0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅੱਜ ਖੁੱਲ੍ਹਾ ਅਖਾੜਾ ਅੱਜ ਦਿਨ ਸ਼ੁੱਕਰਵਾਰ ਦਾ 14 ਤਰੀਕ ਅਗਸਤ ਦਾ ਮਹੀਨਾ ਅਤੇ ਕਰ ਲਓ ਤੁਸੀਂ ਤਿਆਰੀਆਂ ਆਪਣੀਆਂ ਸ਼ੇਰੋਆਂ ਸ਼ਾਇਰੀਆਂ ਦੀ ਗਾਣਿਆਂ ਦੀ ਚੁਟਕਲਿਆਂ ਦੀ ਗੱਲਾਂ ਬਾਤਾਂ ਕੋਈ ਸੋਮਵਾਰ ਤੋਂ ਵੀਰਵਾਰ ਦੇ ਦਰਮਿਆਨ ਕੋਈ ਰਹਿ ਗਈ ਹੋਵੇ ਅਤੇ ਉਹ ਤੁਸੀਂ ਰੱਖ ਸਕਦੇ ਹੋ ਕਰ ਸਕਦੇ ਹੋ ਧਰ ਸਕਦੇ ਹੋ ਨੰਬਰ ਤੁਹਾਨੂੰ ਆਪਾਂ ਦੱਸਦੇ ਹਾਂ ਪਹਿਲਾਂ ਮੈਂ ਦੱਸਦਾ ਵੀ ਮੇਰੇ ਨਾਲ ਨੇ ਕ੍ਰਿਸ਼ਨਾ ਭਾਰਦਵਾਜ
1: ਵਾਹ ਜਾਮ ਦਵਾ ਜ਼ਹਿਰ ਗੁਲਾਬ ਕਿਆ ਕਿਆ ਹੈ ਜਾਮ ਦਵਾ ਜ਼ਹਿਰ ਗੁਲਾਬ ਕਿਆ ਕਿਆ ਹੈ ਮੈਂ ਆ ਗਿਆ ਹੂੰ ਬਤਾ ਇੰਤਜ਼ਾਮ ਕਿਆ ਕਿਆ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ
0: ਸੰਤਰਾ ਹੈਗਾ ਚਲੋ
1: ਥੈਂਕ ਯੂ ਵੈਰੀ ਗੁੱਡ ਮਰਹੂਮ ਰਾਹਤ ਅੰਦੌਰੀ ਜੀ ਮੈਂ ਮਾਫ਼ੀ ਮੰਗਦਾ ਤੁਹਾਡੇ ਤੋਂ ਮੈਂ ਇੱਥੇ ਟਰਾਈ ਕੀਤੀ ਇਹ ਚੀਜ਼ ਆਈ ਐਮ ਰੀਅਲੀ ਸੋਰੀ ਪਿਛਲੀ ਵਾਰ ਮੈਂ ਨੋਨੀਆ ਜੀ ਨਾਲ ਸੀ ਨਾ ਤੇ ਉਹਨਾਂ ਨੇ ਜਿੰਨੇ ਸ਼ੇਰ ਸੁਣਾਏ ਤੇ ਮੈਂ ਉਹਨਾਂ ਨੂੰ ਇਹੀ ਦੱਸਿਆ ਮੈਂ ਕਿਹਾ ਆਹ ਸੁਣ ਕੇ ਗਾਲਬ ਜੀ ਚਲੇ ਗਏ ਦੁਬਾਰਾ ਆਹ ਵਾਲੇ ਸੁਣ ਕੇ ਮੀਰ ਜੀ ਦੁਬਾਰਾ ਚਲੇ ਗਏ ਬਸ ਰਾਹਤ ਜੀ ਨਹੀਂ ਟੱਚ ਹੋਏ ਸੀਗੇ ਅੱਜ ਤੁਸੀਂ ਦੁਬਾਰਾ ਤੋਰ ਤੇ
0: ਕਾਸ਼ ਅਗਰ ਸੀਨੇ ਮੇਂ ਦੋ ਦਿਲ ਹੋਤੇ ਸੀਨੇ ਮੇਂ ਇੱਕ ਟੂਟ ਮੇਂ ਜਾਤਾ ਇਸ਼ਕ ਮੇਂ ਤੋ ਇੱਕ ਟੂਟ ਵੀ ਜਾਤਾ ਇਸ਼ਕ ਮੇਂ ਤੋ ਦਰਦ ਨਾ ਹੋਤਾ ਜੀਨੇ ਮੇਂ
1: ਮੈਨੂੰ ਕੱਲ ਯਾਦ ਆ ਗਿਆ ਕੱਲ ਅਸੀਂ ਗਏ ਨਾ ਐਫ ਐਫ ਐਮ ਕਵਰ ਕਰਨ ਗਏ ਹਾਂ ਤੇ ਉੱਥੋਂ ਆਵਾਜ਼ਾਂ ਵਗੈਰਾ ਮਾਰਨੀਆਂ ਪੈਂਦੀਆਂ ਨਾ ਸਟਾਰਸ ਨੂੰ ਜਿਹੜੀ ਅਵਾਰਡ ਨਾਈਟ ਹੁੰਦਾ ਤੇ ਹੁਣ ਆਪਾਂ ਮੈਂ ਤੇ ਬਲਕੀਰਤ ਜੀ ਹੁਣ ਅਸੀਂ ਲੋਕ ਇਸ ਤਰ੍ਹਾਂ ਵਿਜੇ ਸਰ ਪੰਕਜ ਸਰ ਇਸ ਤਰ੍ਹਾਂ ਕਰਕੇ ਆਵਾਜ਼ਾਂ ਮਾਰ ਰਹੇ ਹਨਾ ਪੰਕਜ ਵਿਜੇ
0: ਉੱਥੇ ਰੋਲੇ ਰੱਪੇ ਚ ਕੌਣ ਸੁਣਦਾ ਉਦਾਂ
1: ਮਨੁਸ਼ੀ
0: ਰੋਟੀ ਬਣਾਈ
1: ਨਿਕੀਤਾ ਨਿਕੀਤਾ ਗਾਣਾ ਸੁਣਾ ਦੋ ਨਿਕੀਤਾ
0: ਆਪਣਾ ਅਲੱਗ ਆਪਣੇ ਸਟਾਈਲ 'ਚ ਹੀ ਸਾਰੀ ਸਵਾਦ ਹੈ ਨਾ ਪੰਜਾਬੀਆਂ ਦਾ ਜਿਹੜਾ ਇਹ ਟੱਚ ਆ ਅੱਜ ਕੱਲ੍ਹ ਮਤਲਬ ਜਿਹੜਾ ਸ਼ਹਿਰੀਪਨ ਆ ਜਾਂਦਾ ਵਾ ਉਹ ਉਸੇ ਦੇ ਵਿੱਚ ਉਹੀ ਤਾਂ ਬੇਰਸੀ ਜਿਹੀ ਹੋਈ ਜਾਂਦੀ ਚੀਜ਼
1: ਟਰੂ ਸਹੀ ਗੱਲ
0: ਕੋਈ ਤੁਹਾਨੂੰ ਠੇਠ ਪੰਜਾਬੀ 'ਚ ਗੱਲ ਕਰਦਾ ਤਾਂ ਤੁਹਾਨੂੰ ਸਵਾਦ ਜਾਂਦਾ ਤੁਹਾਨੂੰ ਲੱਗਦਾ ਯਾਰ ਇਹਦੇ 'ਚ ਵਲ ਵਲਿੰਗ ਨਹੀਂ ਹੈਗਾ ਇਹ ਸਿੱਧਾ ਸਿੱਧਾ ਸਾਫ ਮਤਲਬ ਭਾਵੇਂ ਉਹਦੇ 'ਚ ਵਲ ਵਲਿੰਗ ਛੱਤੀ ਹੋਣ ਪਰ ਤੁਸੀਂ ਸਿਰਫ ਇਹੋ ਹੀ ਗੱਲ ਸੁਣ ਕੇ ਤੁਸੀਂ ਕਹਿ ਦਿੰਦੇ ਯਾਰ ਬੜਾ ਸਾਦਾ ਜਿਹਾ ਪੇਂਡੂ ਜਿਹਾ ਬੰਦਾ ਯਾਰ ਬੜੀ ਗੱਲ ਹੈ ਨਾ ਤੁਹਾਨੂੰ ਮਜ਼ਾ ਆ ਜਾਂਦਾ ਗੱਲ ਸੁਣ ਕੇ ਉਹ ਕਿਉਂ ਆ ਕਿਉਂਕਿ ਸਾਡਾ ਸਾਡਾ ਬੇਸ ਤਾਂ ਇਹੋ ਹੀ ਆ
1: ਗੱਲ ਸਾਰੀ ਸ਼ਬਦਾਂ ਦੀ ਹੈ ਨਾ
0: ਸਟਾਈਲ ਤੁਹਾਡਾ ਸਲੈਂਗ ਤੁਹਾਡਾ ਜਿਹੜਾ ਸ਼ਬਦ ਅਤੇ ਉਸ ਤੋਂ ਬਾਅਦ ਤੁਹਾਡੇ ਜਿਹੜੇ ਧਰਤੀ ਦੇ ਤੁਸੀਂ ਜੰਮੇ ਜਾਏ ਉਸ ਧਰਤੀ ਦਾ ਸਲੈਂਗ
1: ਹਾਂ ਹਾਂ ਟਰੂ
0: ਜਿਹੜਾ ਕਿ ਆਪਾਂ ਕਰ ਕਰਕੇ ਔਖੇ ਹੋ ਕੇ ਬਦਲਿਆ ਵੀ ਇਹਦੇ ਨਾਲ ਆਪਾਂ ਪੇਂਡੂ ਲੱਗਦੇ ਹਾਂ ਅਸੀਂ ਬਦਲ ਜਾਈਏ ਚੇਂਜ ਕਰ ਲਈਏ ਹੈ ਨਾ ਅਤੇ ਉਸ ਲਿਹਾਜ ਦੇ ਨਾਲ ਮੰਮੀਆਂ ਲਿਆਂਦੀਆਂ ਵੀ ਕਰੋ ਚੇਂਜ ਹੁਣ ਸਾਡੀ ਜਨਰੇਸ਼ਨ ਚੇਂਜ ਕਰੋ
1: ਇਹ ਗੱਲ ਸਹੀ ਹੈ ਦੈਟ ਇਜ਼ ਐਬਸੋਲੂਟਲੀ ਰਾਈਟ
0: ਪਰ ਉਹ ਨਹੀਂ ਜਾਣਾ ਚਾਹੀਦਾ ਉਹਦੇ 'ਚ ਜੋ ਮਜ਼ਾ ਹੈ ਨਾ ਜੇ ਕੋਈ ਮਾੜਾ ਮੋਟਾ ਤੁਹਾਡੇ ਕਰ ਰਿਹਾ ਵਾ ਅਤੇ ਉਹਨੂੰ ਕਰਦਾ ਰਹਿਣ ਦੋ ਤੁਸੀਂ ਵੇਖੋ ਕਿੱਡਾ ਵਧੀਆ ਲੱਗਦਾ ਉਹ ਸੱਠ ਅੱਠਾ ਚੱਲਦਾ ਰਹਿੰਦਾ ਹੈ ਨਾ ਉਸ ਗੱਲ ਤੋਂ
1: ਸਹੀ ਗੱਲ ਹੈ
0: ਗੁੱਡ ਅਤੇ ਤੁਸੀਂ ਮਤਲਬ ਨੰਬਰ ਤੁਸੀਂ ਡਾਇਲ ਕਰ ਸਕਦੇ ਹੋ 044-7-17-16-74 0447-1-6-7-4 ਅਤੇ 93-56-0-300-44 ਸੋ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਅਤੇ ਤੁਸੀਂ ਵੀ ਕੱਢ ਸਕਦੇ ਹੋ ਆਪਣੀ ਪੜਾਸ
1: ਹਾਂ ਸ਼ੇਰ ਸੁਣਾਓ ਗਾਣੇ ਸੁਣਾਓ ਚੁਟਕਲਾ ਸੁਣਾਓ ਬੁਝਾਰਤ ਨਾ ਸੁਣਾਓ ਪਲੀਜ਼ ਅਸੀਂ ਸਵੇਰੇ
0: ਨਹੀਂ ਨਹੀਂ ਬੁਝਾਰਤ ਵੀ ਸੁਣਾਓ
1: ਚਲੋ ਠੀਕ
0: ਹੈ ਬੁਝਾਰਤ ਵੈਸੇ ਬੱਚਿਆਂ ਲਈ ਹੁੰਦਾ ਹੈ
1: ਵੈਸੇ ਬੱਚਿਆਂ ਲਈ ਹੁੰਦੀ ਹੈ ਬੱਚਿਆਂ ਲਈ ਬੁਝਾਰਤ ਵੀ ਚਲੋ ਸੁਣਾ ਦਿਓ
0: ਵੈਸੇ ਪਹਿਲੀਆਂ 'ਚ ਪਤਾ ਬੁਝਾਰਤ ਦਾ ਇਹ ਕਿਹਾ ਜਾਂਦਾ ਸੀ ਵੀ ਰਾਤ ਨੂੰ ਪਾਈਦੀ ਆ ਬੁਝਾਰਤ ਤਾਂ ਹੁਣ ਕਹਿਣ ਲੱਗ ਪਏ ਆਪਾਂ ਬਾਤ ਹੁੰਦੀ ਸੀ ਹੈ ਨਾ ਵੀ ਬਾਤ ਸਿਰਫ ਰਾਤ ਨੂੰ ਪਾਈਦੀ ਆ ਇੱਕ ਪਾਉਣ ਵਾਲੀ ਹੁੰਦੀ ਬਾਤ ਇੱਕ ਸੌਣ ਵਾਲੀ ਸੁਣਾਉਣ ਵਾਲੀ ਹੁੰਦੀ ਸੀ ਬੁਝਾਰਤ ਤਾਂ ਕਹਿੰਦੇ ਨਹੀਂ ਹੁੰਦੇ ਅਤੇ ਬਾਤ ਕਹਿੰਦੇ ਹੁੰਦੇ ਸੀ ਵੀ ਦਿਨੇ ਨਹੀਂ ਪਾਈਦੀ ਰਾਈ ਰਾਹ ਭੁੱਲ ਜਾਂਦੇ ਆ
1: ਓ
0: ਰਾਤ ਨੂੰ ਸੌਣ ਲੱਗਿਆਂ ਪਾਈਦੀ ਆ
1: ਅੱਛਾ
0: ਇਹ ਤਾਂ ਹੁਣ ਆਪਾਂ ਤੜਕ ਸਵੇਰੇ ਸ਼ੁਰੂ ਕਰ ਲਏ ਪਰ ਉੱਦਾਂ ਪਤਾ ਨਹੀਂ ਕਿਉਂ ਪਰ ਇਹ ਕਹਿੰਦੇ ਇਹੋ ਹੀ ਹੁੰਦੇ ਸੀ ਵੀ ਰਾਤ ਨੂੰ ਸੌਣ ਲੱਗਿਆਂ ਬਾਤ ਪਾਈਦੀ ਦਿਨੇ ਕਿਤੇ ਪੁੱਛ ਲੈਣਾ ਨਾ ਕਿਸੇ ਨੂੰ ਵੀ ਭਲਾ ਦੱਸ ਤੇ ਦੂਸਰੇ ਨੇ ਅੱਗੋਂ ਕਹਿਣਾ ਟੋਕ ਕੇ ਜਾਂ ਸਿਆਣੇ ਨੇ ਕਿਸੇ ਨੇ ਦਿਨੇ ਨਹੀਂ ਪਾਈਦੀਆਂ ਰਾਈ ਰਾਹ ਭੁੱਲ ਜਾਂਦੇ ਆ
1: ਉਹ ਫਿਰ ਬੰਦਾ ਇਹੀ ਸੋਚੀ ਪੈ ਜਾਂਦਾ ਨਾ ਕਹਿ ਕੀ ਦਿੱਤਾ ਇਹਨੇ ਪੂਰਾ ਟਾਈਮ ਸ਼ਾਇਦ ਉਹ 'ਚ ਬਰਬਾਦ ਨਾ ਹੋ ਜਾਵੇ ਮੇ ਬੀ ਅਤੇ ਤਾਂ ਕਰਕੇ ਹੁੰਦਾ ਹੋਣਾ ਇਹ ਗੱਲ
0: ਕੁਛ ਹੋਊਗਾ ਉਹਦੇ ਪਿੱਛੇ ਵੀ ਲੌਜਿਕ ਕਿਉਂਕਿ ਸਿਆਣਿਆਂ ਦੇ ਜਿਹੜੇ ਸਾਇੰਸ ਆ ਉਹ ਬੜੀ ਡੂੰਗੀ ਆ
1: ਇਹ ਗੱਲ ਤਾਂ ਸਹੀ ਹੈ
0: ਸੋ ਬਾਤ ਬੁਝਾਰਤਾਂ
1: ਇਹ ਵੀ ਸੁਣਾਓ ਜੀ ਬਾਤ ਪਾਓ ਅਸੀਂ ਪਰੇ ਵਾਲੀ ਗੱਲ ਨਹੀਂ ਮਾਇੰਡ ਕਰਾਂਗੇ ਆਪਾਂ ਦਿਨੇ ਵੀ ਬੁੱਝਣ ਦੀ ਕੋਸ਼ਿਸ਼ ਕਰਾਂਗੇ ਐਨੀਥਿੰਗ ਦੈਟ ਹੈਜ਼ ਹੈਪਨਡ ਗ੍ਰੇਟ ਫੋਰ ਯੂ ਦਿਸ ਵੀਕ ਪਲੀਜ਼ ਟੈਲ ਅਸ
0: ਐਗਜ਼ੈਕਟਲੀ
1: ਜੀ ਹਾਂ ਐਗਜੈਕਟਲੀ
0: ਉਹ ਵੀ ਘੈਂਟ ਸੀ ਫਿਲਮ ਹੈ
1: ਨਾ ਉਹ ਫਿਲਮ ਬਹੁਤ ਵਧੀਆ ਸੀ ਉਹ ਫਿਲਮ ਵੀ ਕੱਲ੍ਹ ਉਹਨਾਂ ਨੇ ਆਈ ਐਫ ਐਮ ਕਰਕੇ ਬਹੁਤ ਯਾਦ ਕਰਾਈ ਹਰ ਕਿਸੇ ਨੂੰ ਕਿਉਂਕਿ ਮਸ਼ਹੂਰ ਤਾਂ ਉਹੀ ਹੈ ਨਾ ਮੈਲਬਰਨ 'ਚ ਜਿਸ ਤਰ੍ਹਾਂ ਬਣੀ ਆ ਸੋ ਜਿੰਨੇ ਵੀ ਔਰਗਨਾਈਜ਼ਰ ਸੀਗੇ ਜਾਂ ਫਿਰ ਜਿਹੜੀ ਉਹ ਵੀ ਆਈ ਸੀਗੀ ਮਿਨਿਸਟਰ ਆਈ ਹੋਈ ਸੀ ਉਹਨੇ ਵੀ ਉਸ ਫਿਲਮ ਦਾ ਰੈਫਰੈਂਸ ਦਿੱਤਾ ਕਿ ਸਲਾਮ ਨਮਸਤੇ with great Bollywood stars was made here. Looking forward to all these esteemed guests to make movies here. ਬਾਕੀ ਦੇਖ ਰਹੇ ਕਿ ਲੈ ਵੰਗਾਰ ਹੀ ਪਾਣੀ ਸ਼ੁਰੂ ਹੋ ਗਈ ਸਿੱਧੇ ਕਿ ਫਿਲਮ ਕਰਨੀ ਹੈ ਇੱਥੇ ਆ ਕੇ ਕਰੋ ਇਹ ਤਾਂ ਬੜਾ ਕੈਜੂਅਲ ਤਰੀਕਾ ਬਈ
0: ਉਹ ਫਿਲਮ ਵੇਖ ਵੇਖ ਕੇ ਜਦੋਂ ਉਨੀ ਕੁ ਦਿਨੀ ਆਪਾਂ ਆਏ ਹਨ ਤੇ ਉਹ ਫਿਲਮ ਵੇਖ ਵੇਖ ਕੇ ਲੱਗਦਾ ਹੀ ਆ ਬੜਾ ਕੈਂਟ ਮੈਲਬਨੀ ਹੈ
1: ਹਾਂ ਹਨਾ
0: ਉਹੋ ਜੀ ਯੂਨੀਵਰਸਿਟੀ 'ਚ ਪੜ੍ਹਨ ਚਲੀ ਹੈ ਨਾ ਜਦੋਂ ਉਹਨਾਂ ਕਿਹਾ ਸ਼ੈਫ ਦਾ ਕੋਰਸ ਕਰਨਾ ਹੈ
1: ਨਿਕ ਔਨ ਟਾਈਮ ਹੈ ਪਰ ਦੇਖੋ ਤੁਸੀਂ ਆਰਜੇ
0: ਹਾਂ ਵੇਖ ਲਓ ਉਸੇ ਬਿਊਟੀਫੁਲ ਉਸੇ ਕੰਮ 'ਚ ਹੀ ਆ ਗਿਆ
1: ਸਲਾਮ ਨਮਸਤੇ ਹੁਣ ਤੋਂ ਕਰਿਆ ਕਰੋ ਇੱਕ ਅੱਧਾ ਹਫ਼ਤਾ ਨਾ ਸਰ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ
0: ਸਹੀ ਗੱਲ ਹੈ ਵੈਸੇ ਮਤਲਬ ਇੱਥੇ ਕੁੱਲ ਮਿਲਾ ਕੇ ਉਹੀ ਚਾਰ ਕੁ ਚੀਜ਼ਾਂ ਸਾਰੇ ਉਹਨਾਂ 'ਚੋਂ ਹੀ ਲੰਘਦੇ ਆ ਉਸੇ ਹੀ ਪਾਥ 'ਚੋਂ ਲੰਘਦੇ ਅੱਗੇ ਅੱਗੇ ਮੁੜ ਕੇ ਫਿਰ ਜਿਹੜਾ ਜਿਹੜਾ ਜਿੱਥੇ ਜਿੱਥੇ ਕਿਤੇ ਸੈੱਟ ਹੋ ਜਾਂਦਾ ਵਾ ਕਿਤੇ ਹੋ ਜਾਂਦਾ ਸੁਣਾਓ ਫਿਰ ਜਾਮ ਕਿਆ ਕਿਆ ਹੈ
1: ਲੈ ਹੁਣੇ ਤਾਂ ਸੁਣਾਇਆ ਸਾਨੂੰ ਇੱਕ ਹੋਰ ਚਾਹੀਦਾ
0: ਪੇਟ ਕਬਜ਼ ਨਾਕ ਜਾਮ ਕਿਆ ਕਿਆ ਹੈ
1: ਮੈਂ ਆ ਗਿਆ ਡਿਸਪੈਂਸਰੀ ਬਤਾ ਪੂੜੀ ਮੈਂ ਤੇਰੀ ਦਵਾ ਕਿਆ ਕਿਆ ਹੈ
0: ਕਾਨ ਆਂਖੇ ਢਿੱਡ ਨਾਕ ਬਤਾ ਤੇਰਾ ਜਾਮ ਕਿਆ ਕਿਆ ਹੈ ਕਿਆ ਕਿਆ
1: ਦੁਬਾਰਾ ਤੋਂ ਮਾਫ਼ੀ ਮੰਗਣਾ ਚਾਹਾਂਗਾ ਨਹੀਂ ਜਾਂ ਫਿਰ ਉਹ ਇੰਡੀਪੈਂਡੈਂਸ ਡੇ ਹੈ ਜੀ
0: ਹਾਂਜੀ
1: ਇੰਡੀਪੈਂਡੈਂਸ ਦੇ ਉੱਪਰ ਹੈ ਨਾ ਹੋਣੀ ਚਾਹੀਦੀ ਹੈ ਉਹ ਰਾਹਤ ਇੰਦੌਰੀ ਸਾਹਿਬ ਦਾ ਹੀ ਸਭ ਤੋਂ ਮਸ਼ਹੂਰ ਜਿਹੜਾ ਜਿਹੜਾ 71 ਸਨ 'ਚ ਸੁਣਾਇਆ ਸੀਗਾ 71 ਨਹੀਂ 74 'ਚ ਸੁਣਾਇਆ ਸੀ ਲਾਲ ਕਿਲੇ ਤੋਂ
0: ਜਿਹੜਾ ਸਰਕਾਰ ਨੂੰ ਬੁਰਾ ਲੱਗਿਆ ਸੀ
1: ਹਾਂ ਸਰਕਾਰ ਨੂੰ ਬੁਰਾ ਲੱਗ ਗਿਆ ਉਹਨਾਂ ਦਾ ਬੈਨ ਲੱਗ ਗਿਆ 10 ਸਾਲ ਤੱਕ ਬੈਨ ਲੱਗਾ 10 ਸਾਲ ਬਾਅਦ ਜਦੋਂ ਦੁਬਾਰਾ ਗਏ ਲਾਲ ਕਿਲੇ ਤਾਂ ਉਹਨਾਂ ਨੇ ਇਹਦੇ ਤੋਂ ਹੀ ਸ਼ੁਰੂ ਕੀਤਾ ਕਿ ਖਿਲਾਫ਼ ਹੈ ਤਾਂ ਹੋਣੇ ਦਿਓ ਜਾਨ ਥੋੜ੍ਹੀ ਹੈ ਇਹ ਸਭ ਧੂੰਆਂ ਹੈ ਆਸਮਾਂ ਥੋੜ੍ਹੀ ਹੈ ਲਗੇਗੀ ਆਗ ਤੋ ਆਏਗੇ ਕਈ ਘਰ ਜ਼ਦ ਮੇ ਇਹ ਸਭ ਤੋਂ ਵਧੀਆ ਸ਼ੇਰ ਹੈ ਇਹਦਾ ਕਿ ਲਗੇਗੀ ਆਗ ਤੋ ਆਏਗੇ ਕਈ ਘਰ ਜ਼ਦ ਮੇ ਯਹਾਂ ਪਰ ਸਿਰਫ ਹਮਾਰਾ ਮਕਾਂ ਥੋੜ੍ਹੀ ਹੈ ਔਰ ਜੋ ਆਜ ਸਾਹਿਬ ਮਸਨਦ ਹੈ ਕੱਲ ਨਹੀਂ ਹੋਂਗੇ ਜੋ ਆਜ ਸਾਹਿਬ ਮਸਨਦ ਹੈ ਮਤਲਬ ਰਾਜੇ ਉਹ ਨਹੀਂ ਹੋਂਗੇ ਕਿਰਾਏਦਾਰ ਹੈ ਜ਼ਾਤੀ ਮਕਾਂ ਥੋੜ੍ਹੀ ਹੈ ਔਰ ਸਭੀ ਕਾ ਖੂਨ ਹੈ ਸ਼ਾਮਿਲ ਯਹਾਂ ਕੀ ਮਿੱਟੀ ਮੇ ਕਿਸੀ ਕੇ ਬਾਪ ਕਾ ਹਿੰਦੁਸਤਾਨ ਥੋੜ੍ਹੀ ਹੈ
0: ਵਾਹ
1: ਇਹਦਾ ਕਿੱਸਾ ਬਹੁਤ ਸੋਹਣਾ ਸੁਣਾਉਂਦੇ ਰਾਹਤ ਇੰਦੌਰੀ ਜਦੋਂ ਵੀ ਕਹਿੰਦੇ ਮੈਨੂੰ ਪੁਲਿਸ ਚੱਕਣ ਆ ਗਈ ਪੁਲਿਸ ਆ ਕੇ ਕਹਿੰਦੇ ਕਿ ਆਪਨੇ ਸਰਕਾਰ ਕੇ ਖਿਲਾਫ਼ ਬੋਲਾ ਮੈਨੇ ਕਹਾ ਮੈਨੇ ਕਿਆ ਬੋਲਾ ਤੋ ਕਹਿੰਦੇ ਕਿ ਆਪਨੇ ਬੋਲਾ ਸਰਕਾਰ ਚੋਰ ਹੈ ਤੋ ਕਹਿੰਦਾ ਅੱਗੋ ਰਾਹਤ ਇੰਦੌਰੀ ਸਾਹਿਬ ਕਹਿੰਦੇ ਦੇਖੋ ਸਾਹਿਬ ਮੈਨੇ ਇਹ ਕਹਾ ਸਰਕਾਰ ਚੋਰ ਹੈ ਮੈਨੇ ਇਹ ਥੋੜ੍ਹਾ ਨਾ ਕਹਾ ਕਿ ਕਹਾ ਕੀ ਚੋਰ ਹੈ ਕਿਆ ਪਤਾ ਬਰਤਾਨੀਆ ਕੀ ਹੋ ਪਾਕਿਸਤਾਨ ਕੀ ਹੋ ਪੁਰਤਗਾਲ ਕੀ ਹੋ ਹੈ ਪੁਲਿਸ ਵਾਲਾ ਕਹਿੰਦਾ ਅੱਛਾ ਤੋ ਆਪ ਹਮੇ ਬੇਵਕੂਫ ਵੀ ਸਮਝਦੇ ਆ ਹਮੇ ਨਹੀਂ ਪਤਾ ਕਹਾ ਕਿ ਸਰਕਾਰ ਚੋਰ ਹੈ
0: ਇਹ ਬੜਾ ਡੈਡਲੀ ਕੰਬੀਨੇਸ਼ਨ ਹੈ ਨਾ ਇੱਕ ਬੰਦਾ ਸ਼ਾਇਰ ਹੋਵੇ ਨਾਲ ਉਹਦਾ ਜਿਹੜਾ ਮਤਲਬ ਇਹ ਵੀ ਹੋਵੇ ਉਹਦੇ ਚ ਰੰਗ ਹਾਸੇ ਠੱਠੇ ਵਾਲਾ ਵੀ
1: ਬਹੁਤ ਘੱਟ ਹੁੰਦੇ ਲੋਕ
0: ਸੋ ਇਹ ਨਹੀਂ ਤੇ ਆਪਾਂ ਵੇਖਦੇ ਹਾਂ ਜਿਹੜਾ ਬੰਦਾ ਸ਼ਾਇਰ ਆ ਉਹ ਬਹੁਤ ਜ਼ਿਆਦਾ ਹੀ ਸੰਜੀਦਾ ਹੋ ਜਾਂਦਾ ਸਾਡਾ ਮਤਲਬ ਏਦਾਂ ਹੀ ਆ ਵਸੂਲੀ ਨੀ ਹੋਈ ਬਸ ਹਫ਼ਤਾ ਤੇ ਵਧੀਆ ਰਿਹਾ
1: ਕਿਆ ਬਾਤ ਬਸ ਵੈਰੀ ਗੁੱਡ ਵੈਰੀ ਨਾਈਸ
0: ਜੀ ਥੈਂਕ ਯੂ ਕਹਿੰਦੇ ਲੈਟ ਮੀ ਸ਼ੇਅਰ ਵਨ ਗੁੱਡ ਨਿਊਜ਼ ਵੀਰ ਜੀ ਟੂਡੇ ਆਈ ਕੰਪਲੀਟਿਡ 17 ਈਅਰਸ ਔਨ ਮਾਈ ਜੋਬ
1: ਓਏ
0: ਅਭੀ ਵਾਕਈ ਇੱਕ ਨਿਊਜ਼ ਆ ਗ੍ਰੇਟ ਨਿਊਜ਼ ਆ
1: ਬਿਗ ਡੀਲ
0: ਕਿ ਆਪਾਂ 17 ਸਾਲ ਕਿਸੇ ਇੱਕ ਜਗ੍ਹਾ ਦੇ ਉੱਤੇ
1: ਕੱਟੇ ਹੋਣ
0: ਆਸਟ੍ਰੇਲੀਆ ਦੇ ਵਿੱਚ ਆਪਾਂ ਜੋਬ ਕਰਦੀ ਆਪਾਂ ਵੇਖੋ ਉਸ ਦੇਸ਼ 'ਚ ਆ ਜਾਂ ਉਸ ਤਰ੍ਹਾਂ ਦੀ ਜ਼ਿੰਦਗੀ ਦੇ ਵਿੱਚ ਆ ਜਿੱਥੇ ਆਪਾਂ ਨਾ ਝੱਟ ਹੀ ਫੈਡ ਅਪ ਹੋ ਜਾਂਦੇ ਹਾਂ ਨੌਕਰੀ ਕੀ ਪਰਿਵਾਰ ਬੱਚੇ ਮਤਲਬ ਹਰ ਇੱਕ ਤੋਂ ਖਿਜਿਆ ਫਿਰਦਾ ਬੰਦਾ ਵੀ ਮੈਂ ਖਹਿੜਾ ਛਿੜਾ ਕੇ ਭੱਜ ਜਾਵਾਂ ਬਸ ਹੈ ਨਾ ਉਸ ਮਾਹੌਲ ਦੇ ਵਿੱਚ ਜੇਕਰ ਕੋਈ ਬੰਦਾ ਲੰਮਾ ਸਮਾਂ ਕਿਤੇ ਕੰਮ ਕਰ ਜਾਂਦਾ ਤੇ ਇਹਦਾ ਮਤਲਬ ਕਿ ਉਹ ਖੁਸ਼ਕਿਸਮਤ ਹੈ ਇਹਦਾ ਮਤਲਬ ਕਿ ਉਹ ਸੁਭਾਅ ਦਾ ਕਿੱਡਾ ਵਧੀਆ ਵਾ ਉਹਨੂੰ ਕਿੰਨਾ ਵਧੀਆ ਉੱਥੇ ਸਪੇਸ ਬਣਾਉਣੀ ਆਉਂਦੀ ਆ ਉੱਥੇ ਰਹਿਣਾ ਆਉਂਦਾ ਵਾ ਇੰਨੇ ਚਿਰ ਤੱਕ ਮਤਲਬ
1: ਬਹੁਤ ਮੁਸ਼ਕਿਲ ਆ, ਮਤਲਬ ਨੋਟ ਈਵਨ ਆਸਟ੍ਰੇਲੀਆ, ਹੁਣ ਸੋਸਾਇਟਲ ਲੈਵਲ ਤੇ ਦੁਨੀਆਂ ਦੇ ਅੰਦਰ ਇਸ ਵਕਤ ਸਭ ਤੋਂ ਵੱਡੀ ਪ੍ਰੋਬਲਮ ਜਿੰਨੇ ਵੀ ਮੇਨ ਮੇਨ ਕੰਪਨੀਆਂ ਉਹ ਇਸ ਚੀਜ਼ ਤੋਂ ਹੀ ਤਾਂ ਗੁਜ਼ਰ ਰਹੇ ਕਿ ਇੰਪਲੋਈ ਰਿਟੇਨ ਕਿਸ ਤਰ੍ਹਾਂ ਹੋਵੇ, ਰਿਟੈਂਸ਼ਨ ਲੈਵਲ ਆਲ ਟਾਈਮ ਲੋ ਤੇ ਆ, ਹੈ ਨਾ। ਤੇ ਉਸ ਤੋਂ ਬਾਅਦ ਵੀ ਜੇ ਕੋਈ ਇੰਨੇ ਵਿਰਲੇ ਲੋਕ ਨੇ, ਹੈ ਨਾ, ਕੋਂਗਰੈਕਸ ਜੀ ਕਿ ਤੁਸੀਂ 17 ਸਾਲ ਤੋਂ ਇੱਕ ਅਦਾਰੇ ਨਾਲ ਜੁੜੇ ਹੋ, ਗੁੱਡ,
0: ਆਪਣੇ
1: ਬੋਥ ਵੇਜ਼ ਅੱਛਾ ਹੋਏਗਾ, ਇੰਪਲੋਇਰ ਵੀ ਵਧੀਆ ਹੋਏਗਾ, ਤੁਸੀਂ ਵੀ ਐਜ਼ ਅ ਗ੍ਰੇਟ ਇੰਪਲੋਈ ਹੋਵੋਗੇ, ਇੰਪਲੋਇਰ ਵੀ ਉਹਨਾਂ ਕੀ ਸ਼ਾਇਦ ਵਧੀਆ ਹੋਏਗਾ।
0: ਬਿਲਕੁਲ, ਤੁਸੀਂ ਮਤਲਬ ਕੰਮ ਨੂੰ ਆਪਣਾ ਬਣਾ ਲਓ, ਆਪਣਾ ਸਮਝ ਕੇ ਤੁਸੀਂ ਕਰੋ, ਅਤੇ ਮਜਬੂਰੀ ਬਣ ਜਾਂਦੀ ਆ ਇੰਪਲੋਇਰ ਦੀ, ਉਹ ਤੁਹਾਨੂੰ ਨਹੀਂ ਕੱਢ ਸਕਦਾ, ਉਹਦੀ ਮਜਬੂਰੀ ਬਣ ਜਾਂਦੀ ਆ, ਉਹ ਤੁਹਾਨੂੰ ਕਿਸੇ ਵੀ ਹਾਲਤ ਵਿੱਚ ਤੁਹਾਨੂੰ ਰੱਖਣਾ ਚਾਹੂਗਾ। ਜਦੋਂ ਆਪਾਂ ਆਹ ਚੀਜ਼ ਕ੍ਰੀਏਟ ਕਰਨ 'ਚ ਕਾਮਯਾਬ ਹੋ ਜਾਂਦੇ ਨਾ, ਫਿਰ ਤੁਹਾਨੂੰ ਜ਼ਿੰਦਗੀ 'ਚ ਕਦੀ ਕੋਈ ਤੁਹਾਡੀ ਬੰਦ ਦੀ ਸਪੇਸ ਤੋਂ ਪਰੇ ਨਹੀਂ ਕਰ ਸਕਦਾ। ਹਮੇਸ਼ਾ ਹਟਾਇਆ ਤਾਂ ਉਹਨੂੰ ਜਾਂਦਾ ਨਾ, ਜਿਹਦੀ ਜਿਹਦਾ ਪਤਾ ਹੋਵੇ ਵੀ ਇਹਦੇ ਹਟਿਆਂ ਕੋਲ ਫਰਕ ਨਹੀਂ ਪੈਣਾ, ਜਾ ਕਹਿ ਦਈਦਾ ਨਾ ਜਾ, ਪਰ ਜੇ ਕੋਈ ਪਤਾ ਹੋਵੇ ਵੀ ਇਹਦੇ ਤੋਂ ਬਿਨਾਂ ਗੱਲ ਨਹੀਂ ਬਣਨੀ, ਅਤੇ ਉਹਦੇ ਨਾਲ ਤੁਸੀਂ ਬਹਿ ਕੇ ਫਿਰ ਨੈਗੋਸ਼ੀਏਟ ਕਰਦੇ ਹੋ ਉਹਨੂੰ, ਫਿਰ ਤੁਸੀਂ ਕੁਛ 7 ਕੋਦੀਆਂ ਮਜਬੂਰੀਆਂ ਸਮਝ ਕੇ ਉਹਦੇ ਮੁਤਾਬਕ ਉਹਦੇ ਕੋਲ ਪੇ ਰਾਈਜ਼ ਕਰਦੇ, ਉਹਦੀ ਹੋਰ ਕਿਤੇ ਕੋਈ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਹੋ, ਹੈ ਨਾ। ਇੱਕ ਹੱਦ ਤੱਕ ਤਾਂ ਹਰ ਕੋਈ ਬੰਦਾ ਕੋਸ਼ਿਸ਼ ਕਰਦਾ। ਇਹ ਸਾਡਾ ਜਿਹੜਾ ਪੁਰਾਣਾ ਹੀ ਨਿਜ਼ਾਮ, ਉਹਦੇ ਵਿੱਚ ਵੇਖੋ ਤੁਸੀਂ ਆਪਣੇ ਕਾਰੋਬਾਰ ਜਿਹੜੇ ਇੰਡੀਆ ਦੇ ਵਿੱਚ, ਉਹ ਜੱਦੀ ਪੁੱਛਦੀ ਸੀ,
1: ਬਿਲਕੁਲ ਠੀਕ,
0: ਉਹ ਕਿਤੇ ਅੱਕਦੇ ਥੋੜ੍ਹੀ ਸੀ, ਸਾਰੀ ਉਮਰ ਕੰਮ ਕਰਦੇ, ਅਤੇ ਅੱਜ ਕੱਲ੍ਹ ਤਾਂ ਆਪਾਂ ਝੱਟ ਕਹਿ ਦਿੰਦੇ ਹਾਂ ਫੈਡ ਅਪ ਹੋ ਗਿਆ ਮੈਂ ਆਪਣੀ ਜੋਬ ਦੇ ਨਾਲ, ਫੈਡ ਅਪ ਹੋ ਗਿਆ ਮੈਂ ਇਸ ਕਾਰੋਬਾਰ ਤੋਂ।
1: ਬਿਲਕੁਲ ਠੀਕ ਗੱਲ,
0: ਕਿੰਨੀ ਤੇਜ਼ੀ ਦੇ ਨਾਲ ਆਪਾਂ ਮਤਲਬ ਕਹਿ ਦਿੰਦੇ ਹਾਂ ਵੀ ਇਹ ਗਰੋਥ ਆ, ਇਹ ਤਰੱਕੀ ਆ, ਪਰ ਇੱਕ ਥਾਂ ਤੋਂ ਪੁੱਟ ਕੇ ਦੂਸਰੀ ਥਾਂ 'ਤੇ ਪੈਰ ਲਾਉਣੇ, ਫਿਰ ਦੂਸਰੀ ਤੋਂ ਤੀਸਰੀ 'ਤੇ, ਅੱਜ ਕੱਲ੍ਹ ਇਹ ਮਤਲਬ ਸਮੇਂ ਦੇ ਹਿਸਾਬ ਨਾਲ ਚਲੋ ਹੁਣ ਇਹੋ ਹੀ ਆ, ਪਰ ਜਾਂ ਇਹੋ ਹੀ ਆ।
1: ਹਾਂ, ਇਹ ਗੱਲ ਸਹੀ ਹੈ। ਥੋੜ੍ਹਾ ਇਹ ਵੀ ਹੋ ਗਿਆ ਨਾ ਕਿ ਮੂਨ ਲਾਈਟਿੰਗ ਦਾ ਜ਼ਮਾਨਾ ਹੋ ਗਿਆ ਨਾ, ਕਿ ਮੂਨ ਲਾਈਟਿੰਗ ਕਹਿ ਦਿੰਦੇ ਕਿ 40 ਘੰਟੇ ਹਫ਼ਤੇ ਦੇ ਇੱਕੋ ਥਾਂ ਨਹੀਂ ਤੁਸੀਂ ਦੇ ਰਹੇ, ਉਹੀ ਉਹ ADHD ਕਹਿ ਲਓ, ਇਹਨੂੰ ਫੋਕਸ ਪ੍ਰੋਬਲਮ ਕਹਿ ਲਓ, ਜਾਂ ਫਿਰ ਬੋਰਡਮ ਕਹਿ ਲਓ, ਜੋ ਮਰਜ਼ੀ ਕਹਿ ਲਓ, ਕਿ ਲੋਕ ਸ਼ਾਇਦ 60 ਤੋਂ 65 ਘੰਟੇ 3 ਥਾਵਾਂ 'ਤੇ ਦੇਣ ਨੂੰ ਰਾਜ਼ੀ ਨੇ, ਰਾਧਾ ਦੈਨ 40 ਘੰਟੇ ਇੱਕ ਥਾਂ 'ਤੇ
0: ਫੋਰ ਕਿਉਂਕਿ
1: ਸ਼ੌਂਕ ਪੂਰਾ ਹੋ ਗਿਆ, ਜਾਂ ਫਿਰ ਹੈ ਨਾ ਆਬੋ ਹਵਾ ਚੇਂਜ ਹੋ ਗਈ, ਕਿਸੇ ਨੂੰ ਪੈਸ਼ਨ ਆਪਣੇ ਕਿਸੇ ਆਪਣੇ ਕੰਮ ਦਾ ਥੋੜ੍ਹਾ ਜਿਹਾ ਉਹ ਹੋ ਗਿਆ, ਇਹ ਵੀ ਚੀਜ਼ਾਂ ਹੁਣ ਕਾਫੀ ਆ ਗਈਆਂ। ਇਕੋਨਮੀ ਵੀ ਇਸ ਤਰ੍ਹਾਂ ਦੀ ਕਿ ਅੱਜ ਕੱਲ੍ਹ ਮੇਰੇ ਖਿਆਲ ਨਾਲ ਬਹੁਤ ਘੱਟ ਲੋਕ ਨੇ, ਕਿ ਦੇ ਕੈਨ ਸਰਵਾਈਵ ਔਨ ਸਿੰਗਲ ਇਨਕਮ।
0: ਬਿਲਕੁਲ ਜੀ, ਅੱਗੇ ਤਾਂ ਪਰਚੀਆਂ ਲੈਣ ਬੰਦਾ ਨਾਲ ਦੀ ਦੁਕਾਨ 'ਤੇ ਚੱਲ ਜਾਂਦਾ, ਹੁਣ ਤਾਂ ਉਹ ਵੀ ਨਹੀਂ ਲੋੜ ਪੈਂਦੀ, ਉੱਥੇ ਟਿੱਚ ਕਰੋ ਜੇ ਜਾਓ, ਅੱਗੇ ਤੇ ਪੈਸੇ ਗਿਣਤੇ ਬੰਦੇ ਦੀ ਦਿਹਾੜੀ ਲੰਘ ਜਾਂਦੀ, ਹੁਣ ਉਹ ਵੀ ਨੀ ਕੰਮ ਰਿਹਾ ਸ਼ਾਮ ਨੂੰ, ਤੁਸੀਂ ਤਾਂ ਰਹੇ ਹੋ ਉਦਾਂ ਦੇ ਨਾ, ਉਹ ਗੱਲੇ ਤੇ ਗੱਲੇ ਜਿਹੜਾ ਸਿਸਟਮ ਰਿਹਾ ਉੱਥੇ, ਵੇਖ ਲਓ ਉਸੇ ਗੱਦੀ ਦੇ ਉੱਤੇ ਬੈਠਿਆ ਉਹਨਾਂ ਬੰਦਿਆਂ ਨੇ ਸਾਰੀ ਉਮਰ ਕੱਢਤੀ,
1: ਬਿਲਕੁਲ ਠੀਕ,
0: ਉੱਥੇ ਹੀ ਉਹਨਾਂ ਦੇ ਮਤਲਬ ਜਵਾਨੀ 'ਚ ਸ਼ੁਰੂ ਕੀਤਾ, ਢਿੱਡ ਵਧਾ ਕੇ ਉੱਥੋਂ ਹੀ ਉੱਠ ਪਏ,
1: ਬਿਲਕੁਲ
0: ਉੱਥੋਂ ਹੀ ਚੁੱਕ ਕੇ ਕਈਆਂ ਨੂੰ ਹਸਪਤਾਲ ਖੜਿਆ, ਸਟੰਟ ਪਾ ਕੇ ਵਾਪਸ ਫਿਰ ਉੱਥੇ ਬਾਅਦ
1: ਪੂਰੇ ਬਾਜ਼ਾਰ ਦੀ ਕਹਾਣੀ ਹੈ, ਸਾਰਾ ਸਦਰ ਬਾਜ਼ਾਰ ਕਪੂਰਥਲਾ, ਮਿਸ ਯੂ ਆਲ ਆਫ ਯੂ ਅੰਕਲਸ ਰੀਲੀ, ਨਹੀਂ ਇੱਦਾਂ ਹੀ ਹੈ, ਫੈਕਟ ਹੈ ਭਾਜੀ।
0: ਉਹਨੇ ਅੰਕਲ ਕਿਨੂੰ ਉਦਾਂ ਕਦੇ ਲਾਲੇ ਨੂੰ ਚੁੱਕ ਕੇ ਕਿਤੇ ਲੈ ਗਏ ਨਾ, ਉਹਨੂੰ ਦਿਲ ਦਾ ਦੌਰਾ ਪਿਆ, ਚੁੱਕ ਕੇ ਲੈ ਗਏ, ਤਾਂ ਅਗਲੇ ਦਿਨ ਫਿਰ ਉਹਨਾਂ ਨੇ ਵਾਪਸ ਲਿਆ ਕੇ ਗੱਲੇ 'ਤੇ ਬਹਾਤਾ, ਅਤੇ ਉਹ ਲੱਗ ਪੁੱਛਣ ਆਏ ਵੀ ਕੀ ਹੋਇਆ, ਕਹਿੰਦੇ ਕੁਛ ਨਹੀਂ, ਅੰਦਰੋਂ ਚਾਹ ਨਿਕਲੀ ਜਾਂਦੀ।
1: ਇਹ ਨਾ ਅੱਛਾ, ਇਹ ਫੈਕਟ ਆ, ਮਤਲਬ ਜਿੰਨੇ ਲਾਲੇ ਆ, ਮਤਲਬ ਕਿਆ ਮਾਇੰਡ ਸੈੱਟ ਆ ਨਾ, ਕਿ ਇੱਕ ਅੰਕਲ ਸੀਗੇ ਪੱਕੇ, ਉਹਨਾਂ ਨੇ ਸਾਰੀ ਸ਼ਾਮ ਨਾ ਗਿਰਾਈ ਕਰਨੀ, ਕਮੇਟੀਆਂ ਉਹਨਾਂ ਕੋਲ ਲੋਕਾਂ ਨੇ ਪਾਈਆਂ ਹੋਣੀਆਂ ਸਾਰੀ, ਹਰ ਸ਼ਾਮ ਨੂੰ ਨਾ ਹਰ ਦੁਕਾਨ ਤੋਂ ਜਿੱਥੇ ਕਮੇਟੀ ਪਾਈਆਂ ਆਉਣਾ ਉਹਨਾਂ ਨੇ, ਉਹ 2-3 ਦਿਨ ਆਏ ਨਹੀਂ, ਉਹਨਾਂ ਦਾ ਬੇਟਾ ਆਇਆ, ਪਾਪਾ ਨੇ ਪੁੱਛਿਆ ਨਾ ਕਿੱਥੇ, ਮਨਾਲੀ ਘੁੰਮਣ ਚਲ ਗਏ ਸੀਗੇ, ਅੱਛਾ ਪੂਰਾ ਨਾ ਸੜ ਕੇ ਬੋਲੇ ਕਿ ਦੁਕਾਨ ਛੱਡ ਕੇ ਜਾਣਾ ਪਿਆ ਹੋਣਾ ਨਾ, ਮਗਰੋਂ ਮੁੰਡੇ ਨੇ ਕੰਮ ਵਧੀਆ ਕਿਤੇ ਨਹੀਂ ਕੀਤਾ, ਅੱਛਾ ਚਲੋ ਵਧੀਆ, ਪਾਪਾ ਨੇ ਵੀ ਨਹੀਂ ਸੱਟਾਂ 'ਚ ਲਾ ਲਿਓ, ਫਿਰ ਕੀ ਲੈ ਕੇ ਆਏ ਹੋ, ਕਹਿੰਦੇ ਓਮ ਜੀ ਇੰਨਾ ਵਧੀਆ ਕੈਲਕੂਲੇਟਰ ਉੱਥੇ ਲੱਭਿਆ, ਮੈਂ ਉਹ ਲੈ ਕੇ ਆਇਆ। ਮੈਂ ਕਿਹਾ ਦੇਖੋ ਬੰਦੇ ਦੀ ਗਤੀ ਉੱਥੇ ਤੱਕ ਹੀ ਆ, ਇੰਨਾ ਔਖਾ ਹੋ ਕੇ ਗਿਆ, ਉੱਥੋਂ ਵੀ ਕੈਲਕੂਲੇਟਰ ਹੀ ਲੈ ਕੇ ਆਇਆ, ਦੁਕਾਨ ਗਏ, ਸੋ ਸਵੀਟ, ਹੈ ਨਾ, ਕਿ ਭੋਲੇ ਲੋਕ ਦੁਬਾਰਾ ਆਏ ਦਿਖਾਉਣ ਲਈ, ਕਿਹਾ ਦੇਖੋ ਆਹ ਵਾਲਾ ਲਿਆਂਦਾ, ਇੱਥੇ ਥੋੜ੍ਹਾ ਨਾ ਕਹਿੰਦੇ ਚੀਜ਼ਾਂ ਮਿਲਦੀਆਂ ਹਿਮਾਚਲ, ਕਹਿੰਦੇ ਬਹੁਤ ਅੱਗੇ ਚੱਲ ਗਏ।
0: ਉਹਨਾਂ ਦਾ ਇੱਕ ਸਟਾਈਲ ਹੁੰਦਾ ਨਾ, ਆਖਿਆ ਜਿਹੜਾ ਬੰਦਾ ਕੋਈ ਬਹੁਤਾ ਡਿਸਕਾਊਂਟ ਜਿਹਾ ਮੰਗੇ ਨਾ, ਨਹੀਂ ਲਾਲਾ ਜੀ ਕੁਛ ਤਾਂ ਹੋਰ ਕਰੋ, ਹੈ ਨਾ, ਉਹਨਾਂ ਨੇ ਸਾਹਮਣੇ ਕੈਲਕੂਲੇਟਰ ਰੱਖਿਆ ਹੁੰਦਾ, ਉਹਨਾਂ ਨੇ ਲਾਸਟ ਉਂਗਲ ਜਿਹੜੀ ਨਾ ਨਾਲੇ ਐ ਮਾਰੇ ਖੜਾ ਚ, ਨਾਲੇ ਐ ਕੈਲਕੂਲੇਟਰ ਦੂਜੇ ਵਾਲੇ ਪਾਸੇ ਘੁਮਾਉਣਾ, ਇਹ ਤੋਂ ਵੱਧ ਨਹੀਂ। ਉਹਨਾਂ ਵੇਖਿਆ ਜਿਹੜੇ 2-0-0 ਹੁੰਦੀ ਆ, ਉਹ ਘਸੀ ਹੁੰਦੀ ਆ ਆਲਵੇ।
1: ਬਿਲਕੁਲ ਬਿਲਕੁਲ, ਮੈਂ ਤਾਂ ਕਰਨਾ, ਕਿਸੇ ਨੇ ਕਹਿਣਾ ਕਿ ਆਹ ਕਰ ਦੋ, ਹੁਣ ਮੈਂ ਇਹਦੇ ਅੰਦਰ ਕਿਆ ਹੀ ਮਤਲਬ ਕਿਹੜਾ ਸਾਇੰਸ ਕਰਾਂ, ਐਵੇਂ ਬਿਨਾਂ ਕੋਲੋਂ ਨੰਬਰ ਜੇ ਲਿਖੀ ਜਾਣੇ ਕਿ ਚੱਲ ਹੁਣ 15 ਸੈਕਿੰਡ ਹੋ ਗਏ, 16 ਸੈਕਿੰਡ ਹੋ ਗਏ, ਟਕ ਟਕ, ਹਾਂ ਭੈਣ ਜੀ ਇਸ ਤੋਂ ਘੱਟ ਨਹੀਂ,
0: ਵੇਖਦੇ ਹਾਂ ਚਲੋ ਕੀ ਕਰ ਸਕਦੇ,
1: ਦਿਸ ਇਜ਼ ਦਾ ਬੈਸਟ ਸੈਕਿੰਡ,
0: ਕਲਿਆ ਜਾਂ ਦਹਾਂ ਦਾ ਉਹਨਾਂ ਨੇ ਨੋਟ ਐਂ ਤੁਹਾਡੇ ਵੱਲ ਨੂੰ ਸੁੱਟਣਾ, ਵੀ ਆਹ ਲਓ 10 ਹੋਰ ਲੈ ਲਓ,
1: ਸਹੀ ਗੱਲ ਹੈ ਯਾਰ, ਪਹੁੰਚ ਗਿਆ ਉੱਥੇ ਪਹੁੰਚ ਗਿਆ।
0: ਉਹ ਮਤਲਬ ਉਹ ਇਸ ਹਿਸਾਬ ਨਾਲ ਸੁੱਟਦੇ ਵੀ ਬੰਦੇ ਦਾ ਨਾ ਫੜਨ ਨੂੰ ਵੀ ਨਹੀਂ ਜੀ ਕਰਦਾ ਵੀ ਹੁਣ ਕੀ ਮਤਲਬ ਇਹ ਕੀ ਆ ਏ।
1: ਅੱਛਾ ਸਭ ਤੋਂ ਜ਼ਿਆਦਾ ਪਤਾ ਰੌਣਕ ਲੱਗਣੀ ਵਾਢੀਆਂ ਤੋਂ ਬਾਅਦ ਅਪ੍ਰੈਲ ਚ
0: ਮਾਰਦਾ ਦਮਾਮੇ ਜੱਟ ਮੇਲਿਆ।
1: ਬਸ ਉਹ ਮੇਲਿਆ ਨੇ ਨਾ। ਅੱਛਾ ਚੀਜ਼ਾਂ ਸਾਰੀਆਂ ਲੈ ਲੈਣੀਆਂ ਹਨਾ, ਉਸ ਤੋਂ ਬਾਅਦ ਨਾ ਪਤਾ ਨੀ ਹੁਣ ਮੈਨੂੰ ਗੱਲ ਕਹਿਣੀ ਚਾਹੀਦੀ ਨਹੀਂ ਕਹਿਣੀ ਚਾਹੀਦੀ ਹੈ, ਮੈਂ ਕਹਿ ਹੀ ਦਿੰਦਾ ਸ਼ਾਇਦ 10 ਮਗਰ 8, ਕਿਉਂਕਿ ਕਪੂਰਥਲਾ ਦੀ ਮੰਡੀ ਤਾਂ ਸ਼ਹਿਰੀ ਹੈ ਹੀ ਨਹੀਂ ਬਿਲਕੁਲ ਹੀ, ਟੋਟਲੀ ਹੈ ਨਾ ਪੇਂਡੂ ਮੰਡੀ। ਹਰ ਕਿਸੇ ਨੇ ਨਾ ਆਪਣੇ ਆੜਤੀਏ ਨੂੰ ਗਾਲਾਂ ਕੱਢਣੀਆਂ ਕਿਲੋ ਕਿਲੋ ਡੇਢ ਕਿਲੋ, ਠੀਕ ਹੈ। ਗਿਆ ਹੀ ਬੁਲਾ ਲਿਆ, ਬੈਠੇ ਰਹੇ ਹਾਂ, ਪੇਮੈਂਟ ਉੱਪਰ ਕਰਤੀ ਥੱਲੇ ਕਰਤੀ, ਆ ਕਰਤਾ, ਤੂੰ ਨਾ ਮਨਾ ਇਸ ਵਾਰੀ ਇੰਨੇ ਰੱਖ, ਅਗਲੀ ਵਾਰੀ ਕਰ ਲਾਂਗੇ, ਠੀਕ ਹੈ। ਮੈਂ ਵੀ ਕੱਢਣੀਆਂ ਗਾਲਾਂ ਆੜਤੀਏ ਨੂੰ, ਤੇਰੇ ਚੱਕਰ 'ਚ ਮੇਰੀ ਵੀ ਪੇਮੈਂਟ ਰਹਿ ਗਈ।
0: ਮਤਲਬ ਬੇਸਿਕਲੀ ਉਹਨੇ ਪੈਸੇ ਦੇ ਕੇ ਨਾਲ ਗਾਲਾਂ ਦਿੱਤੀਆਂ, ਉਹ ਗਾਲਾਂ ਉਹ ਗਾਂ ਦੇ ਗਏ, ਉਹ ਤੁਸੀਂ ਗਾਂ ਸ਼ਾਮਾਂ ਨੂੰ ਆਪਣੇ ਬੱਚਿਆਂ ਨੂੰ ਦੇ ਦੇਣੀ।
1: ਖਾਤੇ ਮੈਂ ਵੀ ਵੇਖੇ ਹੋਏ ਫਾਦਰ ਸਾਹਿਬ ਦੇ ਬਣਾਏ ਹੋਏ ਕਿ 700-800 ਲੋਕਾਂ ਦਾ ਖਾਤਾ, ਕਿ ਕੋਈ ਏਦਾਂ ਨੀ ਕਿ ਪਤਾ ਹੀ ਹੈ ਯਾਰ ਇਹ ਤੇ ਹਨਾ, ਸਾਲ ਚ 2-3 ਵਾਰੀ ਆਣਾ ਇਹਨਾਂ ਨੇ, ਪੇਮੈਂਟ ਦੇ ਜਾਣੀ, ਅਗਲੇ ਲੈ ਜਾਣੇ ਹਨਾ।
0: ਯਾਰ ਪਹਿਲੀਆਂ ਚ ਨਾ ਇਹ ਨਹੀਂ ਹੈਗੀ ਚੀਜ਼ ਵੀ ਮੰਨ ਲਓ ਇਹਦੇ ਪੈਸੇ ਦੇਣ ਵਾਲੇ ਤੇ ਦੂਸਰੀ ਦੁਕਾਨ ਤੇ ਚੱਲ ਜਾਂਗੇ, ਬਹੁਤ ਘੱਟ ਲੋਕ ਹੀ ਜਿਹੜੇ ਇਦਾਂ ਕਰਦੇ,
1: ਬਿਲਕੁਲ ਵੀ ਨਹੀਂ।
0: ਉਹਨਾਂ ਨੇ ਅਗਲੀ ਵਾਰੀ ਆਉਣੇ ਆ, ਪਿਛਲੇ ਪਹਿਲਾਂ ਕਲੀਅਰ ਕਰਨੇ ਆ, ਆ ਲਓ ਜੀ ਪਿਛਲਾ ਪਹਿਲਾਂ ਕਲੀਅਰ ਕਰ ਲਓ, ਨਵੇਂ ਸਿਰੋਂ ਫੇਰ ਚਲਾ ਲਾਂਗੇ, ਉਹਨਾਂ ਉਹ ਪੇਜ ਤੇ ਕਾਂਟਾ ਮਾਰਨਾ, ਅੱਗੇ ਤੁਹਾਡਾ ਨਵਾਂ ਪੇਜ ਸ਼ੁਰੂ ਕਰ ਦੇਣਾ।
1: ਬਿਲਕੁਲ ਬਿਲਕੁਲ।
0: ਅੱਜ ਕੱਲ ਵੇਖ ਲਓ ਕਿਸੇ ਦੇ ਤੁਸੀਂ ਪੈਸੇ ਦੇਣੇ, ਉਹਨੂੰ ਤੁਹਾਡੀ ਦੁਕਾਨ ਨਹੀਂ ਚੜਦਾ, ਉਹ ਦੂਸਰੀ ਤੇ ਚੱਲ ਜਾਂਦਾ।
1: ਬਿਲਕੁਲ
0: ਹਨਾ, ਪੈਸੇ ਦਿੱਤੇ ਗਾਹਕ ਗਵਾਇਆ।
1: ਅੱਜ ਕੱਲ ਉਹ ਕੰਮ ਬਿਲਕੁਲ ਇਹ। ਹਾਂ ਹਾਂ, ਮਤਲਬ ਇਹ ਪਿਛਲੇ, ਇਹ ਤਾਂ ਮੈਂ ਆਪਣੀ ਅੱਖੀ ਵੇਖਿਆ ਨਾ 10-12 ਸਾਲਾਂ ਦੇ ਅੰਦਰ ਕਿ ਉਹ ਬਿਲਕੁਲ ਹੀ, ਕਿਉਂਕਿ ਸ਼ਾਇਦ ਉਹ ਜਨਰੇਸ਼ਨਸ ਵੀ ਬਾਹਰ ਚਲੀ ਗਈਆਂ ਹਨਾ, ਤੇ ਉਹ ਜਾਂ ਫਿਰ ਜਿਹੜੀ ਨਵੀਂ ਜਨਰੇਸ਼ਨਾਂ ਸੀਗੀਆਂ ਉਹ ਵੀ ਕਹਿ ਲਓ ਕਿ ਦੇ ਲਾਈਕ ਮੋਰ ਟੂ ਬਾਏ ਕੈਸ਼ ਹਨਾ, ਹੌਲੀ ਹੌਲੀ ਉਹ ਸਬੱਬ ਵੀ ਘੱਟ ਗਿਆ ਬਈ ਖਾਤੇ ਵਾਲਾ। ਫਿਰ ਬਾਅਦ ਚੋਂ ਇਹ ਵੀ ਹੋ ਗਿਆ ਕਿ ਜਿਨ੍ਹਾਂ ਨੇ ਨਹੀਂ ਦਿੱਤੇ ਉਹ ਫਿਰ ਤੁਹਾਨੂੰ ਦੱਸਦੇ ਕਿ ਹਨਾ ਐਵੇਂ ਸਾਈਡ ਜਾਂ ਮੂੰਹ ਜਾ ਕਰਕੇ ਅੱਗੇ ਲੰਘ ਗਏ ਜਾਂ ਕੁਛ ਕਰਦੇ।
0: ਨਹੀਂ ਉਹ ਹੀ ਲਾ ਲੇ ਜਿਹੜੇ ਸਾਰਾ ਦਿਨ ਇਕੱਲੇ ਤੋਂ ਨਹੀਂ ਹਿਲਦੇ, ਉਹ ਤੜਕ ਸਵੇਰੇ ਹਲੇ ਬੰਦਾ ਮਾਝੀ ਖੋਲਣ ਨੇ ਹੁੰਦਾ, ਬਾਹਰ ਖੜੇ ਹੁੰਦੇ ਆ ਐਂ ਲੰਘ ਰਹੇ ਹਾਂ ਇੱਧਰੋਂ, ਸੋਚਾਂ ਚਾਹ ਪੀ ਜੀਏ, ਬੰਦਾ ਸੋਚਦਾ ਯਾਰ ਇਹ ਤਾਂ ਉੱਥੋਂ ਨਹੀਂ ਹਿਲਦਾ ਹੁੰਦਾ।
1: ਅੱਛਾ ਗੱਲ ਸਹੀ ਹੈ, ਸਾਡੇ ਇੱਕ ਅੰਕਲ ਜੀ ਸੀਗੇ, ਉਹਨਾਂ ਨੇ ਸਵੇਰੇ ਪਹਿਲੇ ਯੋਗਾ ਸਿਖਾਉਣਾ, ਉਹਨਾਂ ਨੇ ਯੋਗਾ ਸਿਖਾਉਣਾ ਬੰਦ ਕਰਤਾ, ਉਹ ਕਹਿੰਦੇ ਬਹੁਤ ਪੇਮੈਂਟ ਮਰੀ ਪਈ ਆ, ਅੱਜ ਸ਼ੇਖਪੁਰ ਜਾਵਾਂਗੇ, ਅੱਜ ਸੁਲਤਾਨਪੁਰ ਜਾਵਾਂਗੇ।
0: ਦੁਕਾਨ ਖੋਲਣ ਤੋਂ ਪਹਿਲਾਂ ਪਹਿਲਾਂ ਉਹ ਗ੍ਰਾਈ ਕਰ ਲਿਆਉਂਦੇ ਸੀ ਉਹ, ਉਹਨੂੰ ਪਤਾ ਇਹਦਾ ਵਿਆਹ ਆਉਣ ਵਾਲਾ, ਤੇ ਉਹ ਆਉਂਦੇ ਵੀ ਇਸ ਹਿਸਾਬ ਦੇ ਨਾਲ ਹੀ, ਕਹਿੰਦੇ ਨਹੀਂ ਮੂੰਹ, ਪਰ ਉਹ ਨਾ ਉਹ ਇਸ ਹਿਸਾਬ ਦੇ ਨਾਲ ਆਉਂਦੇ ਹੁੰਦੇ ਸੀ ਵੀ ਹੁਣ ਤੁਹਾਡੀ ਕੁੜੀ ਦਾ ਵੇਖੋ ਵੀ ਬੇਟੇ ਰਾਣੀ ਦਾ ਵਿਆਹ ਧਰਿਆ ਵਾ, ਹੈ ਨਾ, ਵੀ ਅਸੀਂ ਉਹਨਾਂ ਦਿਨਾਂ 'ਚ ਤੁਹਾਡੇ ਘਰ ਗੇੜੇ ਮਾਰਾਂਗੇ ਤੇ ਤੁਹਾਡੀ ਬੇਇੱਜ਼ਤੀ ਹੋਊਗੀ। ਬੰਦਾ ਬੜੇ ਬੜੀ ਕੈਲਕੂਲੇਟਿਵ ਤਰੀਕੇ ਦੇ ਨਾਲ ਉਹ ਬੰਦੇ ਪੈਸੇ ਕਢਾਉਂਦੇ।
1: ਇੱਕ ਸਭ ਤੋਂ ਵਧੀਆ ਤਰੀਕਾ ਇੱਕ ਇਹ ਹੋਣਾ ਕਿ ਸਮਝੋ ਤੁਸੀਂ ਆਇਓ ਨਾ, ਅੱਛਾ ਗੁੱਡੀ ਦਾ ਵਿਆਹ, ਵੈਰੀ ਗੁੱਡ, ਆ ਕੇ ਬੈਠੇ ਹਾਂ ਦੁਕਾਨ 'ਤੇ, ਅਤੇ 1100-1100 ਸ਼ਗਨ ਉੱਦਾਂ ਹੀ ਲੈ, ਧੀ ਧਿਆਣੀ ਦਾ ਕੰਮ ਲੋ ਜੀ, ਹੈ ਨਾ, ਕਿ ਪਤਾ ਹੁਣ ਇਹ ਤਾਂ ਹੁਣ ਸ਼ਗਨ ਪੈ ਗਿਆ ਬਈ, ਹੁਣ ਤੇ ਗਾਹਕ ਨਹੀਂ ਉੱਠੇਗਾ, ਉਹ ਵਿਚਾਰੇ ਨੂੰ ਪਸੰਦ ਆਵੇ ਉਹਨਾਂ ਦੀ ਚੀਜ਼ਾਂ ਨਾ, ਉਹਨਾਂ ਨੇ ਲੈ ਕੇ ਜਾਣੀਆਂ।
0: ਖੈਰ ਕਿਸੇ ਦਿਨ ਤੁਹਾਡੇ ਕੋਲ ਇਹ ਟੈਕਟ ਪੁੱਛਾਂਗੇ, ਹੈ ਨਾ, ਵੀ ਕਿੱਦਾਂ ਤੁਸੀਂ ਤਾਂ ਖੁਦ ਦੁਕਾਨਦਾਰ ਰਹੇ ਹੋ ਇਸ ਕੰਮ 'ਚ, ਹੈ ਨਾ, ਤੁਹਾਡੇ ਕੋਲ ਪੁੱਛਾਂਗੇ ਕਿਸੇ ਦਿਨ ਵੀ ਕਿੱਦਾਂ ਕਿਹੜੇ ਕਿਹੜੇ ਤੁਸੀਂ ਮਤਲਬ ਵਰਤਦੇ ਲੂਪ ਹੋਲ, ਪਹਿਲਾਂ ਮਨ ਸਾਹਿਬ ਨੂੰ ਵੇਲੇ ਕਰੀਆ ਵਾ। ਮਨ ਸਾਹਿਬ ਕੀ ਹਾਲ ਚਾਲ ਨੇ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਜੀ,
1: ਸਤਿ ਸ਼੍ਰੀ ਅਕਾਲ ਬੱਚੀ, ਠੀਕ ਠਾਕ ਹੋ?
2: ਠੀਕ ਠਾਕ,
0: ਫੋਟੋ ਖਿੱਚਦੇ ਹੋ ਜਾਂਦੇ ਹੋ ਕਿਤੇ ਤੇ ਫਿਰ ਉਹਦੇ ਤੇ ਸੁਣਾਉਂਦੇ ਹੋ ਕੁਛ, ਹੈ ਨਾ?
1: ਵਾਹ, ਕੀ ਬਾਤ
2: ਹੈ। ਹਾਂਜੀ, ਉਹ ਮੈਨੂੰ ਹਾਂ ਸੋਹਣੀ ਲੱਗੀ ਮੈਨੂੰ, ਮੈਂ ਉੱਥੇ ਖੜਿਆ ਫਿਰ ਪਤਾ ਨੀ ਉੱਥੇ ਬੈਠੇ ਬੈਠੇ ਕੁਛ ਲਿਖਿਆ ਗਿਆ ਮੇਰੇ ਤੋਂ।
0: ਅੱਛਾ,
2: ਬੜੀਆਂ
0: ਵੇਲੇ ਲੋਕ ਕੰਧਾਂ ਤੇ ਝਰੀਟਾਂ ਮਾਰਦੇ ਰਹਿੰਦੇ।
1: ਵੈਰੀ ਗੁੱਡ
2: ਭਾਜੀ, ਚਲੋ ਚੰਗੀ ਗੱਲ ਹੈ ਜੀ, ਵੇਲ ਨਿਕਲੇ ਏਦਾਂ ਦਾ ਵੇਲ ਸਾਰਿਆਂ ਨੂੰ ਨਿਕਲੇ, ਏਦਾਂ ਦਾ ਵੇਲ ਸਾਰਿਆਂ ਨੂੰ
0: ਨਿਕਲੇ ਹਨਾ। ਮਨ ਸਾਹਿਬ ਜਿਹੜਾ ਤੁਹਾਡਾ ਪ੍ਰੇਮ ਹੈ ਨਾ, ਮੈਨੂੰ ਲੱਗਦਾ ਤੁਸੀਂ ਨਾ ਇਹ ਆਰਟਿਸਟ ਬਣੋਗੇ ਤੁਸੀਂ ਨਾ,
1: ਗ੍ਰੈਫਿਟੀ।
0: ਹਾਂ ਹਾਂ ਮੈਨੂੰ ਲੱਗਦਾ ਵੀ ਤੁਹਾਡਾ ਇੰਟਰਸਟ ਹੈਗਾ ਇਸ ਚੀਜ਼ ਦੇ ਵਿੱਚ ਨਾ, ਨਹੀਂ ਬਹੁਤ ਵਧੀਆ ਗੱਲ ਆ, ਓਦਾਂ ਕੌਣ ਝਾਤੀ ਮਾਰਦਾ ਵਾ, ਵਧੀਆ ਵਾ, ਕੰਧ ਸੋਹਣੀ ਲੱਗਦੀ ਆ ਆਪਣੇ ਤਾਂ ਉੱਥੇ ਵੇਖੋ ਨਾ ਇੰਡੀਆ, ਮਤਲਬ ਏਦਾਂ ਦੀ ਕੰਧ ਵਿਹਲੀ ਹੋਊਗੀ ਤੇ ਉਹਦੇ ਉੱਤੇ ਉਹ ਲਿਖ ਜਾਣਗੇ ਡਾਕਟਰ ਬੰਗਾਲੀ ਦਿਲਬਾਗ, ਇੱਥੇ ਆਪਕੋ ਕਿੱਡੀਆਂ ਖੂਬਸੂਰਤ ਤਸਵੀਰ ਬਣਾ ਕੇ ਜਾਂਦੇ,
1: ਬਿਲਕੁਲ ਠੀਕ ਗੱਲ ਆ,
0: ਆਪਣੇ ਹੋਰ ਡੰਡ ਲਾ ਜਾਂਦੇ ਆ
1: ਇੱਥੇ ਕੂੜਾ ਸੁੱਟਣਾ ਮਨਾ ਹੈ,
0: ਖੋਤੇ ਦੇ ਪੁੱਤਰ ਇੱਥੇ ਨਾ ਮੂੰਹ ਆਪਣੀ ਕੰਧਾਂ ਦੇ ਉੱਤੇ ਐਵੇਂ ਨਜਾਇ ਜੀ ਕੋਈ ਉਹ ਨੀ ਹੈ ਨਾ, ਬਿਰਲਾ ਸੀਮਿੰਟ ਗਜਬ ਕੀ ਸ਼ਕਤੀ,
1: ਗਜਬ ਕੀ ਸ਼ਕਤੀ,
0: ਉਹ ਥੱਲੇ ਹੌਲੀ ਹੌਲੀ ਪਹਿਲਾਂ ਤਾਂ ਸ਼ੁਰੂ ਸ਼ੁਰੂ ਚ ਠੀਕ ਲੱਗਦਾ, ਮੁੜ ਕੇ ਉਹ ਬੰਬੀ ਤੋਂ ਹੌਲੀ ਹੌਲੀ ਥੱਲੇ ਦੇ ਪਾਸੇ ਸਲਾਬ ਚੜ੍ਹਨੀ ਸ਼ੁਰੂ ਹੁੰਦੀ ਆ, ਉਹ ਤਾਂ ਬੱਬਾ ਤੇ ਖਾਧਾ ਜਾਂਦਾ ਅੱਧਾ। ਇੱਥੇ ਇਹ ਚੀਜ਼ ਵਧੀਆ, ਖੂਬਸੂਰਤੀ ਕਿੱਡੀਆਂ ਸੋਹਣੀਆਂ ਸੋਹਣੀਆਂ ਪੇਂਟਿੰਗ ਬਣਾਉਂਦੇ ਆ ਨਾ,
1: ਹਾਂ ਮਤਲਬ ਉਹ ਦੇਖੋ ਨਾ ਸਿਵਿਲਾਈਜੇਸ਼ਨ ਲੈਵਲ ਤੇ ਬੈਟਰ ਨੇ ਲੋਕ ਇਸ ਗੱਲੋਂ।
0: ਹਾਂਜੀ ਹਾਂਜੀ ਹਾਂਜੀ
2: ਹਾਂਜੀ ਤੇ ਲਿਖਿਆ ਜੀ ਇੱਥੇ, ਸ਼ਾਮ ਡੁੱਬੀ ਤੇ ਸਵੇਰਾ ਹੋਇਆ,
0: ਸ਼ਾਮ ਡੁੱਬੀ ਤੇ ਸਵੇਰਾ ਹੋਇਆ,
2: ਹਾਂਜੀ ਜਿੱਦਾਂ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਨਾ ਸਨਸੈਟ ਹੋ ਰਿਹਾ ਹੈ ਫੋਟੋ ਦੇ ਵਿੱਚ
0: ਜੀ,
2: ਹਾਂਜੀ ਸ਼ਾਮ ਡੁੱਬੀ ਤੇ ਸਵੇਰਾ ਹੋਇਆ, ਤੂੰ ਆਪ ਬੁਲਾਇਆ ਤੂੰ ਮੇਰਾ ਹੋਇਆ,
0: ਵਾਹ ਵਾਹ ਵਾਹ,
2: ਸ਼ਾਮ ਡੁੱਬੀ ਤੇ ਸਵੇਰਾ ਹੋਇਆ, ਤੂੰ ਆਪ ਬੁਲਾਇਆ ਤੂੰ ਮੇਰਾ ਹੋਇਆ, ਹੱਥ ਰੱਖ ਸਿਰ ਤੇ ਔਗਣ ਤੂੰ ਬਖਸ਼ ਤੇ, ਇੰਜ ਲੱਗਿਆ ਜਨਮ ਦੁਬਾਰਾ ਮੇਰਾ ਹੋਇਆ,
1: ਵਾਹ ਵਾਹ ਵਾਹ ਵਾਹ, ਵੈਰੀ ਨਾਈਸ,
0: ਬਹੁਤ ਸੋਹਣੇ,
2: ਮੰਗਿਆ ਸੀ ਭੋਰਾ ਦਿੱਤਾ ਝੋਲੀ ਭਰ ਕੇ, ਮੰਗਿਆ ਸੀ ਭੋਰਾ ਦਿੱਤਾ ਝੋਲੀ ਭਰ ਕੇ, ਕਰਜ਼ਦਾਰ ਮੈਂ ਸਾ ਤੇਰਾ ਹੋਇਆ, ਇੱਕ ਸ਼ਾਮ ਡੁੱਬੀ ਤੇ ਨਵਾਂ ਸਵੇਰਾ ਹੋਇਆ, ਇੱਕ ਸ਼ਾਮ ਡੁੱਬੀ
0: ਨਵਾਂ ਸਵੇਰਾ, ਵਾਹ
1: ਬਹੁਤ ਸੋਹਣਾ ਭਾਈ,
0: ਬਹੁਤ ਵਧੀਆ ਮਨ ਸਾਹਿਬ,
1: ਬਿਊਟੀਫੁਲ,
0: ਗੁੱਡ,
2: ਧੰਨਵਾਦ ਭਾਈ,
0: ਹੈ ਨਾ, ਮਤਲਬ ਇਹ ਉਹ ਆ ਵੀ ਕੋਈ ਵੀ ਚੀਜ਼ ਤੁਸੀਂ ਆਪਾਂ ਵੇਂਦੇ ਹੋ ਸਾਡੀ ਅੱਖਾਂ ਨੂੰ ਵਧੀਆ ਲੱਗਦੀ ਹੈ ਤੇ ਫਿਰ ਉਸ ਤੋਂ ਬਾਅਦ ਚ ਤੁਹਾਡੀ ਕ੍ਰੀਏਟੀਵਿਟੀ ਜਾਗਦੀ ਹੈ, ਸੋ ਇਟਸ ਗੁੱਡ, ਹੈ ਨਾ,
1: ਨਾਈਸ,
0: ਥੈਂਕ ਯੂ ਮਨ ਸਾਹਿਬ, ਨਾਈਸ,
2: ਹਾਂਜੀ ਧੰਨਵਾਦ ਭਾਜੀ,
0: ਥੈਂਕ ਯੂ ਜੀ, ਬਹੁਤ ਵਧੀਆ, ਤੇ
1: ਪੇਂਟਿੰਗ ਵੀ ਉਨੀ ਸੋਹਣੀ ਸੀ,
0: ਹਾਂਜੀ
1: ਪੇਂਟਿੰਗ ਵੀ ਉਨੀ ਹੀ ਸੋਹਣੀ ਸੀ,
0: ਹਾਂ ਨਹੀਂ ਮਤਲਬ ਉਹ ਵੇਖ ਕੇ ਫਿਰ ਉਹਨਾਂ ਦੇ ਦਿਮਾਗ 'ਚ ਆਉਂਦਾ ਨਾ ਫੁਰਨਾ ਫੁਰਦਾ ਸ਼ਾਇਦ, ਥੈਂਕ ਯੂ, ਅਤੇ ਜੋਲ ਸਾਹਿਬ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਜੀ, ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਨੂੰ, ਅਤੇ ਬਹੁਤ ਸੋਹਣੇ ਗੀਤ, ਪੁਰਾਣੇ ਗੀਤਾਂ ਦਾ ਕਿਆ ਕਹਿਣਾ, ਕਹਿੰਦੇ ਕ੍ਰਿਸ਼ਨ ਜੀ ਬਹੁਤ ਵਧੀਆ ਸ਼ਾਇਰੀ ਲੈ ਕੇ ਆਉਂਦੇ ਹੋ ਤੁਸੀਂ, ਹਰ ਵਾਰ ਸੁਣਾਉਂਦੇ ਵੀ ਬਹੁਤ ਵਧੀਆ ਹੋ, ਅਤੇ ਸਭਨਾਂ ਦਾ ਦਿਨ ਵਧੀਆ ਹੋਵੇ ਸਰਬੱਤ ਅਤੇ ਭਲੇ ਦੀ ਅਰਦਾਸ ਕਰਦੇ ਨੇ, ਥੈਂਕ ਯੂ ਤੁਹਾਡਾ, ਬਹੁਤ ਮਿਹਰਬਾਨੀ ਜੋਲ ਸਾਹਿਬ, ਸਤਿ ਸ਼੍ਰੀ ਅਕਾਲ, ਹਾਂਜੀ ਟੀਮ ਕਹਿੰਦੇ ਕਿ ਇਜ਼ ਇਟ ਪੋਸੀਬਲ ਵੀ ਐਡ ਸੌਂਗ ਆਫਟਰ ਐਵਰੀ ਕਹਾਣੀ ਇਨ ਕਿਤਾਬ ਕਹਾਣੀ ਚੈਨਲ, ਅਤੇ ਧੰਨਵਾਦ ਜੀ ਤੁਹਾਡੇ ਸੁਝਾਅ ਦਾ,
1: ਪਰ
0: ਹਾਂਜੀ ਅਤੇ ਫੀਡਬੈਕ ਤੁਸੀਂ ਆਪਣੀ ਦਿੰਦੇ ਰਹੋ, ਅਤੇ ਬਾਕੀ ਕਈ ਚੀਜ਼ਾਂ ਜਿਹੜੀਆਂ ਨੇ ਉਹ ਡੂਏਬਲ ਅਤੇ ਕਈ ਜਿਹੜੀਆਂ ਹੋ ਸਕਦੀਆਂ ਹੋਣਗੀਆਂ ਜ਼ਰੂਰ ਆਪਾਂ ਕਰਾਂਗੇ, ਧੰਨਵਾਦ ਤੁਹਾਡਾ, ਤੁਸੀਂ ਮਤਲਬ ਸੁਣੋ ਸਾਰੇ ਜਣੇ, ਅਤੇ ਹੌਲੀ ਹੌਲੀ ਤੁਸੀਂ ਮਤਲਬ ਸਾਰਾ ਕੁਛ ਜਦੋਂ ਆਜੂਗਾ ਅਤੇ ਫਿਰ ਆਪਾਂ ਉਹਦੇ ਉੱਤੇ ਬਹਿ ਕੇ ਫਿਰ ਦੁਬਾਰਾ ਸੋਚ ਵਿਚਾਰ ਕਰ ਲਾਂਗੇ, ਹੈ ਨਾ, ਅਤੇ ਮਿਹਰਬਾਨੀ ਸੰਦੀਪ ਸਿੰਘ ਰੱਖੜਾ ਜੀ ਕਹਿੰਦੇ ਨੇ ਕਿ ਜੈਜੀ ਬੈਂਸ, ਅੱਛਾ ਓਕੇ ਧੰਨਵਾਦ ਜੀ ਤੁਹਾਡਾ, ਮਿਹਰਬਾਨੀ, ਅਤੇ ਗੁਰਜੀਤ ਜੀ ਕਹਿੰਦੇ ਨੇ ਆਹ ਵਾਲਾ ਗਾਣਾ, ਅਤੇ ਓਕੇ ਫੁੱਲ ਔਨ ਫਨ ਸਟਾਰਟ ਵਿਦ ਰੇਡੀਓ, ਹਾਂਜੀ ਡੀ ਜੇ ਵਿਦ ਰਣਜੋਤ ਜੀ ਐਂਡ ਕ੍ਰਿਸ਼ਨਾ ਭਾਰਦਵਾਜ, ਥੈਂਕ ਯੂ, ਅਤੇ ਘੁੰਮਣ ਸਾਹਿਬ ਕਹਿੰਦੇ ਨੇ ਕਿ ਘਰ ਵਾਲੀ ਅਤੇ ਇਨਵੈਸਟਮੈਂਟ ਪ੍ਰੋਪਰਟੀ, ਅੱਛਾ ਕਹਿੰਦੇ ਨੇ ਕਿ ਕਹਿੰਦੇ ਗੱਭਰੂ ਨੇ ਰੱਖੀ ਸੀ 1-2 ਇਨਵੈਸਟਮੈਂਟ ਪ੍ਰੋਪਰਟੀ ਅਤੇ 1 ਦਾ ਸੀ ਉਹ ਓਨਰ ਓਕੂਪਾਈਡ, ਘਰ ਵਿੱਚ ਕਰਦਾ ਸਾਰਾ ਦਿਨ ਲੜਾਈ ਝਗੜੇ ਪਰ ਜ਼ਿੰਦਗੀ ਦਾ ਲੁਤਫ ਬਣਾ ਕੇ ਰੱਖਦਾ ਸੀ ਆਊਟਸਾਈਡ,
1: ਓ ਬਿਊਟੀਫੁਲ,
0: ਕਿਉਂਕਿ ਗੱਭਰੂ ਕੋਲ ਸੀ 1-2 ਇਨਵੈਸਟਮੈਂਟ ਪ੍ਰੋਪਰਟੀ ਅਤੇ ਉਸਦੇ 1 ਸੀ ਓਨਰ ਓਕੂਪਾਈਡ, ਘਰ ਵਾਲੀ ਸਾਹਮਣੇ ਤਾਂ ਬਣਦਾ ਮਾਸੂਮ ਅਤੇ ਗਰੀਬੜਾ ਜਿਹਾ ਪਰ ਬਾਹਰ ਤਾਂ ਚੜ੍ਹਾ ਕੇ ਰੱਖਦਾ ਸੀ ਅਸਮਾਨ ਦੇ ਵਿੱਚ ਕਾਈਟ, ਕਿਉਂਕਿ ਗੱਭਰੂ ਦੇ ਕੋਲ ਸੀ 1-2 ਇਨਵੈਸਟਮੈਂਟ ਪ੍ਰੋਪਰਟੀ ਤੇ
1: ਇੱਕ ਓਨਰ ਓਕੂਪਾਈਡ,
0: ਹਾਂ
1: ਵਾਹ,
0: ਘਰ ਵਿੱਚ ਬਿਤਾਏ ਵੀਕਐਂਡ ਦੀਆਂ ਨਾਈਟ, ਘਰ ਵਿੱਚ ਬਿਤਾਏ ਵੀਕ ਡੇਜ਼ ਦੀਆਂ, ਵੀਕ ਡੇਜ਼ ਦੀਆਂ ਨਾਈਟ, ਵੀਕ ਡੇਜ਼ ਦੀਆਂ ਨਾਈਟ, ਵੀਕਐਂਡ ਉੱਤੇ ਕਦੇ ਡੋਮੈਸਟਿਕ ਤੇ ਕਦੇ ਭੱਜ ਜਾਂਦਾ ਫੜ ਕੇ
1: ਇੰਟਰਨੈਸ਼ਨਲ ਫਲਾਈਟ,
0: ਕੀ ਬਾਤ, ਹਾਂ ਇੰਟਰਨੈਸ਼ਨਲ ਫਲਾਈਟ ਲੈਣੇ ਵਾਲੇ ਸੁਚੇਤ ਰਹੇ, ਕਿਉਂਕਿ ਗੱਭਰੂ ਦੀ ਸੀ 1-2 ਇਨਵੈਸਟਮੈਂਟ ਪ੍ਰੋਪਰਟੀ ਤੇ ਇੱਕ ਸੀ ਉਹਦੀ ਓਨਰ ਆਕੂਪਾਈਡ। ਹੁਣ ਸਮਾਂ ਪੈਣ ਤੇ ਦੋਵੇਂ ਹੀ ਨਿਵੇਸ਼ ਸਾਹਮਣੇ ਬੜੇ ਭਾਰੇ ਲੱਗਦੇ ਨੇ। ਜੇਬ ਖਾਲੀ ਕਰਵਾ ਕੇ ਗੱਭਰੂ ਨੂੰ ਦੋਵੇਂ ਹੀ ਕਦੇ ਕੌੜ ਤੁੰਮੇ ਤੇ ਕਦੇ ਸ਼ੁਹਾਰੇ ਲੱਗਦੇ ਨੇ।
1: ਬੱਲੇ ਬੱਲੇ
0: ਛੁੱਡੇ ਮੁਕਰਰ
1: ਮੁਕਰਰ ਬ੍ਰੋ ਮੁਕਰਰ।
0: ਹੁਣ ਸਮਾਂ ਪੈਣ ਤੇ ਦੋਵੇਂ ਹੀ ਨਿਵੇਸ਼ ਸਾਹਮਣੇ ਬੜੇ ਭਾਰੂ ਲੱਗਦੇ ਨੇ। ਜੇਬ ਖਾਲੀ ਕਰਵਾ ਕੇ ਗੱਭਰੂ ਨੂੰ ਦੋਵੇਂ ਹੀ ਕਦੇ ਕੌੜ ਤੁੰਮੇ ਤੇ ਕਦੇ ਸ਼ੁਹਾਰੇ ਲੱਗਦੇ ਨੇ।
1: ਵਾਹ!
0: ਓਨਰ ਓਕੂਪਾਈਡ ਪ੍ਰਾਪਰਟੀ ਤਾਂ ਹਮੇਸ਼ਾ ਹੀ ਮੁਨਾਫਾ ਦੇਵੇਗੀ ਅਤੇ ਦਿੰਦੀ ਰਹੇਗੀ, ਪਰ ਇਨਵੈਸਟਮੈਂਟ ਪ੍ਰੋਪਰਟੀ ਤਾਂ ਗੱਭਰੂ ਦੀ ਬੈਂਕਾਂ ਦੀਆਂ ਲਿਮਟਾਂ ਕਢਵਾ ਕੇ ਹੀ ਸਾਹ ਲਵੇਗੀ। ਕਹਿੰਦਾ ਘੁੰਮਣ ਗੱਭਰੂ ਕਰ ਲੈ ਹੁਣ ਤੂੰ ਆਪਣੇ ਕੰਮਾਂ ਤੋਂ ਤੋਬਾ। ਕਹਿੰਦਾ ਘੁੰਮਣ ਗੱਭਰੂ ਕਰ ਲੈ ਹੁਣ ਤੂੰ ਆਪਣੇ ਕੰਮਾਂ ਤੋਂ ਤੋਬਾ, ਕਿਉਂਕਿ ਲੋਕ ਪ੍ਰਲੋਕ ਤੇ ਜੱਗ ਤੇ ਨਹੀਂ ਮਿਲਣੀ ਇਹਨਾਂ ਕੰਮਾਂ ਦੀ ਕਦੇ ਵੀ ਸ਼ੋਭਾ।
1: ਵਾਹ ਵਾਹ ਵਾਹ, ਕੀ ਬਾਤ ਹੈ।
0: ਸੁਖਦੀਪ ਸਿੰਘ ਘੁੰਮਣ ਜੀ, ਜਨ ਹਿੱਤ ਵਿੱਚ ਜਾਰੀ।
1: ਜਨ ਹਿੱਤ ਵਿੱਚ ਜਾਰੀ, ਕੀ ਬਾਤ ਹੈ।
0: ਬਹੁਤ ਸੋਹਣਾ ਘੁੰਮਣ ਸਾਹਿਬ,
1: ਵੈਰੀ ਨਾਈਸ
0: ਵੈਰੀ ਨਾਈਸ ਵੈਰੀ ਨਾਈਸ, ਥੈਂਕ ਯੂ। ਤੇ ਵੈਸੇ ਵੀ ਰੱਖੜੀ ਵੀ ਆਉਣ ਵਾਲੀ ਤੁਹਾਨੂੰ ਦੱਸ ਦਈਏ।
1: ਹਾਂਜੀ,
0: ਇਹਦਾ ਇਹਦੇ ਕਵਿਤਾ ਦੇ ਨਾਲ ਕੋਈ ਲੈਣਾ ਦੇਣਾ?
1: ਕੁਝ ਮੈਂ ਵੀ ਸੋਚ ਰਿਹਾ ਸੀ, ਮੈਂ ਕਿਹਾ ਮੈਂ ਕਿੱਦਾਂ ਜੋੜਾਂ।
0: ਉਹਨੂੰ ਵੈਸੇ ਗੱਲ ਯਾਦ ਆ ਗਈ। ਗੁਰਨੇਕ ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ।
3: ਸਤਿ ਸ਼੍ਰੀ ਅਕਾਲ ਰੰਜੋ ਜੀ, ਸਤਿ ਸ਼੍ਰੀ ਅਕਾਲ ਕਿਸ਼ਨ ਜੀ।
0: ਜੀ ਸਤਿ ਸ਼੍ਰੀ ਅਕਾਲ ਭਾਈ, ਕੀ ਹਾਲ ਹੈ?
3: ਬਸ ਅਨੰਦ ਕਿਰਪਾ ਜੀ। ਜੋ ਜੀ, ਮੈਂ ਨਾ ਤੁਸੀਂ ਗੱਲ ਸੁਣਾਉਂਦੇ ਸੀਗੇ ਨਾ ਕਿਸ਼ਨਾ ਜੀ, ਨਾ ਇਹ ਵੀ
0: ਲਾਲਿਆਂ ਵਾਲੀ
3: ਦੁਕਾਨਦਾਰ। ਹਾਂਜੀ ਹਾਂਜੀ ਹਾਂਜੀ
0: ਹਾਂਜੀ।
3: ਤੇ ਇੱਕ ਤੁਹਾਨੂੰ ਮੈਂ ਸੁਣਾਉਣਾ, ਸਾਡੇ ਨਾ ਉੱਥੇ ਸੱਜਣ ਆ ਬੜੀ ਪੁਰਾਣੀ ਸਾਂਝ ਆ, ਬਜ਼ੁਰਗਾਂ ਦੀ ਸਾਂਝ ਆ, ਪਿੱਛੋਂ ਆਇਓ ਸਿਆਲਕੋਟ ਤੋਂ
0: ਜੀ।
3: ਤੇ ਉਹਨਾਂ ਦੀ ਕੱਪੜੇ ਦੀ ਦੁਕਾਨ ਆ, ਸ਼ੁਰੂ ਤੋਂ ਕੱਪੜਾ ਉੱਥੋਂ ਲੈਂਦੇ ਆ
0: ਜੀ।
3: ਤੇ ਉਹਨਾਂ ਦੇ ਜਿਹੜਾ ਗਬਲਾ ਮੁੰਡਾ ਆ, ਉਹਦਾ ਰਿਸ਼ਤਾ ਮੈਂ ਕਰਾਇਆ, ਮੇਰੇ ਦੋਸਤ ਦੀ ਬੇਟੀ ਦਾ ਕਰਾਤਾ। ਜੇ ਮੈਂ ਸਾਡੀ ਜਿਹੜੀ ਪਰਿਵਾਰਕ ਸਾਂਝ ਆ।
0: ਆਵਾਜ਼ ਥੋੜੀ ਜਿਹੀ ਕਰਿਓ ਭਾਈ, ਠੀਕ ਆ,
3: ਇੱਕ ਮਿੰਟ।
0: ਹਾਂਜੀ,
3: ਸਰਦਾਰਨੀ ਨੇ ਸੂਟ ਸਾਟ ਉਹ ਸਮਾਂ ਵੀ ਉਹ ਹੀ ਦਿੰਦੇ ਅੱਗੇ, ਉਹ ਤਾਂ ਆਉਣਾ ਸੀ ਤਾਂ ਇੱਕ ਦਿਨ ਪਹਿਲਾਂ ਉਹ ਕਹਿੰਦੇ ਜੀ ਬਈ, ਇਹ ਕਹਿੰਦੀ ਵੀ ਮੇਰੇ ਨਾਲ ਸੂਟ ਫੜ ਲਿਆ ਉਹ
0: ਜੀ।
3: ਤੇ ਮੈਂ ਉਹਨਾਂ ਨੂੰ ਫੋਨ ਕੀਤਾ, ਮੈਂ ਕਿਹਾ ਭਾਟੀਆ ਸਾਹਿਬ ਕਿੱਦਾਂ ਵੀ ਸੂਟ ਬਣ ਗਿਆ? ਉਹ ਕਹਿੰਦੇ ਭਾਜੀ ਮੈਂ ਲੇਟ ਬਣਨੇ ਆ, ਮੈਂ ਘਰ ਲੈ ਆਊਂਗਾ ਤਾਂ ਤੁਸੀਂ ਸ਼ਾਮ ਨੂੰ ਹੁਸ਼ਿਆਰਪੁਰੋਂ ਆਉਂਦੇ ਆਉਂਦੇ ਘਰੋਂ ਲੈ ਜਾਇਓ
0: ਜੀ।
3: ਮੈਂ ਸ਼ਾਮ ਨੂੰ ਘਰੇ ਚਲ ਗਿਆ ਤਾਂ ਉੱਥੇ ਉਹ ਕਹਿੰਦੇ ਜੀ ਏਦਾਂ ਨੀ ਜਾਣਾ ਬਈ, ਰੋਟੀ ਰਾਟੀ ਖਾ ਕੇ ਮੁੰਡੇ ਕਹਿੰਦੇ ਚਾਚਾ ਹੀ ਜਾਣਾ, ਤਾਂ ਬਹਿ ਗਿਆ, ਘੜੀ ਟਾਈਮ ਲੱਗ ਗਿਆ ਤੇ ਪ੍ਰਸ਼ਾਦਾ ਛਕ ਗਿਆ। ਤੇ ਜਿਹਲੇ ਮੈਂ ਘਰ ਆਇਆ ਤਾਂ ਮੈਨੂੰ ਬੀਜੀ ਪੁੱਛਦੇ, ਕਹਿੰਦੇ ਕਾਕਾ ਲੇਟ ਬੜਾ ਹੋ ਗਿਆ। ਮੈਂ ਕਿਹਾ ਬੀਜੀ ਉਹ ਭੱਜ ਗਏ ਹਟੇ ਹੀ ਨੀ, ਮੈਂ ਹੁਣ ਹਨਾ ਰੋਟੀ ਰਾਟੀ ਖਾਣ ਲੱਗ ਪਿਆ, ਉੱਥੇ ਘੜੀ ਬਹਿ ਗਿਆ, ਟਾਈਮ ਲੱਗ ਗਿਆ, ਉਹ ਹਟੇ ਧਰਮਵੀਰ ਹੋਣੀ
0: ਜੀ।
3: ਤਾਂ ਬੀਜੀ ਕਹਿੰਦੇ ਓਏ ਉੱਥੇ ਸ਼ਸ਼ੀ ਦੀ ਕੁੜੀ ਸੀਗੀ, ਉਹਦੀਆਂ ਨੋਹਾਂ ਨੂੰ ਵੀ ਕੁਛ ਦਿੱਤਾ ਸੀਗਾ, ਤਿੰਨ ਮੁੰਡੇ ਆ, ਤਿੰਨੇ ਵਿਆਹੇ ਆ।
0: ਅੱਛਾ,
3: ਮੈਂ ਕਿਹਾ ਬੀਜੀ ਮੈਂ ਤਾਂ ਤਿੰਨਾਂ ਨੂੰ ਦਿੰਦਾ ਸੀਗਾ, ਤਾਂ ਉਹ ਮੰਨੇ ਨੀ। ਉਹ ਕਹਿੰਦੇ ਬਸ ਇੱਕੋ ਥਾਂ ਹੀ ਇੱਕ ਨੋਟ ਉਹਨੇ ਹਜ਼ਾਰ ਦਾ ਰੱਖ ਲਿਆ, ਭਈ ਉਹ ਕਹਿੰਦੇ ਆਪੇ ਹੀ ਤਿੰਨਾਂ ਦੇ ਹੋ ਜਾਣਗੇ, ਮੰਨੇ ਹੀ ਨੀ। ਮੈਂ ਕਿਹਾ ਮੈਂ ਤਾਂ ਬੜਾ ਜ਼ੋਰ ਲਾਇਆ
0: ਜੀ।
3: ਬੀਜੀ ਕਹਿੰਦੇ ਤੈਨੂੰ ਵੀ ਸਾਰੀ ਉਮਰ ਅਕਲ ਨਾ ਆਈ। ਗੱਲ ਹੋਈ ਕਹਿੰਦੇ ਉਹ ਤੂੰ ਕੁੜੀ ਨੂੰ ਤਾਂ ਦੇ ਕੇ ਆਉਂਦਾ, ਉਦਾਂ ਤਾਂ ਦਾਦੜੇ ਭੱਜ ਗਏ ਆ, ਉਹ ਹੁਣ ਸੂਟਾਂ ਤੇ ਪਰਚੀਆਂ ਮਹਿੰਗੀਆਂ ਲਾ ਲਾ ਵਸੂਲਣਗੇ, ਜੇ ਤੂੰ ਦੇ ਕੇ ਆਉਂਦਾ ਕੋਈ ਨਾ ਤਾਂ ਹੁੰਦਾ।
1: ਆਹ ਗੱਲ ਸਹੀ ਹੈ,
0: ਪਹਿਲਾਂ ਤਾਂ ਪੂਰੇ ਕਰਨੇ ਆ,
1: ਧਿਆਨ ਰੱਖਿਓ ਹੈ ਕਿਸ ਹਿਸਾਬ ਦਾ ਖਾਣਾ ਖਾਧਾ ਸੀਗਾ, ਉਹਦਾ ਮਾੜੀ ਮੋਨੀਟਰੀ ਵੈਲਿਊ ਦੇਖ ਲਓ ਮਾਇੰਡ ਚ।
3: ਦਾਦੜੇ ਭੱਜ ਗਏ, ਹੁਣ ਸੂਟਾਂ ਦੀਆਂ ਪਰਚੀਆਂ ਬਦਲ ਬਦਲ ਵਸੂਲਣਗੇ।
1: ਇਹ ਤੁਹਾਨੂੰ ਗੁੱਸਾ ਪੂਰੀ ਮਾਰਕੀਟ ਤੇ ਨਿਕਲਣਾ ਹੈ ਜਿਹੜਾ ਵੀ ਅਗਲੇ ਦਿਨ।
0: ਇਹ ਵੀ ਹੁਣ ਵੇਖ ਲਓ, ਐਵੇਂ ਬੜਾ ਰਲਾ ਗੋਬਲਾ ਜਿਹਾ ਹੋ ਗਿਆ ਹੁਣ ਆਪਣੇ ਮੁੰਡਿਆਂ ਨੇ, ਕਿੰਨਿਆਂ ਨੇ ਦੁਕਾਨਾਂ ਪਾ ਲਈਆਂ। ਤੇ ਪਹਿਲੀਆਂ ਦੇ ਵਿੱਚ ਇਹ ਵੱਖ ਵੱਖ ਹੀ, ਮਤਲਬ ਪਤਾ ਸੀ ਵੀ ਉਹਨਾਂ ਨੇ ਉਹ ਕੰਮ ਕਰਨਾ, ਆਪਾਂ ਆਹ ਕੰਮ ਕਰਨਾ।
1: ਹਾਂ ਹਾਂ, ਇਹ ਵੀ ਗੱਲ ਸਹੀ ਆ।
0: ਹੁਣ ਉਹ ਬੜਾ
3: ਮੈਂ ਨਾ ਭਾਜੀ ਫੇਰ ਉਹਨਾਂ ਦੀ ਨਿਮਰਤਾ ਦੇਖੋ, ਮੈਂ ਨਾ ਜਦੋਂ ਦੂਏ ਤੀਏ ਦਿਨ ਜਾਣਾ ਸੀ ਤਾਂ ਕਿਤੇ ਇੱਕ ਸੂਟ ਨਾ ਰਹਿ ਗਿਆ ਤਾਂ ਉਹ ਘਰ ਦੇਣ ਆ ਗਿਆ ਭਾਜੀ
1: ਜੀ।
3: ਤੇ ਮੈਨੂੰ ਕਹਿੰਦੇ ਕਹਿੰਦੇ ਬਈ ਕਿੱਦਾਂ ਠੀਕ ਆ ਉਹ ਕੰਪਲੇਂਟ ਦਾ, ਮੈਂ ਕਿਹਾ ਭਾਜੀ ਕੰਪਲੇਂਟ ਤਾਂ ਨੀ ਪਰ ਇੱਕ ਗੱਲ ਸੁਣਾਉਣੀ ਆ। ਤੇ ਮੈਂ ਕਿਹਾ ਬਈ ਭਾਜੀ ਉਹ ਮੈਂ ਏਦਾਂ ਹੀ ਸੁਣਾਤੀ, ਮੈਂ ਕਿਹਾ ਮੈਨੂੰ ਤਾਂ ਵੀਰ ਜੀ ਨੇ ਏਦਾਂ ਕਿਹਾ ਤਾਂ ਉਹ ਏਦਾਂ ਖਿੜਕਣ ਹੱਸਿਆ ਕਹਿੰਦਾ ਸਾਡੀ ਮਾਂ ਆ ਜਿੱਦਾਂ ਮਰਜ਼ੀ ਕਹਿ ਲੈ ਬੀਬੀ, ਹੁਣ ਵੇ ਇੱਕ ਸੂਟ ਤਾਂ 200 ਹੋਰ ਲਾਉਣਾ ਹੀ ਪੈਣਾ ਹੈ।
1: ਹੁਣ ਤਾਂ ਤੁਸੀਂ ਅਪਰੂਵਲ ਹੀ ਕਰਾ ਦਿੱਤਾ ਸਿੱਧੇ।
0: ਜੋ ਮਰਜ਼ੀ ਤੁਸੀਂ ਕਹੀ ਜਾਓ, ਉਹਨਾਂ ਨੇ ਮਤਲਬ ਤੁਹਾਨੂੰ ਮਤਲਬ ਕਿਸੇ ਵੀ ਤਰੀਕੇ ਦੇ ਨਾਲ ਠੰਡਿਆਂ ਕਰਨਾ ਹੀ ਕਰਨਾ, ਤੁਹਾਨੂੰ
1: ਸੌਦਾ ਵੇਚਣਾ,
0: ਹਾਂ ਸੌਦਾ ਵੇਚਣਾ ਵੇਚਣਾ, ਉਹਨਾਂ ਚ ਵੀ ਪੇਸ਼ੈਂਸ ਘਟ ਗਿਆ।
3: ਸਾਡੇ ਨਾ ਮਾਮਾ ਜੀ ਮੇਰੇ ਸੀਗੇ ਤਾਂ ਇੱਥੇ ਉਹ ਰੋਡ ਵਿੱਚ ਹੁੰਦੇ ਸੀ ਤਾਂ ਅਮਰੀਕਾ ਚੱਲ ਗਏ, ਬੜੇ ਦੇਰ ਦੇ ਗਏ ਉਹ ਆ
0: ਜੀ।
3: ਤੇ ਉੱਥੇ ਨਾ ਮਾਮੀ ਜੀ ਨੇ ਨਾ ਉਹਨਾਂ ਦੀ ਇੱਕ ਸਹੇਲੀ ਨਾਲ ਰਲ ਕੇ ਤਾਂ ਦੁਕਾਨ ਪਾ ਲਈ ਆਹ ਜਿਹੜੀ ਗਰੋਸਰੀ ਸ਼ੋਪ ਛੋਟੀ ਜਿਹੀ, ਜਿੱਦਾਂ ਨਾ ਇੱਥੇ ਛੋਟੀਆਂ ਪੌਲ ਮਿਲਕ ਮੁਲਕ ਜਿਹੀਆਂ ਦੇ ਇੱਦਾਂ ਦੀਆਂ।
0: ਹਾਂਜੀ ਹਾਂਜੀ ਮਿਲਕ ਸ਼ੋਪ ਜੀ,
3: ਆ ਜਿੱਦਾਂ ਛੋਟੀ ਜਿਹੀ ਉਹ ਸੀਗੀ ਸਕੂਲ ਦੇ ਲਾਗੇ। ਤਾਂ ਮਾਮਾ ਜੀ ਨਾ ਉੱਥੇ ਟਰੱਕ ਚਲਾਉਂਦੇ ਸੀਗੇ, ਤਾਂ ਹੁਣ ਪੇਂਡੂ ਜੱਟ ਬੰਦੇ ਹੈ ਨਾ ਨਹੀਂ ਉਹਨਾਂ ਦੇ ਬਸ ਦੀ ਗੱਲ। ਤੇ ਮਾਮੀ ਜੀ ਆਏ ਤਾਂ ਮੈਂ ਕਿਹਾ ਮਾਮੀ ਜੀ ਵੀ ਕਿੱਦਾਂ ਹਨਾ ਕੰਮ ਕਾਰ ਕਿੱਦਾਂ, ਕਹਿੰਦੇ ਠੀਕ ਆ ਪੁੱਤ ਠੀਕ ਆ। ਮੈਂ ਕਿਹਾ ਵੀ ਦੁਕਾਨ ਦਾ ਕਿੱਦਾਂ, ਕਹਿੰਦੇ ਠੀਕ ਆ। ਮੈਂ ਕਿਹਾ ਮਾਮਾ ਜੀ ਵੀ ਉੱਥੇ ਬਹਿੰਦੇ ਹੁੰਦੇ ਆ? ਹਾਂ ਕਹਿੰਦੀ ਤੇ ਮਾਮੇ ਨੇ ਦੁਕਾਨ ਚਲਾਉਣੀ, ਇਹ ਤਾਂ ਰਹਿੰਦਾ ਵੀ ਸੱਤਿਆ ਨਾਸ ਕਰ ਦਿੰਦਾ। ਮੈਂ ਕਿਹਾ ਕੀ ਗੱਲ ਹੋਈ? ਕਹਿੰਦੇ ਕਹਿੰਦੇ ਹੁਣ ਸਕੂਲੇ ਨਿਆਣੇ ਆ ਤਾਂ ਉਹ ਨਾ ਬੱਚੇ ਜਦੋਂ ਛੁੱਟੀ ਹੁੰਦੀ ਤਾਂ ਉਹ ਕੋਈ 10-20 ਪੈਸੇ ਲੈ ਕੇ, ਪੁਰਾਣੀ ਗੱਲ ਆ, ਤੇ ਆਉਂਦੇ ਆ ਤਾਂ ਅੰਕਲ ਸਾਨੂੰ ਲੌਲੀਆਂ ਦੇ ਦੇ, ਤੇ ਉਹ ਨਾ ਕੋਈ ਲੌਲੀ ਦੇ 5 ਪੈਸੇ ਘੱਟ ਹੁੰਦੇ, ਕਿਸੇ ਦੇ ਵੱਧ ਹੁੰਦੇ, ਜਾਂ 5-7 ਪੈਸੇ ਵੱਧ ਬਚ ਗਏ, ਜਾਂ ਉਹ ਨਾ ਕਈ ਮੰਗ ਲੈਂਦੇ ਨਿਆਣੇ, ਅੱਜ 2 ਦੇ ਦੇ ਕੱਲ ਨੂੰ ਤੈਨੂੰ ਪੈਸੇ ਦੇ ਦਿਆਂਗੇ। ਕਹਿੰਦੇ ਮਾਮਾ ਤੇਰਾ ਗਾ ਪਤਾ ਕੀ ਕਰਦਾ? ਮੈਂ ਕੀ ਦੌੜ ਜਾ ਮੱਝ ਵੇਚੀ ਆ
1: ਬੱਲੇ ਬੱਲੇ
0: ਬੱਲੇ। ਥੈਂਕ ਯੂ ਭਾਈ, ਥੈਂਕ ਯੂ,
1: ਥੈਂਕ ਯੂ ਜੀ,
0: ਥੈਂਕ ਯੂ ਜੀ, ਥੈਂਕ ਯੂ। ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਰੇਡੀਓ ਹਾਂਜੀ 1674 AM।
4: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ ਤ੍ਰੁਗਨੀਨਾ ਅਤੇ 347 ਡੌਨਸਟੇਲ ਸਟ੍ਰੀਟ ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
5: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ। ਸੋਨਾ ਚਾਹੀਦਾ?
6: ਭਰੋਸਾ ਚਾਹੀਦਾ?
5: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
7: ਕਿੱਥੇ ਵੱਜ ਗਈ ਤੇਰੀ ਗੱਡੀ?
8: ਗੱਡੀ ਤਾਂ ਠੀਕ ਹੋ ਜੂ,
6: ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ।
7: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
8: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। एटीओ ऑडिट्स, टैक्स डिस्प्यूट्स, एटीओ डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स।
9: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
10: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
9: ਫਿਰ ਲਵਾਈਏ ਕਿੱਥੋਂ?
10: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
9: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
11: ਕਹਿ ਤਾਂ ਸਾਡੇ ਸਾਰਿਆਂ ਦੇ ਅੰਦਰੋਂ ਮੌਕਾ ਮਿਲਦਾ, ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ।
12: ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
11: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
12: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
13: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
14: Are you ready?
15: ਆਸਟ੍ਰੇਲੀਆ ਵਿੱਚ ਹਰ ਬਿੱਲ ਦੀ ਸ਼ੁਰੂਆਤ ਹੋਣ ਵਾਲੀ ਹੈ ਹੋਰ ਵੀ ਆਸਾਨ। ਬਿਲਡਿੰਗ ਟਿੰਬਰ, ਪਾਵਰ ਐਂਡ ਹੈਂਡ ਟੂਲ, ਸਲੀਪਰ, ਹਾਰਡਵੇਅਰ, ਡੈਕਿੰਗ, ਸੇਫਟੀ ਐਂਡ ਵਰਕਵੇਅਰ, ਵਿੰਡੋਜ਼ ਐਂਡ ਡੋਰਸ ਤੇ ਹੋਰ ਵੀ ਬਹੁਤ ਕੁਝ, ਸਭ ਇੱਕ ਹੀ ਥਾਂ ਉੱਤੇ। ਪ੍ਰੋਫੈਸ਼ਨਲ ਇੰਸਟਾਲੇਸ਼ਨ, ਸੇਮ ਡੇ ਡਿਲੀਵਰੀ ਤੇ ਟ੍ਰੇਡ ਕ੍ਰੈਡਿਟ ਆਪਸ਼ਨਸ ਵੀ ਅਵੇਲੇਬਲ ਨੇ। ਏ ਕਲਾਸ ਬਿਲਡਿੰਗ ਮਟੀਰੀਅਲਸ, ਤੁਹਾਡੇ ਹਰ ਬਿੱਲ ਦਾ ਟ੍ਰਸਟਡ ਪਾਰਟਨਰ। ਕਮਿੰਗ ਸੂਨ, ਪਤਾ ਚੱਲੇਗਾ ਇੱਥੇ ਹੀ। ਸੁਣਦੇ ਰਹੋ ਰੇਡੀਓ ਹਾਂਜੀ।

0: ਸ਼ੋਰੂਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ 04-33-280-252 ਤੇ।
1: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

0: ਰੇਡੀਓ ਹਾਂਜੀ 1674 AM ਪ੍ਰੋਗਰਾਮ ਹਾਂਜੀ ਮੈਲਬਨ ਅੱਜ ਦਿਨ ਸ਼ੁੱਕਰਵਾਰ ਦਾ ਖੁੱਲ੍ਹਾ ਅਖਾੜਾ ਹੁੰਦਾ ਸ਼ੁੱਕਰਵਾਰ ਦੇ ਦਿਨ ਅਤੇ ਗਾਣਾ ਤੁਸੀਂ ਇੰਜੋਏ ਕਰ ਰਹੇ ਸੀ ਗੱਡੀ ਸ਼ਕੀਨ ਜੱਟ ਦੀ ਪੰਮਾ ਅਤੇ ਮੀਨਾਕਸ਼ੀ ਦੀ ਆਵਾਜ਼ ਦੇ ਵਿੱਚ ਮੇਰੇ ਨਾਲ ਨੇ ਕ੍ਰਿਸ਼ਨਾ ਭਾਰਦਵਾਜ
1: ਜੀ ਜੀ ਜੀ ਬਹੁਤ ਖੂਬਸੂਰਤ ਗਾਣਾ ਆਪਣੇ ਸੁਣਾਇਆ ਬਹੁਤ ਬਹੁਤ ਧੰਨਵਾਦ ਆਪਕਾ ਬਹੁਤ ਅੱਛਾ ਡੀਜੇ ਕਾ ਕੰਮ ਕਰਤੇ ਹੈ ਆਪ ਵੈਰੀ ਨਾਈਸ ਮੇਰੇ ਖਿਆਲ ਸੇ ਯੇ ਆਪਕੇ ਅੰਦਰ ਆਪਕੇ ਅਭੀ ਪੂਰਵ ਬਹੁਤ ਅੰਦਰ ਸੇ ਭਰਾ ਹੁਆ ਏਕ ਚਸ਼ਮੇ ਟੈਲੈਂਟ ਹੈ ਜੋ ਆਪਣੇ ਲੁਕੋ ਕਰ ਰੱਖਾ ਹੁਆ ਹੈ ਅਭੀ ਤੱਕ
0: ਤੁਸੀਂ ਪਹਿਲਾਂ ਇੱਦਾਂ ਕਰੋ
1: ਪਾਣੀ ਪੀਓ
0: ਹੋਈ ਹੋਵੇ
1: ਮੈਂ ਕਾਲ ਕਰਦਾ 000
0: ਤੁਸੀਂ ਚਾਹ ਕਢਾਓ
1: ਮੇਰੇ ਅੰਦਰ
0: ਚਾਹ ਕਢਾਓ
1: ਮੇਰੇ ਅੰਦਰ ਦਾ ਨਾ ਕਈ ਵਾਰੀ ਡੀ ਡੀ ਇੰਡੀਆ ਨਿਕਲ ਆਉਂਦਾ ਪਤਾ ਨੀ ਕੀ ਮੈਂ ਰੋਕ ਨੀ ਪਾਉਂਦਾ ਅਲੱਗ ਅਲੱਗ ਜਗ੍ਹਾ ਤੇ ਹੈ ਨਾ ਇੱਕ ਅੰਦਰ ਦਾ ਉਹ ਨਿਕਲ ਆਉਂਦਾ ਇੱਕ ਉਹ ਅਮਰੀਸ਼ ਪੁਰੀ ਦਾ ਪੱਕਾ ਇੱਕ ਡਾਇਲੋਗ ਹੈ ਹਮਾਰੇ ਬੇਟੇ ਦੇਬੂ ਕੇ ਜਨਮ ਦਿਨ ਪਏ ਇੱਕ ਇਹ ਪਤਾ ਨੀ ਕਿਉਂ ਨਿਕਲ ਆਉਂਦਾ ਪਤਾ ਨੀ ਕੀ ਚੱਕਰ
0: ਚਲੋ ਕੋਈ ਨੀ ਕਈ ਚੀਜ਼ਾਂ ਜਿਹੜੀਆਂ ਨੇ ਨਾ ਉਹ ਮਤਲਬ ਰਚ ਮਿਚ ਚੁੱਕੀਆਂ ਹੁੰਦੀਆਂ
1: ਵਾ ਹਾਂ ਨਹੀਂ ਜਾਂਦੀਆਂ ਉਹ ਸਨੀ ਦਿਓਲ ਜੀ ਨਾਲ ਕੀਤਾ ਨਾ ਇੰਟਰਵਿਊ ਓਏ ਤੂੰ ਗੱਡੀ 'ਚ ਬੈਠਾ ਮੈਂ ਕਹਿ ਜਾਂਦੀ ਸੀ ਗੱਡੀ ਹੋਰ ਟਿਕਟ ਟੁਕਟ ਨਾ ਲਵਾ ਲਈ ਕਿਤੇ ਮੈਂ ਕਹਿੰਦੀ ਨਹੀਂ ਨਹੀਂ ਨਹੀਂ ਲਵਾਉਂਦੇ ਸਰ ਕੋਈ
0: ਤੇ ਕਹਿੰਦੇ ਸਰ ਤੁਹਾਡੀਆਂ ਆਵਾਜ਼ਾਂ ਬੜੀਆਂ ਕੱਢਦੇ ਇੱਥੇ ਲੋਕ
1: ਮੈਂ ਕਿਹਾ ਸੀ ਨਾ ਰੇਡੀਓ 'ਤੇ ਸਾਨੂੰ ਸ਼ੌਂਕ ਆ ਆਪਾਂ ਕੱਢਦੇ ਹਾਂ ਓ ਯਾਰ ਪਹਿਲੇ ਤਾਂ ਮੈਨੂੰ ਬਹੁਤ ਗੁੱਸਾ ਲੱਗਦਾ ਸੀ ਕਿ ਯਾਰ ਹਰ ਕੋਈ ਮਖੌਲ ਉਡਾਈ ਜਾਂਦਾ ਫਿਰ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਹਰ ਕਿਸੇ ਦਾ ਆਪਣਾ ਕੰਮ ਹੈ ਉਹ ਆਪਣਾ ਕੰਮ ਕਰ ਰਹੇ ਨੇ ਹਨਾ ਇਟਸ ਆਊਟ ਆਫ ਗ੍ਰੈਟੀਟਿਊਡ ਓਨਲੀ ਸੋ ਚੰਗੀ ਗੱਲ ਹੈ ਹਨਾ ਤੇ ਨਾ ਮਤਲਬ ਯਾਰ ਕਿੰਨਾ ਕੋਡਿਡ ਆਦਮੀ ਹੈ ਨਾ ਮਤਲਬ ਕਿ ਮੈਂ ਕਿਹਾ ਹਨਾ ਜਾਂਦੇ ਜਾਂਦੇ ਕੋਈ ਦੱਸੋ ਹਨਾ ਕਿ ਫਿਲਮ ਬਾਰੇ ਸਾਰੇ ਰਲ ਮਿਲ ਕੇ ਰਹੋ ਤੇਰਾ ਕੋਈ ਧਰਮ ਹੋ ਸਕਦਾ ਮੇਰਾ ਕੋਈ ਧਰਮ ਹੋ ਸਕਦਾ ਪਰ ਇਨਸਾਨੀਅਤ ਇੱਕੋ ਧਰਮ ਹੈ ਹਨਾ ਪੂਰਾ ਪ੍ਰੋਪਰ ਇੱਦਾਂ ਕਰਕੇ ਬੋਲੇ ਤੇ ਨਾ ਪਰ ਉਹ ਜੱਟ ਬੁੱਧੀ ਬੰਦਾ ਰੁਕ ਥੋੜ੍ਹਾ ਨਾ ਸਕਦਾ ਬਾਈ ਕਹਿੰਦੇ ਜੇ ਪੰਗਾ ਪੈ ਜਾਏ ਤਾਂ ਫਿਰ ਪਿੱਛੇ ਵੀ ਨਹੀਂ ਮੁੜਨਾ ਚਾਹੀਦਾ ਮੈਂ ਕਿਹਾ ਸਰ ਤੁਹਾਡੇ ਨਾਲ ਕਿੰਨੇ ਪੰਗਾ ਲੈਣਾ ਸੈਂਡੋ ਬਣਾਉਣ ਚ ਆਇਆ ਪ੍ਰਧਾਨ ਪੂਰਾ ਪ੍ਰੋਪਰ ਹੈ ਲੈ ਕੋਈ ਰੌਲੇ ਵਾਲੀ ਗੱਲ ਨਹੀਂ ਫੇਸਬੁੱਕ ਪੇਜ ਪਰ ਜਾ ਕੇ ਦੇਖੇ ਸਨੀ ਦਿਓਲ ਜੀ ਦਾ ਇੰਟਰਵਿਊ ਅੱਜ ਫਿਲਮ ਰਿਲੀਜ਼ ਹੋਈ ਨਾ 1947
0: ਹਾਂਜੀ ਸੋ ਅੱਜ ਤੁਸੀਂ ਜਾ ਕੇ ਤਾਂ ਵੇਖ ਸਕਦੇ ਹੋ ਅਤੇ ਸਨੀ ਦਿਓਲ ਦੇ ਨਾਲ ਤੁਸੀਂ ਇੰਟਰਵਿਊ ਵੀ ਸੁਣ ਸਕਦੇ ਹੋ ਅਤੇ ਅੱਜ ਦੇ ਦਿਨ ਫਿਲਮ ਇਹ ਰਿਲੀਜ਼ ਹੋ ਜਾਣੀ ਹੈ ਤੁਸੀਂ ਆਪਣੇ ਲਾਗਲੇ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਅਤੇ ਇਸ ਫਿਲਮ ਨੂੰ ਵੇਖ ਕੇ ਤਾਂ ਦੱਸ ਸਕਦੇ ਹੋ ਕਿਵੇਂ ਦੀ ਆ ਆਮਿਰ ਖਾਨ ਪ੍ਰੋਡਕਸ਼ਨ ਅਤੇ ਆਪਣਾ ਆਪਣੀ ਪ੍ਰੀਤੀ ਜੰਟਾ ਵੀ ਹੈਗੀ
1: ਹਾਂਜੀ ਪ੍ਰੀਤੀ ਜਿੰਟਾ ਦਾ ਕਮਬੈਕ ਹੈ ਜੀ
0: ਹਾਂਜੀ ਤੇ ਅੱਜ ਅਵਾਰਾਪਨ 2 ਵੀ ਰਿਲੀਜ਼ ਹੋਣੀ ਅਵਾਰਾਪਨ ਕਿੱਦਾਂ ਦੀ ਪਹਿਲੀ ਵੇਖੀ ਕਿਸੇ ਨੇ
1: ਹਾਂ ਮਤਲਬ ਆਪਣੇ ਸਮੇਂ ਦੀ ਫਲੋਪ ਫਿਲਮ ਸੀ ਪਰ ਜਦੋਂ ਫਿਲਮ ਮਤਲਬ ਥੀਏਟਰ ਵਗੈਰਾ ਤੇ ਆਈ ਸੌਰੀ ਟੀਵੀ ਤੇ ਆਈ ਤੇ ਲੋਕਾਂ ਨੂੰ ਬਹੁਤ ਪਸੰਦ ਆਈ
0: ਫਿਰ ਚੱਲ ਗਈ ਹਾਂ ਓਕੇ ਓਕੇ
1: ਸੋ ਬੜੀ ਸਿੱਧੀ ਜੀ ਮਤਲਬ ਲਵ ਸਟੋਰੀ ਟਾਈਪ ਸੀਗੀ ਜਿਸ ਤਰ੍ਹਾਂ ਆਪਾਂ ਸੁਣੀ ਹੁੰਦੀ ਨਾ ਇੱਕ ਥਾ ਰਾਜਾ ਇੱਕ ਥੀ ਰਾਣੀ ਟਾਈਪ ਵਾਲੀ ਕਹਾਣੀ ਇੱਦਾਂ ਦੀ ਸਟੋਰੀ ਸੀ
0: ਸਿੱਧੀ ਸਿੱਧੀ
1: ਪਰ ਇਹ ਹੈ ਕਿ ਫਿਲਮ ਦੀ ਇੰਨੀ ਹਾਈਪ ਨਹੀਂ ਕ੍ਰੀਏਟ ਹੋਈ ਕਿਉਂਕਿ ਉਹਦੇ ਗਾਣੇ ਬਹੁਤ ਮਸ਼ਹੂਰ ਹੋਏ ਸੀ
0: ਅੱਛਾ
1: ਤੇਰਾ ਮੇਰਾ ਰਿਸ਼ਤਾ ਹੈ ਪੁਰਾਣਾ ਉਹ ਸੀਗੇ ਸਾਰੇ ਜਲ ਬੈਂਡ ਨੇ ਵੀ ਗਾਇਆ ਸੀਗਾ ਉਹਦੇ ਅੰਦਰ ਮਤਲਬ ਪਾਕਿਸਤਾਨੀ ਕਾਫੀ ਸਿੰਗਰਸ ਦੇ ਸਿੰਗਲ ਸਿੰਗਲ ਟਰੈਕ ਸੀਗੇ ਉਹਦੇ ਅੰਦਰ ਤੇ ਉਹ ਸਾਰੇ ਗਾਣੇ ਬਹੁਤ ਮਸ਼ਹੂਰ ਹੋਏ ਸੀ ਇਹਦੇ ਗਾਣੇ ਇੰਨੇ ਮਸ਼ਹੂਰ ਨਹੀਂ ਹੋਏ
0: ਓਕੇ ਚਲੋ ਠੀਕ
1: ਹੈ ਬਾਕੀ ਔਜਲੇ ਦਾ ਲੱਗ ਗਿਆ ਜੀ ਵੀਜ਼ਾ ਅਪਰੂਵ ਹੋ ਗਿਆ ਆ ਰਿਹਾ ਜਿਨ੍ਹਾਂ ਨੇ ਟਿਕਟਾਂ ਖਰੀਦੀਆਂ ਬਾਈ ਮੌਜ ਕਰੋ
0: ਜੀ ਤੁਸੀਂ ਜਾ ਕੇ ਤੇ ਵੇਖੋ ਤੁਸੀਂ ਤੇ ਫਿਲਮਾਂ 2 ਰਿਲੀਜ਼ ਹੋਣੀਆਂ ਨੇ ਅੱਜ ਤੇ 2 ਰਿਲੀਜ਼ ਹੋ ਜਾਣੀਆਂ 4 ਸਤੰਬਰ ਨੂੰ ਇੱਕ ਮਿਰਜ਼ਾਪੁਰ ਸੋ ਸੀਰੀਜ਼ ਉੱਤੇ ਫਿਲਮ ਬਣੀ ਆ ਅਤੇ ਪੰਕਜ ਤ੍ਰਿਪਾਠੀ ਇੰਨੀ ਦਿਨੀ ਮੈਲਬਨ ਦੇ ਵਿੱਚ ਨੇ ਇਸ ਕਰਕੇ ਮੈਂ ਥੋੜ੍ਹੇ ਛੇਤੀ ਕੰਮ ਨਿਬੇੜ ਕੇ ਜਾਊਂਗਾ ਅਤੇ
1: ਨਹੀਂ ਕੱਲ੍ਹ ਪੁੱਛ ਲਿਆ ਆਪਾਂ ਉਹਨਾਂ ਨੂੰ
0: ਬੋਲ ਭਾਵੇਂ ਨਾ ਬੋਲ ਤੇ ਇਹਦਾ ਟ੍ਰੇਲਰ ਆ ਚੁੱਕਾ ਵਾ ਟ੍ਰੇਲਰ ਤੁਸੀਂ ਵੇਖ ਸਕਦੇ ਹੋ ਸਿੱਧ ਗਿੱਲ ਤੇ ਜਾਨਿਆ ਜੋਸ਼ੀ ਸੋ ਰਿਦਮ ਬੋਇਜ਼ ਦੀ ਫਿਲਮ
1: ਬਹੁਤ ਵਧੀਆ ਟ੍ਰੇਲਰ
0: ਟ੍ਰੇਲਰ ਕਰੀ ਵੇਖਿਓ ਜ਼ਰੂਰ ਤੁਸੀਂ ਟ੍ਰੇਲਰ ਤੇ ਵੇਖ ਕੇ ਤੇ ਆਪਣੀ ਫੀਡਬੈਕ ਜ਼ਰੂਰ ਤੁਸੀਂ ਦਿਓ ਅਤੇ ਇਸ ਤੋਂ ਇਲਾਵਾ ਹੋਰ ਜਿਹੜੀ ਯਾਰ ਜਿਗਰੀ ਅਤੇ ਕਸੂਤੀ ਡਿਗਰੀ ਇਹ ਫਿਲਮ ਆਲਰੇਡੀ ਚੱਲ ਰਹੀ ਹੈ ਨਾ ਪਿਛਲੇ ਹਫ਼ਤੇ ਰਿਲੀਜ਼ ਹੋ ਗਈ ਅਤੇ ਦੀ ਗ੍ਰੇਟ ਪੰਜਾਬ ਰੋਬਰੀ ਸ਼ਿਲਪਾ ਸ਼ੈਟੀ ਦਾ ਘਰ ਵਾਲਾ ਸੋ ਇਹ ਇਹ ਵੀ ਕੀ
1: ਮੈਨੂੰ ਪਤਾ ਸੀ ਇਹੀ ਆਣਾ ਸ਼ਿਲਪਾ ਚੱਟਿਆ ਘਰ ਵਾਲਾ ਹੁਣ ਜੇ ਤੁਸੀਂ ਇਸ਼ਕਨਾਮਾ ਬੋਲੋ ਤੁਸੀਂ ਬਾਪੂ ਜੀ ਨੂੰ ਵੀ ਯਾਦ ਕਰਨਾ
0: ਫਿਲਮਾਂ ਨੇ ਫਿਲਹਾਲ ਇਹ ਤੁਹਾਡੇ ਲਈ ਮਨੋਰੰਜਨ ਆਸ ਪਾਸ ਤੇ ਇੰਡੀਅਨ ਫਿਲਮ ਫੈਸਟੀਵਲ ਚੱਲ ਰਿਹਾ ਵਾ ਅੱਜ ਦੇ ਦਿਨ ਓਪਨਿੰਗ ਨਾਈਟ ਹੈ ਤੇ ਕੱਲ ਤੁਸੀਂ ਫ੍ਰੀ ਦੇ ਵਿੱਚ ਜਾ ਕੇ ਤੇ ਆਪਣਾ ਰੇਖਾ ਨੂੰ ਵੇਖ ਸਕਦੇ ਹੋ ਰਾਣੀ ਮੁਖਰਜੀ ਨੂੰ ਵੇਖ ਸਕਦੇ ਹੋਰ ਜਿਹੜੇ ਸਟਾਰ
1: ਸਲਮਾਨ ਕੰਤਾਰਾ ਵਾਲਾ ਰਿਸ਼ਭ ਸ਼ੈਟੀ ਹੈ ਮਲਾਇਕਾ ਅਰੋੜਾ ਮਿਸ ਵਰਲਡ ਮਨੁਸ਼ੀ ਚੱਲਰ ਆਹੀ ਨੇ ਮੇਨ ਮੇਨ ਪੰਕਜ ਤ੍ਰਿਪਾਠੀ ਮਿਰਜ਼ਾਪੁਰ ਵਾਲਾ ਮਿਰਜ਼ਾਪੁਰ ਦੀ ਸਾਰੀ ਟੀਮ ਆਈ ਹੋਈ ਆ ਸੋ ਪੰਕਜ ਤ੍ਰਿਪਾਠੀ ਆਇਆ ਹੋਇਆ ਵਿਜੇ ਵਰਮਾ ਆਇਆ ਹੋਇਆ ਤੇ ਰਸਿਕਾ ਦੁੱਗਲ ਜੋ ਵਾਈਫ ਦਾ ਰੋਲ ਪਲੇ ਕਰਦੀ ਪੰਕਜ ਤ੍ਰਿਪਾਠੀ ਦੀ
0: ਜੀ
1: ਸੋ ਇਹ ਸਾਰੇ ਆਏ ਹੋਏ ਆ
0: ਜੀ ਸੋ ਇਹ ਫ੍ਰੀ ਦੇ ਵਿੱਚ ਤੁਸੀਂ ਜਾ ਕੇ ਤੇ ਇਹਨਾਂ ਨੂੰ ਵੇਖ ਸਕਦੇ ਹੋ ਤੁਸੀਂ ਤੇ ਸਾਡੇ ਆਪਣਾ ਪ੍ਰੋਗਰਾਮ ਨੂੰ ਆਪਾਂ ਅੱਗੇ ਤੋਰਦੇ ਹਾਂ ਨੀਤੂ ਜੀ ਤੁਸੀਂ ਆਉਂਦੇ ਰਹੋ
2: ਤੁਸੀਂ ਮੇਰੀ ਕਾਲ ਪਿਕ ਨਹੀਂ ਕਰਦੇ ਇਹ ਗੁੱਡ ਨਹੀਂ ਆ ਮੈਨੂੰ ਪਤਾ ਹੈ ਮੈਨੂੰ ਤੁਹਾਡੇ ਵਾਂਗ ਕਨੋਲੇਜ ਨਹੀਂ ਹੈ ਪਰ ਮੇਰੀ ਕਾਲ ਪੂਰੀ ਆਨਥੈਟਿਕ ਹੈ ਆਨਥੈਟਿਕ ਭਾਵੇਂ ਤੁਸੀਂ ਪੂਰਾ ਵਰਡ ਵਾਕ ਅਰਾਊਂਡ ਕਰ ਲਓ ਕਿਉਂਕਿ ਮੈਂ ਕਿਹੜਾ ਜੱਸਾ 007 ਆ ਕਿਉਂਕਿ ਮੈਂ ਤਾਂ ਨੀਤੂ ਚੜ੍ਹਨੀ ਵਾਲੀ ਆ
0: ਕ੍ਰਿਸ਼ਨਾ ਜੀ ਤੇ ਮੈਨੂੰ ਲੱਗਦਾ ਵੇਖੀ ਨਹੀਂ ਹੈ ਰੀਲ ਹੈ ਨਾ ਬਾਬਾ ਬਾਬਾ ਚੱਲਦੀ ਅੱਜ ਕੱਲ ਹੈਨਾ
1: ਅੱਛਾ ਇਹ ਵਾਕ ਕਰਾਉਂਗਾ ਆਥੈਂਟਿਕ ਆ ਮਿਸ ਕਰ ਗਿਆ ਹੂੰਗਾ
0: ਆਥੈਂਟਿਕ ਨਹੀਂ
1: ਆਨਥੈਂਟਿਕ ਆ ਹੈ ਨਾਈਸ
2: ਆਨਥੈਂਟਿਕ ਐਕਚੁਅਲੀ ਪਤਾ ਕੀ ਉਹ ਤਾਂ ਜਿਹੜਾ ਬੋਲਦੀ ਆ ਅਸੀਂ ਜਦੋਂ ਵੈਸੇ ਮੈਂ ਬੱਚਿਆਂ ਨੂੰ ਹਸਾਨੀ ਆ ਨਾ ਤੇ ਸਾਡੇ ਫੈਮਿਲੀ ਫਰੈਂਡਸ ਆਉਂਦੇ ਆ ਤੇ ਮੇਰੀ ਜਿਹੜੀ ਇੰਗਲਿਸ਼ ਆ ਉਹ ਇੰਨੀ ਕੁ ਹੈ ਮਤਲਬ ਹੱਸ ਹੱਸ ਕਮਲੇ ਹੋ ਜਾਂਦੇ ਆ ਸਾਰੇ ਕਹਿੰਦੇ ਤੁਸੀਂ ਕਿਉਂ ਨੀ ਸ਼ੁਰੂ ਕਰਦੇ ਹੈਗੇ ਕਹਿੰਦੇ ਸਾਨੂੰ ਤਾਂ ਕੁਛ ਵੀ ਨੀ ਲੱਗਦਾ ਮੈਂ ਕਿਹਾ ਮੈਨੂੰ ਇੱਦਾਂ ਕਿ ਸਾਰੇ ਆ ਕੇ ਇੱਕ ਵਾਰ ਥੱਕ ਜਾਣ ਫਿਰ ਨੀਤੂ ਆਊਗੀ ਸਿਡਨੀ

0: खर्चे मैं पूरे कोई है ही नहीं आराम। अच्छा उठना वीर जी उस टाइम चो देखो फोन भी नहीं होंगे, टॉयलेट च इन्नी देर बैठे रहते नहा चाह तो होगी ना बंदा कभी चल फोन लेके गया सारा टाइम ਬਾਪਾ ਕਹਿੰਦੇ ਨੇ ਵੀ ਲੈ ਮੈਂ ਆਪਣੇ ਜਵਾਕ ਖਾ ਰਿਹਾ ਜਵਾਕ ਲਈ ਰੱਖਦਾ ਉਹਨਾਂ ਨੂੰ ਪਸੰਦ ਸੀ ਉਹੀ
1: ਖਾਦ That's so sweet though.
0: ਫਿਰ ਹਾਂ ਮੈਨੂੰ ਯਾਦਾਂ ਨਹੀਂ ਗਈਆਂ ਵੈਸੇ ਨਾ ਉਹ ਬੋਲ ਮੇਰੇ ਪਾਪਾ ਹੈ ਨਾ ਮਤਲਬ ਉਹ ਨਾ ਇੱਕ ਰੱਬ ਦੀ ਇੱਕਤ ਲਗਾ ਲਓ ਮੈਂ ਤਾਂ ਇਹੀ ਕਹਿੰਦੀ ਹਾਂ ਕਿ ਉਹਨਾਂ ਨੂੰ ਰੱਬ ਨੇ ਦੇਖੋ ਜੈ ਜਾ ਬਣਾਇਆ ਨਾ
2: ਫਰੋਜ਼ਨ
1: ਮਿਲਦੇ ਆ ਚੀਕੂ ਹਾਂਜੀ ਉਹ ਚੋਂ ਐ ਜਿੱਦਾਂ ਉਹ ਨਿਕਲਦੀ ਹੁੰਦੀ ਨਾ ਜਿੱਦਾਂ ਕਾਕਰੋਚ ਜੇ ਟਾਈਪ
2: ਗਿਟਕ
0: ਵਾਸ਼ਿੰਗ
1: ਮਸ਼ੀਨ ਘਰ ਆ ਜਾਂਦੀ ਫਿਰ ਬੰਦਾ ਸੋਚਦਾ ਵੀ ਘਰ ਤੇ ਟੂਟੀ ਨੀ ਹੈਗੀ ਸਰਕਾਰੀ ਟੂਟੀਆਂ ਚਲੋ ਲੱਗੀ ਹੁੰਦੀ ਆ ਤੇ ਪਿੰਡਾਂ ਚ ਤੇ ਬੰਦਾ ਲਿਆ ਕੇ ਕਈ ਸੋਚਦੇ ਹੁੰਦੇ ਵੀ ਹੁਣ ਇਹਦਾ ਕੀ ਕਰੀਏ ਫਿਰ ਨਾਲ ਕਿਤੋਂ ਘੇੜ ਘੇੜ ਕੇ ਪਾਉਣਾ ਵਿੱਚ
2: ਗੁਲਜ਼ਾਰ ਸਾਹਿਬ ਆਈਸੀਯੂ ਚ ਨੇ ਮੈਨੂੰ ਨਹੀਂ ਖਬਰ ਆਈ
1: ਇਹਨੂੰ ਚੰਗਾ ਤੁਸੀਂ ਗੰਦੀ ਜੁੱਟੀ ਨਾ ਚੜ ਜਾਓ ਥੈਂਕ ਯੂ ਨੀਤੂ ਜੀ ਥੈਂਕ ਯੂ ਜੋ ਮਰਜ਼ੀ ਆ ਬਾਈ ਇਹਨਾਂ ਦੇ ਆ ਵੀ ਇਹ ਨਾ ਜੋ ਇਹਨਾਂ ਦੇ ਹੁੰਦਾ ਵਾ ਮਨ ਚ
2: ਹਾਂ ਬਣਾਉਣੇ ਸ਼ੁਰੂ ਕਰਤੇ ਲੋਕਾਂ ਨੇ ਬਾਪੂ ਮੇਰੇ ਕਰਕੇ ਤੂੰ ਖਲੋ ਗਿਆ ਪੈਰਾਂ ਤੇ ਖਲੋ ਗਿਆ ਸਾਰੀ ਉਮਰ ਸਾਈਕਲਾਂ ਤੇ ਕੱਟੀ ਮੈਂ ਦਿਹਾੜੀਆਂ ਲਾ ਕੇ ਤੈਨੂੰ ਗੱਡੀ ਜੋਗਾ ਕਰਤਾ ਬਾਕੀ ਸਾਰੇ ਡਿਸ ਕਰਦੇ ਆ ਜਲੂਸ ਤਾਂ ਮਾਵਾਂ ਹੀ ਕੱਢਦੀ ਜਲੂਸ ਤਾਂ ਮਾਵਾਂ ਹੀ ਕੱਢਦੀਆਂ ਹੁੰਦੀਆਂ
1: ਨਹੀਂ ਵੀ ਵੇਖੋ ਵੀ ਕੋਈ ਕੋਈ ਕਲਾ ਸੱਚ ਹੈ ਨਾ ਆਪਾਂ ਗਾਣੇ ਗਾਉਣੇ ਸੁਣ ਕੇ ਆਪਾਂ ਕਹਿੰਦੇ ਯਾਰ ਟੱਕ ਟੱਕਿਆ ਰਹਿਣ ਦੋ ਚੱਲੀ ਜਾਂਦਾ ਸਾਰੇ ਮਾਂ ਪਿਓ ਮਿਹਨਤੀ ਥੋੜੀ ਹੁੰਦੇ ਆ
2: ਟ੍ਰੇਨ ਵੱਲ ਤੇ ਉੱਤੇ ਲਿਖਿਆ ਪਿਆ ਕਿ ਕੁੜੀ ਨੂੰ ਘਰੋਂ ਤੋਰ ਕੇ ਪਿੱਛੋਂ ਕਮਰੇ ਚ ਰੀਲ ਵੇਖਦੀ ਰਹੀ ਮਾਂ ਵਕਤ ਬਦਲਦੀ ਆ ਜਜ਼ਬਾਤ ਬਦਲਦੀ
1: ਅੱਜ ਕੱਲ ਤੇ ਡੋਲੀ ਰਾਹ ਚ ਹੀ ਹੁੰਦੀ ਆ ਪਹਿਲਾਂ ਹੀ ਫੋਨ ਕਰ ਦਿੰਦੀਆਂ ਮਾਵਾਂ ਚਾਰਜਰ ਕਿੱਥੇ ਬੇਟਾ ਛੱਡ ਕੇ ਗਿਆ
2: ਨਾਲ ਤਾਂ ਨਹੀਂ ਲੈ
1: ਗਈ, ਫੋਨ ਇੱਥੇ ਛੱਡ ਜਾਂਦੇ ਤੁਸੀਂ ਆਪਣਾ ਉੱਥੇ ਜਾ ਕੇ ਲੈ ਲੈਣਾ। ਹਾਂਜੀ 047 ਤੁਸੀਂ ਆਉਂਦੇ ਰਹੋ।
3: ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਜੀ, ਕੀ ਹਾਲ ਚਾਲ
1: ਜੀ? ਸਤਿ ਸ਼੍ਰੀ ਅਕਾਲ, ਤੁਹਾਡਾ ਕੀ ਹਾਲ ਹੈ?
3: ਬਸ ਵਧੀਆ ਵੀਰ ਜੀ, ਵਧੀਆ, ਚੜ੍ਹਦੀ ਕਲਾ, ਸ਼ੁਕਰ। ਵੈਸੇ ਹੀ ਬੰਦਾ ਥੋੜਾ ਰਿਲੈਕਸ ਹੋ ਜਾਂਦਾ ਵੀ 2 ਦਿਨ ਦੀ ਛੁੱਟੀ ਹੈਗੀ ਇਸ
1: ਤੋਂ। ਇਹ ਵੀ ਗੱਲ ਹੈ ਨਾ, ਸਾਨੂੰ ਨਾ ਵੈਸੇ ਜਦੋਂ ਮੰਨ ਲਓ ਕੋਈ ਮਤਲਬ ਵਾਹਵਾ ਅਸੀਂ ਤਾਂ ਵਾਹਵਾ ਰੌਲਾ ਰੂਲਾ ਪਾਉਣ ਡੇ ਹੁੰਦੇ ਹਾਂ ਨਾ, ਬਾਅਦ 'ਚ ਫਿਰ ਜਦੋਂ ਤੁਹਾਡੇ ਵਰਗੇ ਸਪੈਸੀਫਿਕੇਟੀ ਜੀ ਆਵਾਜ਼ ਆਉਂਦੀ, ਸਾਨੂੰ ਬੜਾ ਪੈਨਲ ਚੁੱਕਣਾ ਪੈਂਦਾ।
2: ਸਪੈਸੀਫਿਕੇਟ ਨਵਾਂ ਕੱਢਿਆ
3: ਮੈਂ ਹਮੇਸ਼ਾ ਇਹੀ ਚੀਜ਼ ਕਹਿੰਦੀ ਹੁੰਦੀ ਆ, ਮੈਂ ਜਦੋਂ ਫੋਨ ਕਰਦੀ ਹੁੰਦੀ ਆ ਨਾ, ਮੈਨੂੰ ਓਦਾਂ ਅੰਮ੍ਰਿਤ ਵੀ ਹੱਸ ਰਹੀ ਸੀ, ਕਹਿੰਦੀ ਤੂੰ ਓਦਾਂ ਏਦਾਂ ਹੱਸਦੀ ਰਹਿੰਦੀ ਜੇ ਤੂੰ ਫੋਨ ਤੇ ਗੱਲ ਕਰਨ ਲੱਗਦੀ ਉਦੋਂ ਤੂੰ ਕੌਨਸ਼ੀਅਸ ਕਿਉਂ ਹੋ ਜਾਂਦੀ ਆ? ਮੈਂ ਕਿਹਾ ਮੇਰੇ ਕੋਲ ਜਿਹੜੀ ਚੀਜ਼ ਸੋਚ ਕੇ ਮੈਂ ਫੋਨ ਕਰਦੀ ਆ ਨਾ, ਮੇਰੀ ਉਹ ਚੀਜ਼ ਰਹਿ ਜਾਂਦੀ, ਬਾਕੀ ਸਾਰੀਆਂ ਗੱਲਾਂ।
1: ਨਹੀਂ ਅੱਜ ਕੱਲ੍ਹ ਇਹ ਤੇ ਆਮ ਹੀ ਹੁੰਦਾ, ਤੁਸੀਂ ਮੰਨ ਲਓ ਭਾਵੇਂ ਆਪਾਂ ਕੋਈ ਕੰਮ ਕਰਨ ਜਾਈਏ ਨਾ, ਅੱਗੋਂ ਕੋਈ ਹੋਰ ਚੇਤਾ ਆਉਂਦਾ ਤੇ ਉਹ ਓਦਾਂ ਹੀ ਛੱਡ ਕੇ ਆ ਜਾਈਦਾ। ਫੋਨ ਤੇ ਵੀ ਇੱਦਾਂ ਹੁੰਦਾ, ਆਪਾਂ ਕੋਈ ਮੰਨ ਲਓ ਮੈਸੇਜ ਕੱਢਦੇ ਵੀ ਹਾਂ ਫਲਾਣੇ ਨੂੰ ਆਪਾਂ ਮੈਸੇਜ ਕਰੀਏ, ਤੇ ਉਹਦੇ ਉੱਤੇ ਕੁਛ ਹੋਰ ਪਿਆ ਹੁੰਦਾ ਵਾ, ਉਹ ਕਰ ਕੁਰ ਕੇ ਫੇਰ ਬਹਿ ਜਾਈਦਾ, ਫੇਰ ਸੋਚੀਦਾ ਯਾਰ ਉਹ ਤੇ ਹੋਇਆ ਨਹੀਂ।
2: ਸਹੀ ਗੱਲ ਹੈ, ਸਹੀ,
1: ਇਹ ਆਮ ਹੀ ਹੁੰਦਾ ਅੱਜ ਕੱਲ੍ਹ।
2: ਗਰੋਸਰੀ ਸ਼ੋਪਿੰਗ ਮੈਂ ਤੇ ਹੋਇਆ ਹੀ ਨਹੀਂ ਕਦੀ ਕਿ ਪਹਿਲੇ ਕਿਹੜੇ ਜੋ ਅਸਲ 'ਚ ਜਿਹੜੀ ਚੀਜ਼ ਲੈਣ ਗਿਆ ਸੀ ਉਹ ਲੈ ਆਇਆ ਹੋਵਾਂ, ਤੇ ਮੈਨੂੰ ਹੁਣ ਦੁਬਾਰਾ ਯਾਦ ਆਇਆ ਅਜਵਾਇਣ ਨਹੀਂ ਲੈ ਕੇ ਗਿਆ ਮੈਂ, ਘਰ ਫੇਰ ਭੁੱਲ ਗਿਆ, ਇਹ ਹੁਣ ਹੀ ਯਾਦ ਆਇਆ, ਸੋਰੀ ਮੰਮੀ ਜੇ ਸੁਣ ਰਹੇ ਹੋ ਤਾਂ।
3: ਇੱਕ
1: ਦਿਨ ਮੈਂ ਦੁੱਧ ਮੈਂ ਲੈਣ ਗਿਆ ਦੁੱਧ, ਤੇ ਮੇਰੇ ਤੋਂ ਮਗਰੋਂ ਜਾ ਕੇ ਫਿਰ ਘਰ ਦੇ ਦੁੱਧ ਲਿਆਂਦਾ, ਤੇ ਮੈਂ ਬਾਅਦ ਚ ਆਇਆ। ਇਹ ਮਤਲਬ ਇਹ ਨਹੀਂ ਮੈਂ ਬਹੁਤ ਸੁਸਤ ਆ, ਉਹ ਬਹੁਤ ਤੇਜ਼ ਨੇ।
2: ਇਹ ਵੀ ਠੀਕ ਹੈ, ਇਹ ਵੀ ਠੀਕ ਹੈ।
3: ਨਹੀਂ ਨਾ ਭਾਈ, ਕੱਲ ਦੇ ਟੌਪਿਕ ਦੇ ਉੱਤੇ ਜਦੋਂ ਤੁਸੀਂ ਕਿਹਾ ਨਾ ਪੇਰੈਂਟਸ ਦੇ ਸ਼ੌਂਕ, ਮੈਨੂੰ ਨਾ ਮੈਂ ਉਸ ਚੀਜ਼ ਵਾਸਤੇ ਮੈਂ ਜ਼ਰੂਰ ਕਹਿਣਾ ਚਾਹੂੰਗੀ। ਸਾਨੂੰ ਨਾ ਸਾਡੇ ਦਾਦਾ ਜੀ ਬੜੇ ਕਿੱਸੇ ਸੁਣਾਉਂਦੇ ਹੁੰਦੇ ਸੀ, ਉਹਨਾਂ ਨੇ ਨਾ ਡੈਡੀ ਦਾ ਇੱਕ ਕਿੱਸਾ ਸੁਣਾਇਆ ਮੇਰੇ ਡੈਡ ਦਾ, ਜਦੋਂ ਉਹ ਵਾਈ ਕਰਦੇ ਹੁੰਦੇ ਸੀਗੇ, ਤੇ ਉਹ ਕਹਿੰਦੇ ਕਿ ਝੋਨੇ ਦਾ ਟਾਈਮ ਸੀਗਾ, ਤਾਂ ਤੇਰੇ ਡੈਡੀ ਨੂੰ ਮੈਂ ਕਿਹਾ ਕਿ ਤੂੰ ਨਾ ਟਰਾਲੀ ਲੈ ਕੇ ਮੰਡੀ ਚਲ ਜਾ ਹਨਾ, ਤੇ ਕਹਿੰਦੇ ਡੈਡੀ ਤੇ ਡੈਡੀ ਦਾ ਛੋਟਾ ਭਰਾ ਮਤਲਬ ਡੈਡ ਦੇ ਚਾਚਾ ਜੀ ਦਾ ਮੁੰਡਾ
1: ਜੀ,
3: ਇਹ ਦੋਨੋਂ ਚਲੇ ਗਏ ਮੰਡੀ। ਹੁਣ ਮੇਰੇ ਡੈਡੀ ਨੂੰ ਸ਼ੌਂਕ ਬਹੁਤ ਸੀਗਾ ਫਿਲਮਾਂ ਦਾ, ਅੱਜ ਤੱਕ ਹੈਗਾ
1: ਜੀ,
3: ਤੇ ਮਤਲਬ ਉਹ ਉਹਨਾਂ ਨੂੰ ਜਿਹੜੀ ਮਰਜ਼ੀ ਫਿਲਮ ਪੁੱਛ ਲਓ ਪੁਰਾਣੇ ਜ਼ਮਾਨੇ ਦੀ, ਉਹਨਾਂ ਨੂੰ ਲਾਈਨ ਬਾਈ ਲਾਈਨ ਡਾਇਲੋਗ ਵੀ ਸਾਰਾ ਕੁਛ ਰਟਿਆ ਹੁੰਦਾ ਹੈ ਹਨਾ, ਕਿ ਉਹ ਫਿਲਮ ਨਹੀਂ ਛੱਡ ਸਕਦੇ।
1: ਹਾਂ ਉਹ ਉਨੀ ਦਿਨੀ ਬਹੁਤ ਫਿਲਮਾਂ ਨੂੰ ਸਮਝਿਆ ਜਾਂਦਾ ਹੈ ਨਾ ਵੀ ਨਹੀਂ
3: ਵੇਖਣਾ। ਹਾਂ ਤੇ ਉਹਦੇ ਦਾਦੇ ਕਹਿੰਦੇ ਕਿ ਮੰਡੀ ਦੇ ਨਾਲ ਹੀ ਨਾ ਥੀਏਟਰ ਹੁੰਦਾ ਸੀਗਾ, ਤੇ ਇਹਨਾਂ ਕੋਲ ਕਹਿੰਦੇ ਕਿ ਪੈਸੇ ਹੀ ਉਨੇ ਉਨੇ ਹੋਣਗੇ ਕਿ ਇਹਨਾਂ ਨੇ। ਅੱਛਾ, ਡੈਡੀ ਦਾ ਕਜ਼ਨ ਜਿਹੜਾ ਛੋਟਾ ਚਾਚੇ ਦਾ ਮੁੰਡਾ, ਉਹ ਡਰਦਾ ਬਹੁਤ ਸੀਗਾ ਕਿਉਂਕਿ ਉਹਦੇ ਪਾਪਾ ਫੌਜੀ ਸੀਗੇ, ਤੇ ਉਹ ਕਹਿੰਦਾ ਕਿ ਨਹੀਂ ਚੰਨੀ ਮੈਂ ਨਹੀਂ ਜਾਣਾ, ਤੇ ਡੈਡੀ ਨੇ ਮਨਾ ਬਣਾ ਕੇ ਨਾ ਉਹਨਾਂ ਨੂੰ ਕਹਿੰਦੇ ਨਹੀਂ ਪਾਪਾ ਹੀ ਹੁਣੀ ਤਾਂ ਹਜੇ ਪਿੰਡ ਹੈਗੇ ਆ, ਯੇ ਹੈ ਵੋ ਹੈ, ਜਿੰਨੇ ਚ ਟਰਾਲੀ ਲਾਈਨ ਚ ਲੱਗੀ ਹੋਈ ਹੈ, ਚੱਲ ਆਪਾਂ ਕੰਮ ਨੂੰ ਉੱਥੇ ਬਿਠਾ ਤਾ ਤੇ ਵੀ ਚੱਲ ਆਪਾਂ ਚੱਲ ਕੇ ਦੇਖ ਕੇ ਆਈਏ। ਉਦੋਂ ਲੱਗੀ ਹੋਈ ਸੀਗੀ ਧਰਮਿੰਦਰ ਦੀ ਪ੍ਰਤੀਗਿਆ
1: ਮੂਵੀ, ਉਹ ਤਾਂ ਜ਼ਰੂਰ ਵੇਖਣੀ।
3: ਤੇ ਇਹ ਦੋਨੋਂ ਜਾਣੇ ਪਾਪਾ ਕਹਿੰਦੇ ਕਿ ਫਿਲਮ ਦੇਖਣ ਵੜ ਗਏ, ਤੇ ਕਹਿੰਦੇ ਉਹਦੇ ਵਿੱਚ ਨਾ ਇੱਕ ਸੀਨ ਆਉਂਦਾ ਜਦੋਂ ਧਰਮਿੰਦਰ ਨਾ ਪਿੰਡ ਉੱਤੇ ਪੇੜ ਤੇ ਚੜਦਾ, ਤੇ ਉਹ ਬੋਲਦਾ ਬੋਲਦਾ ਹੈ ਤੇ ਕਹਿੰਦੇ ਕਿ ਇਧਰੋਂ ਨਾ ਤੇਰਾ ਚਾਚਾ ਹੱਸਣ ਲੱਗ ਗਿਆ, ਤੇ ਮੈਂ ਮਤਲਬ ਡੈਡੀ ਦਾ ਚਾਚਾ ਹੱਸਣ ਲੱਗ ਗਿਆ, ਤੇ ਉਹਦਾ ਮੁੰਡਾ ਅੱਗੇ ਬੈਠਾ ਫੌਜੀ ਚਾਚੇ ਦਾ ਮੁੰਡਾ ਅੱਗੇ ਬੈਠਾ, ਉਹ ਕਹਿੰਦਾ ਚੰਨੀ ਮੈਨੂੰ ਪਾਪੇ ਦੀ ਆਵਾਜ਼ ਕਿਉਂ ਆਈ ਜਾ ਰਹੀ, ਏਦਾਂ ਲੱਗ ਰਿਹਾ ਜਿੱਦਾਂ ਪਾਪਾ ਹੱਸੀ ਜਾ ਮੇਰੇ ਦਾਦਾ ਜੀ ਥੋੜੇ ਠੀਕ ਸੀਗੇ, ਮਤਲਬ ਉਹ ਗੁੱਸਾ ਗੁੱਸਾ ਜਿਆਦਾ ਨੀ ਕਰਦੇ ਸੀ, ਨਾਲੇ ਡੈਡੀ ਵੱਡੇ ਸੀਗੇ ਘਰ ਚ ਸਭ ਤੋਂ ਵੱਡੇ, ਤੇ ਉਹਨਾਂ ਨੇ ਥੋੜਾ ਬਹੁਤਾ ਝਿੜਕਿਆ ਝੁੜਕਿਆ, ਤੋਂ ਬਾਅਦ ਫੌਜੀ ਜਾ ਕੇ ਕਹਿੰਦਾ ਕਿ ਨਹੀਂ ਭੱਜੋ ਹੁਣ ਘਰੇ ਤੁਸੀਂ, ਯੇ ਹੈ ਵੋ ਹੈ, ਤੇ ਇਧਰ ਮੇਰੇ ਡੈਡੀ
1: ਚਲੋ ਭੱਜੋ ਮੈਂ ਵੇਖ ਕੇ ਆਉਣਾ,
3: ਇੱਕ ਇੱਕ ਸਮੋਸਾ ਤਾਂ ਗਵਾ ਦੋ, ਜਿਹੜੇ ਸਮੋਸੇ ਦੇ ਪੈਸੇ ਦਿੱਤੇ ਸੀ ਉਹ ਅਸੀਂ ਟਿਕਟਾਂ ਤੇ ਲਾ।
2: ਸੋ ਗੁੱਡ,
1: ਅਜੇ ਮੈਨੂੰ ਨਾ ਇੱਦਾਂ ਲੱਗ ਰਿਹਾ ਵੀ ਜਿੱਦਾਂ ਨਾ ਉਹ ਗਏ ਇਸੇ ਕਰਕੇ ਹੁਣ ਵੀ ਮੈਂ ਮਗਰੋਂ ਫੜ ਕੇ ਲਿਆਉਣਾ ਤੇ ਉਹਨਾਂ ਦਾ ਇੰਟਰਸਟ ਬਣ ਗਿਆ ਹੁੰਦੇ ਚੱਲ ਬਹਿ ਕੇ ਘੜੀ ਵੇਖ ਹੀ ਲੈਂਦੇ
3: ਉਹਨਾਂ ਨੇ ਮੈਨੂੰ ਦੱਸਿਆ ਨੀ ਹੋ ਸਕਦਾ ਕਿ ਉਹ ਕੰਮ ਹੀ ਕੋ ਗਏ ਹੁਣ ਤੇ ਉਹਨੇ ਕਿਹਾ ਹੁਣ ਵੀ ਭਾਜੀ ਹੁਣੀ ਤਾਂ ਉੱਥੇ ਫਿਲਮ ਦੇਖਣ ਗਏ ਹੋਏ
1: ਪਹਿਲੀਆਂ ਚ ਇੱਦਾਂ ਹੁੰਦਾ ਸੀ ਪਤਾ ਉਹਨਾਂ ਥੀਏਟਰ ਚ ਚੱਲ ਜਾਣਾ ਤੇ ਬਾਹਰ ਜਾ ਕੇ ਮਾਂ ਪਿਓ ਜਾਂ ਸਕੂਲਾਂ ਚ ਵੀ ਜਿਹੜੇ ਟੀਚਰ ਸੀ ਨਾ ਕਈ ਉਹਨਾਂ ਰੱਖੇ ਹੁੰਦੇ ਸੀ ਕਈ ਟੀਚਰ ਵੀ ਜਾਓ ਫਲਾਣੇ ਥੀਏਟਰ ਚ ਫੜ ਕੇ ਲਿਆਓ ਮੁੰਡੇ ਤੇ ਜਿੱਦਣ ਮੁੰਡੇ ਘੱਟ ਆਏ ਸਕੂਲ ਤੇ ਉਹਨਾਂ ਘੱਲ ਦੇਣਾ ਜਿੱਦਾਂ ਸਾਡੇ ਲਾਗੇ ਵੀ ਹੁੰਦੇ ਸੀ ਪੁਰਾਣੇ ਪੁਰਾਣੇ ਜੇ ਕਈ ਉਹਨਾਂ ਨੇ ਘੱਲ ਦੇਣੇ ਵੀ ਜਾਓ ਫੜ ਕੇ ਲਿਆਓ ਮੁੰਡੇ ਕਿਹੜੇ ਕਿਹੜੇ ਫਿਲਮ ਵੇਖਣ ਗਏ ਆ ਉਹ ਫਿਰ ਉਹਨਾਂ ਨੇ ਜਾ ਕੇ ਬਾਹਰ ਜਿਹੜੇ ਉਹਨਾਂ ਨਾਲ ਗੱਲ ਕਰਨੀ ਜਿਹੜੇ ਚੈਕਰ ਚੁੱਕਰ ਚ ਹੁੰਦੇ ਸੀ ਉਹਨਾਂ ਨੇ ਐਂ ਬੈਟਰੀ ਲੈ ਕੇ ਤੇ ਐਂ ਵਿਖਾਉਣਾ ਕਿਹੜਾ ਤੁਹਾਡੇ ਵਾਲਾ ਕਿੱਥੇ ਆ ਹਨੇਰਾ ਤੇ ਉਦੋਂ ਪਤਾ ਨੀ ਲੱਗਦਾ ਉਹ ਦਰਵਾਜ਼ੇ ਦੇ ਵਿੱਚ ਉਹਨਾਂ ਖਲੋ ਜਾਣਾ ਮਾਂ ਪਿਓ ਨੂੰ ਜਾਂ ਮਾਸਟਰ ਨੂੰ ਲੈ ਕੇ ਤੇ ਇੱਥੋਂ ਉਹਨਾਂ ਨੇ ਟੌਰਚ ਮਾਰਨੀ ਮਤਲਬ ਉਹਨੂੰ ਕਿਹੜੇ ਸ਼ੱਕੀ ਜਿਹੇ ਅੰਸਰ ਨੇ ਦੇ ਕਈ ਵਾਰੀ ਤੋਂ ਡਰੈਸਾਂ ਤੋਂ ਫੜੇ ਜਾਣਾ ਫਲਾਣੇ ਦੀ ਡਰੈਸ ਆ ਅਗਲੇ ਦਿਨ ਪਲੇਅਰ ਪ੍ਰੇਅਰ ਚ ਖਿਲਾਰ ਲੈਣੇ ਉਹ ਸਾਰੇ
3: ਇੱਦਾਂ ਮੇਰੇ ਡੈਡੀ ਨੇ ਚਾਚੇ ਨੂੰ ਫੜਿਆ ਸੀਗਾ ਡੈਡੀ ਛੁੱਟੀ ਤੋਂ ਵਾਪਸ ਗਏ ਤੇ ਚਾਚਾ ਸਵੇਰ ਦਾ ਲੈ ਕੇ ਸ਼ਾਮ ਤੱਕ ਘਰੇ ਹੀ ਨਾ ਵੜਿਆ ਬੀਬੀ ਪਰੇਸ਼ਾਨ ਹੋਵੇ ਤਾਂ ਡੈਡੀ ਨੇ ਕਿਹਾ ਵੀ ਮੈਂ ਦੇਖ ਕੇ ਆਉਣਾ ਫਿਰ ਡੈਡ ਨੂੰ ਪਤਾ ਹੀ ਹੁੰਦਾ ਅੱਡੇ ਮੁੰਡਿਆਂ ਦੇ ਕਿਹੜੇ ਹੁੰਦੇ ਨੇ ਡੈਡ ਨੇ ਜਾ ਕੇ ਇੱਕ ਦੋ ਥੀਏਟਰਾਂ ਚ ਦੇਖਿਆ ਉਹ ਚੌਥੀ ਵਾਰੀ ਕੋਈ ਫਿਲਮ ਦੇਖਣ ਡੇ ਸੀ ਸਵੇਰ ਤੋਂ ਬਹਿ ਕੇ ਚੌਥੀ ਵਾਰੀ ਉਹੀ ਫਿਲਮ ਅਗਲਾ ਸ਼ੋ
1: ਕਿੰਨੇ ਭੋਲੇ ਲੋਕ ਸੀ
2: ਯਾਦ ਹੀ ਕਰਨੀ ਸੀ ਹੈ
3: ਮਤਲਬ ਮੇਰੇ ਡੈਡ ਨੂੰ ਇੰਨਾ ਸ਼ੌਂਕ ਆ ਕਿ ਅਸੀਂ ਨਾ ਜਦੋਂ ਮੈਂ ਤਾਂ ਮੇਰਾ ਬ੍ਰਦਰ ਥੋੜੇ ਵੱਡੇ ਹੋ ਗਏ ਤਾਂ ਅਸੀਂ ਕਿਹਾ ਕਿ ਚਲੋ ਇੱਦਾਂ ਦੀ ਫਿਲਮ ਦੇਖੀਏ ਵੀ ਉਸ ਬੜਾ ਹੁੰਦਾ ਸੀਗਾ ਕਿ ਕਿਸੇ ਦਾ ਜਨਮ ਦਿਨ ਆ ਰਿਹਾ ਨਾ ਫਿਲਮ ਇੱਕ ਦੇਖਾਂਗੇ ਤਾਂ ਉਸ ਤੋਂ ਬਾਅਦ ਸਮੋਸੇ ਸਮੋਸੇ ਖਾ ਕੇ ਘਰ ਆ ਜਾਂਗੇ ਮੇਰੇ ਡੈਡ ਨੇ ਸਾਨੂੰ ਸਾਡੇ ਜਨਮ ਦਿਨ ਤੇ ਵੀ ਕਦੀ ਉਹ ਬੌਬੀ ਦਿਓਲ ਦੀ ਬਿੱਛੂ ਮੂਵੀ ਹੋ ਗਈ ਨਾਨਾ ਪਾਟੇਕਰ ਦੀ ਕ੍ਰਾਂਤੀ ਵੀਰ
2: ਨਾਨਾ ਪਾਟੇਕਰ ਦੇਖਣ ਜਾ ਰਹੇ ਹਾਂ
3: ਮੈਂ ਇੱਕ ਸਾਡੇ ਮੇਰੇ ਮੰਮਾ ਨੂੰ ਸ਼ੌਂਕ ਆ ਕ੍ਰਿਕਟ ਦੇਖਣ ਦਾ ਉਹਨਾਂ ਨੇ ਨਾ 83 ਤੋਂ ਵਰਲਡ ਕੱਪ ਦੇਖਣਾ ਉਹਨਾਂ ਨੇ ਸ਼ੁਰੂ ਕੀਤਾ ਤਾਂ ਅੱਜ ਦੀ ਡੇਟ ਚ ਵੀ ਮਤਲਬ ਜਿਹੜੇ ਵਰਲਡ ਕੱਪ ਦੇ ਮੈਚਸ ਇੰਡੀਆ ਤੋਂ ਬਾਹਰ ਹੁੰਦੇ ਨੇ ਭਾਵੇਂ ਸਵੇਰੇ 4 ਵਜੇ ਸ਼ੁਰੂ ਹੋ ਰਿਹਾ ਰਾਤ ਨੂੰ ਲੇਟ ਤੱਕ ਚੱਲਣਾ ਵਾ ਮੇਰੀ ਮਾਤਾ ਨੇ ਕ੍ਰਿਕਟ ਪੂਰਾ ਦਾ ਪੂਰਾ ਮੈਚ ਦੇਖਣਾ ਹੈ ਉਹਨਾਂ ਨੂੰ ਇੱਕ ਇੱਕ ਪਲੇਅਰ ਦਾ ਪਤਾ ਹੁੰਦਾ ਆਹ ਕੁਛ ਇੱਦਾਂ ਹੋ ਗਿਆ ਇੱਦਾਂ ਹੋ ਗਿਆ ਹਾਂ ਉਹਨਾਂ ਨੂੰ ਨਾਮ ਤੱਕ ਯਾਦ ਭਾਜੀ ਉਹ ਜਦੋਂ ਪ੍ਰਸਾਦ ਬੋਲਿੰਗ ਕਰਾਉਂਦਾ ਹੁੰਦਾ ਸੀ ਨਾ ਮੈਂ ਛੋਟੀ ਸੀ ਤੇ ਨਹੀਂ ਉਹਨੇ ਵਿਕਟਾਂ ਲੈਣੀਆਂ ਮੰਮਾ ਕਹਿੰਦੇ ਹੁੰਦੇ ਸੀ ਅਕੜਾ ਪ੍ਰਸਾਦ ਜਾ ਵੀ ਕੁਛ ਨਹੀਂ ਕਹਿੰਦੇ ਇਹਦਾ ਵੀ ਅੱਜ ਠੰਡਾ ਹੀ ਕੰਮ
2: ਵੈਂਕਟ ਕੀ ਕਰੀ ਜਾਂਦਾ
1: ਇਹ ਬੜਾ ਵਧੀਆ ਹੁੰਦਾ ਬਜ਼ੁਰਗਾਂ ਨਾਲ ਬਹਿ ਕੇ ਫਿਲਮ ਵੇਖਣ ਦਾ ਤੇ
2: ਕ੍ਰਿਕਟ ਵੇਖਣ ਦਾ
1: ਉਹਨਾਂ ਨੇ ਨਾਲ ਆਪਣੀ ਕਮੈਂਟਰੀ ਨਾਲ ਵਿੱਚ
3: ਕਰਨੀ
1: ਹੁੰਦੀ ਇਹਨਾਂ ਨੇ ਪੱਕੀ ਫੜ ਲਈ ਹੁਣ ਇਧਰੋਂ ਸ਼ਾਰਟ ਵੱਜਦਾ ਉਦੋਂ ਇਹਨਾਂ ਨੇ ਨਾਲ ਹੀ ਕਰੀ ਜਾਣਾ ਫੜ ਲਈ ਹੁਣ
3: ਸ਼੍ਰੀਕਾਂਤ ਵਗੈਰਾ ਨਾ ਜਦੋਂ ਹੁੰਦੇ ਸੀ ਮੈਂ ਬੜਾ ਹੱਸਦੀ ਹੁੰਦੀ ਸੀ ਮੇਰੀ ਮੰਮੀ ਹੋਣਾ ਨੇ ਨਾ ਸਾਰਿਆਂ ਦੇ ਪੁੱਠੇ ਸਿੱਧੇ ਨਾ ਰੱਖੇ ਹੋਣੇ ਤੇ ਇਹਨਾਂ ਦਾ ਹੀ ਹੁੰਦਾ ਸੀ ਮਤਲਬ ਹੋਰ ਕੁਛ ਹੋਵੇ ਨਾ ਹੋਵੇ ਮੇਰੀ ਮਾਤਾ ਨੇ ਆਹ ਨੀ ਛੱਡਣਾ ਜਿੱਦਣ ਮੈਚ ਹੈਗਾ ਮੰਮਾ ਨੇ ਕੁਛ ਨੀ ਹੋਰ ਕਰਨਾ ਸਵੇਰੇ ਰੋਟੀ ਰਾਟੀ ਬਣਾ ਕੇ ਕਹਿੰਦੇ ਹੁਣ ਬਸ ਅੱਜ ਮੇਰਾ ਟਾਈਮ ਟੀਵੀ
1: ਅੱਜ ਮੈਚ ਸ਼ੁਰੂ ਹੋ ਗਿਆ
2: ਅੱਜ ਮੈਚ
1: ਗੁੱਡ ਗੁੱਡ ਨੇ ਪੁਰਾਣੇ ਬਹੁਤ ਘੱਟ ਬੰਦਿਆਂ ਚ ਹੁੰਦਾ ਸੀ ਇਹ ਮੈਚ ਸਮਝ ਨਹੀਂ ਲੱਗਦੀ ਹੁੰਦੀ ਮੈਚ ਦੀ
3: ਨਹੀਂ ਨਹੀਂ ਮੰਮਾ ਨੇ ਪੂਰਾ ਸਮਝਿਆ ਕਿਉਂਕਿ ਮੰਮਾ ਨਾ 82 ਤੱਕ ਪਿੰਡ ਹੀ ਰਹੇ ਮੇਰੇ ਜਨਮ ਤੱਕ ਉਸ ਤੋਂ ਬਾਅਦ ਕੀ ਹੋਇਆ ਡੈਡੀ ਏਅਰਫੋਰਸ ਚ ਸੀਗੇ ਡੈਡੀ ਦੀ ਅੰਬਾਲੇ ਪੋਸਟਿੰਗ ਹੋਈ ਤੇ ਮੰਮਾ ਕਹਿੰਦੇ ਮੈਂ ਦੇਖਣਾ ਤੇਰੇ ਡੈਡੀ ਨੇ ਸਵੇਰੇ ਸਵੇਰੇ ਸ਼ੁਰੂ ਹੋ ਜਾਣਾ ਬਲੈਕ ਐਂਡ ਟੀਵੀ ਦੇਖਣ ਬਲੈਕ ਐਂਡ ਵਾਈਟ ਟੀਵੀ ਦੇ ਉੱਤੇ ਨਾ ਫਿਰ ਮੈਂ ਪੁੱਛਿਆ ਵੀ ਆ ਕੀ ਖੇਡ ਆ ਫਿਰ ਕਹਿੰਦੇ ਤੇਰੇ ਡੈਡੀ ਨੇ ਮੈਨੂੰ ਸਾਰਾ ਸਮਝਾਇਆ ਵੀ ਇੱਦਾਂ ਹੁੰਦਾ ਵਾ ਕਹਿੰਦੇ ਫੇ ਮੇਰਾ ਇੰਟਰਸਟ ਜਾਗ ਗਿਆ ਫੇ ਜਦੋਂ ਰਵੀ ਸ਼ਾਸਤਰੀ ਆਸਟ੍ਰੇਲੀਆ ਚ ਆ ਕੇ ਕਾਰ ਲੈ ਕੇ ਗਿਆ ਸੀਗਾ ਉਹਨਾਂ ਨੇ ਸਾਰੀਆਂ ਗੱਲਾਂ ਸਾਨੂੰ ਸੁਣਾਈਆਂ ਹੋਈਆਂ
2: ਉਹ ਬੜੇ ਵੈਸੇ ਹਨਾ ਮਤਲਬ ਹਰ ਕੋਈ ਜਿੰਨੇ ਵੀ ਉਹ ਵਾਲਾ ਐਰਾ ਦੇਖਿਆ ਇਹ ਵਾਲਾ ਜ਼ਰੂਰ ਦੱਸ ਦੇ ਕਿ ਉਹ ਜਿਹੜੀ ਆਡੀ ਕਾਰ ਜਿੱਤਿਆ ਰਵੀ ਸ਼ਾਸਤਰੀ ਕੀ ਬਿਗ ਡੀਲ ਸੀ ਮੇਰੇ ਖਿਆਲ ਨਾਲ ਉਸ ਟਾਈਮ
3: ਅੱਛਾ ਬਹੁਤ ਬਹੁਤ ਜ਼ਿਆਦਾ ਬਹੁਤ
1: ਜ਼ਿਆਦਾ ਵਧੀਆ ਖੇਡੇ ਸੀ
2: ਉਹ ਵਰਲਡ ਸੀਰੀਜ਼ ਹੋਈ ਸੀ 87 ਚ ਤੇ ਇੰਡੀਆ ਜਿੱਤਿਆ ਤੇ ਰਵੀ ਸ਼ਾਸਤਰੀ ਉਹਦੇ ਅੰਦਰ ਪਲੇਅਰ ਆਫ ਟੂਰਨਾਮੈਂਟ ਸੀਗਾ
1: ਅੱਛਾ
2: ਇੱਥੇ ਦਾ ਬਿਲੀਅਨਰ ਸੀਗਾ ਕੈਰੀ ਪੈਕਰ ਉਹਨੇ ਕਰਵਾਇਆ ਸੀ ਉਹੀ ਲੈ ਕੇ ਆਇਆ ਅਲਟੀਮੇਟਲੀ ਆਹ ਯੂਨੀਫਾਰਮਸ ਕਲਰਡ ਯੂਨੀਫਾਰਮਸ ਵਗੈਰਾ ਦਾ ਕਨਸੈਪਟ ਸਾਰਾ ਤੇ ਰਵੀ ਸ਼ਾਸਤਰੀ ਮੇਰੇ ਖਿਆਲ 24 ਚ ਵਰਲਡ ਕੱਪ ਹੋਇਆ ਲਾਸਟ T20 ਜਿਹੜਾ ਵੀ ਹੋਇਆ ਪਿਛਲੇ ਸਾਲ ਜਾਂ ਉਸ ਤੋਂ ਪਿਛਲੇ ਸਾਲ ਉਹ ਉਦੋਂ ਦੱਸਦਾ ਪਿਆ ਕਿ ਹਜੇ ਤੱਕ ਕਾਰ ਮੇਰੀ ਉਹ ਵਾਲੀ ਆਡੀ ਐਜ਼ ਇਟ ਇਜ਼ ਸ਼ਾਈਨਿੰਗ ਹਾਲਾਤ ਚ ਮੈਂ ਆਪਣੇ ਗੈਰੇਜ ਚ ਖੜੇ ਕਰਕੇ ਰੱਖੀ ਹੋਈ ਹੈ ਮੈਂ ਉਹਨੂੰ ਬਿਲਕੁਲ ਨੀ ਚਲਾਉਂਦਾ ਉਹਨੂੰ ਕਿ ਹਨਾ ਕਿ ਮੇਰੀ ਟਰੋਫੀ ਹੈ ਤੇ ਕਹਿੰਦਾ ਉਦੋਂ ਇੰਡੀਅਨ ਗਵਰਨਮੈਂਟ ਨੇ ਵੀ ਕੋਈ ਡਿਊਟੀ ਨੀ ਲਾਈ ਸੀਗੀ ਕਾਰ ਨੂੰ ਇੱਥੇ ਇੰਪੋਰਟ ਕਰਨ ਲਈ
3: मतलब मैं हैरान हो जानी, मैं कहनी की पापा तुसी पिछले अद्धे घंटे दी कुछ खादा नहीं, कहने पता नहीं अपने आप ही उन्होंने जो चीज खादा जितने चीज खादा है वो क्रिकेट वगैरह बिलकुल नहीं। उन्होंने कहते बस चल वॉक करन चलिए, उन्होंने वॉक करन दा इन्ना शौक है ओ हर वरी। एंड अज तो नहीं, मैं 17 ईयर्स मेरे मैरिज भी हो गए, मैं उन्होंने देखा उन्होंने सवेरे दोपहरे शाम तीनों टाइम वॉक करनी करनी है।
1: okay.
3: इधर मीह पै जे जो मर्जी हो जाए पैर चो पा लेंगे अपने बूट जे तो चलो। अच्छा जे ज्यादा मीह पै रहा है ठंड हैगी उन्होंने घर के अंदर ही पौना पौना घंटा दो दो घंटे उन्होंने फ्री जाना फ्री जाना
1: चंगी गल है।
3: हाँ मैं पापा टचवुड हेल्दी है 81 दे हो गए ने हजे तक सेहत वाइज ठीक है ने, बट उन्होंने डकार बाय गॉड मैं हैरान हो जानी हां। ते इसी मैंने सिमरन ने एक और किस्सा दसिया किंदा, मैं जदों अपनी चाची नूं पहली वारी डकार मारदे होए सुनिया ना, मैं घर आके मम्मा नूं कहंदा मम्मा जनानियां भी डकार मार दियो
2: हैं ये कैसे हुआ
3: ਮੈਨੂੰ ਲੱਗਦਾ ਸੀਗਾ ਮੈਂ ਕਿਹਾ ਮੈਂ ਕਿਹਾ ਤੁਹਾਡੇ ਘਰ ਅਜੇ ਟਕਾਰ ਬੜੇ ਸਾਰੇ ਚੱਕ ਚੱਕ ਕੇ ਮਾਰਦੇ ਆ ਨਾ, ਕਹਿੰਦੇ ਅਜੇ ਤੇ ਤੈਨੂੰ ਪਤਾ ਨੀ, ਕਹਿੰਦਾ ਜਦੋਂ ਮੈਂ ਛੋਟਾ ਸੀ ਨਾ ਮੈਂ ਮੰਮਾ ਨੂੰ ਆ ਕੇ ਹੌਲੀ ਜਿਹਾ ਅੱਛਾ ਮੰਮਾ ਜਨਾਨੀਆਂ ਵੀ ਟਕਾਰ ਮਾਰਦੇ ਆ ਚਾਚੀ ਨੇ ਟਕਾਰ
2: ਟੂ ਗੁੱਡ
1: ਨਹੀਂ ਹੁੰਦਾ। ਇੱਕ ਤੇ ਡਕਾਰ ਹੁੰਦਾ ਨੈਚੁਰਲੀ ਜਿੱਦਾਂ ਚਲੋ ਨਿਕਲ ਜਾਂਦਾ, ਤੇ ਇੱਕ ਬਾਕੀ ਗੱਲ ਹੈਗੀ ਹੈ ਇੱਕ ਸਟੇਜ ਆਉਂਦੀ ਆਦਤ ਵੀ ਪੈ ਜਾਂਦੀ
2: ਆਦਤ
1: ਹੁੰਦੀ ਹੁੰਦੀ ਹੈ ਬੜਿਆਂ ਬੜਿਆਂ ਨੂੰ ਹੁੰਦੀ ਹੈ ਵੀ ਉਹ ਕੁਛ ਵੀ ਨਹੀਂ ਹੁੰਦਾ ਉਹਦੇ 'ਚ ਉਹਨਾਂ ਮੈਂ ਨਿਕਾ ਜਿਹੀ ਐਵੇਂ ਮਰ ਐਵੇਂ ਨਿੱਕੇ ਨਿੱਕੇ ਜਿਹੇ ਕਰੀ ਜਾਣਾ ਉਹਨਾਂ ਨੇ। ਥੈਂਕ ਯੂ ਥੈਂਕ ਯੂ
3: ਚਲੋ ਥੈਂਕ ਯੂ ਜੀ
1: ਥੈਂਕ ਯੂ ਜੀ। ਡਕਾਰ ਵੀ ਐਡੀ ਭੈੜੀ ਚੀਜ਼ ਹੈ ਨਾ, ਮਤਲਬ ਜਿੱਦਾਂ ਜਿੱਦਾਂ ਮੰਨ ਲਓ ਤੁਹਾਡੀ ਉਮਰ ਵੱਧਦੀ ਆ
2: ਆਦਤ ਪੈ ਜਾਂਦੀ ਹੈ,
1: ਆਦਤ ਵੀ ਪੈ ਜਾਂਦੀ ਆ, ਪਰ ਜਿੱਦਾਂ ਜਿੱਦਾਂ ਤੁਹਾਡੀ ਉਮਰ ਵੱਧਦੀ ਆ ਉਦੋਂ ਉਦੋਂ ਜਿਹੜਾ ਡਕਾਰ ਆ ਉਹ ਮਤਲਬ ਉਹਦੇ ਮਤਲਬ ਉਹਦੇ ਨਾਲੋਂ ਵੀ ਭੈੜੀ ਬੋ ਆਉਂਦੀ ਆ।
2: ਅੱਛਾ ਕਈਆਂ ਨੇ ਤਾਂ ਰੱਬ ਯਾਦ ਕਰਨ ਦਾ ਵੀ ਤਰੀਕਾ ਬਣਾਇਆ ਹੁੰਦਾ ਸਰ ਓਮ ਹਰੀ ਓਮ ਹਰੀ ਓਮ, ਯਾ ਬੜਾ ਵਧੀਆ ਤਰੀਕਾ।
1: ਉਹ ਫਿਰ ਵਲਣਾ ਜਿਹਾ ਹੁੰਦਾ ਨਾ ਉਹਨੂੰ ਉਹਨੂੰ ਕਵਰ ਕਵਰਿੰਗ ਫਾਇਰ ਦੇਣੀ ਹੁੰਦੀ ਹੈ। ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਜੀ ਰੇਡੀਓ ਹਾਂਜੀ 1674 ਇਹ ਆ।
4: ओबिट होम्स अपने इरादियां वांग सिर्फ इमारत नहीं बल्कि अपने हर एक ग्राहक लिए बनाउंदे ने उना दे सुपनिया दा एक मजबूत घर। हाउस एंड लैंड एक्सपर्ट्स ओबिट होम्स अपने 44 वरियां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक। अज ही पहुंचो ओबिट होम्स डिस्प्ले सेंटर्स या कॉल करो हरपन चौहान नो 0433-280-252 ते 04332802522 ते।

0: ऑस्ट्रेलिया च अपना घर लेना है या कंस्ट्रक्शन करवानी है, मॉर्गेज रीफाइनेंस करवानी, नवी कार खरीदनी या बिजनेस नो आगे बढ़ाना है, तो टेंशन क्यों? टू फोल्ड लेंडिंग डैंडीनोंग है ना, होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40 तो वध लेंडर्स दे नाल तुहाडे लई बेस्ट डील, लो क्रेडिट स्कोर वेलकम। कॉल राज 0494763700 और व्हाट्सएप 2Fold लेंडिंग।
1: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने, ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नो देओ मजबूत दिशा, आज ही विजिट करो sebipartners.au। सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स।
2: किचन का स्टाइल डल लगता, बाथरूम वैनिटी सिंपल जया, हुन टेंशन खत्म करो, आ गया ZJ स्टोन मेसन, पाडे घर नु बनाए एकदम क्लासी, असी बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलती है ड्यूरेबिलिटी नाल, हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410 045 555 या आज ही विजिट करो 104 Collins Road, Melton।
3: On Roads Honors Campaign सिर्फ सीमित समय ले, हुन नवा BYD कार ले आओ शानदार ड्राइव अवे ऑफर्स दे नाल। BYD C-Lion 7 Premium सिर्फ $54,990, BYD C-Lion 8 Dynamic FWD सिर्फ $56,990, ते BYD Shark 6 Premium सिर्फ $57,900। एक खास ऑफर 1 अगस्त से 30 सितंबर 2026 तक ऑर्डर करने वाले लिए है, डिलीवरी 31 अक्टूबर 2026 तक। हो जानकारी ले आज ही BYD कैरोलाइन स्प्रिंग्स नाल संपर्क करो एंड मेंशन रेडियो हांजी। BYD On Roads On Us, conditions apply।
4: ਕਹਿ ਤਾਂ ਸਾਡੇ ਸਾਰਿਆਂ ਦੇ ਅੰਦਰ ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
5: ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
4: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
5: स्टारिंग राज कुंद्रा, पायल राजपूत, गर्विता सधवानी अते होर कई साथी कलाकार, 7 अगस्त तो तुहाडे नेड़ले सिनेमा घरां विच।
6: अटेंशन ट्रैवलर्स, The upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
7: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596, ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
8: ਸੋਨਾ ਚਾਹੀਦਾ,
9: ਭਰੋਸਾ ਚਾਹੀਦਾ,
8: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
10: Smith's Lane by Mowak ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ Smith's Lane ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
11: ਟੈਂਸ਼ਨ।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਚੱਲ ਰਿਹਾ ਤੇ ਗਾਣਾ ਤੁਸੀਂ ਸੁਣ ਰਹੇ ਸੀ ਰਣਜੀਤ ਬਾਵਾ ਦਾ ਮਿਰਜ਼ਾ
1: ਮਿਰਜ਼ਾ ਕਿਆ ਗ੍ਰੇਟ ਫੋਕਲੋਰ ਹੈ ਨਾ ਮਿਰਜ਼ਾ ਅਮੇਜ਼ਿੰਗ
0: ਕਰੰਟ ਭਰ ਦਿੰਦਾ ਮਿਰਜ਼ਾ ਮੇਰੀ ਫਲਾਣਾ ਪਹਿਲੀਆਂ ਚ ਇਹ ਹੁੰਦਾ ਸੀ ਵੀ ਫਲਾਣਾ ਸਿੰਗਰ ਹੈ ਉਹ ਮਿਰਜ਼ਾ ਬੋਲ ਲੈਂਦਾ
1: ਹਾਂ ਹਾਂ ਮੈਂ ਉਹੀ ਕਹਿਣਾ ਚਾਹੁੰਦਾ ਇਹ ਪੈਰਾਮੀਟਰ ਹੁੰਦਾ ਸੀਗਾ ਨਾ ਸੈਟ ਕਿ ਇਹ ਬੰਦਾ ਸਿੰਗਰ ਤਾਂ ਹੀ ਹੈ ਕਿ ਮਿਰਜ਼ਾ ਗਾ ਲੈਂਦਾ
0: ਪਹਿਲੀਆਂ ਚ ਕਹਿੰਦੇ ਹੁੰਦੇ ਸੀ ਵੀ ਉਹਨੂੰ ਸਿੰਗਰ ਨਹੀਂ ਮੰਨਦੇ ਜਿਹੜਾ ਮਿਰਜ਼ਾ ਨਹੀਂ ਬੋਲ ਸਕਦਾ ਹੁੰਦਾ ਤੇ ਅੱਜ ਕੱਲ੍ਹ ਤੇ ਮਿਰਜ਼ਾ ਵੀ ਬੋਲ ਲੈਂਦੇ ਸੁੱਟ ਕੇ ਵੀ ਅੱਜ ਕੱਲ੍ਹ ਲੰਮੇ ਪਾ ਕੇ ਵੀ ਬੋਲ ਲੈਂਦੇ ਮਿਰਜ਼ਾ
1: ਵਾਹ ਸਹੀ ਗੱਲ ਹੈ ਸਹੀ ਗੱਲ
0: ਹੈ ਸਭ ਕੁਛ ਸਭ ਕੁਝ
1: ਆਟੋ ਟੂਨ ਜ਼ਿੰਦਾ
0: ਬਹੁਤ ਕੁਛ ਹੋ ਗਿਆ ਚੱਲਦਾ
1: ਸਭ ਚੱਲਦਾ ਪਰ ਅੱਜ ਕੱਲ ਕੁਛ ਵਧੀਆ ਚੀਜ਼ਾਂ ਵੀ ਹੋਈਆਂ ਸੋ ਮੈਂ ਸੋਚਿਆ ਕਿ ਜੋ ਹੁਣ ਦੀ ਨਵੀਂ ਜਨਰੇਸ਼ਨ ਦੇ ਤਿੰਨ ਕੁ ਵਧੀਆ ਸ਼ਾਇਰ ਨੇ ਮੈਨੂੰ ਵਧੀਆ ਲੱਗਦੇ ਮੈਂ ਕਿਹਾ ਮੈਂ ਉਹਨਾਂ ਦੀ ਲਿਖਤਾਂ ਸਾਂਝੀਆਂ ਕਰਾਂ ਇਜਾਜ਼ਤ ਹੈ
0: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਮੇਰਾ ਇੱਧਰ ਧਿਆਨ ਹੋ ਗਿਆ ਜਦੋਂ ਪਹਿਲੀਆਂ 'ਚ ਹੁੰਦਾ ਨਾ ਸੋਨੇ ਦੀ ਚਿੜੀ ਇਸ ਟੇਪ 'ਚ ਉਹਨਾਂ ਨੇ ਇਸ ਮਤਲਬ ਐਲਬਮ 'ਚ ਸੋਨੇ ਦਾ ਬਾਵਾ ਬਣਾ ਕੇ ਪੇਸ਼ ਕੀਤਾ
1: ਓ ਓਕੇ ਭਾਰਤ ਦੇਸ਼ ਤੋਂ ਕਿਤੇ ਸੋਨੇ ਦਾ ਬਾਵਾ ਨਾ ਹੁਣ ਅੰਗਰੇਜ਼ ਜਾ ਕੇ ਖੋ ਕੇ ਲੈ ਜਾਣ ਸਾਰੇ ਧਿਆਨ ਰੱਖਿਓ ਸਾਥੀਓ
0: ਸੋਨੇ ਦਾ ਬਾਵਾ
1: ਹਾਂਜੀ
0: ਤੇ ਆਪਣਾ ਆਉਂਦੇ ਫਿਰ ਕਹਿੰਦੇ ਕਿ ਸ਼ੁਕਰ ਹੈ ਤੁਸੀਂ ਕਹਿੰਦੇ ਕਿ ਕੱਲੀ ਹੀ ਹਾਂਜੀ ਦਕਾਰ ਦੀ ਗੱਲ ਕੀਤੀ ਹੈ
1: ਸਮਝਦਾਰ ਕੋਈ ਇਸ਼ਾਰਾ ਕਾਫੀ ਹੈ
0: ਤਾਜਵੀਰ ਵੀ ਕਹਿੰਦੇ ਕਿ ਬਹੁਤ ਡਕਾਰਾ ਮਾਰਦਾ
1: ਬੇਚਾਰਾ
0: ਉਹ ਫਿਰ ਸਰਦਾਰ ਜੀ ਨਾ
1: ਫਿਰ ਇੱਦਾਂ ਹੀ ਹੈ
0: ਉਹ ਤੇ ਫਿਰ ਸਰਦਾਰ ਜੀ ਇੱਧਰ ਸੰਨੀ ਦਿਓਲ ਦਾ ਮੈਸੇਜ ਆ ਗਿਆ ਕਹਿੰਦੇ ਥੈਂਕ ਯੂ ਕ੍ਰਿਸ਼ਨਾ ਬੋਲ ਰਹੇ ਥੈਂਕ ਯੂ ਕ੍ਰਿਸ਼ਨਾ
1: ਪਰ ਬੰਦਾ ਨਾ ਦੋ ਸੈਕਿੰਡ ਲਈ ਰਹਿ ਜਾਂਦਾ ਸਿਰਾ ਕੋਈ ਹੈਲੋ ਨੀ ਹਾਏ ਨੀ ਸਦੇ ਓਏ ਤੂੰ ਗੱਡੀ ਚ ਬੈਠਾ ਮੈਂ ਕਿਹਾ ਹੁਣ ਬਾਹਰ ਨਿਕਲਾ ਕੀ ਕਰਾਂ ਇਹ ਰਾਮ ਸਨੀ ਦਿਓਲ ਮੈਨੂੰ ਕਹਿ ਰਿਹਾ ਗੱਡੀ ਚ ਬੈਠਾ ਟੂ ਗੁੱਡ ਪਰ ਖੈਰ ਹਾਂ ਜ਼ਿਆ ਮਸਕੂਰ ਧਿਆਨ ਨਾ
0: ਹਾਂਜੀ
1: ਜ਼ਿਆ ਮਸਕੂਰ
0: ਜੀ
1: ਪਾਕਿਸਤਾਨ ਦਾ ਸ਼ਾਇਰ ਹੈ ਭਾਈ ਕਿਆ ਕਾਤਲ ਸ਼ਾਇਰੀ ਲਿਖਦਾ ਮਾਈ ਗੋਡ ਤੁਹਾਨੂੰ ਸਿਰਫ ਦੋ ਸ਼ੇਰ ਸੁਣਾਊਂਗਾ ਉਹਦੇ ਐਂਡ ਛੋਟੇ ਛੋਟੇ ਛੋਟੇ ਸ਼ੇਰ ਸੋਹਣੇ ਉਹਦੇ
0: ਜੀ
1: ਇੱਕ ਤਾਂ ਬਹੁਤ ਮਸ਼ਹੂਰ ਹੈ ਉਹਦਾ ਕਿ ਇਸ਼ਕ ਲਟਕਾ ਰਹੇਗਾ ਇਸ਼ਕ ਲਟਕਾ ਰਹੇਗਾ ਹਮੇ ਨੀਚੇ ਉਤਾਰ ਲੇਂਗੇ ਲੋਕ
0: ਅੱਛਾ ਇਸ਼ਕ ਲਟਕਾ ਰਹੇਗਾ ਹਮੇ ਨੀਚੇ ਉਤਾਰ ਲੇਂਗੇ ਲੋਕ
1: ਉਹ ਕੀ ਮਤਲਬ ਫਾਹਾ ਫੂਹਾ ਲਾ ਕੇ ਤੇ ਇੱਕ ਉਹਨੇ ਬਣਾਈ ਹੈ ਉਹਦੇ ਤੇ ਕਿ ਜਿਹੜੇ ਲੋਕ ਹੁੰਦੇ ਨਾ ਵਿਚਾਰੇ ਉਸ ਜੋਗੇ ਹੀ ਰਹਿ ਜਾਂਦੇ ਆ ਕਮਾਈਆਂ ਜੋਗੇ ਹੀ ਰਹਿ ਜਾਂਦੇ ਆ ਘਰ ਨੀ ਕਦੇ ਵਾਪਸ ਜਾ ਪਾਉਂਦੇ ਕੋਈ ਕਹਿਤਾ ਨਹੀਂ ਥਾ ਲੌਟ ਆਓ ਕੋਈ ਕਹਿਤਾ ਨਹੀਂ ਥਾ ਕਿ ਲੌਟ ਆਓ ਜੀ ਹਮ ਪੈਸੇ ਹੀ ਬਹੁਤ ਭੇਜਦੇ ਥੇ
0: ਓਏ
1: ਓਏ ਓਏ ਕਿਆ ਬਾਤ
0: ਇਹ ਤਾਂ ਮੈਂ ਸੁਣਿਆ ਇਹ
1: ਕਿ ਬਹੁਤ ਮਤਲਬ ਹੈ ਨਾ ਉਮਦਾ
0: ਤੇ ਪਰਦੇਸੀਆਂ ਲਈ ਤੇ ਮਤਲਬ
1: ਹਾਂ ਤੇ ਇੱਕ ਹੋਰ ਹੈ ਬੜਾ ਤੰਗ ਜਿਹਾ ਇਹ ਬੜਾ ਤੰਗ ਆਦਮੀ ਲੱਗਦਾ ਜੇ ਚਿਹਰਾ ਵੀ ਦੇਖੋਗੇ ਨਾ ਤੁਹਾਨੂੰ ਲੱਗੇਗਾ ਕਿ ਯਾਰ ਇਹਦੇ ਲਈ ਨਾ ਫੰਡ ਰੇਜ਼ ਕੁਛ ਕਰੋ ਬੰਦਾ ਜਿਹੜਾ ਅਗਲਾ ਸ਼ਾਇਰ ਹੈ
0: ਓਕੇ
1: ਅਮਾਰ ਇਕਬਾਲ ਇਹ ਵੀ ਬਹੁਤ ਮਸ਼ਹੂਰ ਹੈ ਪਾਕਿਸਤਾਨ ਸਾਈਡ ਦਾ ਇਹਦੀ ਆ ਡੇਢ ਕਮਰੇ ਕੀ ਇੱਕ ਦੁਨੀਆ ਠੀਕ ਹੈ ਜੀ ਡੇਢ ਕਮਰੇ ਕੀ ਇੱਕ ਦੁਨੀਆ ਮੈਂ ਇੱਕ ਬਿਸਤਰ ਹੈ ਕੁਛ ਕਿਤਾਬੇ ਹੈ ਆਨੇ ਜਾਨੇ ਕਾ ਇੱਕ ਦਰਵਾਜ਼ਾ ਖੈਰ ਆਤਾ ਵੀ ਕੌਣ ਹੈ ਯਹਾਂ ਨਾਮ ਲੇਵਾ ਰਫਾਕਤੋਂ ਕੇ ਅਮੀ ਦੂਰ ਕੇ ਕੁਛ ਕਰੀਬੀ ਰਿਸ਼ਤੇਦਾਰ ਕੁਛ ਨਏ ਔਰ ਕੁਛ ਪੁਰਾਨੇ ਯਾਰ ਲਾ ਉਬਾਲੀ ਸੇ ਚਾਰ ਛੇ ਸ਼ਾਇਰ ਇੱਕ ਜ਼ਹਿਨੀ ਮਰੀਜ਼ਾ ਕੱਦਾਲਾ ਕੁਛ ਖਵਾਤੀਨ ਜਿਨਕਾ ਜ਼ਿਕਰ ਨਹੀਂ ਖੈਰ ਮੁਝਕੋ ਵੀ ਕੋਈ ਫਿਕਰ ਨਹੀਂ ਆਏ ਜਾਏ ਕੋਈ ਬਲਾ ਸੇ ਮੇਰੀ ਦੋਸਤੀ ਹੋ ਗਈ ਕਜ਼ਾ ਸੇ ਮੇਰੀ ਅਬ ਯਹੀਂ ਤੋ ਚਾਹੀਏ ਮੁਝਕੋ ਚਾਹੇ ਇੱਕ ਔਰ ਚਾਹੀਏ ਮੁਝਕੋ ਇਹ ਬੜਾ ਵਿਚਾਰਾ ਤੰਗ ਰਹਿੰਦਾ ਤੇ ਇੰਡੀਆ
0: ਚਾਹ ਤੇ ਗੁੱਸਾ ਕੱਢਦੇ ਇਹ ਸ਼ਾਇਰ
1: ਤੇ ਇੱਕ ਜਿਹੜਾ ਇੰਡੀਆ 'ਚ ਕਾਫੀ ਮਸ਼ਹੂਰ ਆ ਅੱਜ ਕੱਲ੍ਹ ਮਤਲਬ ਕਹਿੰਦੇ ਨੈਕਸਟ ਕੁਮਾਰ ਵਿਸ਼ਵਾਸ ਕਹਿੰਦੇ ਮੁੰਡੇ ਨੂੰ ਵਰੁਣ ਆਨੰਦ ਦਾ ਉਹਦਾ ਬੜਾ ਪਿਆਰਾ ਇੱਕ ਝੀਲੇ ਕਿਆ ਹੈ ਝੀਲੇ ਕਿਆ ਹੈ ਉਸਕੀ ਆਂਖੇ ਉਮਦਾ ਕਿਆ ਹੈ ਉਸਕਾ ਚਿਹਰਾ ਖੁਸ਼ਬੂ ਕਿਆ ਹੈ ਉਸਕੀ ਸਾਂਸੇ ਖੁਸ਼ੀਆਂ ਕਿਆ ਹੈ ਉਸਕਾ ਹੋਣਾ ਤੋ ਗਮ ਕਿਆ ਹੈ ਉਸਸੇ ਜੁਦਾਈ ਸਾਵਨ ਕਿਆ ਹੈ ਉਸਕਾ ਰੋਣਾ ਸਰਦੀ ਕਿਆ ਹੈ ਉਸਕੀ ਉਦਾਸੀ ਗਰਮੀ ਕਿਆ ਹੈ ਉਸਕਾ ਗੁੱਸਾ ਔਰ ਬਹਾਰੇ ਉਸਕਾ ਹੱਸਣਾ ਮੀਠਾ ਕਿਆ ਹੈ ਉਸਕੀ ਬਾਤੇਂ ਕੜਵਾ ਕਿਆ ਹੈ ਮੇਰੀ ਬਾਤੇਂ
0: ਓਏ
1: ਕਿਆ ਪੜ੍ਹਨਾ ਹੈ ਉਸਕਾ ਲਿਖਾ ਕਿਆ ਸੁਣਨਾ ਹੈ ਉਸਕੀ ਗਜ਼ਲੇਂ ਲਬ ਕੀ ਖਵਾਹਿਸ਼ ਉਸਕਾ ਮਾਥਾ ਜ਼ਖਮ ਕੀ ਖਵਾਹਿਸ਼ ਉਸਕਾ ਛੂਨਾ ਦੁਨੀਆ ਕਿਆ ਹੈ ਇੱਕ ਜੰਗਲ ਹੈ ਔਰ ਤੁਮ ਕਿਆ ਹੋ ਪੇੜ ਸਮਝ ਲਓ ਔਰ ਵੋ ਕਿਆ ਹੈ ਇੱਕ ਰਾਹ ਹੀ ਹੈ क्या सोचा है उससे मोहब्बत, क्या करते हो उससे मोहब्बत, अजीब मतलब पेशा उससे मोहब्बत, इसके अलावा उससे मोहब्बत, कैंट है इनू भी चेकआउट करो वरुण, राइट्स वेरी गुड
0: गुड गुड, वखरा अंदाज है,
1: हां बहुत प्यारा अंदाज है, सारियां इदां दी है,
0: गुड गुड
1: वधिया
0: नाइस,
1: नवे नवे शायरां नू सुनो पढ़ो,
0: वाह फीदा दा शायर होवे
1: हां
0: ते नाल कड़क जी चाह होवे,
1: हाय हाय हाय हाय,
0: ठंड ज्यादा होवे ते फिर किथे ना होवे, अपने भी हाथ ना अपड़न इन्ना उच्चा कद ना हो, अपने भी हाथ ना अपड़न इन्ना उच्चा कद ना रखो, पैसा सब जरूरी है पर रिश्तिया नालों वध ना रखो, की हो सकता की नहीं हो सकता यह सोचण दा काम थोड़ा नहीं है, सुपने पूरे हो जाते ने इन्ना भी कोई हद ना रखो,
1: वाह वाह वाह बहुत सोना बहुत सोना,
0: जिगरे बगदूर
1: जिगरे बगदूर ये केड़ा भाई
0: चिड़चिड़े सुसरी
1: मैं अपना पेन नेम रखना चाहता हूँ तो डन हो गया, चिड़चिड़े सुसरी
0: मकलबे रंजिश
1: मकलबे रंजिश किताब पहली रचना
0: सहमिए का लाल गुरबीर जी बहुत बहुत धन्यवाद, सहमिए बदूर
1: वाह वाह वाह ब्यूटीफुल,
0: ओहो इन्ना औखा शेर ना होवे जेड़ा साथों घड़ना होवे, इन्ना उच्चा ट्रक ना होवे साथों जेड़ा चढ़ना होवे,
1: वाह वाह वाह ब्यूटीफुल, क्या बात है क्या बात है, परवाने 2.0 मतलब अगले वाला छेती करना पहला सानू है,
0: वाह बिल्कुल बिल्कुल बिल्कुल बिल्कुल, ते सानू वो बिल्कुल नहीं जचदा, आईलेस दे बिन वरना होवे जसप्रीत जी धन्यवाद तुहाडा, मेहरबानी कहिंदे ने कि सति श्री अकाल जी, सति श्री अकाल जी, ते अमृत जी कहिंदे ने कि सति श्री अकाल, ए कहिंदे ने कि हाए क्या शायरी है, वक्त ने पूछा अब किस चीज से सुकून मिलता है अब किस चीज से सुकून मिलता है
1: दसो दा सही,
0: हमने मुस्कुरा कर कहा खुद के साथ वक्त बिताने से,
1: आए
0: वो हंसकर बोला इतने अकेले हो गए, इतने अकेले हो गए इन्ने गले हो गए हमने धीरे से कहा भीड़ से ज्यादा अब खामोशी अच्छी लगती है
1: ए, ए, क्या बात है क्या बात,
0: गुलजार साहब का इधर रलता मिलता एक हो रहा ना भी कुछ ना कहो बोलते रहो हमसे चुप रहो तो लोग सुन लेंगे,
1: हाय बहुत खूब बहुत सोना, वेरी नाइस सिंह साहब,
0: जकीनी है कद्दू
1: सर शलगम है मुरम्मत,
0: हाँ जी
1: लासानी है साग
0: गाजरे गोभी हाँ जी सिमरन जी तुही आने रहो बंदा पुछे भाई प्लाटा भाई किश्त चली जाती सौखी
2: इन्वेस्टमेंट प्रॉपर्टियां ठीक है साड़ी
0: ये हर
2: कोई प्रॉपर्टी है इन्वेस्टमेंट प्रॉपर्टी भी तो साड़ी अभी फसते इदा आके रेडियो से असि नहीं हम बोलते ज्यादा
1: स्मार्ट पॉइंट
0: बहुत करदी आ लगाव तुहाडे नाल बहुत ज्यादा जिन्हू तुसीं सब्जी भाजी भी दे आउंदे
2: हो डैडिया नाल बहुत लगाव है जिहदे साडे डैडिया नाल बहुत लगाव
0: ਡੈਡੀਆਂ ਨੂੰ ਅੰਗਰੇਜ਼ੀ ਸਿੱਖਣੀ ਪਈ ਜਿਹਦੇ ਕਰਕੇ
2: ਅੰਗਰੇਜ਼ੀ ਸਿੱਖਣੀ ਵੀ ਡੈਡੀਆਂ ਵੀ ਕਾਫੀਆਂ ਚਾਹਾਂ ਪੁੱਛੀਆਂ ਸਾਡੀ ਮਾਤਾ ਵਾਂ ਨੂੰ ਨਾ ਪੁੱਛਿਆ ਅਜੇ ਤੱਕ ਉਹਨੂੰ ਪੁੱਛਿਆ ਉਹਨਾਂ ਨੇ ਇੰਡੀਆ ਜਾ ਕੇ ਚੈਂਡੀ ਡੂ ਯੂ ਹੈਵ ਕਾਫੀ
0: ਅੱਛਾ ਮੈਂ
2: ਪਤਾ ਨਹੀਂ ਬਣਾਣੀ ਆਉਂਦੀ ਹੈ ਤੇ ਕਾਫੀ ਬਣਾ ਪੁੱਛੀ ਜਾਂਦੇ ਹੋ ਕਹਿੰਦੇ ਕੋਈ ਨਹੀਂ ਕਹਿ ਦੇਣਾ ਮੈਂ ਕਿਸੇ ਨੂੰ
0: ਵੇਖਿਆ
2: ਤੇ ਭਾਈ ਪਤਾ ਕੀ ਯਾਰ ਅਸੀਂ ਬਾਹਰ ਖੜੇ ਗੈਰੇਜ ਦੇ ਨਾ ਥੋੜਾ ਜਿਹਾ ਦੂਰ ਦੋਵਾਂ ਸਾਡੇ ਕੋਲ ਵੀ ਕੁੱਤਾ ਉਹਦੇ ਕੋਲ ਵੀ ਕੁੱਤਾ ਖੇਡੀ ਜਾਂਦੇ ਸੀਗੇ ਨਾਲ ਮੰਮਾ ਬਾਹਰ ਕੰਮ ਕਰੀ ਜਾਂਦੇ ਸੀਗੇ ਕੁਝ ਗਾਰਡਨ ਦਾ ਤੇ ਨਾ ਅੰਦਰੋਂ ਆਵਾਜ਼ ਆਈ ਬੜੀ ਜ਼ੋਰ ਦੀ ਸੈਂਡੀ ਇਕਦਮ ਭੱਜੀ ਅੰਦਰ ਨੂੰ ਮੈਂ ਮੰਨੂ ਦੋਵੇਂ ਖੜੇ ਮੈਂ ਕਿਹਾ ਸੈਂਡੀ ਵਾਟ ਹੈਪਨਡ ਕਹਿੰਦੀ ਡੋਂਟ ਯੂ ਹਰਟ ਲਾਈਕ ਸਮਬਡੀ ਸਕ੍ਰੀਮਡ ਇਟ ਮਸਟ ਬੀ ਯੋਰ ਡੈਡ ਹੀ ਸ਼ੁੱਡ ਬੀ ਓਕੇ ਮੈਂ ਕਿਹਾ ਸੈਂਡੀ ਡੋਂਟ ਵਰੀ ਹੀ ਜਸਟ ਬਰਪਡ
0: ਸੈਂਡੀ ਡੋਂਟ ਵਰੀ ਮਤਲਬ ਇਨ ਇਨ ਇੰਡੀਆ ਉਹ ਇੱਕ ਖੰਗੂਰੇ ਦੀ ਉਮਰ ਹੁੰਦੀ ਹੈ ਉਸ ਤੋਂ ਬਾਅਦ ਉਹ ਇੱਚ ਬਦਲ ਜਾਂਦੀ ਹੈ
2: ਰੀਅਲ ਗੱਲ ਉਹਨੂੰ ਇਹ ਲੱਗਿਆ ਕਿ ਤੂੰ ਸਕ੍ਰੀਮ ਕੀਤਾ ਰੋਟੀ ਤੇ ਥੋੜੀ ਲੇਟ ਹੋ ਗਏ ਮਤਲਬ ਮਹੀਨਾ ਦੋ ਮਹੀਨੇ ਹੋ ਗਏ ਸੀਗੇ ਡੈਡੀ ਕਹਿੰਦੇ ਸੈਟਰਡੇ ਆ ਕੇ ਘਰੇ ਆ ਜਾਇਓ ਰਾਤੀ ਤੇ ਬੈਂਕ ਤੋਂ ਲੇਟ ਹੋ ਗਿਆ ਮੈਂ ਥੋੜਾ ਜਿਹਾ ਤੇ ਅਸੀਂ ਪਹੁੰਚੇ ਸਾਢੇ ਕੁ ਅੱਠ ਪੌਣੇ ਨੌ ਸਾਢੇ ਕੁ ਅੱਠ ਪਹੁੰਚੇ ਤੇ ਮੈਂ ਅਮਨ ਮੇਰਾ ਸਾਲਾ ਤੇ ਅਸੀਂ ਨਾ ਡੈਡ ਨੇ ਪੈਕ ਜਿਹੇ ਬਣਾਏ ਤੇ ਡੈਡ ਨੇ ਇੱਕ ਲਾਇਆ ਫਟਾਫਟ ਗਰੁੱਪ ਚ ਕਰਕੇ ਤੇ ਮੈਂ ਹੌਲੀ ਹੌਲੀ ਲਾ ਰਿਹਾ ਮੈਂ ਤੇ ਅਮਨ ਤੇ ਡੈਡ ਨੇ ਦੂਜਾ ਪਾਇਆ ਤੇ ਉਹ ਵੀ ਗਰੁੱਪ ਚ ਤੇ ਮੈਂ ਕਿਹਾ ਡੈਡ ਕੀ ਹੋਇਆ ਤੁਸੀਂ ਕਿੱਥੇ ਜਾਣਾ ਕਹਿੰਦੇ ਨਹੀਂ ਉਹ ਨਾ ਮੈਨੂੰ ਥੋੜਾ ਜਿਹਾ ਕੰਮ ਪਿਆ ਅੰਦਰ ਤੇ ਮੈਂ 40 ਮਿੰਟਾਂ ਚ ਤੁਹਾਨੂੰ ਮਿਲਦਾ 40-45 ਮਿੰਟਾਂ ਚ ਤੇ ਡੈਡ ਨੇ ਤੀਜਾ ਬਣਾਇਆ ਤੇ ਅੰਦਰ ਚਲੇ ਗਏ ਤੇ ਮੈਂ ਮੰਮਾ ਨਾਲ ਬੈਠਾ ਮੈਂ ਕਿਹਾ ਯਾਰ ਕੰਮ ਲੱਗਦਾ ਕੁਛ ਨੀ ਤੇ ਮੈਂ ਕਿਹਾ ਮੈਂ ਟੋਇਲਟ ਆਇਆ ਮੈਂ ਕਹਿੰਦੇ ਡੈਡ ਦੇ ਕਮਰੇ ਚਲ ਜਾ ਤੇ ਮੈਂ ਡੈਡ ਦੇ ਕਮਰੇ ਚ ਗਿਆ ਤੇ ਉਹ ਲੁੱਕ ਕੇ ਨਾ ਬਾਲਿਕਾ ਵਧੂ ਦੇਖਦੇ ਪਏ ਸੀ ਦੱਸ ਨੀ ਸਕਦੇ ਕਿ ਮੇਰੇ ਐਪੀਸੋਡ ਮਿਸ ਹੋਣ ਤੇ ਬਾਲਿਕਾ ਵਧੂ ਲੁੱਕ ਕੇ ਬਾਲਿਕਾ ਵਧੂ ਦੇਖਣ ਦੇ ਸੀ ਦੱਸੋ ਏਡਾ ਟੀਵੀ ਦਾ ਸ਼ੌਂਕ ਹੈ ਨਾ ਏਡਾ ਜ਼ਿਆਦਾ ਡੈਡ ਨੂੰ ਨਾ ਹੁਣ ਵੀ ਮਤਲਬ ਹੁਣੇ ਹੀ ਪੈਣਗੇ ਨਾ ਜਵਾਕਾਂ ਨੂੰ ਵੀ ਤਿੰਨਾਂ ਨੂੰ ਮਤਲਬ ਅਸਮਰ ਨੂੰ ਤੇ ਉਧਰ ਯਸ਼ ਨੂੰ ਬਿਠਾ ਲੈਣਗੇ ਨਾਲ ਅਮਲੀ ਪਿਕਚਰ ਦੇਖੋ ਹਾਲੀ ਪਿਕਚਰ ਦੇਖੋ ਉਹਨਾਂ ਨੂੰ ਵੀਡੀਓ ਗੇਮ ਦਾ ਚਾਹ ਹੁੰਦਾ ਇਹਨਾਂ ਨਾ ਕਿ ਪਿਕਚਰ ਦੇਖੋ ਉਹ ਨਾਲ ਬਿਠਾ ਕੇ ਦੱਸਣਗੇ ਕਿ ਧਰਮਿੰਦਰ ਨੇ ਸਕਰਟ ਵਾਲੀ ਪਿਕਚਰ ਕੀਤੀ ਉਹਨਾਂ ਨੂੰ ਇੱਕ ਇੱਕ ਡਾਇਲੋਗ ਯਾਦ ਆ ਡਾਇਲੋਗ ਓਨੈਸਟਲੀ ਉਹ ਬੜੇ ਸ਼ੌਕੀਨ ਆ ਮਤਲਬ ਹੁਣ ਉਹ ਦਵਾਈ ਨੂੰ ਕਿਹਨੇ ਦੱਸਣ ਕਿ ਮੈਂ ਬਾਲਿਕਾ ਵਧੂ ਦੇ ਸਾਰੇ
3: ਹਾਂ ਨਹੀਂ ਨਹੀਂ ਠੀਕ ਹੈ ਬਾਈ ਨਾਲੇ ਕੜੀ ਨਾਲ ਕੜੀ ਜੁੜੀ ਹੁੰਦੀ ਹੈ ਸਹੀ ਕਹਿੰਦੇ ਹਾਂ
2: ਕੜੀ ਦਾ ਉਹਨਾਂ ਨੂੰ ਮਿਸ ਹੈ ਨਾ ਉਸਨੂੰ ਰਿਪੀਟ ਵੀ ਨਹੀਂ ਹੁੰਦਾ ਸੀਗਾ ਚੱਕਰਦਾਸ ਸੀਗਾ ਤਾਂ ਇਹ ਜੋ ਇਹਨੂੰ ਧੋਖਾ ਦੇ ਗਏ
3: ਹਾਂ ਅਨੰਦੀ ਦਾ ਕੀ ਬਣੂਗਾ ਪਤਾ ਤਾਂ ਹੋਣਾ ਚਾਹੀਦਾ
2: ਆਪਾਂ ਤਾਂ ਅਨੰਦੀ ਦਾ ਕੀ ਆ ਦੇਖੋ ਆ ਬੰਦਾ ਵੀ ਦੇਖ
3: ਰਿਹਾ ਭਾਈ ਸਭ ਖਬਰਾਂ ਸਾਨੂੰ ਸਭ ਖਬਰਾਂ
2: ਅੱਜ ਕੱਲ ਦੇ ਵੇਖ ਕੇ ਦੇਖਦਾ ਸੀਗਾ ਫੜਿਆ
3: ਨਹੀਂ ਨਹੀਂ ਉਹ ਤਾਂ ਤਦ ਤੱਕ ਤਾਂ ਘਰ ਆ ਜੀਦਾ ਹੀ ਸਾਡੇ ਵੀ ਚੱਲਦਾ ਹੁੰਦਾ ਸੀਗਾ
0: ਹਾਂ ਬਾਲਿਕਾ ਵਧੂ ਮੇਰੇ ਪਾਸ ਵੀ ਮਾਂ ਹੈ
3: ਮੇਰੇ ਪਾਸ ਵੀ ਮਾਂ ਹੈ ਬਾਲਿਕਾ ਵਧੂ ਉਤਰਨ ਕਹਾਣੀ ਗਰ ਗਰ ਕੀ ਪਤਾ ਨਹੀਂ ਕੀ ਕੁਛ ਆਉਂਦਾ ਸੀ ਬਈ
2: ਭਾਈ ਤੁਸੀਂ ਉਹ ਚਲਾਇਆ ਸੀ ਨਾ ਕਿ ਘੈਂਟ ਗੱਲਾਂ ਤੁਹਾਡੇ ਨਾਲ ਜਿਹੜੀ ਹੁੰਦੀਆਂ ਉਹ ਦੱਸੋ
0: ਉਹ ਸਾਂਚੇ ਤਾਂ ਭੁਲਾ ਲਈ ਯਾਰ ਕਮਾਲ ਕਰਦੇ ਮੈਨੂੰ ਲੱਗਦਾ ਮੇਰਾ ਚੇਤਾ ਮਾੜਾ ਵਾ ਦੱਸੋ ਹਲੇ ਨਵੇਂ ਨਵੇਂ ਵਿਆਹੇ ਗਏ ਹੋਏ ਦੱਸੋ ਇਹਨਾਂ ਨੂੰ ਹਲੇ ਹੁਣੇ ਚੇਤੇ ਭੁੱਲਣ ਲੱਗ
3: ਪਏ ਲੈਵਲ ਅਪ ਹੋ ਰਿਹਾ ਨਾ ਹੌਲੀ ਹੌਲੀ ਸਮਝਾ
0: ਕਮਾਲ ਹੈ ਯਾਰ ਮੈਨੂੰ ਲੱਗਦਾ ਸਿਮਰਨ ਜੀ ਦਾ ਚੇਤਾ ਵਧੀਆ ਮੈਨੂੰ ਇਹਨਾਂ ਨੂੰ ਬਣਾਉਣਾ ਚਾਹੀਦਾ ਨਾਲ
2: ਚੇਤਾ ਤਾਂ ਬਾਈ ਮੇਰਾ ਵੀ ਮਾੜਾ ਹੁਣੇ ਹੁਣੇ ਉਹਨੇ ਆ ਕੇ ਦੱਸਿਆ ਨੀ ਕਿ ਦੁੱਧ ਵੀ ਨੀ ਲਿਖਿਆ ਹੁੰਦਾ ਮੇਰੇ ਲਿਖਿਆ ਦੁੱਧ ਨੀ ਲਿਖਿਆ ਤਾਂ ਮੇਰਾ ਚੇਤਾ ਤੁਹਾਡਾ ਵੀ ਮਾੜਾ ਪਤਾ ਕੀ ਭਾਈ ਮੇਰੇ ਨਾਲ ਹੁਣੇ ਕੀ ਹੋਇਆ ਇੱਕ ਨਾ ਬੱਸ ਚ ਬਜ਼ੁਰਗ ਚੜਦੀ ਆ ਸ਼ਹਿਰੇ ਨਾਲ ਉਹਦਾ ਨਾਂ ਕਹਿੰਦੇ ਜਿਵੇਂ ਮੇਰੀ ਰੈਗੂਲਰ ਇੱਕੋ ਹੀ ਰੂਟ ਆ ਸੇਮ ਆ ਉਹ ਸੇਮ ਸਵਾਰੀਆਂ ਸੇਮ ਉਹ ਨਾ ਬਜ਼ੁਰਗ ਹੈ ਥੋੜਾ ਜਿਹਾ ਲੰਘ ਮਾਰ ਕੇ ਤੁਰਦੀ ਤੇ ਉਹਦੇ ਤਿੰਨ ਜਵਾਕਾਂ ਨੂੰ ਨਾ ਦੋ ਨੂੰ ਕਿੰਡੀ ਇੱਕ ਨੂੰ ਕਿੰਡੀ ਤੇ ਦੋ ਨੂੰ ਡੇ ਕੇਅਰ ਛੱਡਦੀ ਆ ਉੱਥੇ ਮੇਰੀ ਬੱਸ ਦਾ ਟਾਈਮਿੰਗ ਹੋਈ ਆ
0: ਦਾਦੀ ਨਾਨੀ ਆ
2: ਉਹ ਹਾਂ ਉਹ ਦਾਦੀ ਆ ਤੇ ਨਹੀਂ ਨਾਨੀ ਆ ਨਾਨੀ ਆ ਗ੍ਰੈਨੀ ਆ ਨਾਨੀ ਆ ਤੇ ਉਹ ਜਵਾਕ ਛੱਡ ਜਾਂਦੇ ਨੇ ਉਹਦੇ ਕੋਲ ਕੁੜੀ ਸਵੇਰੇ ਜੋਬ ਤੇ ਚਲ ਜਾਂਦੀ ਆ ਤੇ ਉਹ ਛੱਡਦੀ ਆ ਤੇ ਉਹ ਬਹੁਤ ਔਖੀ ਤੁਰਦੀ ਆ ਮਤਲਬ ਏਦਾਂ ਕਿ ਜੇ ਮੈਨੂੰ ਦਿਖਦੀ ਹੈ ਨਾ ਤੁਰਦੀ ਆ ਰਹੀ ਹੈ ਤੇ ਸਟਾਪ ਤੇ ਪਹੁੰਚ ਨਹੀਂ ਸਕਦੀ ਤੇ ਮੈਂ ਪਹਿਲੇ ਹੀ ਰੋਕ ਲੈਂਦਾ ਉਹਨਾਂ ਬੱਸ ਇਟਸ ਓਕੇ ਹੈ ਨਾ ਤੇ ਉਹ ਜਿਵੇਂ ਬੜੀ ਦੇਰ ਸਾਲ ਹੋ ਗਿਆ ਹੁਣ ਚੜ੍ਹਦੀ ਹੈ ਬੱਸ ਤੇ ਅੱਗੇ ਫਰੰਟ ਸੀਟ ਤੇ ਬਹਿ ਕੇ ਗੱਲਾਂ ਬਾਤਾਂ ਕਰਨ ਲੱਗ ਜਾਂਦੀ ਹੈ ਫਿਰ ਮੈਨੂੰ ਦੱਸਦੀ ਹੈ ਕਿ ਮੇਰੀ ਕੁੜੀ ਛੱਡ ਜਾਂਦੀ ਹੈ ਬੱਚਿਆਂ ਨੂੰ ਮੈਨੂੰ ਛੱਡਣਾ ਪੈਂਦਾ ਚਲੋ
0: ਤੁਸੀਂ ਨੇ ਕਦੀ ਪੁੱਛਿਆ ਕੁੜੀ ਬਾਰੇ
3: ਮੇਰੇ ਖਿਆਲ ਨਾਲ ਇਸ ਤੋਂ ਪੀਕ ਪੁਆਇੰਟ ਨਹੀਂ ਹੋ ਸਕਦਾ ਅੱਜ ਦੇ ਸ਼ੋਅ ਦਾ ਆਪਣੇ ਬੇੜੀਏ
2: ਮੈਂ ਨਾ ਕ੍ਰਿਸ਼ਨ ਚੱਚੀ ਮੈਂ ਹਾਈਲਾਈਟ ਬਾਰੇ ਗੱਲ ਨੀ ਕਰਨਾ ਚਾਹੁੰਦਾ, ਭਾਜੀ ਮਜਬੂਰ ਕਰ ਦੇ ਭਾਜੀ ਨੂੰ ਮਜਬੂਰ ਕਰਨਾ, ਮੈਂ ਸੱਚੀ ਨੇ ਸੋਚੇ ਮੈਂ ਨਹੀਂ ਬੋਲਾਂਗਾ, ਮੈਂ ਨਹੀਂ ਬੋਲਾਂਗਾ, ਮੈਂ ਹਾਲੇ ਕੱਲ ਹੀ ਸਿਰ ਧੋਤਾ
0: ਕਦੀ ਪੁੱਛਿਆ ਨੀ ਵੀ ਬੇਟੀ ਮਤਲਬ ਮੇਰੇ ਕਹਿਣ ਦਾ ਮਤਲਬ ਕਿੱਦਾਂ, ਮਤਲਬ ਉਹਦਾ ਡੈਡੀ ਕਿਉਂ ਨੀ ਕਦੀ ਛੱਡਣ ਆਇਆ ਜਾਂ ਇਹਨਾਂ ਦੇ ਪਾਪਾ ਕੀ ਕਰਦੇ ਆਪ ਛੱਡਦੀਆਂ ਕੁੜੀ ਕੰਮ ਕਰਦੀ ਹੈ।
2: ਅੱਛਾ
0: ਇਹਦੇ ਨਾਲ ਨੀ ਰਹਿੰਦੀ?
2: ਨਹੀਂ ਨਾਲ ਨੀ ਰਹਿੰਦੀ, ਉਹ ਛੱਡ ਕੇ ਜਾਂਦੀ ਹੈ, ਜੋਬ ਵੇਲੇ ਛੱਡ ਕੇ ਜਾਂਦੀ ਹੈ, ਡਿਊਟੀ ਹੁੰਦੀ ਹੈ।
0: ਅੱਛਾ ਤੂੰ ਲੇਟਰ ਆਨ ਇਹਨਾਂ ਨੂੰ ਛੱਡਦੀ ਉੱਥੇ?
2: ਸਾਲ ਹੋ ਗਿਆ ਤੇ ਇੰਨਾ ਕੋਈ ਵੈਲ ਟੂ ਡੂ ਕੰਮ ਨਹੀਂ ਹੈਗਾ ਉਹਦਾ, ਤੇ ਮੈਂ ਉਵੇਂ ਹੱਸ ਗਏ ਤੇ ਉਸ ਤੋਂ ਬਾਅਦ ਨਾ ਮਹੀਨਾ ਕੋਈ ਚੜੀ ਨੀ, ਤੇ ਮੈਂ ਹੁਣ ਕੱਲ ਪਰਸੋਂ ਪਰਸੋਂ ਚੌਥ ਦੀ ਗੱਲ ਹੈ ਤੇ ਚੜੀ, ਤੇ ਮੈਂ ਉਹ ਜਵਾਕ ਵੀ ਚੜਿਆ, ਮੈਂ ਕਿਹਾ ਡਿਡ ਯੂ ਗੈਟ ਯੂਰ ਡਾਕੂਮੈਂਟ ਕਾਰਡਸ, ਤੇ ਨੂੰ ਕਹਿੰਦਾ ਗ੍ਰੈਨੀ ਸੈਡ ਇਟ ਕਿ ਇਟਸ ਜਸਟ ਵੇਸਟ ਆਫ ਮਨੀ, ਤੇ ਏਦਾਂ ਕਰਕੇ ਗੱਲ ਜਿਹੀ ਕੀਤੀ, ਤੇ ਮੈਨੂੰ ਐਂ ਲੱਗਿਆ ਕਿ ਅੱਛਾ ਯਾਰ, ਤੇ ਮੈਂ ਨਾ ਘਰੇ ਜਾ ਕੇ ਨਾ ਸਮਰ ਨੂੰ ਕਿਹਾ, ਮੈਂ ਕਿਹਾ ਸਮਰ ਤੈਨੂੰ ਯਾਦ ਹੈ ਕੋਈ ਪੋਕੇਮੋਨ ਕਾਰਡਸ ਪਏ ਸੀਗੇ ਤੇ ਉਹ ਮੈਨੂੰ ਦੇ ਦੇ, ਤੇ ਮੈਂ ਉਹਨੂੰ ਇਹੀ ਕਿਹਾ, ਤੇ ਸਮਰ ਕਹਿੰਦਾ ਬਾਬਾ ਉਹ ਤਾਂ ਇੰਡੀਆ ਚਲੇ ਗਏ, ਉਹ ਇੰਡੀਆ ਜਵਾਕ ਆਏ ਸੀਗੇ ਜਿਹੜੇ ਉਹ ਲੈ ਗਏ, ਤੇ ਮੈਂ ਕਿਹਾ ਅੱਛਾ, ਫਿਰ ਮੈਂ ਇਹਨਾਂ ਨੂੰ ਸਾਰੀ ਸਟੋਰੀ ਦੱਸੀ ਮੈਨੂੰ, ਤੇ ਕੱਲ ਮੈਨੂੰ ਨੇ ਕੀ ਕੀਤਾ, ਮੈਨੂੰ ਨੇ ਨਾ ਤਿੰਨ ਪੋਕੇਮੋਨ ਕਾਰਡ ਦੀਆਂ ਗੱਠੀਆਂ ਨਵੀਆਂ ਲਿਆਈ, ਤੇ ਲਿਆਈ ਤੇ ਸਮਰ ਨੇ ਮੈਨੂੰ ਦਿੱਤੀ, ਕਹਿੰਦਾ ਪਾਪਾ ਆ, ਮੈਂ ਕਿਹਾ ਯਾਰ ਨਵੀਂ ਨੀ ਮੈਂ ਦੇਣੀਆਂ ਸਨ ਕਿਉਂਕਿ ਉਹਨੂੰ ਆਹ ਨਾ ਲੱਗੇ ਕਿ ਮੈਂ ਉਹਦੀ ਹੈਲਪ ਕਰ ਰਹੀ ਹਾਂ ਕੁਛ, ਨਹੀਂ ਪਾਪਾ ਦੇ ਦੋ, ਮੈਂ ਕਿਹਾ ਮੇਰੀ ਇੱਕੋ ਹੀ ਜਵਾਕ ਮੰਗ ਰਹੇ, ਕਹਿੰਦੇ ਤਿੰਨ ਬੱਚੇ ਸੀ ਤੁਸੀਂ ਕਹਿ ਰਹੇ ਸੀ, ਤੇ ਇਹਨਾਂ ਨੇ ਮੇਰੇ ਬੈਗ ਚ ਪਾ ਦਿੱਤੀ, ਤੇ ਅੱਜ ਉਹ ਜਵਾਕ ਚੜੇ ਭਾਜੀ।
0: ਅੱਛਾ,
2: ਤੇ ਮੈਂ ਹਾਲਾਂਕਿ ਲੇਟ ਸੀਗਾ ਬਟ ਮੈਂ ਉਹਦੇ ਹੱਥ ਹੀ ਦਿੱਤੀ, ਤੇ ਭਾਜੀ ਉਹ ਜਿਵੇਂ ਉਹ ਬੱਚੇ ਸਕਰੀਮ ਕੀਤੇ ਨਾ ਮਤਲਬ ਖੁਸ਼ੀ ਨਾਲ, ਤੁਸੀਂ ਮਤਲਬ ਇਮੇਜਿਨ ਨੀ ਕਰ ਸਕਦੇ, ਠੀਕ ਆ, ਤੇ ਉਹ ਬੀਬੀ ਮਤਲਬ ਜਿਵੇਂ ਰੋ ਪਈ ਫਰੰਟ ਤੇ ਨਾ ਰੋ ਪਈ, ਹੈਨਾ, ਉਹ ਮਤਲਬ ਉਹਦੇ ਅੱਥਰੂ ਨਜ਼ਰ ਆ ਰਿਹਾ ਮੈਨੂੰ, ਮੈਂ ਕਿਹਾ ਡੋਨਟ ਹੈਵ ਟੂ ਕ੍ਰਾਈ, ਇਟਸ ਓਕੇ, ਮੈਂ ਕਿਹਾ ਇਟਸ ਜਸਟ ਕਿ ਮੇਰੇ ਮੁੰਡੇ ਦੇ, ਮੈਂ ਉਹਨੂੰ ਨੀ ਸ਼ੋਅ ਕੀਤਾ ਮੈਂ ਨਵੇਂ ਲਿਆਇਆ, ਮੈਂ ਕਿਹਾ ਜਸਟ ਮੈਂ ਥੋੜਾ ਸਕ੍ਰੈਚ ਜਿਹਾ ਕਰਤਾ ਸੀਗਾ ਪਹਿਲੇ, ਮੈਂ ਕਿਹਾ ਮੇਰੇ ਮੁੰਡੇ ਦੇ ਨੇ ਤੇ ਡੋਨਟ ਯੂ ਵਰੀ, ਹੈਨਾ, ਇਟਸ ਓਕੇ ਕਿ ਮੇਰਾ ਮੁੰਡਾ ਵੱਡਾ ਹੋ ਗਿਆ, ਤੇ ਉਹ ਜਵਾਕ ਨਾ ਹੁਣ ਉਹ ਜਵਾਕ ਜਦੋਂ ਉਤਰਨ ਲੱਗਾ ਨਾ ਭਾਈ ਨਾਰੇ ਵਾਲੇ ਸਟੇਸ਼ਨ ਤੇ, ਤੇ ਉਹ ਮੁੰਡੇ ਨੇ ਮੇਰੀ ਮੌਕ ਕੀਤਾ, ਕਹਿੰਦਾ ਕਹਿੰਦੇ ਜਸਟ ਹੱਗ ਯੂ, ਛੋਟਾ ਜਵਾਕ ਹੈ, ਉਹਦੀ ਮਾਂ ਵੀ ਰੋਕੀ ਤੇ ਮੇਰੇ ਵੀ ਅਥਰੂ ਨਿਕਲ ਗਏ, ਮਤਲਬ ਹੁਣੇ ਹੋਇਆ ਲਾ ਲਓ ਤੇ ਘੰਟਾ ਡੇਢ ਪਹਿਲੇ,
0: ਵੈਰੀ ਗੁੱਡ,
2: ਤੇ ਮਤਲਬ
0: ਕਿੱਡਾ ਸੋਹਣਾ, ਇਹੋ ਵੀ ਕਿੱਡਾ ਵਧੀਆ ਮੈਸੇਜ ਜਾਂਦਾ ਨਾ ਵੀ ਉਹ ਆਪਣੇ ਸਾਰੇ ਗਾਂ ਜਾ ਕੇ ਗੱਲਾਂ ਕਰਨਗੇ ਵੀ ਇੱਕ ਸਰਦਾਰ ਜੀ ਡਰਾਈਵਰ ਹੈਗੇ ਆ ਉਹਨਾਂ ਕਿੱਡੇ ਵਧੀਆ ਨੇ, ਆਹ ਚੀਜ਼ਾਂ ਹੁੰਦੀਆਂ ਨਿੱਕੀਆਂ ਨਿੱਕੀਆਂ ਆਪਾਂ ਜਦੋਂ ਦੁਨੀਆਦਾਰੀ ਚ ਵਿਚਰਦੇ ਹਾਂ ਤੇ ਕਿੰਨੇ ਕੁ ਵਧੀਆ ਆਪਾਂ ਵਿਚਰ ਰਹੇ ਹਾਂ, ਇਹ ਤੁਹਾਡੀ ਸਾਰੀ ਤੁਹਾਡੀ ਸਾਰੀ ਕੌਮ ਦਾ ਸਿਰ ਉੱਚਾ ਕਰਦੀਆਂ ਨੇ ਇਹ
2: ਚੀਜ਼ਾਂ ਭਾਈ, ਬਿਲਕੁਲ ਅਨਇੰਟੈਂਸ਼ਨਲੀ, ਕਿਉਂਕਿ ਮੈਂ ਮੈਨੂੰ ਕਿਹਾ ਹੀ ਨਹੀਂ ਕਿ ਲਿਆ, ਕਿਉਂਕਿ ਸਮਝ ਕੋਲ ਨਹੀਂ ਸੀਗੇ, ਮੈਂ ਕਿਹਾ ਯਾਰ ਮੈਂ ਦੇ ਦਿੰਦਾ, ਨਾ ਮੈਂ ਉਹਨੂੰ ਐਕਸਪੈਕਟੇਸ਼ਨ ਦਿੱਤੀ, ਉਹਨੂੰ ਵੀ ਮੈਂ ਕਦੀ ਨੀ ਕਿਹਾ ਮੈਂ ਤੈਨੂੰ ਦੇ ਦੂੰਗਾ ਜਵਾਕ ਨੀ ਉਹਦੀ, ਤੇ ਕੱਲ ਜਦੋਂ ਆਹ ਵੀ ਲਿਆ ਇਹਨਾਂ ਤੇ ਮੈਂ ਇਹਨਾਂ ਤੇ ਵੀ ਪ੍ਰਾਊਡ ਹੋਇਆ, ਮੈਂ ਕਿਹਾ ਕਮਾਲ ਆ, ਮੈਂ ਕਿਹਾ ਹੈਨਾ ਬੜੀ ਵਧੀਆ ਗੱਲ ਆ, ਹੈਨਾ ਕਿ ਮੈਂ ਆ ਸੋਚਿਆ ਨੀ ਸੀਗਾ ਬਟ ਤੁਸੀਂ ਆ ਕੀਤਾ, ਅੱਜ ਜਦੋਂ ਉਹਨੇ ਵਸੂਲਿਆ ਨਾ ਭਾਜੀ, ਮਤਲਬ ਜੋ ਕੀਤਾ ਮੈਂ ਮੰਨੂ ਨੂੰ, ਮਤਲਬ ਦੱਸਦੇ ਘਰ ਜਾ ਕੇ ਮਤਲਬ ਸੁਣਦੀ ਵੀ ਹੋਣੀ ਆ, ਪਰ ਉਹਨੇ ਜਦੋਂ ਹੱਗ ਕੀਤਾ ਨਾ ਭਾਈ, ਉਹ ਹੱਗ ਨਾ ਸਾਡੀ ਸਾਰੀ ਫੈਮਿਲੀ ਲਈ ਸੀਗਾ, ਹਮੇ ਵੀ ਕਮਿਊਨਿਟੀ ਲਈ ਵੀ ਸੀਗਾ,
0: ਸਹੀ ਸਹੀ ਸਹੀ, ਸਾਰਿਆਂ ਲਈ ਆ, ਸਾਡੇ ਸਾਰਿਆਂ ਲਈ ਆ, ਬਹੁਤ ਵਧੀਆ, ਪ੍ਰਾਊਡ ਆਫ ਯੂ,
2: ਥੈਂਕ ਯੂ ਭਾਈ, ਥੈਂਕ ਯੂ, ਹਨਾ, ਚਲੋ ਮੈਨੂੰ ਲੱਗਿਆ ਮੈਂ ਸ਼ੇਅਰ ਕਰਨਾ ਚਾਹੀਦਾ ਕਿ ਆਪਣੀ ਇੱਕ ਐਵੇਂ ਅਨਯੂਜੁਅਲ ਜੀ ਗੱਲ ਹੋਈ ਕਿ ਜਵਾਕ ਇੱਥੇ ਜੱਫੀ ਨਹੀਂ ਪਾਉਂਦੇ ਕਿਸੇ ਨੂੰ ਵੀ,
0: ਨਹੀਂ ਇੱਥੇ ਤੇ ਜਾਣੇ, ਇੱਥੇ ਤੇ ਤੁਹਾਡੇ ਆਪਣੇ ਕੋਈ ਜਾਣ ਪਛਾਣ ਦੇ ਉਹ ਵੀ ਨਹੀਂ ਚੱਜ ਨਾ ਪਾਉਂਦੇ, ਉਹ ਵੀ ਐਂ ਟੇਢਾ ਜਿਹਾ ਆਇਆ ਹੋ ਗਿਆ ਕਰਨ
2: ਕਰਕੇ, ਮਤਲਬ ਨੌਕ ਕਰਕੇ, ਤੇ ਉਹਦੀ ਦਾਦੀ ਨੇ ਉਹਨੂੰ ਕੁਛ, ਨਾਨੀ ਨੂੰ ਕੁਛ ਨਹੀਂ ਕਿਹਾ, ਉਹਨੇ ਨੌਕ ਕੀਤਾ, ਕਹਿੰਦੇ ਜਸਟ ਹੱਗ ਯੂ ਟੂ ਸੇ ਥੈਂਕਸ, ਮੈਂ ਕਿਹਾ ਆਫ ਕੋਰਸ ਯੂ ਕੈਨ ਹਨਾ, ਤੇ ਬੜਾ ਵਧੀਆ ਲੱਗਿਆ ਹਨਾ। ਥੈਂਕ ਯੂ ਭਾਈ,
0: ਥੈਂਕ ਯੂ ਸਿਮਰਨ ਜੀ।
2: ਓਕੇ ਸਤਿ ਸ਼੍ਰੀ ਅਕਾਲ ਭਾਈ, ਥੈਂਕ ਯੂ ਕ੍ਰਿਸ਼ਨਾ, ਓਕੇ
1: ਥੈਂਕ ਯੂ ਭਾਈ,
0: ਥੈਂਕ ਯੂ ਜੀ, ਥੈਂਕ ਯੂ। ਬਹੁਤ ਬਹੁਤ ਵਧੀਆ ਜੀ, ਬਹੁਤ ਵਧੀਆ ਇਸ ਤਰ੍ਹਾਂ ਤੁਸੀਂ ਚੰਗਾ ਚੰਗਾ ਕਰਦੇ ਰਹੋ। ਰੁਪਿੰਦਰ ਜੀ ਕਹਿੰਦੇ ਕਿ ਸਿਮਰਨ ਜੀ ਗੁੱਡ ਔਨ ਯੂ, ਵੈਰੀ ਨਾਈਸ। ਅਮ੍ਰਿਤ ਜੀ ਕਹਿੰਦੇ ਨੇ ਕਿ ਜ਼ਿੰਦਗੀ ਪੁੱਛਦੀ ਹੈ ਔਰ ਕੁਛ ਚਾਹੀਏ,
1: ਜ਼ਿੰਦਗੀ
0: ਜ਼ਿੰਦਗੀ ਪੁੱਛਦੀ ਹੈ ਔਰ ਕੁਛ ਚਾਹੀਏ। ਮੈਂ ਕਹਿਤਾ ਹੂੰ ਜੋ ਥਾ ਵਹੀ ਲੁਟਾ ਦੇ।
1: ਆਏ ਬਹੁਤ ਸੋਹਣਾ, ਬਹੁਤ ਸੋਹਣਾ ਸੀ, ਨਾਈਸ ਨਾਈਸ ਨਾਈਸ ਨਾਈਸ,
0: ਗੁੱਡ। ਸਤਿ ਸ਼੍ਰੀ ਅਕਾਲ, ਕਹਿੰਦੇ ਕਿ ਨੋਟ ਚਾਏ ਹੈਵ ਬਟਰ ਚਿਕਨ ਵਿਦ ਨਾਨ, ਕੁਲਦੀਪ ਆਂਟੀ ਜੀ ਕਹਿੰਦੇ ਨੇ।
1: ਓਕੇ ਡਨ,
0: ਗੁੱਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਗੁੱਡ, ਤੇ ਮਿਹਰਬਾਨੀ। ਤੇ ਆਪਣਾ ਅੱਛਾ ਕੱਟਿਆ ਗਿਆ, ਓਕੇ। ਤੇ ਦੇਸ਼ਬੰਧੂ ਭਾਰਦਵਾਜ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਰਣਜੋਤ ਜੀ, ਕ੍ਰਿਸ਼ਨ ਭਾਰਦਵਾਜ ਜੀ, ਹੈਪੀ ਫਰਾਈਡੇ। ਅਤੇ ਰੇਡੀਓ ਹਾਂਜੀ ਅਵਾਰਡ 2017 ਔਨ ਮਾਈ ਹੋਮ ਔਫਿਸ, ਵਾਹ, ਥੈਂਕ ਯੂ ਭਾਈ, ਥੈਂਕ ਯੂ ਥੈਂਕ ਯੂ। ਇਹ ਨਿੱਕੀਆਂ ਨਿੱਕੀਆਂ ਯਾਦਾਂ ਬਹੁਤ ਵਧੀਆ ਲੱਗਦਾ ਆਪਾਂ ਜਦੋਂ ਕਿਤੇ ਕਿਸੇ ਕਾਰੋਬਾਰ ਦੇ ਵੀ ਜਾਈਏ ਨਾ, ਅਤੇ ਆ ਪਾਈ ਹੋਵੇ ਸਾਹਮਣੇ ਸ਼ੀਲਡ, ਅਤੇ ਵਾਕਈ ਬੜਾ ਮਜ਼ਾ ਆਉਂਦਾ ਵੇਖ ਕੇ। ਗੁੱਡ ਗੁੱਡ ਗੁੱਡ, ਥੈਂਕ ਯੂ ਤੁਹਾਡਾ, ਮਿਹਰਬਾਨੀ। ਅਤੇ ਇਸੇ ਤਰ੍ਹਾਂ ਚੰਗਿਆਈ ਬਣਦੇ ਰਹੋ। ਮੋਹਨ ਜੀ ਕਹਿੰਦੇ ਨੇ ਕਿ ਵੈਲ ਡਨ ਸਿਮਰਨ ਜੀ, ਅਤੇ ਥੈਂਕ ਯੂ ਜੀ, ਬਾਕੀ ਬਹੁਤ ਵਧੀਆ, ਬੜੀ ਪ੍ਰਾਊਡ ਮੂਮੈਂਟਸ ਨੇ। ਅਤੇ 815 ਤੁਸੀਂ ਆਉਂਦੇ ਰਹੋ, 815
1: ਹੈਲੋ ਹੈਲੋ ਹੈਲੋ
0: 815
4: ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ, ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ।
0: ਜੀ ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ?
4: ਬਹੁਤ ਵਧੀਆ, ਬਹੁਤ ਵਧੀਆ ਤੁਸੀਂ ਸ਼ੋਅ ਕਰ ਰਹੇ ਹੋ, ਕੀ ਕਹਿੰਦੇ ਨੇ ਆਪਣਾ ਸ਼ੇਰੋ ਸ਼ਾਇਰੀ, ਤਾਂ ਮਤਲਬ ਤੁਸੀਂ ਐਨ ਚੰਗੀ ਤਰ੍ਹਾਂ ਤਸੱਲੀ ਕੀਤੀ ਪਈ ਆ। ਮਤਲਬ ਇੰਨੇ ਔਖੇ ਔਖੇ ਵਰਡ, ਮਤਲਬ ਤੁਸੀਂ ਅੱਜ ਸ਼ੇਰੋ ਸ਼ਾਇਰੀ ਦੇ ਦੱਸੇ ਤਾਂ ਮੈਨੂੰ ਲੱਗਦਾ ਕਿ ਮੈਨੂੰ ਕੁਛ ਸਿੱਖਣਾ ਪੈਣਾ ਹੈਗਾ।
0: ਨਹੀਂ ਕੌਣ ਦੋ ਤੁਸੀਂ, ਕੋਈ ਨੀ
1: ਕੋਈ
0: ਨਹੀਂ, ਕੰਫੀਡੈਂਸ ਨਾ ਕਹਿ ਦੋ, ਗਲਤ ਵੀ ਚੱਲ ਜਾਂਦਾ, ਕੋਈ ਨੀ ਆਉਣ ਦੋ।
4: ਸਹੀ ਗੱਲ ਆ, ਮੇਰੇ ਪਾਪਾ ਜੀ ਜਿਹੜੇ ਸੀਗੇ ਉਹਨਾਂ ਨੂੰ ਵੀ ਸ਼ੇਰੋ ਸ਼ਾਇਰੀ ਦਾ ਬੜਾ ਸ਼ੌਂਕ ਸੀਗਾ
0: ਜੀ।
4: ਉਹ ਨਾ ਆਪਣਾ ਕਾਲਜ ਦੇ ਮੂਹਰੇ ਉਹਨਾਂ ਦੀ ਦੁਕਾਨ ਹੁੰਦੀ ਸੀ, ਆਪਣੇ ਗੌਰਮੈਂਟ ਕਾਲਜ ਦੇ ਮੂਹਰੇ ਲੁਧਿਆਣੇ ਵਿੱਚ ਨਾ, ਫੋਟ ਸਟੇਟ ਵਗੈਰਾ ਦੀ
0: ਜੀ।
4: ਤੇ ਬਸ ਉਹਨਾਂ ਨੇ ਜਿਹੜੇ ਮੁੰਡੇ ਸੀਗੇ ਉਹਨਾਂ ਨੇ ਸ਼ੇਰੋ ਸ਼ਾਇਰੀ ਪਾਪਾ ਜੀ ਤੋਂ ਲੈ ਕੇ ਆਪਣਾ ਕੰਮ ਚਲਾਈ ਜਾ। ਉਹਨਾਂ ਨੇ ਗਾਣਾ, ਉਹ ਵੀ ਉਹਨਾਂ ਨੂੰ ਮੇਰੇ ਨਾਨਾ ਜੀ ਨੂੰ ਪਾਪਾ ਜੀ ਉਹ ਵੀ ਕਹਿੰਦੇ ਸੀ, ਉਹਨਾਂ ਨੇ ਕਹਿਣਾ ਪਾਪਾ ਜੀ ਕੋਈ ਯਾਰ ਵਧੀਆ ਯਾਦ ਆ ਨਾ, ਅੱਜ ਥੋੜਾ ਮਾਹੌਲ ਥੋੜਾ ਠੀਕ ਨੀ ਆ, ਉਹ ਜਿਹਾ ਸ਼ੇਰ ਦੱਸੋ।
0: ਅੱਛਾ,
4: ਜੇ ਉਹਨਾਂ ਨੇ ਸ਼ੇਰ ਕੱਢ ਕੇ ਦੇ ਰਹੇ ਤੇ ਉਹਨਾਂ ਦਾ ਕੰਮ ਸਰ ਜਾਣਾ ਮੁੰਡਿਆਂ ਦਾ।
0: ਵਾਹ
1: ਵਾਹ ਵਾਹ ਵਾਹ,
0: ਗੁੱਡ ਗੁੱਡ ਗੁੱਡ, ਇਹ ਤਾਂ ਬੜੇ ਉਹਨਾਂ ਨੇ ਦਵਾਵਾਂ ਲਈਆਂ ਫਿਰ ਤੇ।
4: ਆਹੋ ਆਹੋ, ਮੈਂ ਵੀ ਇੱਕ ਸ਼ੇਰ ਸੁਣਾਉਣਾ ਹੈਗਾ, ਠੀਕ ਹੈ ਜੀ,
0: ਪਲੀਜ਼ ਜੀ।
4: ਤੇ ਇਹ ਆ ਵਾਹ ਵਾਹ ਕਰਦੀ
0: ਜੀ ਜੀ ਜੀ, ਪਹਿਲਾਂ ਕਰਦੇ ਨੇ ਵਾਹ ਵਾਹ
1: ਵਾਹ
0: ਵਾਹ ਵਾਹ।
4: ਤੇ ਅਰਧ ਅਰਧ ਹੈਗਾ ਕਿ ਜ਼ੁਬਾਨ ਤੋਂ ਖੋਲ, ਨਜ਼ਰ ਤੋਂ ਮਿਲਾ, ਜਵਾਬ ਤੋਂ ਦੇ। ਜ਼ੁਬਾਨ ਤੋਂ ਖੋਲ, ਨਜ਼ਰ ਤੋਂ ਮਿਲਾ, ਜਵਾਬ ਤੋਂ ਦੇ। ਮੈਂ ਕਿਤਨੀ ਵਾਰ ਲੁਟਾ ਹੂੰ, ਮੁਝੇ ਹਿਸਾਬ ਤੋਂ ਦੇ। ਮੈਂ ਕਿਤਨੀ ਵਾਰ ਲੁਟਾ ਹੂੰ, ਮੁਝੇ ਹਿਸਾਬ ਤੋਂ ਦੇ। ਉਸਕੇ ਬਦਨ ਕੀ ਲਿਖਾਵਟ ਮੇ ਹੈ ਉਤਾਰ ਚੜ੍ਹਾਵ, ਉਸਕੇ ਬਦਨ ਕੀ ਲਿਖਾਵਟ ਮੇ ਹੈ ਉਤਾਰ ਚੜ੍ਹਾਵ, ਮੈਂ ਤੁਝੇ ਪੜੂ ਕੈਸੇ, ਮੁਝੇ ਕਿਤਾਬ ਤੋਂ ਦੇ।
0: ਓਏ ਵਾਹ ਵਾਹ, ਕਿਆ ਬਾਤ ਹੈ, ਕਿਆ ਬਾਤ
4: ਹੈ ਜੀ। ਤੇ ਇਹ ਇੱਕ ਭਾਈ ਇੱਕ ਬਹੁਤ ਮੈਨੂੰ ਨਾ ਆਪਣਾ ਪੁਰਾਣੀ ਬਹੁਤ ਪੁਰਾਣੀ ਇਹ ਗਜ਼ਲ ਹੈਗੀ ਆ ਛੋਟੀ ਜੀ, ਉਹ ਮੈਂ ਤੁਹਾਨੂੰ ਕੀ ਕਹਿੰਦੇ ਜ਼ਰੂਰ ਸੁਣਾਉਣਾ ਚਾਹੂੰਗਾ
0: ਜੀ ਜੀ, ਪਲੀਜ਼
4: ਪਲੀਜ਼। ਮਤਲਬ ਗਾ ਕੇ ਨਹੀਂ, ਮਤਲਬ ਜੇ ਗਾ ਕੇ ਸੁਣਾਇਆ ਤਾਂ ਫਿਰ ਮੈਨੂੰ ਪਤਾ ਕਿ ਕਿੰਨੀ ਕੀ ਵਾਹ ਵਾਹ ਮਿਲਣੀ ਆ।
0: ਨਹੀਂ ਨਹੀਂ, ਜਿੱਦਾਂ ਤੁਹਾਨੂੰ ਠੀਕ ਲੱਗਦਾ,
4: ਬਸ ਬੋਲ ਕੇ ਦੱਸਦਾ ਮੈਂ ਹਾਂਜੀ
0: ਜੀ।
4: ਤੇ ਅਰਜ਼ ਹੈ ਕਿ ਜਿਸ ਕੀ ਜਾਨਿਬ ਵੋ ਨਜ਼ਰ ਆਪਣੀ ਉਠਾ ਦੇਤੇ ਹੈ, ਜਿਸ ਕੀ ਜਾਨਿਬ ਵੋ ਨਜ਼ਰ ਆਪਣੀ ਉਠਾ ਦੇਤੇ ਹੈ, ਉਸਕੀ ਸੋਈ ਹੋਈ ਤਕਦੀਰ ਜਗਾ ਦੇਤੇ ਹੈ, ਉਸਕੀ ਸੋਈ ਹੋਈ ਤਕਦੀਰ ਜਗਾ ਦੇਤੇ ਹੈ, ਜਬ ਸੇ ਦੇਖਾ ਹੈ ਉਨਹੇ ਆਪਣਾ ਮੁਝੇ ਹੋਸ਼ ਨਹੀਂ, ਜਬ ਸੇ ਦੇਖਾ ਹੈ ਉਨਹੇ ਆਪਣਾ ਮੁਝੇ ਹੋਸ਼ ਨਹੀਂ, ਜਾਨੇ ਕਿਆ ਚੀਜ਼ ਵੋ ਨਜ਼ਰੋਂ ਸੇ ਪਿਲਾ ਦੇਤੇ ਹੈ।
0: ਵਾਹ ਕਿਆ ਬਾਤ ਹੈ,
4: ਜਾਨੇ ਕਿਆ ਚੀਜ਼ ਵੋ ਨਜ਼ਰੋਂ ਸੇ ਪਿਲਾ ਦੇਤੇ ਹੈ। ਅੱਗੇ ਹੈਗਾ ਜੀ, अपनी बर्बादी पे खुश हूं मैं, ये सुना है जब से। अपनी बर्बादी पे खुश हूं ये सुना है जब से, वो जिसे अपना समझते हैं मिटा देते हैं।
0: वो जिसे अपना समझते हैं मिटा देते हैं।
4: हाँ जी, लास्ट एडिट लाइन है जी, अपने दामन को जरा आप बचा कर रखना। अपने दामन को जरा आप बचा कर रखना, सर्द आहों से भी हम आग लगा देते हैं।
1: बड़ा क्रांतिकारी खीरला शेर सी है।
4: भाई ये गजल बहुत कल परसों ही सुनी मैंने, बहुत पहला सुनी हुई सी, नुसरत फतेह अली खान साहब ने गाई हुई है, बहुत बढ़िया गाई है।
0: ओके ओके
4: जी, हां जी, तो मैं गए जरूर शेयर करूंगा मैं फिर।
0: वेरी नाइस, हां जी, नाइस, बहुत सोना, बहुत सोना।
4: हां जी, तो बस बस मेरे को इतना ही सीगा सुनान लू।
0: नहीं नहीं, बहुत वधिया जी, बहुत वधिया, बहुत वधिया। थैंक यू जी। तो बलजीत जी कहिंदे ने कि सत श्री अकाल, कहिंदे ने कि बहुत वधिया बलकीरत वीरे की आवाज़ भी विचों सुन रही सी। अच्छा, बहुत वधिया गल्लां बातां करन वाले ते सुन वाले नहीं, बलकीरत नहीं हैगा इत्थे जी। बहुत वधिया। अच्छा, उहदे च मैनूं लगदा उहदे च ना कहिंदे होण सनी देओल वाली च, नहीं पर उहदे च वी नहीं हैगा। हाँ, बहुत वधिया गल्लां बातां कहिंदे करन वाले ते सुन वाले जिहदे वास्ते उह सारयां दी वीकेंड वधिया लंघे। नहीं तुहानूं भुलेखा लगा होर कुछ पिछों सुनदी होणी जी, धन्नवाद तुहाडा। चलिए फिर आपां लईए इजाजत। हाँ, ते अज सारे जिहड़े साडे पाकिस्तानी वीर भरा सुन रहे ने उन्हां नूं वधाइयां आजादी दिवस दीआं। अज 14 अगस्त आ ते अज उन्हां नूं मुबारकां। ते कल दे दिन जिहड़ा इंडियन फिल्म फैसटिवल दा पार्ट हुंदा वा, कल दे दिन झंडा लहराया जांदा वा फाउंडेशन स्क्वेयर दे उत्ते, ते उत्थे जिन्ने जिन्ने भी जाणा इह फंक्शन फ्री हुंदा वा, बाकी किसे दी तुहानूं टिकट लैणी पैणी आ, बाकी किसे दा तुहानूं इनविटेशन चाहीदा, पर इह उह फंक्शन आ जिहड़ा तुसीं फ्री दे विच अटेंड कर सकदे हो। ठीक है जी, ते डांस कॉम्पीटिशन वी हुंदा वा।
1: हाँ, डांस कॉम्पीटिशन होंदा, मलाइका अरोड़ा ने जज करना, काफ़ी सारे ग्रुप आके डांस करते, यूजली बच्चे ही होंगे, थोड़े बहुत अडल्ट ग्रुप्स भी होंगे, तो जाओ देखो इंजॉय करो। बाद चो उन्होंने टॉक्स भी है, वो पेड होंगे, उत्थे राजीव मसंद गल करेगा वखरे वखरे एक्टर्स नाल, मेन पंकज त्रिपाठी है, 3:30 वजे होएगी टॉक, देखना है देखो। बाकी कल आज़ादी का दिवस, दुनिया इंडिया के अंदर फिलहाल काफ़ी टाइम तो फंडामेंटलिज़म है ना, काफ़ी ज़्यादा लोगों के अंदर अपना रिलीजियस तौर पर बहुत है ना वखरेवा जहा पालते पे हैं। मैं एक छोटी जी एग्जाम्पल ना थोनों सारा छड़ के जावांगा कि कल बर्थडे सी एक राइटर है राही मासूम रजा
0: जी,
1: इंडिया का
0: जी,
1: ते ना एक दो फिल्मा लिखी, उन्होंने एक अद्धी किताब भी लिखी है, मैं किताब का नाम नहीं याद आ रहा पर बहुत मशहूर किताब है। तो खैर उन्होंने ना एक डायरेक्टर ने ना मगर पै गया कि आ प्रोजेक्ट ना तू लिखना, कहना मैं नहीं लिखना, जो करना कर लो, कहना तू लिखना, कहना मैं नहीं लिखना, मैं बाद चो दसा कौन कौन लोग से। ठीक है, तो अखीर की होया, वो डायरेक्टर की बहुत गलबात सी, उन्हें ना मीडिया से गल फैलाती कि आह ना मेरा प्रोजेक्ट लिखता पाया। हुण दो किस्म दी ना चिट्ठियां लिखियां गईयां,
0: ओके,
1: काफ़ी हिंदुआं ने लानता पाईयां कि तू क्यों लिखवा रहा है इहदे तों, ते ओह डायरैक्टर नूं भेजियां, डायरैक्टर हिंदू सी, ते काफ़ी मुसलमानां ने लानता पाईयां राही मासूम रजा नूं कि तू क्यों लिख रहा मुसलमान हुंदे हुए, है ना। ते डायरैक्टर ने की कीता, ओह गया उहदे घर, उहने कहा तैनूं लानता वालियां तेरियां तां आ गईयां, आ देख आ जिहड़ियां मैनूं मिलियां लानता वालियां तेरे लिए लिखिया, ते असी दसना इस देश नूं, इस मुल्क नूं कि गंगा जमुना तहसीब की हुंदी है, या फिर इंसान की चीज़ है, या फिर आर्ट दी वैल्यू की है। उस बंदे ने चैलेंज ले लिया।
0: अच्छा,
1: डायरेक्टर सी बी आर चोपड़ा,

0: ਵਾਹ, ਵੈਰੀ ਗੁੱਡ, ਵੈਰੀ ਗੁੱਡ, ਆਹ ਤਾਂ ਹੋਈ ਨਾ ਗੱਲ। ਸੋ ਇਸੇ ਨੋਟ ਦੇ ਉੱਤੇ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚੋਂ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਹਾਂ। ਤੁਹਾਡਾ ਹੱਸਦੇ ਖੇਡਦੇ ਹਾਂ ਵੀਕਐਂਡ ਚੜ੍ਹਦੀ ਕਲਾ ਦੇ ਵਿੱਚ ਰਹੇ, ਤੇ ਹੱਸਦੇ ਖੇਡਦੇ ਰਹੋ, ਸੁਣਦੇ ਰਹੋ
1: ਰੇਡੀਓ ਹਾਂਜੀ 1674 AM।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਝਾਤ ਮਾਰਨ ਦਾ ਅੱਜ 14 ਤਰੀਕ ਆ ਅਗਸਤ ਦਾ ਮਹੀਨਾ ਅਤੇ ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਹਾਂਜੀ ਸਰ ਤੁਸੀਂ ਆਉਂਦੇ ਰਹੋ ਸਵਾਗਤ ਤੁਹਾਡਾ ਰੇਡੀਓ ਹਾਂਜੀ
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੀਆਂ ਜੋ ਖਾਸ ਖਬਰਾਂ ਨੇ ਉਹਦੇ 'ਚ ਸਭ ਤੋਂ ਪਹਿਲਾਂ ਅਕਾਲੀ ਆਗੂ ਸੁਖਬੀਰ ਬਾਦਲ ਉੱਪਰ ਨੰਦੇੜ 'ਚ ਜਿਹੜਾ ਹੈ ਉਹ ਤਲਵਾਰ ਨਾਲ ਹਮਲਾ ਹੋਇਆ ਸਿਆਸੀ ਆਗੂਆਂ ਨੇ ਹਮਲੇ ਦੀ ਨਿੰਦਾ ਕੀਤੀ ਹੈ ਤੇ ਨਾਲ ਹੀ ਜਿਹੜਾ ਹੈ ਅਕਾਲੀ ਦਲ ਨੂੰ ਆਪਣੀ ਸਿਆਸਤ ਦੀ ਪੜਚੋਲ ਕਰਨ ਦੀ ਨਸੀਹਤ ਵੀ ਦਿੱਤੀ ਗਈ ਹੈ ਉਧਰ ਪੁਲਿਸ ਨੇ ਜਿਹੜਾ ਹੈ ਹਮਲਾਵਰ ਜਸਪਾਲ ਸਿੰਘ ਨਾਂ ਦਾ ਸੇਵਾਦਾਰ ਦੱਸਿਆ ਜਾਂਦਾ ਉਹਨੂੰ ਮੌਕੇ ਤੇ ਜਿਹੜਾ ਹੈ ਉਹ ਗ੍ਰਿਫ਼ਤਾਰ ਕਰ ਲਿਆ ਦੂਜੀ ਖ਼ਬਰ ਪਾਰਲੀਮੈਂਟ ਦਾ ਜਿਹੜਾ ਮੌਨਸੂਨ ਇਜਲਾਸ ਕੱਲ੍ਹ ਰੌਲੇ ਰੱਪੇ 'ਚ ਜਿਹੜਾ ਉਹ ਖਤਮ ਹੋ ਗਿਆ ਕੋਈ ਖਾਸ ਕਾਰੋਬਾਰ ਜਿਹੜਾ ਹੈਗਾ ਪਾਰਲੀਮੈਂਟ 'ਚ ਨਹੀਂ ਹੋ ਸਕਿਆ ਤੇ ਸਿਰਫ 19 ਜਿਹੜਾ ਹੈ ਪਰਸੈਂਟ ਜਿਹੜਾ ਹੈਗਾ ਉਹ ਲੋਕ ਸਭਾ ਦੇ ਵਿੱਚ ਜੋ ਬਿਜ਼ਨਸ ਜਿਹਨੂੰ ਕਹਿੰਦੇ ਆ ਪਾਰਲੀਮੈਂਟਰੀ ਉਹ ਹੋਇਆ ਤੇ 12 ਬਿੱਲ ਜਿਹੜੇ ਉਹ ਪਾਸ ਹੋਏ ਤੇ ਨਵੀਂ ਹਲਕਾਬੰਦੀ ਬਾਰੇ ਬਿੱਲ ਜਿਹੜਾ ਹੈਗਾ ਫੇਰ ਠੰਡੇ ਵਾਸਤੇ 'ਚ ਇੱਕ ਵਾਰੀ ਪੈ ਗਿਆ ਉੱਧਰ ਅੰਬਾਲਾ ਨੇੜੇ ਗੁਰਦੁਆਰਾ ਪੰਜੋਰਾ ਸਾਹਿਬ ਦੀ ਘਟਨਾ ਨੂੰ ਲੈ ਕੇ ਕੱਲ ਪੁਲਿਸ ਵੱਲੋਂ ਜਿਹੜਾ ਹੈਗਾ ਸਿੱਖ ਪ੍ਰਦਰਸ਼ਨਕਾਰੀਆਂ ਉੱਪਰ ਲਾਠੀਚਾਰਜ ਕੀਤਾ ਗਿਆ ਤੇ ਅਥਰੂ ਗੈਸ ਵੀ ਜਿਹੜੀ ਆ ਉਹ ਛੱਡੀ ਗਈ ਤੇ ਇੱਧਰ ਜਗਤਾਰ ਸਿੰਘ ਹਵਾਰਾ ਨੇ ਜਿਹੜਾ ਹੈਗਾ ਸਿਰਫ 2 ਦਿਨ ਦੀ ਪੈਰੋਲ ਲੈਣ ਤੋਂ ਇਨਕਾਰ ਕੀਤਾ ਤੇ ਪੰਜਾਬ ਸਰਕਾਰ ਨੇ 10 ਦਿਨ ਦੀ ਪੈਰੋਲ ਦੀ ਜਿਹੜੀ ਆ ਉਹ ਸਿਫਾਰਿਸ਼ ਕੀਤੀ ਸੀ ਤੇ ਪੰਜਾਬ 'ਚ ਵੋਟਰ ਸੂਚੀਆਂ ਦੀ ਸੁਧਾਈ ਤੋਂ ਬਾਅਦ ਜਿਹੜਾ ਹੈ ਖਰੜੇ 'ਚੋਂ 20,66,000 ਵੋਟਾਂ ਜਿਹੜੀਆਂ ਕੱਟੀਆਂ ਗਈਆਂ ਨੇ ਇਹ ਖਰੜਾ ਹੁਣ ਸਿਆਸੀ ਪਾਰਟੀਆਂ ਨੂੰ ਜਿਹੜਾ ਹੈ ਉਹ ਸੌਂਪ ਦਿੱਤਾ ਗਿਆ ਇਹ ਖਾਸ ਖ਼ਬਰਾਂ ਨੇ
0: ਜੀ ਬਹੁਤ ਸ਼ੁਕਰੀਆ ਸਭ ਤੋਂ ਵੱਧ ਚਰਚੇ ਇਸ ਟਾਈਮ ਸੁਖਬੀਰ ਬਾਦਲ ਦੇ ਉੱਤੇ ਹਮਲੇ ਦੇ ਚੱਲ ਰਹੇ ਨੇ ਸੋ ਚਲੋ ਬਾਕੀ ਚੀਜ਼ਾਂ ਜਿਹੜੀਆਂ ਨੇ ਉਹ ਇਨਵੈਸਟੀਗੇਸ਼ਨ ਦੇ ਵਿੱਚ ਜ਼ਰੂਰ ਹਲੇ ਸਾਹਮਣੇ ਆਉਂਦੀਆਂ ਰਹਿਣਗੀਆਂ ਪਰ ਇੱਕ ਚੀਜ਼ ਇੱਥੇ ਜ਼ਰੂਰ ਵੇਖਣ ਵਾਲੀ ਕਿ ਇਹਦਾ ਮਤਲਬ ਚਾਹੇ ਪੰਜਾਬ ਦੇ ਵਿੱਚ ਉਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਨਹੀਂ ਜਾਂ ਫਿਰ ਇੱਦਾਂ ਕਹਿ ਲਓ ਵੀ ਇੱਥੇ ਕੋਈ ਤਾਮਾ ਜਾਮਾ ਹੋਰ ਹਿਸਾਬ ਦਾ ਹੁੰਦਾ ਜਾਂ ਇੱਥੇ ਬੰਦਾ ਬਹੁਤਾ ਕੇਅਰਫੁੱਲ ਰਹਿੰਦਾ ਅਤੇ ਹਾਲਾਂਕਿ ਇੱਥੇ ਵੀ ਦਰਬਾਰ ਸਾਹਿਬ ਦੇ ਬਾਹਰ ਲਾਸਟ ਟਾਈਮ ਆਪਾਂ ਵੇਖਿਆ ਕਿ ਇਹਨਾਂ ਦੇ ਉੱਤੇ ਹਮਲਾ ਹੋਇਆ ਅਤੇ ਗੁੱਸਾ ਤਾਂ ਫਿਰ ਇਹਦਾ ਮਤਲਬ ਕਿ ਲੋਕਾਂ ਦੇ ਵਿੱਚ ਉਹ ਭਰਿਆ ਆ ਉਹ ਜਿਹੜੀ ਚੀਜ਼ ਆ ਉਹ ਹਾਲੇ ਤੱਕ ਲੋਕਾਂ 'ਚੋਂ ਗਈ ਨਹੀਂ ਆ ਕੁਛ ਦੱਸਿਆ ਗਿਆ ਵਾ ਹਮਲਾਵਰ ਦੇ ਵੱਲੋਂ ਕਿ ਵਜ੍ਹਾ ਕੀ ਸੀ
1: ਨਹੀਂ ਦੇਖੋ ਅਜੇ ਤਾਂ ਖੈਰ ਪੁਲਿਸ ਨੇ ਉਹਨੂੰ ਰਾਊਂਡ ਅਪ ਕੀਤਾ ਤੇ ਕੋਈ ਜਿਹੜੀ ਉਹਦਾ ਅਜੇ ਬਾਹਰ ਨਹੀਂ ਆਇਆ ਉਹਦਾ ਕੀ ਹੈ ਪੁਲਿਸ ਦੀ ਕੋਈ ਵਰਸ਼ਨ ਨਹੀਂ ਆਈ ਸਿਰਫ ਗ੍ਰਿਫਤਾਰੀ ਦੀ ਜਿਹੜੀ ਗੱਲ ਆ ਉਹ ਆਈ ਹੈ ਤੇ ਜਿਹੜੀ ਘਟਨਾ ਨੰਦੇੜ ਮਹਾਰਾਸ਼ਟਰ ਦੇ ਵਿੱਚ ਵਾਪਰਨਾ ਜਿੱਥੇ ਜਿਹੜਾ ਉਹ ਜੋ ਤਖ਼ਤ ਜਿਹੜੇ ਹੈਗੇ ਹਜ਼ੂਰ ਸਾਹਿਬ ਜਿਹੜਾ ਹੈਗਾ ਉਹਦੇ ਤੇ ਵੀ ਹੁਣ ਤਾਂ ਸਾਰਾ ਉੱਥੇ ਜਿਹੜੀ ਮਹਾਰਾਸ਼ਟਰ ਦੀ ਸਰਕਾਰ ਹੈ ਜਾਂ ਕਹਿ ਲਓ ਕਿ ਉੱਥੇ ਬੀਜੇਪੀ ਹੀ ਕਾਬਜ਼ ਹੈ ਟੇੜੇ ਤਰੀਕੇ ਦੇ ਨਾਲ ਤੇ ਉੱਥੇ ਸਰਕਾਰ ਵੀ ਬੀਜੇਪੀ ਦੀ ਹੈ ਤੇ ਉੱਥੇ ਫਿਰ ਇਸ ਤਰ੍ਹਾਂ ਦੀ ਜਿਹੜੀ ਆ ਉਹ ਘਟਨਾ ਵਾਪਰ ਜਾਣੀ ਤੇ ਇਹ ਚਿੰਤਾ ਦਾ ਵਿਸ਼ਾ ਤਾਂ ਜ਼ਰੂਰ ਹੈ ਜਿਹੜਾ ਹੈ ਰਣਜੋਤ ਜੀ ਕਿਉਂਕਿ ਜਿੱਦਾਂ ਤੁਸੀਂ ਦੱਸਿਆ ਹੀ ਹੈ ਕਿ ਪਹਿਲਾਂ ਦਰਬਾਰ ਸਾਹਿਬ ਦੇ ਬਾਹਰ ਜਦੋਂ ਤਨਖਾਹ ਲਾਈ ਗਈ ਸੀ ਸੁਖਬੀਰ ਬਾਦਲ ਨੂੰ ਉਦੋਂ ਉਹਨਾਂ ਦੇ ਉੱਪਰ ਜਿਹੜਾ ਸੀ ਉਹ ਹਮਲਾ ਹੋਇਆ ਤੇ ਇਸ ਹਮਲੇ ਨੂੰ ਵੀ ਜਾਨਲੇਵਾ ਦੱਸਿਆ ਜਾ ਰਿਹਾ ਤੇ ਤਲਵਾਰ ਦਾ ਵਾਰ ਜਿਸ ਤਰੀਕੇ ਨਾਲ ਕਹਿ ਰਿਹਾ ਕਿ ਉੱਥੇ ਕੀਤਾ ਗਿਆ ਤੇ ਹੁਣ ਇਹਦੇ ਚ ਜਿਹੜੀਆਂ ਦੋ ਗੱਲਾਂ ਨੇ ਚਲੋ ਸਿਆਸੀ ਪਾਰਟੀਆਂ ਆਗੂਆਂ ਨੇ ਵੀ ਨਿੰਦਾ ਕੀਤੀ ਹੈ ਤੇ ਚਲੋ ਕਿਸੇ ਨੂੰ ਜਾਨੋ ਮਾਰਨਾ ਜਾਂ ਕਿਸੇ ਜਾਨ ਲੈ ਲੈਣਾ ਇਹ ਤਾਂ ਬਿਲਕੁਲ ਕਿਤੇ ਕੁਦਰਤ ਦੇ ਅਸੂਲ ਦੇ ਵਿੱਚ ਵੀ ਹੈ ਨਹੀਂ ਤੇ ਇਸ ਕਰਕੇ ਨਿੰਦਾ ਤਾਂ ਬਿਲਕੁਲ ਜਿਹੜੀ ਆ ਉਹ ਕੀਤੀ ਜਾਣੀ ਚਾਹੀਦੀ ਹੈ ਬਣਦੀ ਹੈ ਪਰ ਜਿਹੜੀ ਇਹਦੇ ਨਾਲ ਗੱਲ ਜਿਵੇਂ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਿਹੜੇ ਕਾਰਜਕਾਰੀ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਕਿਹਾ ਤੇ ਹੋਰ ਆਗੂਆਂ ਨੇ ਪੋਲੀਟੀਕਲ ਪਾਰਟੀਆਂ ਦੇ ਆਗੂਆਂ ਨੇ ਵੀ ਨਾਲ ਹੀ ਜਿਹੜੀ ਆ ਇਹ ਗੱਲ ਜਿਹੜੀ ਆ ਉਹ ਕੀਤੀ ਇੱਥੋਂ ਤੱਕ ਕਿ ਰਾਜਾ ਵੜਿੰਗ ਨੇ ਵੀ ਇਹ ਗੱਲ ਕਿਹਾ ਇਹ ਗੱਲ ਕਹੀ ਨਿੰਦਾ ਕਰਦਿਆਂ ਤੇ ਉਧਰੋਂ ਆਮ ਆਦਮੀ ਪਾਰਟੀ ਦੇ ਬੁਲਾਰੇ ਤੇ ਜਿਹੜੇ ਹੈ ਹਰਪਾਲ ਪੰਨੂ ਉਹਨਾਂ ਨੇ ਵੀ ਕਿਹਾ ਇੱਥੋਂ ਤੱਕ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਜਿਹੜੇ ਹੈ ਕੁਲਤਾਰ ਸਿੰਘ ਸੰਧਵਾਂ ਉਹਨਾਂ ਨੇ ਵੀ ਜਿਹੜੀ ਇਹ ਗੱਲ ਕੀਤੀ ਕਿ ਉਹਨਾਂ ਨੇ ਕਿਹਾ ਕਿ ਹਾਲਾਂਕਿ ਜਿੰਨਾ ਇਹਦੀ ਨਿੰਦਾ ਕੀਤੀ ਜਾਵੇ ਥੋੜ੍ਹੀ ਹੈ ਪਰ ਨਾਲ ਹੀ ਉਹਨਾਂ ਨੇ ਜਿਹੜੀ ਅਗਲੀ ਗੱਲ ਜਿਹੜੀ ਕੀਤੀ ਹੈ ਕਿ ਜਿਹੜੀ ਪਿੱਛੇ ਘਟਨਾਵਾਂ ਜਿਹੜੀਆਂ ਵਾਪਰੀਆਂ ਨੇ ਜਿਹਦੇ ਤੇ ਜਿਹਨੂੰ ਹਰ ਵਿੰਗੇ ਟੇਢੇ ਤਰੀਕੇ ਦੇ ਨਾਲ ਉਦੋਂ ਅਕਾਲੀ ਦਲ ਦੀ ਸਰਕਾਰ ਵੀ ਤੇ ਬਾਅਦ ਚ ਪਾਰਟੀ ਵੀ ਤੇ ਇਸ ਤਰ੍ਹਾਂ ਲਾਂਭੇ ਕਰਦੀ ਰਹੀ ਜਾਂ ਡਿਫੈਂਡ ਕਰਦੀ ਰਹੀ ਕਿ ਉੱਥੇ ਇਸ ਤਰ੍ਹਾਂ ਦਾ ਕੱਟ ਸੀ ਜੀ, ਗੋਲੀ ਚੱਲੀ ਆ, ਅਣਪਛਾਤਿਆਂ ਨੇ ਚਲਾਤੀ, ਤੇ ਉਹਦੀ ਗੰਭੀਰਤਾ ਨਾਲ ਪੜਤਾਲ ਹੀ ਨਹੀਂ ਹੋਈ ਜਾਂ ਪੜਚੋਲ ਨਹੀਂ ਹੋਈ, ਜਾਂ ਜਿਹੜਾ ਹੈਗਾ ਬੇਅਦਬੀ ਕਾਂਡ ਜਿਹੜਾ ਬਰਗਾੜੀ ਦੇ ਵਿੱਚ ਵੱਡਾ ਵਾਪਰਿਆ, ਇਹ ਜਿਹੜੀਆਂ ਬਹੁਤ ਸਾਰੀਆਂ ਏਦਾਂ ਦੀਆਂ ਜਿਹੜੀਆਂ ਗੱਲਾਂ ਨੇ ਤੇ ਉਹਨਾਂ ਦਾ ਮੁੜ ਕੇ ਉੱਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ। ਮੇਰਾ ਖਿਆਲ ਹੈ ਕਿ ਇਹ ਵੀ ਜਿਹੜੀਆਂ ਵਿੱਚ ਕਿਤੇ ਨਾ ਕਿਤੇ ਇਹਦੇ ਕਰਕੇ ਜਿਹੜਾ ਹੈਗਾ ਸੰਗਤ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਜਾਂ ਜਿਹੜੇ ਜਿਹੜੇ ਏਦਾਂ ਦੀ ਜਿਹੜੀ ਭਾਵਨਾ ਰੱਖਦੇ ਆ ਜਾਂ ਜਿਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀਆਂ ਭਾਵਨਾਵਾਂ ਨੂੰ ਵੀ ਹੋਈ ਹੈ ਤੇ ਉਹਨਾਂ ਚ ਕਿਤੇ ਨਾ ਕਿਤੇ ਉਹ ਗੁੱਸਾ ਹੈਗਾ। ਤੇ ਹੁਣ ਦੇਖੋ ਜਿਹੜਾ ਏਦਾਂ ਦਾ ਜਿਹੜਾ ਰਿਜੈਂਟਮੈਂਟ ਹੈ ਜਾਂ ਜਿਹੜਾ ਗੁੱਸਾ ਹੈ ਤੇ ਉਹਦੇ ਜਿਹੜੇ ਇਹ ਦੋ ਹੀ ਤਰੀਕੇ ਹੁੰਦੇ ਆ ਵੀ ਜਾਂ ਤਾਂ ਪੋਲੀਟੀਕਲੀ ਉਹਦਾ ਜਵਾਬ ਦਿੱਤਾ ਜਾਵੇ, ਉਹ ਪੰਜਾਬ ਦੇ ਲੋਕਾਂ ਨੇ ਜਿਹੜਾ ਹੈ ਉਹ ਦੇਤਾ 2017 ਦੀ ਇਲੈਕਸ਼ਨ ਦੇ ਵਿੱਚ ਹੀ ਜਿਹੜਾ ਸੀ ਬਿਲਕੁਲ ਅਕਾਲੀ ਦਲ ਦਾ ਜਿਹੜਾ ਗ੍ਰਾਫ ਹੈ ਥੱਲੇ ਆ ਗਿਆ ਸੀ ਤੇ ਫਿਰ 2022 ਦੀ ਚੋਣ ਦੇ ਵਿੱਚ ਪੰਜਾਬ ਦੇ ਲੋਕਾਂ ਨੇ, ਪੰਜਾਬ ਦੇ ਸਿੱਖਾਂ ਨੇ ਤੇ ਇਹ ਸਾਰੀ ਜਿਹੜੀ ਉਹ ਦੱਸਤੀ ਆਪਣੀ ਕਿ ਤੁਹਾਡੀ ਪਾਰਟੀ ਦੇ ਖਿਲਾਫ ਸਾਡੀ ਆਹ ਏਦਾਂ ਦਾ ਜਿਹੜਾ ਮੈਂਡੇਟ ਹੈ। ਤੇ ਦੂਜਾ ਹੈਗਾ ਕਿ ਫਿਜੀਕਲੀ ਜਿਹੜਾ ਹੈ ਏਦਾਂ ਕਿਸੇ ਨੂੰ ਅਸਾਲਟ ਕਰਨਾ ਤੇ ਉਹ ਜਿਹੜੀ ਹੈ ਇਹ ਗੱਲ ਹੈ, ਇਹਦੇ ਕਰਕੇ ਇਹਦਾ ਜਿਹੜਾ ਖਤਰਨਾਕ ਪੱਖ ਇਹ ਹੁੰਦਾ ਹੈ ਕਿ ਨੁਕਸਾਨ ਵੱਧ ਘੱਟ ਜਿਹੜਾ ਹੈਗਾ ਉਹ ਹੋ ਸਕਦਾ। ਤੇ ਸੋ ਇਸ ਕਰਕੇ ਇੱਕ ਤਾਂ ਇਹ ਕਿ ਸੁਰੱਖਿਆ ਕਿੱਦਾਂ ਦੀ ਹੋਵੇ ਜਾਂ ਖੁਫੀਆ ਤੰਤਰ ਕਿਸ ਤਰ੍ਹਾਂ ਦਾ ਹੋਵੇ। ਚਲੋ ਜਦੋਂ ਦਰਬਾਰ ਸਾਹਿਬ ਦੇ ਬਾਹਰ ਹੋਇਆ ਉਹ ਤੇ ਇੱਥੇ ਉੱਥੇ ਤੱਕ ਸਰ ਦਰਬਾਰ ਸਾਹਿਬ ਦੇ ਤਾਂ ਉਹਨਾਂ ਦੀ ਟਾਸਕ ਫੋਰਸ ਐਸ ਜੀ ਪੀ ਸਿੱਧੀ ਵੀ ਹੁੰਦੀ ਹੈ ਤੇ ਪਰ ਉਦੋਂ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਇੱਥੇ ਇਹ ਇਲਜ਼ਾਮ ਲਾਇਆ ਗਿਆ ਲਗਾਤਾਰ ਕਿ ਖੁਫੀਆ ਤੰਤਰ ਜਿਹੜਾ ਸੀ ਉਹ ਫੇਲ ਸੀ, ਇਸ ਕਰਕੇ ਇਹ ਸਾਰਾ ਕੁਛ ਹੋਇਆ, ਪਤਾ ਹੀ ਨਹੀਂ ਲੱਗਿਆ ਨਾ ਏਜੰਸੀਆਂ ਨੂੰ ਨਾ ਕਿਸੇ ਨੂੰ ਕਿ ਇੱਦਾਂ ਦੀ ਘਟਨਾ ਵਾਪਰ ਸਕਦੀ ਹੈ। ਹੁਣ ਮਹਾਰਾਸ਼ਟਰ ਦੇ ਵਿੱਚ ਜਿੱਥੇ ਬੀਜੇਪੀ ਦੀ ਸਰਕਾਰ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਬਾਦਲ ਤੇ ਬੀਜੇਪੀ ਸਾਂਝ ਪਾਉਣ ਦੀ ਕੋਸ਼ਿਸ਼ ਵੀ ਕਰ ਰਹੇ ਨੇ, ਉੱਥੇ ਇੱਦਾਂ ਦੀ ਘਟਨਾ ਵਾਪਰ ਜਾਣੀ ਤੇ ਫਿਰ ਹੁਣ ਕਿਹਨੂੰ ਕਿਹਾ ਜਾਵੇ ਕਿ ਕਿੱਥੇ ਕੀ ਕਮਜ਼ੋਰੀ ਹੈ ਤੇ ਜਾਂ ਜਿਹੜੇ ਸੁਖਬੀਰ ਬਾਦਲ ਦੀ ਆਪਣੀ ਸਿਕਿਉਰਿਟੀ ਉਹਦੇ ਚ ਕਿਤੇ ਨਾ ਕਿਤੇ ਇਹ ਲੈਪਸ ਨੇ। ਤੇ ਫਿਰ ਅਗਲੀ ਗੱਲ ਇਹ ਵੀ ਹੁੰਦੀ ਹੈ ਕਿ ਜਦੋਂ ਗੁਰਦੁਆਰਾ ਸਾਹਿਬ ਦੇ ਅੰਦਰ ਕੋਈ ਵੀ ਆਗੂ ਹੈ ਕਿੰਨਾ ਵੀ ਸੀਨੀਅਰ ਹੈ ਉਹ ਦਾਖਲ ਹੁੰਦਾ ਤਾਂ ਉੱਥੇ ਆਮ ਤੌਰ ਤੇ ਜਿਹੜੇ ਬੰਦੂਕਧਾਰੀ ਜਿਹੜੇ ਸੁਰੱਖਿਆ ਕਰਮਚਾਰੀ ਉਹਨਾਂ ਨੂੰ ਅੰਦਰ ਨਹੀਂ ਲਿਜਾਇਆ ਜਾਂਦਾ, ਬੰਦਾ ਇਕੱਲਾ ਜਾ ਕੇ ਜਿਹੜਾ ਨਤਮਸਤਕ ਹੁੰਦਾ। ਤੇ ਇਹਦੇ ਨਾਲ ਹੀ ਗੱਲ ਜਿਹੜੀ ਅਸੀਂ ਭਾਵਨਾਵਾਂ ਦੀ ਗੱਲ ਕਰਦੇ ਹਾਂ ਜੁੜੀਆਂ ਹੋਈਆਂ ਦੀ ਗੱਲ ਕਰਦੇ ਹਾਂ ਕਿ ਉੱਥੇ ਇਹ ਵੀ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਬੰਦਾ ਇੱਕ ਆਪਣੀ ਹੋਮੇ ਤਿਆਗ ਕੇ ਹੋਰ ਸਾਰਾ ਕੁਛ ਕਰਕੇ ਜਾਂਦਾ ਉੱਥੇ ਜਿਹੜਾ ਇਹ ਹਮਲਾ ਹੋ ਜਾਣਾ ਤੇ ਉਹ ਫਿਰ ਇਸ ਗੱਲ ਵੱਲ ਵੀ ਇਸ਼ਾਰਾ ਕਰਦਾ ਕਿ ਅਸੀਂ ਧਾਰਮਿਕ ਤੌਰ ਤੇ ਜਾਂ ਅਸੀਂ ਸੰਗਤ ਨੂੰ ਕਿੰਨੀ ਕੁ ਸਿੱਖਿਆ ਦੇ ਸਕੇ ਹਾਂ ਜਾਂ ਕਿਸ ਹੱਦ ਤੱਕ ਲਿਜਾ ਸਕੇ ਹਾਂ, ਕਿਉਂਕਿ ਜਿਹੜਾ ਸਾਡਾ ਸਿੱਖ ਇਤਿਹਾਸ ਹੈ, ਸਿੱਖ ਰਿਲੀਜਨ ਹੈ ਤੇ ਸਿੱਖ ਕਲਚਰ ਹੈ, ਇਹ ਅਲੱਗ ਅਲੱਗ ਦਿਸ਼ਾਵਾਂ ਦੇ ਵਿੱਚ ਜਾਂਦੇ ਆ ਤੇ ਉਹ ਜਦੋਂ ਕਿਉਂਕਿ ਇਤਿਹਾਸ ਦਾ ਦੀ ਵਿਆਖਿਆ ਜਾਂ ਵਿਖਿਆਨ ਹੁੰਦਾ ਉਹਨੂੰ ਵੀ ਕਿਸੇ ਜਿਹੜਾ ਮੂਲ ਸਿਧਾਂਤ ਹੈ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਜਿੱਥੋਂ ਗੱਲ ਸ਼ੁਰੂ ਹੋਈ ਹੈ ਤੇ ਉਹਦੇ ਨਾਲੋਂ ਫਿਰ ਬਿਲਕੁਲ ਅਲੱਗ ਜਿਹੜਾ ਹੈ ਅਲੱਗ ਥਲੱਗ ਕਰਕੇ ਪ੍ਰਚਾਰ ਦੇ ਪੱਧਰ ਤੇ ਉਹਦੇ ਚ SGPC ਵੀ ਹੋਰ ਪ੍ਰਚਾਰਕ ਵੀ ਸ਼ਾਮਿਲ ਨੇ, ਉੱਥੇ ਫਿਰ ਇਹ ਗੱਲਾਂ ਜਿਹੜੀਆਂ ਨੇ ਉਹ ਅੱਗੇ ਆਉਂਦੀਆਂ ਨੇ ਜਾਂ ਅੱਗੇ ਸਾਹਮਣੇ ਆਉਂਦੀਆਂ ਨੇ ਕਿ ਕਿਸ ਤਰੀਕੇ ਨਾਲ ਤੁਸੀਂ ਵਿਆਖਿਆ ਕਰਨੀ ਹੈ। ਫਿਰ ਉਸ ਤੋਂ ਅਗਲੀ ਗੱਲ ਜਿਹੜੀਆਂ ਸੰਪਰਦਾਵਾਂ ਨੇ, ਸੰਪਰਦਾਵਾਂ ਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਵੀ ਨੇ, ਟਕਸਾਲਾਂ ਵੀ ਨੇ, ਹੋਰ ਸੰਪਰਦਾਵਾਂ ਵੀ ਨੇ, ਡੇਰੇ ਵੀ ਨੇ ਤੇ ਉਹਨਾਂ ਨੂੰ ਜਿਹੜਾ ਹੈਗਾ ਕਿਤੇ ਸਟ੍ਰੀਮ ਲਾਈਨ ਕੀਤਾ ਹੀ ਨਹੀਂ ਜਾ ਸਕਿਆ। ਤੇ ਹਾਲਾਂਕਿ ਸ਼ੁਰੂ ਸ਼ੁਰੂ ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਜਾਣ ਤੋਂ ਬਾਅਦ, ਕਿਉਂਕਿ ਉਸ ਵੇਲੇ ਤਾਂ ਕੰਮ ਕੋਈ ਬਹੁਤਾ ਹੋਇਆ ਹੀ ਨਹੀਂ, ਤੇ ਜਦੋਂ ਸਿਧਾਂਤਕ ਤੌਰ ਤੇ ਕੰਸੋਲੀਡੇਸ਼ਨ ਦੀ ਗੱਲ ਆਈ, ਜਦੋਂ ਇਹ ਕਨਵਰਸ਼ਨ ਸ਼ੁਰੂ ਹੋ ਗਈ ਅੰਮ੍ਰਿਤਸਰ ਦੇ ਵਿੱਚ, ਹੋਰ ਫਿਰ ਸਿੰਘ ਸਭਾ ਲਹਿਰ ਉਪਜੀ ਤੇ ਉਹਨਾਂ ਨੇ ਇਸ ਸਿਧਾਂਤਕ ਜਿਹੜਾ ਹੈਗਾ ਪੱਧਰ ਤੇ ਕਾਫੀ ਕੰਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਪੋਲੀਟੀਕਲ ਪਾਵਰ ਤੁਹਾਡੇ ਕੋਲ ਆ ਗਈ ਵੱਡੀ, ਭਾਵੇਂ ਪਹਿਲਾਂ SGPC ਦੇ ਵਿੱਚ ਆਈ, ਫਿਰ ਆਜ਼ਾਦੀ ਤੋਂ ਬਾਅਦ, ਫਿਰ ਪੰਜਾਬ ਦੀ ਜਿਹੜੀ ਹੈ ਦੁਬਾਰਾ ਜਦੋਂ ਤਕਸੀਮ ਹੁੰਦੀ ਹੈ, ਹਰਿਆਣਾ ਬਣਦਾ, ਤੇ ਨਵਾਂ ਪੰਜਾਬ ਬਣਦਾ ਤੇ ਉਦੋਂ ਬਾਅਦ ਇਸ ਲੈਵਲ ਤੇ ਜਿਹੜਾ ਹੈਗਾ ਕਿਤੇ ਕੰਮ ਨੀ ਹੋਇਆ ਕਿ ਜਿਹੜੀਆਂ ਇਹ ਅੱਡ ਅੱਡ ਤਨਜ਼ੀਮਾਂ ਨੇ ਅੱਡ ਅੱਡ ਸੰਪਰਦਾਵਾਂ ਨੇ ਕਿਤੇ ਇਹਨਾਂ ਨੂੰ ਸਿਰ ਜੋੜ ਕੇ ਇਕੱਠਾ ਕੀਤਾ ਜਾਵੇ ਤੇ ਉੱਥੇ ਜਿਹੜੀ ਇਹ ਕਿਸ ਤਰ੍ਹਾਂ ਤੁਹਾਡਾ ਇਤਿਹਾਸ ਕਿਸ ਤਰ੍ਹਾਂ ਚੱਲਦਾ ਤੇ ਨਾਲ ਨਾਲ ਜਿਹੜੀ ਇਹ ਗੱਲ ਨੂੰ ਸਹਿਣ ਕਰਨ ਦੀ ਜਾਂ ਹੋਰ ਇਸ ਤਰ੍ਹਾਂ ਦੀ ਚੱਲਦੀ ਆ ਉਹ ਉਸ ਲੈਵਲ ਤੇ ਜਿਹੜਾ ਹੈਗਾ ਉਹ ਨਹੀਂ ਹੈ ਹੁਣ ਇਹ ਜਿਹੜੀ ਹੈ ਇੱਕ ਘਟਨਾ ਨੀ ਜਿਹੜਾ ਇਹ ਸੁਖਬੀਰ ਬਾਦਲ ਤੇ ਹਮਲਾ ਹੋਣਾ ਇਸ ਤੋਂ ਪਹਿਲਾਂ ਵੀ ਅਕਾਲੀ ਆਗੂਆਂ ਤੇ ਹਮਲੇ ਹੋਏ ਆ ਅਕਾਲੀ ਆਗੂਆਂ ਦੇ ਕਤਲ ਵੀ ਹੋਏ ਆ ਲੌਂਗੋਵਾਲ ਵਰਗੇ ਬੰਦੇ ਦਾ ਕਤਲ ਵੀ ਹੋਇਆ ਤੇ ਹੋਰ ਵੀ ਜਿਹੜਾ ਜਿੱਥੇ ਜਿੱਥੇ ਕਿਤੇ ਵੀ ਏਦਾਂ ਦਾ ਕਿਤੇ ਵੀ ਪੰਗਾ ਪਿਆ ਹੈਗਾ ਉੱਥੇ ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਘਟਨਾਵਾਂ ਜਿਹੜੀਆਂ ਨੇ ਉਹ ਵਾਪਰੀਆਂ ਨੇ ਹਾਲਾਂਕਿ ਉਸ ਤੋਂ ਬਾਅਦ ਕਈ ਵਾਰੀ ਵੱਧ ਨੁਕਸਾਨ ਵੀ ਹੋਇਆ ਤੇ ਪਰ ਇਹ ਕਿ ਇਹ ਹੁਣ ਦੋਵੇਂ ਗੱਲਾਂ ਜਿਹੜੀਆਂ ਨਾਲ ਨਾਲ ਜਿਹੜੀਆਂ ਉਹ ਚੱਲਦੀਆਂ ਨੇ ਸਿਰਫ ਜਿਹੜੀ ਸ਼ਬਦਾਂ ਦੇ ਨਾਲ ਨਿੰਦਾ ਕਰ ਲੈਣੀ ਜਾਂ ਇਹ ਕਹਿ ਦੇਣਾ ਨਿਖੇਧੀ ਕਰ ਦੇਣੀ ਉਹਦੇ ਨਾਲ ਤਾਂ ਚਲੋ ਗੱਲ ਨੀ ਬਣਦੀ ਹਾਂ ਦਾ ਨਾਰਾ ਚਲੋ ਮਾਰਨਾ ਵੀ ਚਾਹੀਦਾ ਤੇ ਪਰ ਇਹ ਕਿ ਕੀ ਹੁਣ ਜਿਹੜੀਆਂ ਦੂਜੀਆਂ ਸਿਆਸੀ ਪਾਰਟੀਆਂ ਵੀ ਨੇ ਜਾਂ ਖਾਸ ਕਰਕੇ ਅਕਾਲੀ ਦਲ ਹੈ ਜਾਂ ਅਕਾਲੀ ਦਲ ਦੇ ਦੂਜੇ ਧੜੇ ਨੇ ਉਹ ਇਸ ਗੱਲ ਨੂੰ ਸੋਚਣਗੇ ਕਿ ਇਹਦੇ ਕਾਰਨ ਜਿਹੜੇ ਇਹਦੇ ਪਿੱਛੇ ਕੀ ਪਏ ਨੇ ਤੇ ਵੈਸੇ ਤਾਂ ਕਿਉਂਕਿ ਜਦੋਂ ਸਿਆਸਤ ਦੇ ਵਿੱਚ ਵਿਅਕਤੀ ਕੋਈ ਆ ਜਾਂਦਾ ਵੱਡੇ ਅਹੁਦੇ ਤੇ ਚਲਾ ਜਾਂਦਾ ਤਾਂ ਵੈਸੇ ਉਹਨੂੰ ਜਿਹੜੀ ਹੈਗੀ ਹੈ ਜਿਹਨੂੰ ਆਪਾਂ ਸਿਕਿਉਰਿਟੀ ਪਰਸੈਪਸ਼ਨ ਕਹਿੰਦੇ ਹਾਂ ਤੇ ਉਸ ਐਂਗਲ ਤੋਂ ਵੈਸੇ ਹੀ ਹੋ ਜਾਂਦਾ ਕਿਉਂਕਿ ਸ਼ਰਾਰਤੀ ਲੋਕ ਵੀ ਕਈ ਵਾਰੀ ਏਦਾਂ ਦਾ ਕੁਛ ਕਰਦੇ ਆ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਫਿਰ ਹੋਰ ਫੋਰਸਿਸ ਹੁੰਦੀਆਂ ਨੇ ਜਿਹੜੀਆਂ ਅਮਨ ਕਾਨੂੰਨ ਜਿਹੜਾ ਹੈ ਖਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲੀਆਂ ਹੁੰਦੀਆਂ ਨੇ ਉਹ ਕਰਦੀਆਂ ਨੇ ਬਹੁਤ ਸਾਰੇ ਪੱਖ ਹੁੰਦੇ ਆ ਜਿਸ ਕਰਕੇ ਫਿਰ ਬੰਦੇ ਨੂੰ ਸੁਰੱਖਿਆ ਦਾ ਫਿਰ ਸਾਡੇ ਦੇਸ਼ ਦੇ ਵਿੱਚ ਇਹ ਘੇਰਾ ਹੈ ਕਿ ਵਾਈ ਵਾਈ ਟਾਈਪ ਸੁਰੱਖਿਆ ਜਾਂ ਪਲੱਸ ਵਾਈ ਸੁਰੱਖਿਆ ਜਾਂ ਫਿਰ ਜ਼ੈਡ ਸੁਰੱਖਿਆ ਜਾਂ ਜ਼ੈਡ ਪਲੱਸ ਹੈ ਏਦਾਂ ਦਾ ਤੇ ਹੁਣ ਉਸ ਤਰ੍ਹਾਂ ਦੀ ਸੁਰੱਖਿਆ ਦੇ ਵਿੱਚ ਵੀ ਸੁਖਬੀਰ ਬਾਦਲ ਦੀ ਚ ਕੋਈ ਘਾਟ ਨਹੀਂ ਤੇ ਪਰ ਉਹਦੇ ਬਾਵਜੂਦ ਵੀ ਫਿਰ ਜੇ ਇਹ ਘਟਨਾ ਇਹੋ ਜਿਹੇ ਥਾਂ ਤੇ ਵਾਪਰਦੀ ਹੈ ਜਿੱਥੇ ਬੰਦਾ ਜਿਹੜਾ ਹੈਗਾ ਉਹ ਨਤਮਸਤਕ ਜਿਹੜਾ ਹੋਣ ਜਾ ਰਿਹਾ ਹੈਗਾ ਤੇ ਫਿਰ ਉਹ ਹੁਣ ਸੋਚਣਾ ਪਊਗਾ ਇਹ ਸਿਧਾਂਤਕ ਤੌਰ ਤੇ ਵੀ ਸੋਚਣਾ ਪਊਗਾ ਤੁਹਾਨੂੰ ਜਿਹੜਾ ਆਪਣਾ ਬਿਹੇਵੀਅਰ ਹੈ ਤੁਹਾਡਾ ਜਿਹੜਾ ਵਤੀਰਾ ਹੈ ਤੁਹਾਨੂੰ ਵਰਤਾਓ ਦੇ ਤੌਰ ਤੇ ਵੀ ਤੁਸੀਂ ਕਿੱਦਾਂ ਵਿਚਰਦੇ ਹੋ ਧਾਰਮਿਕ ਤੌਰ ਤੇ ਉਹ ਵੀ ਜਿਹੜਾ ਹੈਗਾ ਉਹ ਸੋਚਣਾ ਪਏਗਾ ਤੇ ਇਹ ਇਹ ਨੀ ਗਾ ਕਿ ਚੱਲਾ ਕੱਲਾ ਅਕਾਲੀ ਦਲ ਬਾਦਲ ਵਾਸਤੇ ਜਿਹੜੀ ਇਹ ਗੱਲ ਹੈ ਇਹਦਾ ਵਿੱਚ ਸਾਰੀਆਂ ਹੀ ਹੁਣ ਜਿਹੜੀਆਂ ਪੰਥਕ ਧਿਰਾਂ ਉਹਨਾਂ ਨੂੰ ਸੋਚਣਾ ਪਏਗਾ ਕਿ ਕੀ ਇਹ ਇਹ ਜਿਹੜਾ ਇਹ ਵਾਲਾ ਪੱਖ ਹੈ ਕਿਸੇ ਨੂੰ ਫਿਜ਼ੀਕਲੀ ਅਸੋਲਟ ਕਰਨਾ ਕਿਸੇ ਤੇ ਹਮਲਾ ਕਰ ਦੇਣਾ ਜਾਂ ਮਾਰਨ ਦੀ ਕੋਸ਼ਿਸ਼ ਕਰਨੀ ਇਹ ਇੱਕ ਜਾਂ ਚਲੋ ਇਹ ਸਮਝ ਲਓ ਕਿ ਡਰਾਉਣ ਦੀ ਕੋਸ਼ਿਸ਼ ਕਰਨੀ ਇਹ ਸਹੀ ਹੈ ਤੇ ਜਾਂ ਜਿਹੜਾ ਤੁਸੀਂ ਆਪਣਾ ਜਿਹੜੇ ਤੁਹਾਡਾ ਧਰਮ ਦਾ ਸਿਧਾਂਤ ਹੈ ਉਸ ਤੋਂ ਜਿਹੜੀ ਉਹ ਲੈਣੀ ਆ ਸਿੱਖਿਆ ਲੈਣੀ ਆ ਉਹ ਸਹੀ ਹੈ ਸੋ ਇਹ ਜਿਹੜੀਆਂ ਨੇ ਇਹ ਸਾਰੀਆਂ ਗੱਲਾਂ ਹੁਣ ਨਾਲ ਨਾਲ ਜਿਹੜੀਆਂ ਉਹ ਚੱਲਣੀਆਂ ਨੇ ਇੱਕ ਗੱਲ ਮੈਂ ਜ਼ਰੂਰ ਕਰਨੀ ਚਾਹਾਂਗਾ ਇੱਥੇ ਰਣਜੋਤ ਜੀ ਉਹ ਇਹ ਹੈ ਤੇ ਮੈਨੂੰ ਕੋਈ ਸੰਕੋਚ ਵੀ ਨਹੀਂ ਇਸ ਗੱਲ ਕਰਨ ਚ ਕਿ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਇਹਨਾਂ ਨੂੰ ਅਕਾਲੀ ਆਗੂ ਨੂੰ ਜਿਹੜਾ ਹੈ ਬੁਲਾਇਆ ਗਿਆ ਤੇ ਉਦੋਂ ਸਾਰੇ ਗਏ ਉੱਥੇ ਨਤਮਸਤਕ ਹੋਏ ਸਿਰ ਝੁਕਾ ਕੇ ਗਏ ਤੇ ਉਸ ਤੋਂ ਬਾਅਦ ਜੀ ਹਜ਼ੂਰ ਕਹਿ ਕੇ ਸਾਰੀ ਸੇਵਾ ਵੀ ਪ੍ਰਵਾਨ ਕਰ ਲਈ ਤੇ ਪਰ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਅੱਧਾ ਹੀ ਜਿਹੜਾ ਸੀ ਉਹ ਜਿਹੜਾ ਹੁਕਮ ਸੀ ਉਹਨੂੰ ਅੱਧੇ ਨੂੰ ਪ੍ਰਵਾਨ ਕੀਤਾ ਬਾਕੀ ਨੂੰ ਨੀ ਪ੍ਰਵਾਨ ਕੀਤਾ ਬਾਦਲ ਦਲ ਨੇ ਨਾ ਜਿਹੜਾ ਹੈ ਆਪਣੀ ਪਾਰਟੀ ਛੱਡੀ ਨਾ ਮੈਂਬਰਸ਼ਿਪ ਚ ਕੋਈ ਸਹਿਯੋਗ ਕੀਤਾ ਉਹ ਜਿਹੜਾ ਤੁੱਥ ਮੁੱਥ ਜੇ ਕਰਕੇ ਦੁਬਾਰਾ ਫੇਰ ਮੈਂਬਰ ਇੱਕ ਪਾਸਿਓ ਭਰਤੀ ਕਰਕੇ ਦੂਜਿਆਂ ਨੂੰ ਭਤੀਜਿਆਂ ਨੀ ਨੇੜੇ ਨੀ ਆਉਣ ਦਿੱਤਾ ਤੇ ਉਦੋਂ ਬਾਅਦ ਫਿਰ ਜਿਸ ਤਰੀਕੇ ਦੇ ਨਾਲ ਵਿਚਰਨਾ ਸ਼ੁਰੂ ਕੀਤਾ ਕਿਉਂਕਿ ਉਹਨਾਂ ਨੂੰ ਇਹ ਲੱਗਿਆ ਕਿ ਜਿਹੜੀ ਸੀ ਸੇਵਾ ਉਹ ਤਾਂ ਪੂਰੀ ਕਰ ਲਈ ਜਿਹੜੀ ਤਨਖਾਹ ਲੱਗੀ ਸੀ ਤੇ ਪਰ ਸਿਆਸੀ ਤੌਰ ਤੇ ਫਿਰ ਉਹਨਾਂ ਦੇ ਵਿੱਚ ਇੱਕ ਤਰ੍ਹਾਂ ਦੀ ਜਿਹੜੀ ਜਿਹੜੀ ਐਰੋਗੈਂਸੀ ਹੁੰਦੀ ਹੈ ਨਾ ਉਹ ਬਹੁਤ ਜ਼ਿਆਦਾ ਆ ਗਈ ਜਿਹੜਾ ਪਿਛਲੇ ਸਮੇਂ ਤੋਂ ਆਪਾਂ ਦੇਖ ਰਹੇ ਹਾਂ ਮੀਡੀਆ ਦੇ ਸਾਹਮਣੇ ਵੀ ਸੁਖਬੀਰ ਬਾਦਲ ਬੋਲਦੇ ਆ ਜਾਂ ਜਿਹੜੀਆਂ ਇਹਨਾਂ ਦੀਆਂ ਆਪਣੀਆਂ ਮੀਟਿੰਗਾਂ ਛੋਟੀ ਮੋਟੀਆਂ ਜਾਂ ਰੈਲੀਆਂ ਹੁੰਦੀਆਂ ਉੱਥੇ ਬੋਲਦੇ ਆ ਉੱਥੋਂ ਜਿਹੜੀ ਇਹ ਗੱਲ ਉਹ ਥੋੜੀ ਸਮਝ ਪੈਂਦੀ ਹੈ ਸਭ ਤੋਂ ਪਹਿਲਾਂ ਆਉਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ਼ ਮੋਰਚਾ ਖੋਲਿਆ ਫਿਰ ਰਘਵੀਰ ਸਿੰਘ ਨੂੰ ਲਾਂਭੇ ਕੀਤਾ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਕੀਤੀਆਂ ਮੇਰਾ ਖਿਆਲ ਹੈ ਜੇ ਬੰਦਾ ਇਹ ਗੱਲ ਵੀ ਸਮਝ ਲੇ ਕਿ ਜੋ ਚਲੋ ਹੋ ਗਿਆ ਅਸੀਂ ਅੱਧ ਪਚੱਧੀ ਜਿਹੜੀ ਤਨਖਾਹ ਵੀ ਮੰਨ ਲਈ ਤੇ ਉਦੋਂ ਬਾਅਦ ਵੀ ਉਹ ਮਸਕੀਨ ਤਰੀਕੇ ਦੇ ਨਾਲ ਰਹੇ, ਫਿਰ ਵੀ ਸ਼ਾਇਦ ਕਿਤੇ ਨਾ ਕਿਤੇ ਜਿਹੜੀ ਹੈ ਇਸ ਪੱਖੋਂ ਬਚਤ ਰਹਿ ਸਕਦੀ ਹੈ, ਜਾਂ ਵਿਚਾਰ ਧਾਰਕ ਪੱਧਰ ਤੇ ਲੋਕ ਇਹ ਸਮਝ ਸਕਦੇ ਆ ਕਿ ਚਲੋ ਉਹ ਗੁਰੂ ਨੂੰ ਨਤਮਸਤਕਤਾ ਜਿਹੜਾ ਹੈ ਹੀ ਹੈ, ਜਿਹੜੀਆਂ ਪਿਛਲੀਆਂ ਗਲਤੀਆਂ ਜੋ ਆਪ ਨਹੀਂ ਮੰਨਦੇ ਤਾਂ ਉਹ ਉਦਾਂ ਦੀਆਂ ਗਲਤੀਆਂ ਸੰਗਤ ਨੂੰ ਮਾਫ਼ ਕਰ ਦੇਣੀਆਂ ਚਾਹੀਦਾ ਜਾਂ ਉਸ ਰੂਪ ਦੇ ਵਿੱਚ। ਪਰ ਹੁਣ ਇਹਦੇ ਨਾਲ ਗੱਲ ਜਿਹੜੀ ਹੈ ਫੇਰ ਤਾਜ਼ਾ ਹੋ ਗਈ ਹੈ, ਤੇ ਹੁਣ ਉਹ ਕੀ ਜਿਹੜਾ ਹੈ ਉਹ ਚਲੋ ਸੁਰੱਖਿਆ ਵਾਲਾ ਪੱਖ ਇਹ ਸਰਕਾਰਾਂ ਦੇ ਸਿਕਿਉਰਿਟੀ ਏਜੰਸੀਆਂ ਦਾ ਜਿਹੜਾ ਉਹ ਪੱਖ ਹੈ, ਪਰ ਜਿਹੜਾ ਧਾਰਮਿਕ ਤੇ ਪੋਲੀਟੀਕਲ ਜਿਹੜਾ ਪੱਖ ਹੈ ਉਹ ਤਾਂ ਹੁਣ ਪਾਰਟੀ ਨੇ ਆਪਣਾ ਦੇਖਣਾ ਨਾ ਕਿ ਉਹ ਪੰਥਕ ਸਫਾਂ ਦੇ ਵਿੱਚ ਉਹਨੇ ਕਿਵੇਂ ਵਿਚਰਨਾ ਹੈ, ਸਿਆਸੀ ਤੌਰ ਤੇ ਕਿਵੇਂ ਵਿਚਰਨਾ ਹੈ, ਤੇ ਜਿਹੜੀਆਂ ਦੂਜੀਆਂ ਧਿਰਾਂ ਨੇ ਉਹਨਾਂ ਪ੍ਰਤੀ ਕੀ ਅਪਰੋਚ ਰੱਖਣੀ ਹੈ। ਸੋ ਇਹ ਕਾਫੀ ਜਿਹੜੀਆਂ ਗੱਲਾਂ ਵੱਲ ਜਿਹੜਾ ਹੈਗਾ ਇਹ ਹਮਲਾ ਜਿਹੜਾ ਉਹ ਇਸ਼ਾਰੇ ਕਰਦਾ ਹੈ।
0: ਜੀ ਬਿਲਕੁਲ, ਇੱਧਰ ਜਿਹੜੀ ਦੂਸਰੀ ਤੁਸੀਂ ਖਬਰ ਨਾਲ ਸਾਂਝੀ ਕੀਤੀ ਹੈ ਗੁਰੂ ਘਰ ਪੰਜੋਖੜਾ ਸਾਹਿਬ ਤੋਂ, ਸੋ ਉਹ ਉੱਥੇ ਵੀ ਕਹਿੰਦੇ ਨੇ ਕਿ ਕਾਫੀ ਮਸਲਾ ਵਧਿਆ ਰਿਹਾ, ਕਾਫੀ ਕਹਿੰਦੇ ਕੱਲ ਦੇ ਦਿਨ ਵੀ ਲੋਕ ਈਵਨ ਤੰਗ ਪਰੇਸ਼ਾਨ ਵੀ ਹੋਏ, ਆਵਾਜਾਈ ਵੀ ਕਾਫੀ ਠੱਪ ਰਹੀ ਹੈ।
1: ਦੇਖੋ ਉਹਦੇ ਚ ਇੱਕ ਗੱਲ ਜਿਹੜੀ ਹੈ ਰਣਜੋਤ ਜੀ ਇਹ ਹੈ ਕਿ ਜਿੱਥੇ ਵੀ ਕਿਤੇ ਸਿਆਸੀ ਤੌਰ ਤੇ ਹੁੰਦੀਆਂ ਗੱਲਾਂ ਨਾਲ ਕੁਛ ਗੱਲਾਂ ਜਜ਼ਬਾਤਾਂ ਦੇ ਨਾਲ ਜੁੜੀਆਂ ਹੁੰਦੀਆਂ, ਜਜ਼ਬਾਤ ਦੇ ਨਾਲ ਜੁੜੀਆਂ ਹੁੰਦੀਆਂ ਨੇ, ਤੇ ਉੱਥੇ ਕਿਸ ਤਰ੍ਹਾਂ ਪਲੇ ਕਰਦਾ ਹੈ, ਕੌਣ ਕਿਵੇਂ ਕਰਦਾ ਹੈ, ਇਹਦੇ ਤੇ ਬਹੁਤ ਨਿਰਭਰ ਕਰਦਾ। ਇਹ ਬੜਾ ਦੁਖਾਂਤ ਰਿਹਾ ਸਾਡਾ ਕਿ ਸਾਡੇ ਵਿੱਚੋਂ ਹੀ ਇੱਦਾਂ ਦੇ ਬੰਦੇ, ਭਾਵੇਂ ਉਹ ਸੁਰੱਖਿਆ ਏਜੰਸੀ ਜਿਹੜੀਆਂ ਏਜੰਸੀਆਂ ਨੇ ਉਹ ਪਟਦੀਆਂ ਨੇ, ਭਾਵੇਂ ਕੋਈ ਹੋਰ ਸ਼ਰਾਰਤੀ ਜਿਹੜੀਆਂ ਫੋਰਸ ਉਹ ਨੇ ਉਹ ਪਟਦੀਆਂ ਨੇ। ਹੁਣ ਜਿਹੜਾ ਇੱਕ ਬੰਦਾ ਉੱਥੇ ਗੁਰਸਿਮਰਨ ਸਿੰਘ ਮੰਡ, ਇਹਨੇ ਇੱਕ ਜਥੇਬੰਦੀ ਜਿਹੜੀ ਬਣਾਈ, ਦਸਤਾਰ ਵੀ ਸਜਾਉਂਦਾ, ਤੇ ਉਹ ਜਥੇਬੰਦੀ ਦਾ ਨਾਂ ਰੱਖਿਆ ਇਹਨੇ ਐਂਟੀ ਖਾਲਿਸਤਾਨੀ ਟੈਰਿਸਟ ਫਰੰਟ, ਉਹਦਾ ਆਪੇ ਬਣ ਗਿਆ ਤੇ ਨਾਲ ਸਿਕਿਉਰਿਟੀ ਲੈ ਲਈ। ਪਰ ਜਿਹੜਾ ਕੁਛ ਉਹ ਬੋਲਦਾ ਜਾਂ ਉਹ ਸਾਰਾ ਕੁਛ ਉਹਦਾ ਜਿਹੜੀ ਅਪਰੋਚ ਹੈ ਉਹ ਐਂਟੀ ਸਿੱਖੀ, ਐਂਟੀ ਪੰਜਾਬ, ਐਂਟੀ ਪੰਥ ਉਹ ਹੈ, ਕਿਉਂਕਿ ਉਹ ਇਹ ਨੀਗਾ ਕਿ ਉਹ ਓਦਾਂ ਹੀ ਬੋਲਦਾ ਜਾਂ ਉਹਨੂੰ ਸਮਝ ਨੀ, ਉਹਦੇ ਪਿੱਛੇ ਜਿਹੜੀ ਕੰਮ ਜਿਹੜੀਆਂ ਫੋਰਸਿਸ ਕਰ ਰਹੀਆਂ ਨੇ ਉਹਨਾਂ ਦਾ ਜਿਹੜਾ ਬਹੁਤ ਵੱਡਾ ਇਹ ਰੋਲ ਹੈ। ਉਹ ਲੰਬੇ ਸਮੇਂ ਤੋਂ ਚੱਲਿਆ ਰਿਹਾ ਕਿਉਂਕਿ ਚਲੋ ਉਹਨੂੰ ਸਿਕਿਉਰਿਟੀ ਮਿਲ ਗਈ ਹੈ ਇਸ ਬਹਾਨੇ ਏਦਾਂ ਦੀ ਗੱਲ, ਹੁਣ ਕਦੇ ਤਾਂ ਉਹ ਜੇ ਆਪਣੀ ਜਿਹੜੀ ਹੈਗੀ ਪੱਗ ਲਾ ਕੇ ਜਿਹੜੇ ਹੈਗੇ ਆ ਬੁੱਤ ਕਾਂਗਰਸੀ ਆਗੂਆਂ ਦੇ ਉਹਨਾਂ ਦੀ ਸਫਾਈ ਕਰਦਾ, ਤੇ ਉਦੋਂ ਬਾਅਦ ਕਦੇ ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਕਰਦਾ, ਇਹ ਹਰਕਤਾਂ ਜਿਹੜੀਆਂ ਕਰਦਾ। ਸੋ ਉਹ ਜਿਹੜਾ ਹੈਗਾ ਚੜਾਉਣ ਵਾਲੀ ਜਿਹੜੀ ਇੱਕ ਇਹ ਇੱਕ ਰਾਜਨੀਤੀ ਹੈ ਜਾਂ ਸਿੱਧੇ ਰੂਪ ਦੇ ਵਿੱਚ ਲੋਕ ਸਾਹਮਣੇ ਨਹੀਂ ਆਉਂਦੇ ਪਰ ਉਹਦੇ ਪਿੱਛੇ ਜ਼ਰੂਰ ਹੁੰਦੇ ਨੇ, ਉਹ ਬਿਹਾਈਂਡ ਦਾ ਕਰਟਨ ਉਹ ਕੰਮ ਕਰ ਰਹੇ ਨੇ, ਉਹੀ ਇਹਦੇ ਮਨ ਦੇ ਖਿਲਾਫ਼ ਪਿੱਛੇ ਜਿਹੜਾ ਹੈਗਾ ਕੰਮ ਕਰ ਰਹੇ। ਮਨ ਇਕੱਲਾ ਥੋੜੀ ਹੈ, ਕੰਧੇ ਬੰਦੇ ਦੀ ਕੀ ਜ਼ਰੂਰਤ ਹੈ ਕੋਈ ਏਦਾਂ ਦੀ ਕੋਈ ਭਕਾਈ ਮਾਰ ਜੇ ਜਾਂ ਏਦਾਂ ਦੀ ਗੱਲ ਕਰ ਲੇ। ਹੁਣ ਉਹ ਉੱਥੇ ਗਿਆ ਸੀ ਤੇ ਉੱਥੇ ਉਹਨੂੰ ਸੰਗਤ ਨੇ ਜਿਹੜਾ ਹੈਗਾ ਪੁੱਛ ਲਿਆ, ਪੁੱਛ ਕੇ ਸ਼ੁਰੂ ਕੀਤੀ, ਅੱਗੇ ਬੋਲਿਆ ਤੇ ਜਿਹੜੀ ਹੈ ਹੱਥੋਂ ਪਾਈ ਹੋ ਗਏ ਤੇ ਉਹਦੀ ਕੁੱਟਮਾਰ ਵੀ ਕੀਤੀ ਗਈ। ਤੇ ਹੁਣ ਉਸ ਤੋਂ ਬਾਅਦ ਹਰਿਆਣਾ ਪੁਲਿਸ ਨੇ ਜਿਹੜਾ ਹੈ ਉਹ ਉੱਥੇ ਕੇਸ ਦਰਜ ਕਰ ਲਿਆ, ਉਹਨਾਂ ਨੂੰ ਅਰੈਸਟ ਵੀ ਕਰ ਲਿਆ, ਕੁਛ ਨੂੰ ਕੁਛ ਦੇ ਉੱਤੇ ਜਿਹੜੇ ਹੈਗੇ ਐਫ ਆਈ ਆਰਾਂ ਕਰਤੀਆਂ। ਹੁਣ ਸੰਗਤ ਜਿਹੜੀ ਹਰਿਆਣੇ ਦੀ ਖਾਸ ਕਰਕੇ, ਇਹ ਤਾਂ ਅੰਬਾਲੇ ਵਾਲਾ ਤਾਂ ਜਿਹੜਾ ਏਰੀਆ ਸਾਰਾ ਪੰਜਾਬੀ ਸਿੱਖ ਡੋਮੀਨੈਂਟ ਏਰੀਆ, ਤੇ ਉਹ ਫਿਰ ਹੋ ਗਈ ਕਿ ਉਲਟਾ ਕੇਸ ਤਾਂ ਮੰਡ ਦੇ ਖਿਲਾਫ ਦਰਜ ਹੋਣਾ ਚਾਹੀਦਾ ਸੀ, ਉਹ ਇਸ ਮਸਲੇ ਨੂੰ ਲੈ ਕੇ ਡਿਮਾਂਡ ਨੂੰ ਲੈ ਕੇ ਕਿ ਉਹਦੇ ਖਿਲਾਫ਼ ਕੇਸ ਦਰਜ ਕਰੋ, ਤੇ ਜਿਹੜੇ ਇਹਨਾਂ ਸਿੱਖ ਨੌਜਵਾਨਾਂ ਦੇ ਖਿਲਾਫ਼ ਜਾਂ ਜਿਹੜੇ ਸੰਗਤ ਦੇ ਖਿਲਾਫ਼ ਜਿਹੜੇ ਕੇਸ ਹੈ ਉਹਨਾਂ ਨੂੰ ਰੱਦ ਕਰੋ। ਇਸ ਮੰਗ ਨੂੰ ਲੈ ਕੇ ਫਿਰ ਉਹਨਾਂ ਨੇ ਕੱਲ੍ਹ ਜਾਮ ਲਾ ਤਾ ਜੀ ਟੀ ਰੋਡ ਤੇ, ਤੇ ਉਹਨੂੰ ਗੱਲਬਾਤ ਨਾਲ ਹੱਲ ਕਰਨ ਦੀ ਬਜਾਏ ਜਿਹੜੀ ਹੈ ਹਰਿਆਣਾ ਪੁਲਿਸ ਨੇ ਉੱਥੇ ਲਾਠੀਚਾਰਜ ਕਰਤਾ, ਥਰੂ ਗੈਸ ਛੱਡੀ ਤੇ ਕੁਛ ਲੋਕਾਂ ਨੂੰ ਖਦੇੜਤਾ, ਕੁਛ ਨੂੰ ਗ੍ਰਿਫ਼ਤਾਰ ਕਰ ਲਿਆ। ਸੋ ਜਿਹੜੀ ਗੱਲ ਹੁਣ ਇਸ ਪਾਸੇ ਨੂੰ ਜਿਹੜੀ ਹੈ ਇਹ ਜ਼ਿਆਦਾ ਇਹ ਤੁਰ ਪਈ ਹੈ। ਸੋ ਹੁਣ ਪੋਲੀਟੀਕਲ ਜਿਹੜੀ ਇਹਦੇ ਪਿੱਛੇ ਇੱਕ ਜਿਹੜੀ ਗੱਲ ਹੈ ਜਿਹੜੀ ਸਮਝ ਆਉਂਦੀ ਹੈ ਤੇ ਉਹ ਇਹ ਹੈ ਕਿ ਹਰਿਆਣਾ ਦੇ ਵਿੱਚ ਬੀਜੇਪੀ ਦੀ ਜਿਹੜੀ ਆ ਉਹ ਸਰਕਾਰ ਹੈ, ਤੇ ਪੰਜਾਬ ਦੇ ਵਿੱਚ ਬੀਜੇਪੀ ਕੋਸ਼ਿਸ਼ ਕਰ ਰਹੀ ਹੈ ਕਿ ਚਲੋ ਅਸੀਂ ਵੱਧ ਤੋਂ ਵੱਧ ਆਪਣਾ ਜਿਹੜੀ ਇਹ ਸਾਰੀ ਉਹ ਕਰੀਏ, ਤੇ ਪਰ ਫਿਰ ਇਹ ਕਾਮਯਾਬ ਕਿਵੇਂ ਹੋਊ ਜੇ ਉਹ ਜੇ ਬੀਜੇਪੀ ਪੰਜਾਬ ਚਾਹੁੰਦੀ ਹੈ ਕਿ ਅਸੀਂ ਪੰਥਕ ਜਿਹੜੀਆਂ ਸਫਾਂ ਦੇ ਵਿੱਚ ਆਪਣੀ ਚੰਗੀ ਭਾਲ ਬਣਾ ਕੇ ਤੇ ਫਿਰ ਅਸੀਂ ਪੰਜਾਬ ਚ ਆਉਣ ਦੀ ਕੋਸ਼ਿਸ਼ ਕਰਾਂਗੇ, ਪਰ ਜੇ ਉਹ ਨਾਲ ਜਿੱਥੇ ਉਹਨਾਂ ਦੀ ਸਰਕਾਰ ਹੈ ਉੱਥੇ ਇੱਦਾਂ ਜਿਹੜੀ ਉਹ ਸਾਰਾ ਕੁਛ ਕਰਦੇ ਆ ਤੇ ਲਾਠੀਚਾਰਜ ਕਰਦੇ ਆ ਸੰਗਤ ਤੇ, ਗੁੱਸਾ ਜਿਹੜਾ ਹੈਗਾ ਸਿੱਖ ਸੰਗਤ ਦਾ ਆਪਣੇ ਸਿਰ ਲੈਂਦੇ ਆ, ਤੇ ਫਿਰ ਜਿਹੜਾ ਹੈਗਾ ਇਹ ਕਿਸ ਤਰ੍ਹਾਂ ਇੱਥੇ ਇੱਕ ਰਾਜਨੀਤੀ ਜਿਹੜੀ ਉਹ ਕਿਸ ਤਰ੍ਹਾਂ ਜੀ ਉਹ ਕਰਨਗੇ। ਤੇ ਕਈ ਵਾਰੀ ਹੁੰਦਾ ਕਿ ਕਈ ਘਟਨਾਵਾਂ ਇਹ ਲੱਗਦਾ ਹੁੰਦਾ ਕਿ ਉਦਾਂ ਹੀ ਵਾਪਰ ਗਈਆਂ ਇਹ, ਪਹਿਲਾਂ ਕਿਤੇ ਪਤਾ ਨੀ ਹੁੰਦਾ ਜਾਂ ਹੋਰ, ਹੁਣ ਜਦੋਂ ਇਹ ਸਾਰਾ ਕੁਛ ਹੋ ਰਿਹਾ ਸੀ, ਜਦੋਂ ਅਸੀਂ ਦੂਜੇ ਥਾਂ ਤੇ ਇਹ ਸਾਡੀਆਂ ਇਹ ਪੋਲੀਟੀਕਲ ਪਾਰਟੀਆਂ, ਇਹਦੇ ਚ ਬੀਜੇਪੀ ਵੀ ਸ਼ਾਮਿਲ ਹੈ, ਮੰਗ ਕਰਦਾ ਕਿ ਉੱਥੇ ਤਾਂ ਜੀ ਇਹ ਖੁਫੀਆ ਤੰਤਰ ਫੇਲ ਹੈ ਜੀ, ਪੁਲਿਸ ਤੰਤਰ ਫੇਲ ਹੈ, ਪੰਜਾਬ ਬਾਰੇ ਸਾਰੇ ਬੀਜੇਪੀ ਦੇ ਲੀਡਰ ਬਿਆਨ ਦਿੰਦੇ ਹੀ ਨੇ ਕਿ ਜੀ ਇੱਥੇ ਤਾਂ ਖਤਮ ਹੈ ਲਾ ਐਂਡ ਆਰਡਰ ਹੈ ਹੀ ਨਹੀਂ ਜਾਂ ਹੋਰ, ਤੇ ਫਿਰ ਜਿੱਥੇ ਤੁਸੀਂ ਤੁਹਾਡੀ ਆਪਣੀ ਸਰਕਾਰ ਹੈ ਉੱਥੇ ਫਿਰ ਤੁਸੀਂ ਇਹਨੂੰ ਕਿਵੇਂ ਨਜਿੱਠਦੇ ਹੋ? ਇਹ ਜਿਹੜੀ ਹੈ ਇਹ ਵੀ ਇੱਕ ਵੱਡੀ ਗੱਲ ਹੈ, ਇੱਕ ਵੱਡਾ ਸਵਾਲ ਹੈ ਜਿਹੜਾ ਸਾਡੀਆਂ ਇਹ ਪੋਲੀਟੀਕਲ ਪਾਰਟੀਆਂ ਦੇ ਅੱਗੇ ਹੈ। ਤੇ ਹੁਣ ਜਿਹੜਾ ਹੈਗਾ ਇਹ ਮਸਲਾ, ਤੇ ਇਹਨੂੰ ਵੀ ਜਿਹੜਾ ਹੈਗਾ ਕਿਵੇਂ ਸੁਲਝਾਇਆ ਜਾਵੇ, ਤੇ ਕਿਉਂਕਿ ਇਹਦਾ ਹੁਣ ਨੈਚੁਰਲੀ ਆ ਕੱਲ ਨੂੰ ਇੱਕ ਮਸਲਾ ਦਾ ਪੋਲੀਟੀਕਲ ਬਣਨਾ ਹੀ ਹੈ। ਤੇ ਜਦੋਂ ਉੱਥੇ ਏਦਾਂ ਦੀ ਗੱਲ ਜਿਹੜੀ ਚੱਲ ਰਹੀ ਹੈ, ਜਿਵੇਂ ਪਹਿਲਾਂ ਕਿਸਾਨ ਅੰਦੋਲਨ ਵੇਲੇ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਕੁਛ ਵਾਪਰੀਆਂ, ਚਲੋ ਫਿਰ ਉਦੋਂ ਜਿਹੜੀ ਸੀ ਹਰਿਆਣਾ ਸਰਕਾਰ ਆ ਉਹ ਚੁੱਪ ਵੀ ਕਰ ਗਈ ਕੁਛ ਹੱਦ ਤੱਕ, ਉਦੋਂ ਮਨੋਹਰ ਲਾਲ ਮੁੱਖ ਮੰਤਰੀ ਸੀ, ਤੇ ਹੁਣ ਇੱਥੇ ਨਾਲ ਹੀ ਬਿਲਕੁਲ ਪੰਜਾਬ ਦੇ ਲੱਗਦੇ ਇਲਾਕੇ ਦੇ ਵਿੱਚ ਇਹ ਹੋ ਗਿਆ, ਉਧਰੋਂ ਸੁਖਬੀਰ ਬਾਦਲ ਤੇ ਉੱਥੇ ਜਿਹੜਾ ਸੀ ਉਹ ਹਮਲਾ ਹੋ ਗਿਆ। ਤੇ ਹੁਣ ਕੀ ਜਿਹੜਾ ਹੈਗਾ ਆਉਣ ਵਾਲੀ ਜਿਹੜੀ 2027 ਦੀ ਪੰਜਾਬ ਦੀ ਇਲੈਕਸ਼ਨ ਹੈ, ਕੀ ਇਹ ਸਾਰਾ ਕੁਛ ਉਹਦੇ ਕਰਕੇ ਹੋ ਰਿਹਾ ਜਾਂ ਉਹਨੂੰ ਇੱਕ ਟਾਰਗੇਟ ਨਿਸ਼ਾਨਾ ਮੰਨ ਕੇ ਮਿਥ ਕੇ ਹੋ ਰਿਹਾ, ਤੇ ਜਾਂ ਫਿਰ ਜਿਹੜਾ ਹੈਗਾ ਜਿਵੇਂ ਅਕਸਰ ਕਿਹਾ ਜਾਂਦਾ ਕਿ ਨਹੀਂ ਜੀ ਉਹ ਤਾਂ ਉੱਥੇ ਇਹ ਕੁਦਰਤੀ ਘਟਨਾ ਵਾਪਰ ਗਈ, ਬੰਦਾ ਆਇਆ ਸੀ ਤੇ ਉਦੋਂ ਬਾਅਦ ਭੜਕੇ ਹੋਏ ਲੋਕਾਂ ਨੇ ਏਦਾਂ ਕਰਤਾ, ਤੇ ਜੇ ਹੁਣ ਕੱਲ ਉੱਥੇ ਲੋਕ ਡਿਮਾਂਡ ਲੈ ਕੇ ਗਏ ਸੀ ਤਾਂ ਉਹਨਾਂ ਦੀ ਮੰਗ ਸੁਣਨ ਵਾਸਤੇ ਕੋਈ ਪੋਲੀਟੀਕਲ ਲੀਡਰ ਹਰਿਆਣੇ ਦਾ ਕਿਉਂ ਨਹੀਂ ਗਿਆ, ਤੇ ਉੱਥੋਂ ਦਾ ਜਿਹੜਾ ਹੈਗਾ ਜਿਹੜਾ DC ਹੈ ਜਾਂ ਹੋਰ ਹੈ ਉਹਨਾਂ ਨੇ ਕਿਉਂ ਨੀ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਕਿ ਹਾਂ ਅਸੀਂ ਤੁਹਾਡੀ ਗੱਲ ਸੁਣਦੇ ਹਾਂ? ਸੋ ਇਹ ਇਸ ਤਰ੍ਹਾਂ ਦੀ ਜਿਹੜੀ ਇਹ ਘਟਨਾ ਜਿਹੜੀ ਹੈਗੀ ਇਹ ਵੀ ਇਸ ਪਾਸੇ ਨੂੰ ਜਿਹੜੀ ਆ ਉਹ ਤੁਰਦੀ ਹੈ, ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪੰਜਾਬ ਦੀ ਇਲੈਕਸ਼ਨ ਹੈ ਉਹਨੂੰ ਕਿਸ ਤਰੀਕੇ ਦੇ ਨਾਲ ਡੀਲ ਕੀਤਾ ਜਾਵੇ।
0: ਜੀ ਬਿਲਕੁਲ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ ਧੰਨਵਾਦ
0: ਜੀ। ਦੋਸਤੋ ਇਸ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤੀਆਂ ਮਾਣੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674।

ਜੱਟ ਅੱਜ ਖੂਨ ਦੀਆਂ ਹੋਲੀਆਂ।

0: ਉਸਤਾਦ ਹੁਸੈਨ ਬਖਸ਼ ਹੋਰਾਂ ਦੀ ਆਵਾਜ਼ ਚ ਜਿਨ੍ਹਾਂ ਨੇ ਗੀਤ ਬੜਾ ਮਸ਼ਹੂਰ ਸੁਣੀ ਹੈ ਜੇ ਤੇਰੇ ਨਾਲ ਦਗਾ ਮੈਂ ਕਮਾਵਾਂ, ਬੜਾ ਸੁਣਿਆ ਹੋਣਾ ਤੁਸੀਂ ਅੱਜ ਕੱਲ੍ਹ ਤਾਂ ਅੱਜ ਕੱਲ੍ਹ ਦੀ ਮੰਡੀਰ ਨੇ ਰੀਮਿਕਸ ਦੇ ਵਿੱਚ ਸੁਣਿਆ ਹੋਣਾ, ਪਰ ਅੱਜ ਕੱਲ੍ਹ ਦੀ ਮੰਡੀਰ ਨੇ ਸ਼ਾਇਦ ਐਸੇ ਫਨਕਾਰ ਨਹੀਂ ਸੁਣੇ ਹੋਣੇ, ਕਿਉਂਕਿ ਜਿਹੜੇ ਇਹਨਾਂ ਨੇ ਸ਼ੁਰੂਆਤ ਦੇ ਵਿੱਚ ਜਿਸ ਕਿਸਮ ਦੇ ਨਾਲ ਰੁਬਾਈ ਦੇ ਨਾਲ ਸ਼ੁਰੂਆਤ ਕੀਤੀ, ਉਹ 'ਚ ਬੰਦ ਪਸੰਦ ਇਹ ਜਿਹੜੇ ਅੱਖਰ ਵਰਤੇ ਨੇ ਉਹਦੇ ਤੋਂ ਮੈਂ ਵੀ ਪ੍ਰਭਾਵਿਤ ਹੋ ਗਿਆ ਅਤੇ ਮੈਂ ਵੀ ਆਪਣੀ ਇੱਕ ਲਿਖਤ ਲਿਖ ਛੱਡੀ ਕਿ ਚੰਦਰੀ ਵੰਡ ਨਾ ਹੁੰਦੀ ਅਤੇ ਗੱਲ ਸਾਡੀ ਅੱਡ ਨਾ ਹੁੰਦੀ, ਚੰਦਰੀ ਵੰਡ ਨਾ ਹੁੰਦੀ ਅਤੇ ਗੱਲ ਸਾਡੀ ਅੱਡ ਨਾ ਹੁੰਦੀ, ਪਾਸ਼ ਬੈਠਾ ਪਸ਼ਾਵਰ ਹੁੰਦਾ, ਬਾਗੀ ਨਾ ਹੁੰਦਾ, ਬਗਾਵਤ ਨਾ ਹੁੰਦੀ, ਮੋਗੇ 'ਚ ਰਹਿ ਜਾਂਦਾ ਬਾਬੂ ਰਜਬ ਅਲੀ ਅਤੇ ਬਟਾਲਵੀ ਸਿਆਲ ਕੋਟੀਆ ਹੁੰਦਾ, ਵੰਝਲੀ ਦੀ ਵੀ ਕੂਕ ਵੱਜਦੀ ਲੁਧਿਆਣੇ ਅਤੇ ਹੀਰ ਵੀ ਬੈਠੀ ਝੰਗ ਨਾ ਹੁੰਦੀ। ਅੱਜ ਦੇ ਪ੍ਰੋਗਰਾਮ ਇੱਕ ਦੇਸ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਤੁਹਾਡਾ ਸਵਾਗਤ ਜੀ ਆਇਆਂ ਨੂੰ, ਔਰ ਸਲਾਮ ਸਤਿ ਸ਼੍ਰੀ ਅਕਾਲ ਔਰ ਸਾਰੇ ਅਦਾਬ ਦੇ ਨਾਲ ਸਾਰੀ ਜਿਹੜੇ ਜਿੰਨੇ ਵੀ ਦੁਨੀਆ ਭਰ ਦੇ ਵਿੱਚ ਜਿਸ ਕਿਸਮ ਦੇ ਨਾਲ ਵੀ ਤੁਸੀਂ ਖੁਸ਼ ਹੋ ਸਕਦੇ ਹੋ ਉਹ ਸਾਰੀਆਂ ਦੁਆਵਾਂ ਤੁਹਾਨੂੰ। ਅਤੇ ਪ੍ਰੋਗਰਾਮ ਦੇ ਵਿੱਚ ਅੱਜ ਗੱਲ ਵੰਡ ਦੀ ਕਰਨੀ ਹੈ, ਗੱਲ ਬਟਵਾਰੇ ਦੀ ਕਰਨੀ ਹੈ, ਗੱਲ ਭਾਰਤ ਅਤੇ ਪਾਕਿਸਤਾਨ ਦੀ ਕਰਨੀ ਹੈ। ਪਾਕਿਸਤਾਨ ਸ਼ਾਇਦ ਇੱਕ ਅੱਖਰ ਹੈ ਵੀ ਨਹੀਂ ਸੀ 47 ਤੋਂ ਪਹਿਲਾਂ, 15 ਅਗਸਤ 1947 ਆ ਰਹੀ ਦਾ ਜਿਹੜਾ ਦਿਨ ਸੀਗਾ, 15 ਅਗਸਤ ਆ ਰਹੀ ਹੈਗੀ, ਆਜ਼ਾਦੀ ਦਾ ਦਿਨ ਆ ਰਿਹਾ ਹੈਗਾ, ਪਰ ਆਜ਼ਾਦੀ ਦੇ ਮੌਕੇ ਦੇ ਉੱਤੇ ਭਾਰਤ ਅਤੇ ਪਾਕਿਸਤਾਨ ਦੀ ਵੰਡ ਦੀ ਗੱਲ ਹਰ ਵਾਰ ਉੱਠ ਜਾਂਦੀ ਹੈਗੀ ਹੈ। ਕੀ ਹੈ ਵੰਡ ਦਾ ਸੇਕ, ਔਰ ਉਹਨੂੰ ਵੱਖਰੇ ਤਰੀਕੇ ਦੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਪੇਸ਼ ਕਰਨਗੇ ਪ੍ਰੀਤਮ ਸਿੰਘ ਰੁਪਾਲ ਜੀ। ਭਾਈ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ
1: ਸਤਿ ਸ਼੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਹਾਂਜੀ
0: ਜੀ, ਔਰ ਜਦੋਂ ਵੰਡ ਦੀ ਗੱਲ ਆਉਂਦੀ ਹੈ, ਮੈਂ ਨਾ ਇੱਕ BBC ਦੇ ਉੱਤੇ ਇੱਕ ਬਲੌਗ ਪਿਆ ਸੀਗਾ ਅਤੇ ਉਹਦੀ ਬਲੌਗ ਦੀ ਸ਼ੁਰੂਆਤ ਕੁਛ ਇੱਦਾਂ ਹੋਈ ਕਿ ਅੰਮਾ ਜੇ ਅਸੀਂ ਅਤੇ ਮਾਈ ਇੱਕੋ ਘਰ 'ਚ ਰਹਿ ਸਕਦੇ ਹਾਂ ਤਾਂ ਹਿੰਦੁਸਤਾਨ 'ਚ ਹਿੰਦੂ ਅਤੇ ਮੁਸਲਮਾਨ ਇਕੱਠੇ ਕਿਉਂ ਨਹੀਂ ਰਹਿ ਸਕਦੇ। ਇਹ ਸਵਾਲ 10-11 ਸਾਲ ਦੀ ਤਨੋਂ ਆਪਣੀ ਮਾਂ ਤੋਂ ਪੁੱਛਦੀ ਹੈ। ਅਸਲ 'ਚ ਇਹ ਪਰਿਵਾਰ ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਲਖਨਊ ਤੋਂ ਉੱਜੜ ਕੇ ਲਾਹੌਰ ਦੇ ਵਿੱਚ ਇੱਕ ਹਿੰਦੂ ਹਵੇਲੀ 'ਚ ਰਹਿਣ ਚਲਾ ਜਾਂਦਾ, ਔਰ ਉਹਦੀ ਕਹਾਣੀ ਜਿਹੜੀ ਹੈ, ਅੱਜ ਕੱਲ੍ਹ ਇੱਕ ਫਿਲਮ ਵੀ ਆ ਰਹੀ ਹੈ ਸਨੀ ਦਿਓਲ ਦੀ, ਅਮੀਰ ਖਾਨ ਨੇ ਬਣਾਈ ਹੈ, ਬਟਵਾਰਾ 1947 ਦੀ, ਰਾਜਕੁਮਾਰ ਸੰਤੋਸ਼ੀ ਦੀ। ਪਰ ਸਵਾਲ ਇੱਕ ਵਾਰ ਫਿਰ ਤੋਂ ਉੱਠਿਆ ਹੈਗਾ ਹੈ ਕਿ ਪਾਕਿਸਤਾਨ ਦੇ ਵਿੱਚ ਵੀ ਐਸੀਆਂ ਬਹੁਤ ਸਾਰੀਆਂ ਉਦਾਹਰਣਾਂ ਮਿਲ ਗਈਆਂ ਸੀਗੀਆਂ ਜਦੋਂ ਜਿਹੜੇ ਮੁਸਲਮਾਨਾਂ ਨੇ ਹਿੰਦੂ ਪਰਿਵਾਰਾਂ ਨੂੰ ਜਾਂ ਸਿੱਖ ਪਰਿਵਾਰਾਂ ਨੂੰ, ਕਿਉਂਕਿ ਅੱਜ ਦੀ ਤਰੀਕ 'ਚ ਵੀ ਉੱਥੇ ਘੱਟ ਗਿਣਤੀ ਰਹਿੰਦੇ ਨੇ, ਉਹਨਾਂ ਨੂੰ ਪਨਾਹ ਦਿੱਤੀ ਸੀ, ਸ਼ੈਲਟਰ ਕੀਤਾ ਸੀ, ਔਰ ਭਾਰਤ ਵਾਲੇ ਪਾਸੇ ਵੀ ਇੱਦਾਂ ਹੋਇਆ ਸੀਗਾ। ਸੋ ਇਹਦਾ ਮਤਲਬ ਇਹ ਗੱਲ ਤਾਂ ਜ਼ਾਹਰ ਹੈ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਸੀਗੇ ਉਹ ਇਸ ਦੇ ਹੱਕ 'ਚ ਹੈ ਨਹੀਂ ਸੀ, ਪਰ ਸੇਮ ਐਟ ਦੀ ਸੇਮ ਟਾਈਮ ਉਹ ਵੀ ਲੋਕ ਸੀ ਜਿਹੜੇ ਇਸ ਵੰਡ ਦਾ ਹਿੱਸਾ ਬਣਦੇ ਨੇ, ਵੱਢ ਟੁੱਕ ਦਾ ਹਿੱਸਾ ਬਣਦੇ ਨੇ, ਚਾਹੁੰਦੇ ਨਾ ਚਾਹੁੰਦੇ ਹੋਏ ਵੀ ਇਸ ਪੋਲੀਟੀਕਲ ਲਾਈਨ ਦੇ ਇੱਧਰ ਅਤੇ ਉੱਧਰ ਹੋਣ ਦੇ ਲਈ ਫੈਸਲਾ ਲੈ ਲੈਂਦੇ ਨੇ ਕਿ ਕਿਹਨੇ ਇੱਧਰ ਹੋਣਾ, ਕਿਹਨੇ ਉੱਧਰ ਹੋਣਾ, ਜ਼ਿੰਮੇਦਾਰ ਕੌਣ ਸੀ, ਇਤਿਹਾਸ ਕੀ ਸੀ, ਉਹਦੇ ਬਾਰੇ ਆਪਾਂ ਬੜੀ ਵਾਰ ਗੱਲ ਕਰ ਚੁੱਕੇ ਹਾਂ ਭਾਅ ਜੀ। ਪਰ ਵੰਡ ਦੇ ਅਸਰ ਜਿਹੜੇ ਇੱਕ ਆਮ ਲੁਕਾਈ ਦੇ ਉੱਤੇ ਕਿੱਦਾਂ ਪਏ, ਉਹਦਾ ਅੱਜ ਉਹਦੇ ਬਾਰੇ ਆਪਾਂ ਗੱਲ ਕਰਨੀ ਚਾਹੁੰਦੇ ਹਾਂ ਕਿ ਹਰ ਇੱਕ ਆਮ ਸ਼ਖਸ, ਕਿਉਂਕਿ ਕਹਿਣ ਨੂੰ ਆਸਾਨ ਹੈਗਾ ਕਿ ਵੰਡ ਹੋ ਗਈ, ਬਟਵਾਰਾ ਹੋ ਗਿਆ, ਲਾਈਨ ਖਿੱਚੀ ਗਈ, ਕਿਵੇਂ ਪੋਸੀਬਲ ਕਿਵੇਂ ਹੈਗਾ ਕਿ ਇੱਕ ਤੁਸੀਂ ਆਪਣਾ ਘਰ ਬਾਰੇ ਛੱਡ ਕੇ ਪੂਰਾ ਦਾ ਪੂਰਾ ਕਿਤੇ ਹੋਰ ਚਲੇ ਜਾਓ, ਤੁਸੀਂ ਆਪਣੀ ਨੌਕਰੀ ਛੱਡ ਦਿਓ, ਆਪਣੀ ਜ਼ਮੀਨ ਛੱਡ ਦਿਓ, ਆਪਣੇ ਲੋਕ ਛੱਡ ਦਿਓ, ਆਪਣੇ ਦੋਸਤ ਮਿੱਤਰ ਛੱਡ ਦਿਓ, ਇਹ ਕਿੱਦਾਂ ਪੋਸੀਬਲ ਹੋਇਆ ਉਸ ਵਕਤ, ਔਰ ਉਹਦਾ ਆਮ ਲੁਕਾਈ ਦੇ ਉੱਤੇ ਕਿਵੇਂ ਅਸਰ ਪਏ?
1: ਪਹਿਲੀ ਗੱਲ ਤਾਂ ਗੌਤਮ ਜੀ, ਜਿਹੜਾ ਉਜਾੜਾ ਸ਼ਬਦ ਹੈ ਨਾ, ਇਹ ਆਪਣੇ ਆਪ ਚ ਬਹੁਤ ਖਤਰਨਾਕ ਹੈ ਤੇ ਆਮ ਤੌਰ ਤੇ ਜਿਹੜਾ ਉਜਾੜੇ ਦਾ ਪਹਿਲਾਂ ਇੱਕ ਹੁੰਦਾ ਸੀ ਕਿ ਕਿਸੇ ਨੈਚੁਰਲ ਕਲਾਇਮਟੀ ਕਰਕੇ, ਕਿਸੇ ਕਾਰਨ ਕਰਕੇ ਕੋਈ ਜਗ੍ਹਾ ਹੀ ਜਿਹੜੀ ਸੀ ਕਿਤੇ ਸਬਮਰਜ ਹੋ ਗਈ, ਕਿਤੇ ਦਰਿਆ ਬੁਰਦ ਹੋ ਗਈ, ਲੋਕਾਂ ਨੂੰ ਥੋਜੜ ਕੇ ਜਾਣਾ ਪਿਆ, ਜਾਂ ਕਿਤੇ ਕੋਈ ਇਸ ਤਰ੍ਹਾਂ ਦਾ ਮੌਸਮ ਦੀ ਕਿਤੇ ਭੂਚਾਲ ਆ ਗਏ, ਦਰਾੜਾਂ ਪੈ ਗਈਆਂ ਤੇ ਜ਼ਮੀਨ ਗਰਕ ਹੋ ਗਈ ਤਾਂ ਉੱਜੜਨਾ ਪਿਆ। ਪਰ ਜਿਹੜਾ ਇਹ ਉਜਾੜਾ ਹੈ ਜਿਹਦੇ ਚ ਇੱਕ ਹਿਊਮਨ ਜ਼ਿੰਮੇਵਾਰ ਹੈ, ਭਾਵੇਂ ਉਹ ਪੋਲੀਟੀਕਲ ਬੰਦੇ ਸੀ ਚਾਹੇ ਕੁਛ ਵੀ ਸੀ, ਤੇ ਉਹ ਹਿਊਮਨ ਬੀਂਗ ਦਾ ਸੀਗਾ ਜਿਹੜਾ ਉਜਾੜਾ ਜਾਣ ਬੁੱਝ ਕੇ ਕੀਤਾ ਗਿਆ, ਤੇ ਇਹ ਇਹਦਾ ਜਿਹੜਾ ਦਰਦ ਹੈ ਇਹ ਅਜੇ ਵੀ ਲੋਕ ਸਾਂਭੀ ਬੈਠੇ। ਦੇਖੋ 80 ਸਾਲ ਹੋ ਗਏ ਲਗਭਗ, ਤੇ 80 ਸਾਲਾਂ ਦੇ ਵਿੱਚ 3-4 ਪੀੜੀਆਂ ਜਿਹੜੀਆਂ ਸੀ ਉਹ ਨਵੀਆਂ ਆ ਗਈਆਂ, ਤੇ ਕੋਈ ਕੋਈ ਵਿਅਕਤੀ ਜਿਹੜਾ ਉਦੋਂ ਛੋਟਾ ਸੀ ਜਦੋਂ ਇੱਧਰੋਂ ਉੱਧਰ ਗਿਆ ਜਾਂ ਉਦੋਂ ਇੱਧਰ ਆਇਆ ਉਹ ਅਜੇ ਹੈ, ਕਿਤੇ ਕਿਤੇ ਕੋਈ ਬੰਦਾ ਬਚਿਆ ਜਿਹਨਾਂ ਨੂੰ ਥੋੜਾ ਮੋਟਾ ਉਹਦੇ ਚੇਤਿਆਂ ਚ ਯਾਦ ਹੈ, ਤੇ ਜਾਂ ਫਿਰ ਉਹਨੇ ਕਹਾਣੀਆਂ ਜਿਹੜੀਆਂ ਇਧਰੋਂ ਉਧਰੋਂ ਜਿਹੜੀਆਂ ਨੇ ਉਹ ਸੁਣੀਆਂ ਨੇ ਤੇ ਉਹ ਇਹਦੀ ਜਿਹੜੀ ਆ ਗੱਲ ਕਰਦੇ ਆ ਬਾਤ ਪਾਉਂਦੇ ਆ। ਪਹਿਲੀ ਗੱਲ ਤਾਂ ਦੇਖੋ ਇਹਦੇ ਚ ਦੋ ਗੱਲਾਂ ਜਿਹੜੀਆਂ ਬਹੁਤ ਜ਼ਰੂਰੀ ਨੇ ਕਰਨੀਆਂ ਜਿਹਨਾਂ ਨੂੰ ਅਕਸਰ ਇਗਨੋਰ ਕੀਤਾ ਜਾਂਦਾ। ਪਹਿਲੀ ਗੱਲ ਤਾਂ ਇਹ ਵੀ ਜਦੋਂ ਵੀ ਕਿਤੇ ਤਕਸੀਮ ਹੁੰਦੀ ਆ ਪੋਲੀਟੀਕਲੀ ਜਿਹੜੀ ਆ ਤੇ ਜੀਓਗ੍ਰਾਫਿਕਲੀ, ਇਹ ਦੋਨੇ ਗੱਲਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ ਤੇ ਜਿਹੜੀ ਤਕਸੀਮ ਉਹ ਸਿਆਸੀ ਤੌਰ ਤੇ ਰਾਜਨੀਤਿਕ ਤੌਰ ਤੇ ਹੁੰਦੀ ਹੈ ਤੇ ਫਿਰ ਲਕੀਰਾਂ ਨੇ ਜਿਹੜੀਆਂ ਉਹ ਜ਼ਮੀਨ ਤੇ ਖਿੱਚੀਆਂ ਜਾਂਦੀਆਂ ਨੇ ਤੇ ਹੋਰ ਵੀ ਬਹੁਤ ਸਾਰੇ ਮੁਲਕਾਂ ਚ ਹੋਈ ਹੈ। ਇੱਕ ਨੀ ਕਿ ਇਹ ਕੋਈ ਇੱਥੇ ਜਿਹੜਾ ਇਕੱਲੀ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਾਂ ਬੰਗਾਲ ਦੇ ਵਿੱਚ ਹੋਈ ਹੈ, ਬਹੁਤ ਸਾਰੇ ਮੁਲਕ ਵੰਡੇ ਗਏ ਨੇ, ਲਕੀਰਾਂ ਖਿੱਚੀਆਂ ਗਈਆਂ ਨੇ, ਕੰਧਾਂ ਮਾਰੀਆਂ ਗਈਆਂ ਨੇ, ਫਿਰ ਕੰਧਾਂ ਢਾਈਆਂ ਵੀ ਗਈਆਂ ਨੇ, ਦੁਬਾਰਾ ਇੱਕ ਵੀ ਹੋਏ ਨੇ ਤੇ ਪਰ ਇੱਥੇ ਜਿਹੜੀ ਜਿਹੜਾ ਇਹ ਇਸ ਜਿਹੜਾ ਇਹਦਾ ਖਤਰਨਾਕ ਪਹਿਲੂ ਹੋਇਆ ਇਹ ਹੈ ਕਿ ਜਿੰਨਾ ਇੱਥੇ ਕਤਲੇਆਮ ਹੋਇਆ, ਜਿੰਨਾ ਉਜਾੜਾ ਹੋਇਆ, ਇੰਨਾ ਹੋਰ ਕਿਤੇ ਹੋਇਆ ਨੀ ਤੇ ਇਹ ਇਹ ਜਿਹੜਾ ਇਹਦਾ ਖਤਰਨਾਕ ਪਹਿਲੂ ਆ। ਤੇ ਇਹਦੇ ਚ ਵੀ ਜਿੱਦਾਂ ਤੁਸੀਂ ਸ਼ੁਰੂ ਦੱਸਿਆ ਕਿ ਜ਼ਿੰਮੇਵਾਰ ਤਾਂ ਇਹਦੇ ਚ ਵੀ ਰਾਜਨੀਤੀ ਸੀ, ਪਰ ਉਹ ਰਾਜਨੀਤੀ ਸੀ ਜਿਹੜੀ ਉਹ ਰਾਜਨੀਤੀ ਇੱਕੋ ਦਮ ਇੰਨੀ ਜ਼ਿਆਦਾ ਜਿਹੜੀ ਹੈਗਾ ਫਿਰਕੂ ਜ਼ਹਿਰ ਦੇ ਵਿੱਚ ਜਿਹੜੀ ਕਿਵੇਂ ਤਬਦੀਲ ਹੋ ਗਈ, ਇਹ ਗੱਲ ਜਿਹੜੀ ਅੱਜ ਵੀ ਸਮਝ ਤੋਂ ਬਾਹਰ ਹੈ। ਦੇਖੋ ਤੁਸੀਂ ਆਪਾਂ ਮੁਸਲਿਮ ਲੀਗ ਨੂੰ ਗਾਲਾਂ ਕੱਢੀ ਜਾਈਏ, ਹਿੰਦੂ ਮਹਾਸਭਾ ਨੂੰ ਗਾਲਾਂ ਕੱਢੀ ਜਾਈਏ, ਉਸ ਵੇਲੇ ਜਿਹੜਾ ਦਲ ਖਾਲਸਾ ਜਾਂ ਏਦਾਂ ਦੀਆਂ ਨਾਂ ਤੇ ਜਿਹੜੀਆਂ ਜਥੇਬੰਦੀਆਂ ਬਣੀਆਂ ਸਿੱਖਾਂ ਦੀਆਂ ਉਹਨਾਂ ਨੂੰ ਅਸੀਂ ਕਹੀ ਜਾਈਏ, ਪਰ ਗੱਲ ਤਾਂ ਇਹ ਹੈ ਕਿ ਇਹ ਉਹ ਕਿਹੜੀਆਂ ਗੱਲਾਂ ਨੇ ਜਿਹੜੀਆਂ ਇਹਨੂੰ ਇਸ ਤਰ੍ਹਾਂ ਦੀ ਜਿਹੜੀ ਉਹ ਇੱਕ ਫਿਰਕੂ ਜ਼ਹਿਨੀਅਤ ਹੈ ਇਸ ਲੈਵਲ ਤੱਕ ਚਲੀ ਗਈ ਕਿ ਨਾ ਧੀਆਂ ਭੈਣਾਂ ਬਖਸ਼ੀਆਂ ਗਈਆਂ, ਨਾ ਬੰਦੇ ਬਖਸ਼ੇ ਗਏ ਤੇ ਮੌਤ ਦੇ ਘਾਟ ਉਤਾਰ ਦਿੱਤੇ ਗਏ। ਅਫਵਾਹਾਂ ਦਾ ਜਿਹੜਾ ਸੀਗਾ ਬਾਜ਼ਾਰ ਉਹ ਇੰਨਾ ਗਰਮ ਹੋ ਗਿਆ ਤੇ ਘੁੱਗ ਵਾਸ ਦੇ ਜਿਹੜੇ ਸ਼ਹਿਰ ਸੀ ਜਾਂ ਪਿੰਡ ਸੀ ਉਹ ਇੱਕੋਦਮ ਉਜੜ ਗਏ ਤੇ ਵਿਰਾਨ ਹੋ ਗਏ। ਉਹ ਇਹ ਸਾਰਾ ਗੱਲਾਂ ਜਿਹੜੀਆਂ ਇਹਨੂੰ ਸਮਝਣ ਦੀ ਜਿਹੜੀ ਆ ਮੈਂ ਸਮਝਦਾ ਕਿ ਬਹੁਤ ਸਖ਼ਤ ਜ਼ਰੂਰਤ ਹੈ। ਤੇ ਇਸ਼ਤਿਆਕ ਅਹਿਮਦ ਅੱਜ ਕੱਲ ਇੰਗਲੈਂਡ ਦੇ ਵਿੱਚ ਰਹਿੰਦੇ ਨੇ, ਉਹਨਾਂ ਦੀ ਇੱਕ ਕਿਤਾਬ ਕਾਫੀ ਲੰਬੇ ਸਮੇਂ ਬਾਅਦ ਲਿਖੀ ਆ ਉਹਨਾਂ ਨੇ। ਉਹ ਪਾਕਿਸਤਾਨ ਨੂੰ ਬਿਲੋਂਗ ਕਰਦੇ ਨੇ ਤੇ ਬਾਅਦ ਦੇ ਵਿੱਚ ਉੱਥੇ ਸੈਟਲ ਹੋ ਗਏ ਤੇ ਉਹ ਕਈ ਭਾਸ਼ਾਵਾਂ ਦੇ ਵਿੱਚ ਅਨੁਵਾਦ ਹੋਈ ਹੈ, ਪਿੱਛੇ ਜੇ ਉਹ ਪੰਜਾਬੀ ਦੇ ਵਿੱਚ ਵੀ ਅਨੁਵਾਦ ਹੋਈ ਹੈ ਤੇ ਉਹ ਪੰਜਾਬ ਦੇ ਬਟਵਾਰੇ ਬਾਰੇ ਹੈ। ਕਿਉਂਕਿ ਜਦੋਂ ਇਹ ਜਿਹੜਾ ਅਵਾਰਡ ਜਦੋਂ ਆਇਆ ਜਿਹੜੀ ਬ੍ਰਿਟਿਸ਼ ਇੰਡੀਆ ਦੇ ਵਿੱਚ ਇਹਦੀ ਤਕਸੀਮ ਦਾ ਤੇ ਉਸ ਅਵਾਰਡ ਤੋਂ ਬਾਅਦ ਜਿਹੜਾ ਹੈਗਾ ਦੋ ਹੀ ਸਟੇਟਾਂ ਤੇ ਅਸਰ ਹੋਇਆ ਇਹਦਾ, ਇੱਕ ਪੰਜਾਬ ਤੇ ਇੱਕ ਬੰਗਾਲ ਤੇ। ਇਹ ਸਟੇਟਾਂ ਵੀ ਨਹੀਂ ਸੀ ਆਪਣੇ ਆਪ ਚ, ਵੱਡੇ ਪ੍ਰੋਵਿੰਸ ਸੀ, ਕਿਸੇ ਵੇਲੇ ਰਾਜ ਸੂਬੇ ਨੀ, ਕਿਸੇ ਵੇਲੇ ਦੇਸ਼ ਰਹੇ ਸੀ, ਇਹ ਇਸ ਤਰੀਕੇ ਦਾ ਸੀ। ਤੇ ਇੱਥੇ ਹਾਲਾਂਕਿ ਚਲੋ ਬੰਗਾਲ ਦੀ ਵੰਡ ਤਾਂ ਪਹਿਲਾਂ ਹੋ ਚੁੱਕੀ ਸੀ, ਉਸ ਵੰਡ ਦੇ ਇਲੈਕਸ਼ਨ ਦੇ ਵਿੱਚ ਉੱਥੇ ਵੀ ਰਾਇਟਸ ਵਗੈਰਾ ਹੋਏ ਸੀ ਤੇ ਉਹ ਤਾਂ ਲਾਰਡ ਕਰਜ਼ਨ ਵੇਲੇ ਚੈਂਸਫੋਰਡ ਵੇਲੇ ਜਿਹੜਾ ਸੀ ਇਹਦਾ ਉੱਥੇ ਪਹਿਲਾਂ ਇੱਕ ਵੱਖਰੀ ਤਰ੍ਹਾਂ ਦਾ ਇੱਕ ਆਰਡੀਨੈਂਸ ਉੱਥੇ ਹੋ ਚੁੱਕਿਆ ਸੀ। ਪਰ ਜਿਹੜਾ ਇਹ ਟੂ ਨੇਸ਼ਨ ਜਿਹੜਾ ਫਾਰਮੂਲਾ ਦਿੱਤਾ ਬ੍ਰਿਟਿਸ਼ਰ ਨੇ ਤੇ ਪੰਜਾਬ ਦੇ ਉੱਪਰ ਸਭ ਤੋਂ ਵੱਧ ਲਾਗੂ ਹੋਇਆ, ਹਾਲਾਂਕਿ ਚਲੋ ਕਹਿਣ ਨੂੰ ਤਾਂ ਦੇਸ਼ ਦਾ ਬਟਵਾਰਾ ਸੀ। ਤੇ ਜਿੱਦਾਂ ਤੁਸੀਂ ਸ਼ੁਰੂ ਚ ਜ਼ਿਕਰ ਕੀਤਾ ਉਹ ਅਸਰ ਆਜ਼ਾਦ ਦਾ ਇੱਕ ਨਾਟਕ ਹੈ ਜਿਸ ਲਾਹੌਰ ਨੇ ਵੇਖਿਆ ਤੇ ਉਹਦੇ ਵਿੱਚ ਉਹ ਜਿਹੜੀ ਆ ਉਹ ਇੰਸੀਡੈਂਟ ਆ ਜਿਹਦੇ ਚ ਉਹ ਸਾਰੀ ਉਹ ਗੱਲ ਆ ਜਿਹੜੀ ਕੀਤੀ ਲਖਨਊ ਦਾ ਪਰਿਵਾਰ ਉੱਧਰ ਲਾਹੌਰ ਜਿਹੜਾ ਹੈ ਉਹ ਚਲਿਆ। ਤੇ ਇਹ ਜਿਹੜਾ ਸੀਗਾ ਇਹਨੂੰ ਇਹ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਰੰਗ ਰੂਪ ਹੈ ਤੇ ਉਹ ਕਿਸਨੇ ਜਿਹੜਾ ਹੈਗਾ ਉਹ ਦਿੱਤਾ ਕਿ ਇਸ ਤਰ੍ਹਾਂ ਲੋਕਾਂ ਨੂੰ ਮੌਤ ਦੇ ਘਾਟ ਹੀ ਉਤਾਰ ਦਿੱਤਾ ਜਾਵੇ। ਹੁਣ ਇਹਦੇ ਚ ਦੇਖੋ ਦੋਵੇਂ ਗੱਲਾਂ ਨੇ, 80 ਸਾਲ ਹੋ ਗਏ ਇਹਦੀਆਂ ਬੁਝਾਰਤਾਂ ਪੈਂਦੀਆਂ ਆਉਂਦੀਆਂ ਨੇ, ਕਹਾਣੀਆਂ ਚੱਲਦੀਆਂ ਆਉਂਦੀਆਂ ਨੇ ਤੇ ਇਹ ਜਿਹੜਾ ਇੱਕ ਹੁਣ ਥੋੜਾ ਜਿਹਾ ਇੱਕ ਬਦਲਿਆ ਤਰੀਕਾ ਕਿ ਮਾਰੇ ਤਾਂ ਆਪਾਂ ਜ਼ਿਕਰ ਕਰਦੇ ਹਾਂ ਕਿ ਮਾਰੇ ਉਹਨਾਂ ਨੇ, ਉਹ ਮਾਰੇ ਉਹਨਾਂ ਨੇ, ਉਹ ਮਾਰੇ ਹਰ ਵਾਰੀ ਕਰਦੇ ਹਾਂ ਤੇ ਹੁਣ ਗੱਲ ਜਿਹੜੇ ਆ ਵੀ ਕਿਹਨਾਂ ਨੇ ਕੌਣ ਬਚਾਏ, ਇਹ ਮੇਰਾ ਖਿਆਲ ਜ਼ਿਆਦਾ ਇੰਪੋਰਟੈਂਟ ਹੈ ਜਦੋਂ ਏਦਾਂ ਦਾ ਕੋਈ ਚੱਲ ਹੈ। ਕਿਉਂਕਿ ਉਹ ਇਹ ਤਕਸੀਮ ਹੈ ਜਿਹੜੀ ਉਹ ਭੁੱਲੀ ਤਾਂ ਨਹੀਂ ਜਾ ਸਕਦੀ, ਜਿਹੜਾ ਉਹ ਕਤਲੇਆਮ ਹੋਇਆ ਉਹ ਨਹੀਂ ਭੁੱਲਿਆ ਜਾ ਸਕਦਾ। ਤੇ ਜਿਹੜੀ ਤੁਸੀਂ ਇੱਕ ਆਪਣੀ ਕਵਿਤਾ ਦੀ ਜਾਂ ਜਿਹੜਾ ਤੁਸੀਂ ਇੱਕ ਫਰੇਜ਼ ਦੀ ਸ਼ੁਰੂ ਚ ਗੱਲ ਕੀਤੀ, ਤੁਸੀਂ ਆਪ ਲਿਖੀ ਹੈ ਤੁਹਾਡੀ, ਤੇ ਉਹ ਗੱਲ ਬਹੁਤ ਇੰਪੋਰਟੈਂਟ ਹੈ ਕਿ ਜਦੋਂ ਤਕਸੀਮ ਹੁੰਦੀ ਹੈ ਸਿਰਫ ਜ਼ਮੀਨਾਂ ਨਹੀਂ ਬਣੀਆਂ ਜਾਂਦੀਆਂ ਜਾਂ ਸਿਰਫ ਭੂਗੋਲਿਕ ਸਥਿਤੀ ਨਹੀਂ ਬਦਲੀ ਜਾਂਦੀ ਤੇ ਜਦੋਂ ਮਤਲਬ ਕਿ ਤੁਹਾਡਾ ਲਿਟਰੇਚਰ, ਤੁਹਾਡੇ ਸਾਹਿਤਕਾਰ, ਤੁਹਾਡਾ ਸੱਭਿਆਚਾਰ ਉਹ ਸਾਰਾ ਇੱਕ ਹੋਣ ਦੇ ਬਾਵਜੂਦ ਵੀ ਜਿਹੜਾ ਹੈ ਉਹਦੇ ਚ ਜਿਹੜੀਆਂ ਵੰਡੀਆਂ ਪੈਂਦੀਆਂ ਨੇ ਉਹ ਜ਼ਿਆਦਾ ਖਤਰਨਾਕ ਹੁੰਦੀਆਂ ਨੇ, ਤੇ ਉਸ ਤੋਂ ਬਾਅਦ ਉਹ ਚ ਨਵੇਂ ਵਿਗਾੜ ਆਉਂਦੇ ਨੇ ਕਿਉਂਕਿ ਤੁਸੀਂ ਜੜ੍ਹਾਂ ਨਾਲ ਟੁੱਟਦੇ ਹੋ। ਤੇ ਇਹ ਹੋਇਆ ਸਾਡੇ ਹੁਣ ਸਾਡੇ ਜਿਹੜਾ ਸੱਭਿਆਚਾਰ, ਚਲੋ ਅਸੀਂ ਭਾਵੇਂ ਕਹੀ ਜਾਂਦੇ ਹਾਂ ਕਿ ਪੱਛਮੀ ਸੱਭਿਆਚਾਰ ਦਾ ਅਸਰ ਹੋ ਗਿਆ ਜੀ, ਪੱਛਮੀ ਦਾ ਅਸਰ ਹੋ ਗਿਆ, ਅਸਲੀ ਕਾਰਨ ਇਹੀ ਹੈ ਕਿ ਜਿੱਥੇ ਇੱਕ ਜਿਹੜਾ ਵੱਡਾ ਕਲਚਰ ਸੈਂਟਰ ਕਿਸੇ ਵੇਲੇ ਲਾਹੌਰ ਅੰਮ੍ਰਿਤਸਰ ਇਹ ਸੀ, ਜਾਂ ਸਾਡੀਆਂ ਬਾਰਾਂ ਦੇ ਵਿੱਚ ਬਹੁਤ ਸਾਰਾ ਕੁਛ ਪਿਆ ਸੀ, ਸਾਡੇ ਨਾਚ ਪਏ ਸੀ, ਸਾਡੇ ਲੋਕ ਪਰੰਪਰਾ ਪਈ ਸੀ, ਤੇ ਉਹ ਹੁਣ ਇਧਰਲੇ ਜਿਹੜਾ ਪੰਜਾਬ ਸੀਗਾ ਉਹਦੇ ਨਾਲ ਉਹ ਟੁੱਟ ਗਏ ਬਿਲਕੁਲ, ਤੇ ਉਹਦੇ ਤੇ ਫਿਰ ਨਵਾਂ ਨਵਾਂ ਜਿਹੜੀ ਇਹ ਗੱਲ ਜਿਹੜੀ ਉਹ ਸ਼ੁਰੂ ਹੋ ਗਈ। ਤੇ ਹੁਣ ਜਿਹੜੀ ਹਿਊਮਨ ਲੈਵਲ ਤੇ ਜਿਹੜੀ ਗੱਲ ਹੋਈ, ਚਲੋ ਇਹਦੇ ਵਾਸਤੇ ਚਲੋ ਇੱਕ ਕਮਿਸ਼ਨ ਬਣਿਆ, ਉਹ ਸਾਰਿਆਂ ਨੂੰ ਪਤਾ, ਉਹ ਗੱਲ ਰਿਪੀਟ ਵਾਰ ਵਾਰ ਕਰਨ ਦੀ ਕੋਈ ਜਿਹੜੀ ਆ ਉਹ ਜ਼ਰੂਰਤ ਨਹੀਂ ਹੈ। ਜਿਹੜਾ ਰੈਡਕਲਿਫ ਦੀ ਅਗਵਾਈ ਦੇ ਵਿੱਚ ਜਿਹੜਾ ਬਣਿਆ, ਤੇ ਹਾਲਾਂਕਿ ਚਲੋ ਉਹਦੇ ਤਾਂ ਉਹਨੇ ਆਪਣੇ ਤਰੀਕੇ ਦੇ ਨਾਲ ਜਿਹੜਾ ਮਰਦਮਸ਼ੁਮਾਰੀ ਦੇ ਆਧਾਰ ਤੇ ਉਹਨੇ ਤਕਸੀਮ ਦਾ ਇੱਕ ਬਣਾਤਾ ਕਿ ਆਹ ਏਦਾਂ ਏਦਾਂ ਬਣੇਗੀ, ਤੇ ਪਰ ਉਹਦੇ ਕਹਿੰਦੇ ਇਹ ਦਿਮਾਗ ਚ ਨਹੀਂ ਸੀ। ਮੈਂ ਵੀ ਕਿਤੇ ਪੜਿਆ ਕਿ ਜਦੋਂ ਉਹਨੂੰ ਪਤਾ ਲੱਗਿਆ ਕਿ ਇਸ ਉਹਦੀ ਲਕੀਰ ਖਿੱਚਣ ਕਰਕੇ, ਜਿਹਨੂੰ ਆਪਾਂ ਰੈਡਕਲਿਫ ਲਾਈਨ ਕਹਿੰਦੇ ਹਾਂ ਅੱਜ ਵੀ, ਤੇ ਵੀ ਇੰਨੀ ਜ਼ਿਆਦਾ ਵੱਧ ਟੁੱਕ ਹੋ ਗਈ। ਇੱਕ ਅੰਦਾਜ਼ੇ ਦੇ ਮੁਤਾਬਕ ਕਹਿੰਦੇ ਆ ਕਿ 10 ਲੱਖ ਤੋਂ ਜਿਹੜੇ ਵੱਧ ਆ ਉਹ ਲੋਕ ਆ ਜਿਹੜੇ ਤੇ ਉਹ ਮਾਰੇ ਗਏ ਇਹਦੇ ਵਿੱਚ, ਤੇ ਬਾਕੀ ਡਿਸਪਲੇਸ ਉਹ ਜਿਹੜੇ ਕਿੰਨੇ ਉਹਦੀ ਤਾਂ ਕੋਈ ਗਿਣਤੀ ਨਹੀਂ, ਉਹ ਤਾਂ ਕਰੋੜਾਂ ਦੇ ਵਿੱਚ ਜਾ ਕੇ ਪਹੁੰਚ ਜਾਂਦੀ ਹੈ, ਤੇ ਉਜਾੜਾ ਕਿੰਨਿਆਂ ਦਾ ਹੋਇਆ, ਤੇ ਕਿਉਂਕਿ ਅਲੱਗ ਅਲੱਗ ਫਿਗਰ ਜਿਹੜੀਆਂ ਅਲੱਗ ਅਲੱਗ ਸਾਨੂੰ ਤਰੀਕੇ ਨਾਲ ਮਿਲਦੀ। ਹੁਣ ਇਹਦੇ ਚ ਦੇਖੋ ਜਿਹੜੀ ਇੱਕ ਪੋਲੀਟੀਕਲ ਜਿਹੜੀਆਂ ਗੱਲਾਂ ਸੀ ਇੱਕ ਦੋ, ਕਿਉਂਕਿ ਅਸੀਂ ਉਹਨੂੰ ਟੋਹੇ ਬਿਨਾਂ ਬਚ ਨਹੀਂ ਸਕਦੇ ਜਦੋਂ ਇਹਦੇ ਤੇ ਗੱਲਬਾਤ ਕਰਨੀ, ਤੇ ਪੋਲੀਟੀਕਲੀ ਇਹ ਸੀ ਕਿ ਆਜ਼ਾਦੀ ਦੀ ਲੜਾਈ ਸਾਂਝੀ ਲੜੀ, ਆਜ਼ਾਦੀ ਦੀ ਲੜਾਈ ਦੇ ਵਿੱਚ ਕੋਈ ਇਹਨਾਂ ਦਾ ਫਿਰਕੂ ਪਾੜਾ ਹੈ ਹੀ ਨਹੀਂ ਸੀ, ਤੇ ਜੇ ਰਾਸ ਬਿਹਾਰੀ ਬੋਸ ਸੀ ਜਾਂ ਜੇ ਉੱਥੇ ਚੰਦਰ ਸ਼ੇਖਰ ਆਜ਼ਾਦ ਸੀ ਤਾਂ ਇਸ਼ਫਾਕ ਖੁੱਲਾ ਵੀ ਨਾਲ ਸੀ ਉਹ ਕ੍ਰਾਂਤੀਕਾਰੀਆਂ ਦੇ ਵਿੱਚ, ਭਗਤ ਸਿੰਘ ਵੀ ਨਾਲ ਸੀ ਉਹਨਾਂ ਕ੍ਰਾਂਤੀਕਾਰੀਆਂ ਦੇ ਵਿੱਚ, ਤੇ ਹੋਰ ਕਿੰਨੀ ਜਿਹੜੇ ਆਪਾਂ ਨਾ ਗਿਣਾ ਸਕਦੇ ਹਾਂ, ਈਵਨ ਜਿਹੜੀ ਗਦਰ ਲਹਿਰ ਸੀ ਉੱਥੇ ਨਾ ਗਿਣਾ ਸਕਦੇ ਜਿਹੜੀ ਸਾਂਝੀ ਲੜੀ। ਮਕਸਦ ਤਾਂ ਉੱਥੇ ਉਹ ਸੀ ਕਿ ਅੰਗਰੇਜ਼ਾਂ ਨੂੰ ਜਿਹੜਾ ਹੈਗਾ ਇੱਥੋਂ ਕੱਢਣਾ, ਭਾਰਤ ਨੂੰ ਆਜ਼ਾਦ ਕਰਾਉਣਾ। ਇੱਕ ਵੱਡਾ ਹਿੰਦੁਸਤਾਨ ਸੀਗਾ, ਵੱਡਾ ਦੇਸ਼ ਸੀਗਾ, ਇੱਕ ਵੱਡੀ ਨੇਸ਼ਨ ਸੀ, ਤੇ ਚਲੋ ਉਸ ਵੇਲੇ ਤਾਂ ਇੱਕ ਤਰੀਕੇ ਦੀ ਆਪਾਂ ਕਹਿੰਦੇ ਹਾਂ ਕਿ ਸਾਊਥ ਏਸ਼ੀਆ ਹੀ ਜਿਹੜਾ ਇਹ ਸੀ ਸਾਰਾ, ਤੇ ਪਰ ਉਸ ਤੋਂ ਬਾਅਦ ਇਹ ਇੱਕੋਦਮ ਜਿਹੜੀ ਇਹ ਗੱਲ ਇੱਥੋਂ ਆ ਗਈ, ਤੇ ਇਹ ਨੀ ਹੁੰਦਾ ਕਿ ਰਾਤੇ ਰਾਤ ਕਿਸੇ ਨੂੰ ਫੁਰਨਾ ਫੁਰਿਆ ਕਿ ਆਹ ਗੱਲ ਚਲਾ ਦਿਓ ਤੇ ਉਹ ਚੱਲ ਜੂਗੀ, ਉਹ ਇਹਦੇ ਪਿੱਛੇ ਲੰਬੀਆਂ ਜਿਹੜੀਆਂ ਨੇ ਗੱਲਾਂ ਨੇ। ਤੇ ਜਦੋਂ 1905 ਦੇ ਵਿੱਚ ਬੰਗਾਲ ਦਾ ਬਟਵਾਰਾ ਹੋਇਆ ਤੇ ਉੱਥੇ ਵੀ ਫਿਰ ਰਾਇਟਸ ਸ਼ੁਰੂ ਹੋਏ, ਤੇ ਉਦੋਂ ਬਾਅਦ ਮੁਹੰਮਦ ਅਲੀ ਜਿੰਨਾ ਜਿਹੜਾ ਕਾਂਗਰਸ ਦਾ ਵੱਡਾ ਲੀਡਰ ਸੀ ਤੇ ਉਹ ਦੂਜੇ ਪਾਸੇ ਤੁਰੇ, ਫਿਰ ਉਹ ਹਾਲਾਂਕਿ ਸ਼ੁਰੂ ਤੋਂ ਉਹ ਵਿਰੋਧ ਕਰਦੇ ਆਏ ਤੇ ਉਹ ਕਾਂਗਰਸ ਤੋਂ ਵੱਖਰਾ, ਫਿਰ ਮੁਸਲਿਮ ਆਲ ਇੰਡੀਆ ਮੁਸਲਿਮ ਲੀਗ ਬਣ ਗਈ, ਉਧਰੋਂ ਹਿੰਦੂ ਮਹਾਸਭਾ ਬਣ ਗਈ, ਤੇ ਇੱਥੋਂ ਤੱਕ ਕਿ ਉਸ ਵੇਲੇ ਜਿਹੜੇ ਆਰੀਆ ਸਮਾਜੀ ਲੀਡਰ ਸੀ ਇਹ ਚ ਲਾਜਪਤ ਰਾਏ ਵੀ ਸੀ, ਜਿਹਦੇ ਜਿਹੜਾ ਸੈਮਨ ਕਮਿਸ਼ਨ ਵਾਲੇ ਲਾਠੀਚਾਰਜ ਤੋਂ ਬਾਅਦ ਜਿਹਦੀ ਮੌਤ ਹੋ ਗਈ ਸੀ, ਉਹਨੇ ਤਸਲੀਮ ਕੀਤਾ ਕਿ ਹਾਂ ਟੂ ਨੇਸ਼ਨ ਥਿਉਰੀ ਇਹ ਠੀਕ ਹੈ। ਸਾਵਰਕਰ ਨੇ ਤਸਲੀਮ ਕੀਤਾ ਕਿ ਟੂ ਨੇਸ਼ਨ ਥਿਉਰੀ ਠੀਕ ਹੈ। ਸਾਵਰਕਰ ਨੇ ਤਾਂ ਇਹ ਵੀ ਕਿਹਾ ਕਿ ਸਾਨੂੰ ਜਿਨ੍ਹਾਂ ਦੀ ਇਹਦੇ ਨਾਲ ਕੋਈ ਪ੍ਰੋਬਲਮ ਨਹੀਂ ਹੈ ਜਿਹੜੀ ਦਿਨ, ਤੇ ਉਹਦੇ ਚ ਇੱਕ ਗੱਲ ਜਿਹੜੀ ਜਿਨ੍ਹਾਂ ਦੀ ਜਿਹੜੀ ਸਟੇਟਮੈਂਟ ਹੈ ਹੁਣ ਵੀ ਬੁੱਕਸ ਦੇ ਵਿੱਚ ਉਹ ਮਿਲਦੀ ਹੈ ਤੁਹਾਨੂੰ, ਜਿਹੜੀ ਇੱਕ ਹਿਸਟੋਰੀਕਲ ਸਟੇਟਮੈਂਟ ਹੈ, ਉਹ ਕਹਿੰਦਾ ਸੀ ਵੀ ਤੁਸੀਂ ਟੂ ਨੇਸ਼ਨ ਥਿਉਰੀ ਸਾਨੂੰ ਦਿਓ ਪਰ ਪੰਜਾਬ ਤੇ ਬੰਗਾਲ ਦੀ ਤਕਸੀਮ ਨਾ ਕਰੋ, ਇੱਥੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ, ਇੱਥੇ ਸਾਰੀਆਂ ਜਿਹੜੀਆਂ ਕੌਮਾਂ ਨੇ ਉਹ ਰਹਿਣਗੀਆਂ ਇਸੇ ਤਰ੍ਹਾਂ ਹੀ ਰਹਿਣਗੀਆਂ। ਤੇ ਪਰ ਕਿਉਂਕਿ ਉਹ ਨਾ ਉਹ ਹਿੰਦੂ ਮਹਾਸਭਾ ਨੂੰ ਬਾਰਾ ਖਾਂਦੀ ਸੀ ਇਹ ਗੱਲ, ਕਿਉਂਕਿ ਉਹ ਵੱਡੀ ਤਰ ਸਮਝਦੀ ਸੀ ਹਿੰਦੂ ਮਹਾਸਭਾ ਤਾਂ ਉਸ ਤੋਂ ਮੁਸਲਿਮ ਲੀਗ ਤੋਂ ਆਪਣੇ ਆਪ ਨੂੰ, ਫਿਰ ਉਹ ਹੌਲੀ ਹੌਲੀ ਹੌਲੀ ਹੌਲੀ ਉਧਰੋਂ ਕਾਂਗਰਸ ਇੱਥੇ ਮਿੱਟੀ ਪਾਉਂਦੀ ਗਈ। ਕਾਂਗਰਸ ਨੇ ਤਾਂ ਬਿਲਕੁਲ ਲਾਸਟ ਤੇ ਜਾ ਕੇ ਤਸਲੀਮ ਕੀਤੀ ਨਾ ਇਹ ਗੱਲ ਕਿ ਹਾਂ ਪਾਕਿਸਤਾਨ ਵਾਲੀ ਗੱਲ, ਤੇ ਉਧਰੋਂ ਜਦੋਂ 1940 ਦੇ ਵਿੱਚ ਮੁਸਲਿਮ ਲੀਗ ਦਾ ਸੈਸ਼ਨ ਹੋ ਰਿਹਾ ਲਾਹੌਰ ਦੇ ਵਿੱਚ, ਤੇ ਕਾਂਗਰਸ ਦਾ ਜਿਹੜਾ ਹੈਗਾ ਸੈਸ਼ਨ ਇੱਧਰ ਉਦੋਂ ਹੋ ਰਿਹਾ ਯੂਪੀ ਦੇ ਵਿੱਚ, ਤੇ ਹੁਣ ਉਸ ਸੈਸ਼ਨ ਦੇ ਵਿੱਚ ਜਿਹੜਾ ਜਿਹੜੀ ਕਾਂਗਰਸ ਹੈ ਇਹਦੇ ਵਿੱਚ ਉਸ ਵੇਲੇ ਸਿੱਖ ਲੀਡਰ ਵੀ ਨੇ ਤੇ ਮੁਸਲਿਮ ਲੀਡਰ ਵੀ ਨੇ, ਤੇ ਉਹ ਸਾਰੇ ਉੱਥੇ ਸ਼ਾਮਿਲ ਨੇ, ਉਹ ਹੋਰ ਤਰੀਕੇ ਦੇ ਨਾਲ ਜਿਹੜੀਆਂ ਗੱਲਾਂ ਕਰ ਰਹੇ ਨੇ। ਤੇ ਦੂਜੇ ਪਾਸੇ ਇੱਥੇ ਜਿਹੜਾ ਹੈਗਾ ਜਿਨ੍ਹਾਂ ਜਿਹੜੇ ਨੇ ਉਹ ਲਾਹੌਰ ਦੇ ਵਿੱਚ ਲਿਆਕਤ ਅਲੀ ਖਾਨ ਤੇ ਜਿਨ੍ਹਾਂ ਇਹ ਆਪਣੇ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਕਰ ਰਹੇ ਨੇ, ਪਰ ਉਦੋਂ ਤੱਕ ਵੀ ਕੋਈ ਇਹ ਗੱਲ ਨਹੀਂ ਸੀ ਕਿ ਜਿਹੜੀ ਇਹ ਮਾਰ ਮਰਾਈ ਵਾਲੀ ਜਾਂ ਇਹਨੂੰ ਪੋਲੀਟੀਕਲ ਪੈਟਰਨੇਜ ਦੇਣੀ ਹੈ ਕਿਸੇ ਨੇ, ਤੇ ਜਦਕਿ ਬਾਅਦ ਦੇ ਵਿੱਚ ਫਿਰ ਪੋਲੀਟੀਕਲ ਪੈਟਰਨੇਜ ਵੱਡੀ ਮਿਲੀ। ਹਾਲਾਂਕਿ ਸਭ ਤੋਂ ਪਹਿਲਾਂ ਇੰਸੀਡੈਂਟ ਤਾਂ ਉਹ ਕਹਿੰਦੇ ਆ ਕਿ ਕੁਹਾਟ ਦੇ ਵਿੱਚ ਹੋਇਆ ਜਦੋਂ ਇਹ ਗੱਲ ਚੱਲੀ ਤੇ ਜਿਹੜਾ ਉੱਥੇ ਹਿੰਦੂਆਂ ਦੇ ਖਿਲਾਫ ਮੁਸਲਮਾਨਾਂ ਨੇ ਜਿਹੜੇ ਸੀ ਉਹ ਰਾਇਟਸ ਕੀਤੇ, ਤੇ ਜਿਹਦਾ ਫਿਰ ਇੱਕ ਰਿਐਕਸ਼ਨ ਬਾਅਦ ਦੇ ਵਿੱਚ ਉਹ ਲੇਟ ਹੋਇਆ, ਪਰ ਜਦੋਂ ਇਹ ਅਵਾਰਡ ਹੋ ਗਿਆ ਉਸ ਤੋਂ ਬਾਅਦ ਸਾਰਾ ਬਹੁਤ ਤੇਜ਼ ਹੋ ਗਿਆ, ਜਿਸ ਕਰਕੇ ਫਿਰ ਪ੍ਰਵਾਈਨ ਕੀਤੀ। ਹਾਲਾਂਕਿ ਚਲੋ ਸੇਮ ਪਿੰਡ ਦੇ ਵਿੱਚ ਜਾਂ ਸੇਮ ਉੱਥੇ ਮੁਹੱਲੇ ਦੇ ਵਿੱਚ ਇੱਦਾਂ ਦਾ ਕਿਤੇ ਨਹੀਂ ਹੋਇਆ ਕਿ ਉਹਨਾਂ ਨੇ ਉਹ ਮਾਰਿਆ, ਪਰ ਉਹਨਾਂ ਨੇ ਜਿਹੜੇ ਦੂਸਰੇ ਥਾਵਾਂ ਤੋਂ ਜਾ ਕੇ ਦੂਜੇ ਥਾਂ ਤੇ ਲੁੱਟਾ ਖੁਆ ਕਰਦੇ ਰਹੇ, ਇਹ ਸਾਰਾ ਕੁਛ ਹੁੰਦਾ ਰਿਹਾ, ਉਹਨੂੰ ਫਿਰ ਰੋਕਣਾ ਬਹੁਤ ਮੁਸ਼ਕਲ ਜਿਹੜਾ ਸੀ ਉਹ ਹੋ ਗਿਆ। ਪੰਜਾਬ ਭਾਵੇਂ ਦੇਖੋ 14 ਤੇ 15 ਦੀ ਰਾਤ ਨੂੰ ਜਿਹੜਾ ਸੀਗਾ ਉਹ ਆਜ਼ਾਦੀ ਮਿਲ ਗਈ ਤੇ ਲੋਕ ਜਸ਼ਨ ਵੀ ਮਨਾਉਣ ਲੱਗ ਗਏ, ਜਿਹੜਾ ਸੈਂਟਰਲ ਹਾਊਸ ਉਦੋਂ ਨੈਸ਼ਨਲ ਅਸੈਂਬਲੀ ਦਾ ਉੱਥੇ ਯੂਨੀਅਨ ਜੈਕ ਉਤਾਰ ਕੇ ਤਿਰੰਗਾ ਵੀ ਲਹਿਰਾ ਦਿੱਤਾ ਗਿਆ, ਤੇ ਲਾਰਡ ਮਾਊਂਟਬੈਟਨ ਨੇ ਜਿਹੜਾ ਸੀ ਉਹ ਸਾਰਾ ਜਵਾਹਰ ਲਾਲ ਨਹਿਰੂ ਦੇ ਹਵਾਲੇ ਕਰਤਾ। ਉਧਰੋਂ ਇਸੇ ਤਰ੍ਹਾਂ ਜਿਹੜਾ ਸੀਗਾ ਪਾਕਿਸਤਾਨ ਦੇ ਵਿੱਚ ਇੱਕ ਦਿਨ ਪਹਿਲਾਂ ਇਹ ਸਾਰਾ ਕੁਛ ਹੋਇਆ, ਤੇ ਪਰ ਇਹ ਕਿਉਂਕਿ ਉਸ ਤੋਂ ਪਹਿਲਾਂ ਜਿਹੜੇ ਦੰਗੇ ਜਿਹੜੇ ਸ਼ੁਰੂ ਹੋ ਚੁੱਕੇ ਸੀ ਤੇ ਉਹ ਕਿਤੇ ਜਿਹੜਾ ਰੁਕਣ ਦਾ ਨਾਂ ਨੀ ਸੀ ਲੈ ਰਹੇ, ਤੇ ਉਦੋਂ ਬਾਅਦ ਹੀ ਜਿਸ ਸਪੀਡ ਦੇ ਨਾਲ ਉਹ ਸ਼ੁਰੂ ਹੋਏ ਤੇ ਉਸ ਜਿਹੜੀ ਸਪੀਡ ਦੇ ਨਾਲ ਫਿਰ ਉਹ ਬੰਦ ਨੀ ਹੋਏ, ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਜਿਹੜਾ ਆਰਮੀ ਕੋਲੇ ਕਿਤੇ ਪਹੁੰਚਿਆ ਕਿਤੇ ਹੋਇਆ ਕਿਤੇ, ਬਹੁਤ ਸਾਰੀਆਂ ਥਾਵਾਂ ਐਸੀ ਸੀ ਜਿੱਥੇ ਪੁਲਿਸ ਦੰਗਾਕਾਰੀਆਂ ਦੀ ਸਪੋਰਟ ਕਰਦੀ ਰਹੀ, ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਪ੍ਰਿੰਸਲੀ ਸਟੇਟ ਸੀ ਇੱਧਰ ਤੇ ਖਾਸ ਕਰਕੇ ਜਿਹੜੀਆਂ ਸਿੱਖ ਸਟੇਟ ਸੀ ਪਟਿਆਲਾ ਸੀ ਨਾਭਾ ਸੀ ਜਾਂ ਹੋਰ, ਇਹਨਾਂ ਨੇ ਵੀ ਕਿਤੇ ਉਸ ਵੇਲੇ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਿਹੜੇ ਇੱਧਰੋਂ ਮੁਸਲਮਾਨਾਂ ਦਾ ਕਤਲੇਆਮ ਹੋ ਰਿਹਾ ਸੀ, ਤੇ ਸਗੋਂ ਜੇ ਕੋਈ ਬੱਚੇ ਦਾ ਸਿਰਫ ਮਲੇਰਕੋਟਲਾ ਦੇ ਵਿੱਚ ਬੱਚੇ ਉਹ ਵੀ ਇੱਕ ਉਹਦੇ ਪਿੱਛੇ ਇੱਕ ਧਾਰਮਿਕ ਜਿਹੜਾ ਸਲੋਗਨ ਸੀ ਹਾਦੇ ਨਾਰੇ ਵਾ ਤੇ ਉਹਦੇ ਕਰਕੇ, ਅਦਰਵਾਈਜ਼ ਜਿਹੜਾ ਸੀਗਾ ਉਹ ਇਸ ਤਰ੍ਹਾਂ ਦਾ ਤਰੀਕੇ ਦਾ ਇੱਕ ਦੂਜੇ ਦੇ ਗਲ ਮੜਦੇ ਰਹੇ ਕਿ ਉਹ ਤਾਂ ਉਹ ਪਿੰਡ ਵਾਲੇ ਮਾਰ ਗਏ ਜੀ ਇਹ ਕਰ ਗਿਆ ਜੀ, ਇਸ ਤਰ੍ਹਾਂ ਦਾ ਉਸ ਵੇਲੇ ਕੋਈ ਪੀਸ ਮੂਵਮੈਂਟ ਚੱਲੀ ਨੀ। ਹਾਂ ਇੰਡੀਵਿਜੁਅਲ ਲੈਵਲ ਤੇ ਜਿਹੜਾ ਸੀ ਉਹ ਬਹੁਤ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਲੋਕ ਬਚਾਏ ਵੀ, ਲੋਕ ਘਰਾਂ ਚ ਵੀ ਰੱਖੇ, ਪਨਾਹ ਵੀ ਦਿੱਤੀ, ਇਹ ਇਹ ਇਹ ਸਾਰਾ ਕੁਛ ਇਹ ਹੋਇਆ। ਇਹਦੀਆਂ ਕਹਾਣੀਆਂ ਬਹੁਤ ਲੇਟ ਸਾਹਮਣੇ ਆਈਆਂ ਤੇ ਹਾਲਾਂਕਿ ਇਹ ਕਹਾਣੀਆਂ ਜਿਹੜੀਆਂ ਨੇ ਮੈਂ ਸਮਝਦਾ ਕਿ ਪੈਰਲਲ ਜਿਹੜੀਆਂ ਚੱਲਣੀਆਂ ਚਾਹੀਦੀਆਂ ਸੀ, ਇਹ ਸਿਰਫ ਮਾਰਿਆ ਨੀ ਇੱਕ ਦੂਜੇ ਨੂੰ ਬਚਾਇਆ। ਮੈਂ ਹੁਣ ਦੇਖਦਾ ਕਈ ਵਾਰੀ ਕਿਉਂਕਿ ਹੁਣ ਤਾਂ ਸੋਸ਼ਲ ਮੀਡੀਆ ਤੇ ਬਹੁਤ ਸਰਗਰਮ ਹੋ ਗਏ ਉਧਰੋਂ ਪਾਕਿਸਤਾਨ ਪੰਜਾਬ ਦੇ ਵਿੱਚੋਂ ਜਿਹੜੇ ਉੱਥੋਂ ਦੇ ਕੋਈ ਫਨਕਾਰ ਨੇ ਜਾਂ ਅੱਜ ਕੱਲ ਜਿਹੜੇ ਨਵੇਂ ਜਿਹੜੇ ਇੱਦਾਂ ਦੇ ਇਨਫਲੂਐਂਸਰ ਨੇ ਉਹ ਵੀ ਇੱਦਾਂ ਦੀਆਂ ਕਹਾਣੀਆਂ ਲੈ ਕੇ ਆ ਰਹੇ ਨੇ ਕਿ ਦੇਖੋ ਉੱਥੇ ਆ ਬੱਚਿਆਂ ਨੂੰ ਮੁਸਲਿਮ ਬੱਚਿਆਂ ਨੂੰ ਮੁਸਲਿਮ ਬੱਚੀਆਂ ਨੂੰ ਬਚਾਇਆ, ਇੱਕ ਸਿੱਖ ਪਰਿਵਾਰ ਨੇ ਬਚਾਇਆ, ਕਿਵੇਂ ਬਚਾਇਆ। ਤੇ ਇਹ ਸਾਰੀ ਗੁਲਜ਼ਾਰ ਸਿੰਘ ਸੰਧੂ ਇੱਕ ਆਪਣੇ ਜਿਹੜੀ ਆ ਉਹ ਪਿੰਡ ਦੀ ਜਿਹੜੀ ਆ ਉਹ ਗੱਲ ਸੁਣਾਉਂਦੇ ਨੇ ਕਿ ਕਿਸ ਤਰੀਕੇ ਦਾ ਉੱਥੇ ਜਿਹੜਾ ਸੀ ਉਹ ਪੂਰੇ ਪਰਿਵਾਰ ਦੀਆਂ ਜਿਹੜੀਆਂ ਉਹਦੀਆਂ ਜਿਹੜੀਆਂ ਧੀਆਂ ਸੀਗੀਆਂ, ਇੱਕ ਧੀ ਸੀ ਇੱਕ ਨੂੰਹ ਸੀ, ਉਹਨਾਂ ਨੂੰ ਕਿਸ ਤਰ੍ਹਾਂ ਸ਼ੈਲਟਰ ਦਿੱਤੀ। ਤੇ ਸੋ ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਜਿੱਥੇ ਉਹ ਬਚਾਇਆ ਗਿਆ। ਇੱਕ ਗੱਲ ਜਿਹੜੀ ਇਹਦੇ ਚ ਹੋਰ ਹੈ ਜਿਹੜੀ ਇਹ ਸਮਝਣ ਵਾਲੀ ਕਿ ਜਿਹੜੀ ਲਾਈਨ ਇੱਦਾਂ ਕਿਵੇਂ ਖਿੱਚੀ ਗਈ, ਇਹ ਜਿਹੜੀ ਗੱਲ ਹੈ ਇਹਨੂੰ ਵਿਚਾਰਨ ਵਾਲੀ ਜਿਹੜੀ ਲੋੜ ਹੈ। ਲਾਹੌਰ ਜਿਹੜਾ ਸੀ ਇਹ ਜਿਹੜਾ ਇੰਡੀਅਨ ਪੰਜਾਬ ਤੋਂ ਲਾਹੌਰ ਬਾਹਰ ਕਿਵੇਂ ਰਹਿ ਗਿਆ, ਐਡਾ ਵੱਡਾ ਜਿਹੜਾ ਸੈਂਟਰ ਸੀ ਜਿੱਥੇ ਕੋਈ ਖਾਲਸਾ ਰਾਜ ਦੀ ਜਿਹੜੀ ਰਾਜਧਾਨੀ ਸੀ ਤੇ ਸਰਕਾਰੇ ਖਾਲਸਾ ਦਾ ਜਿਹੜਾ ਵੱਡਾ ਸੈਂਟਰ ਉਹ ਸੀ, ਇਤਿਹਾਸਕ ਗੁਰਦੁਆਰਾ ਸਾਹਿਬਾਨ ਉੱਥੇ ਸੀ ਤੇ ਬਹੁਤ ਸਾਰੀਆਂ ਜਿਹੜੀਆਂ ਹਿੰਦੂ ਸਿੱਖਾਂ ਦੇ ਜਿਹੜੇ ਮੋਨੂਮੈਂਟ ਸੀਗੇ ਉਹ ਲਾਹੌਰ ਦੇ ਵਿੱਚ ਸੀ, ਤੇ ਵੱਡੇ ਪੰਜਾਬ ਦੇ ਉਸ ਰਹੀਏ ਉਹ ਵੀ ਭਾਵੇਂ ਜਿਹੜਾ ਸੀ ਸਰ ਗੰਗਾ ਰਾਮ ਹੋਣ ਤੇ ਸਰ ਸ਼ੋਕੂ ਮਾਮੂਨ ਹੋਰ ਸਾਰੇ ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਯਾਦਾਂ ਨੇ, ਦਿਆਲ ਸਿੰਘ ਮਜੀਠੀਆ ਹੋਣ, ਤੇ ਉਹ ਉੱਥੇ ਪਈਆਂ ਸੀ। ਤੇ ਪਰ ਹੁਣ ਇਹਦਾ ਜਿਹੜਾ ਇੱਕ ਉਹੀ ਜਿਹੜਾ ਇੱਕ ਪੋਲੀਟੀਕਲ ਜਿਹੜੀ ਮੈਂ ਗੱਲ ਕਰਦਾ ਕਿ ਕਿਸ ਤਰ੍ਹਾਂ ਇਹ ਗੱਲ ਬਣੀ, ਹੁਣ ਇਹ ਗੱਲ ਕਿੱਥੇ ਜਾ ਕੇ ਜੁੜਦੀ ਹੈ, ਜਿਹੜੀ ਤੁਹਾਡੀ ਡੈਮੋਗ੍ਰਾਫਿਕਲੀ ਤੁਸੀਂ ਕਿਵੇਂ ਵੀਕ ਰਹਿ ਜਾਂਦੇ ਹੋ, ਕਿਵੇਂ ਕਮਜ਼ੋਰ ਰਹਿ ਜਾਂਦੇ, ਜਦੋਂ ਨੇਸ਼ਨ ਦੀ ਗੱਲ, ਜਦੋਂ ਤੁਹਾਡੇ ਰਿਲੀਜਨ ਨਾਲ ਨੇਸ਼ਨ ਨੂੰ ਜੋੜ ਦਿੱਤਾ ਜਾਂਦਾ, ਉਹਦਾ ਕੀ ਕਾਰਨ? ਇਹ ਬਹੁਤ ਸਾਰੇ ਸਵਾਲ ਨੇ ਗੌਤਮ ਜੀ, ਜਿਹੜੇ ਆਪਾਂ ਚਲੋ ਆ ਸਾਡੀ ਇਸ ਗੱਲ ਵਾਸਤੇ ਆਪਾਂ ਇਹਨਾਂ ਨੂੰ ਹੱਲ ਨਹੀਂ ਕਰ ਸਕਦੇ, ਨਾ ਇਹਨਾਂ ਦੀ ਵਿਆਖਿਆ ਕਰ ਸਕਦੇ। ਤੇ ਪਰ ਇਹ ਜਿਹੜੀ ਗੱਲ ਹੈ ਕਿ ਵੀ ਕੀ ਸਿਰਫ ਰਿਲੀਜਨ ਨੂੰ ਉਦੋਂ ਨੇਸ਼ਨ ਮੰਨ ਲਿਆ ਗਿਆ, ਕੀ ਪੰਜਾਬੀ ਨੂੰ ਨੇਸ਼ਨ ਨਹੀਂ ਮੰਨਿਆ ਗਿਆ, ਤੇ ਇਹ ਕਾਰਨ ਹੋ ਗਿਆ? ਤੇ ਜਾਂ ਜਿਹੜੀ ਇੱਕ ਪ੍ਰਪੋਜ਼ਲ ਜਿਹਨਾਂ ਦੀ ਸੀ ਕਿ ਪੰਜਾਬ ਜਿਹੜਾ ਸੀ ਉਹਨੂੰ ਅੱਡ ਨਾ ਕੀਤਾ ਜਾਵੇ, ਉਹਨੂੰ ਵੰਡਿਆ ਨਾ ਜਾਵੇ, ਸਾਨੂੰ ਦੇ ਦਿੱਤਾ ਜਾਵੇ ਮੁਸਲਿਮ ਲੀਗ ਨੂੰ, ਤੇ ਇੱਕ ਜਿਹੜੀ ਗੱਲ ਜਿਹੜੀ ਬਹੁਤ ਕਿਤੇ ਨਾ ਕਿਤੇ ਨਹੀਂ ਪੋਲੀਟੀਕਲੀ ਹੁੰਦੀ, ਉਹ ਬਹੁਤ ਇੰਪੋਰਟੈਂਟ ਗੱਲ ਉਹ ਹੈ ਕਿ ਉਸ ਵੇਲੇ ਇੱਕ ਜਿਹੜਾ ਸੀਪੀਆਈ ਨੇ, ਕਿਉਂਕਿ ਉਸ ਵੇਲੇ ਸੀਪੀਆਈ ਨੇ ਇੱਕ ਸਟੇਟਸ ਪੇਪਰ ਤਿਆਰ ਕੀਤਾ ਸਿੱਖ ਹੋਮਲੈਂਡ ਦਾ, ਤੇ ਹਾਲਾਂਕਿ ਮਾਸਟਰ ਤਾਰਾ ਸਿੰਘ ਵਰਗੇ ਜਿਹੜੇ ਲੀਡਰ ਸੀ ਉਹ ਬਾਅਦ ਦੇ ਵਿੱਚ ਚਲੋ ਉਹਨਾਂ ਦੀ ਮਜਬੂਰੀ ਹੋ ਗਈ ਕਿ ਉਹ ਕਿੱਥੇ ਜਾਣ, ਤੇ ਉਹ ਜਿਹੜਾ ਸੀਗਾ ਉਹ ਇੱਕ ਪੈਡੀਗਰੀ ਦੀ ਸਾਂਝ ਦੇ ਨਾਲ ਉਹ ਟੁੱਟ ਵੀ ਨਹੀਂ ਸਕਦੇ, ਜਿਹੜੇ ਆਪਣੇ ਹਿੰਦੂਆਂ ਨਾਲੋਂ ਕਹਿ ਲਓ, ਜੇ ਆਪਾਂ ਬਿਲਕੁਲ ਉਵੇਂ ਉਸ ਗੱਲ ਤੇ ਰਿਲੀਜਨ ਦੇ ਲੈਵਲ ਤੇ ਗੱਲ ਕਰਨੀ ਹੋਵੇ ਜਾਂ ਰਿਲੀਜੀਅਸ ਕਲਚਰ ਦੇ ਲੈਵਲ ਤੇ ਗੱਲ ਕਰਨੀ ਹੋਵੇ। ਤੇ ਪਰ ਉਹਨਾਂ ਨੇ ਸੀਪੀਆਈ ਨੇ ਇੱਕ ਸਿੱਖ ਹੋਮਲੈਂਡ ਦਾ ਕੰਸੈਪਟ ਦਿੱਤਾ, ਉਹ ਅੱਜ ਵੀ ਜੋ ਪੇਪਰ ਜੇ ਤੁਸੀਂ ਪੜ੍ਹੋ ਤਾਂ ਉਹਦੇ ਚ ਕਾਫੀ ਜਿਹੜੀਆਂ ਗੱਲਾਂ ਰੌਚਕ ਵੀ ਨੇ, ਤੇ ਇਹ ਵੀ ਲੱਗਦਾ ਕਿ ਕਮਿਊਨਿਸਟ ਪਾਰਟੀ ਇਹ ਕਹਿ ਰਹੀ ਹੈ ਕਿ ਜੇ ਤੁਸੀਂ ਫਾਰਮੂਲਾ ਦੇਣਾ ਹੀ ਆ ਤਾਂ ਜਿਹੜਾ ਹੈਗਾ ਥ੍ਰੀ ਨੇਸ਼ਨ ਦਾ ਦਿਓ। ਉਹਨਾਂ ਨੇ ਉਹ ਕਿਹਾ ਕਿ ਏਦਾਂ ਦੀ ਜਿਹੜੀ ਲੈਂਡ ਦਿਓ ਜਿੱਥੇ ਜਿਹੜੇ ਹੈਗੇ ਆ ਸਿੱਖ ਸਿਧਾਂਤ ਦੇ ਮੁਤਾਬਕ ਜਾਂ ਸਿੱਖ ਗੁਰੂਆਂ ਦੇ ਸਿਧਾਂਤ ਦੇ ਮੁਤਾਬਕ ਹਿੰਦੂ ਮੁਸਲਿਮ ਸਿੱਖ ਸਾਰੇ ਇਕੱਠੇ ਰਹਿਣ, ਤੇ ਜਿਹਦਾ ਨਾਂ ਸਿੱਖ ਹੋਮਲੈਂਡ ਹੋਵੇ, ਉੱਥੇ ਕੌਣ ਪ੍ਰਾਈਮ ਮਿਨਿਸਟਰ ਹੋਵੇ ਕੌਣ ਹੋਵੇ ਉਹ ਉਹਦੇ ਚ ਮਸਲਾ ਨਹੀਂ, ਉਹ ਬਾਅਦ ਦੀ ਗੱਲ ਹੈ। ਪਰ ਉਹ ਗੱਲ ਉਹਨਾਂ ਦੀ ਨਹੀਂ ਚੱਲੀ, ਤੇ ਉਸਦਾ ਫਿਰ ਵਿਰੋਧ ਵੱਡੀ ਪੱਧਰ ਤੇ ਹਿੰਦੂ ਮਹਾਂਸਭਾ ਵੱਲੋਂ ਵੀ ਹੋਇਆ ਤੇ ਮੁਸਲਿਮ ਲੀਗ ਵੱਲੋਂ ਵੀ ਹੋਇਆ, ਉਹ ਗੱਲ ਜਿਹੜੀ ਚੱਲੀ ਨਹੀਂ। ਤੇ ਕਮਾਲ ਦੀ ਗੱਲ ਹੈ ਕਿ ਸਿੱਖ ਲੀਡਰਾਂ ਨੇ ਵੀ ਰੈਕਗਨਾਈਜ਼ ਹੀ ਨਹੀਂ ਕੀਤਾ ਉਸ ਜਿਹੜਾ ਸੀਗਾ ਡਾਕੂਮੈਂਟ ਨੂੰ, ਅਜੇ ਵੀ ਉਹ ਡਾਕੂਮੈਂਟ ਹੈਗਾ ਜੇ ਤੁਸੀਂ ਦੇਖਣਾ ਹੋਵੇ, ਕਿਤਾਬ ਹੈ ਬਕਾਇਦਾ ਜਿਹਦੇ ਵਿੱਚ ਉਹ ਪੂਰਾ ਛਾਪਿਆ ਹੋਇਆ ਹੈਗਾ। ਤੇ ਹਾਲਾਂਕਿ ਉਹਨੂੰ ਤਿਆਰ ਕਰਨ ਵਾਲੇ ਜਿਹੜਾ ਸੀਗਾ ਯੂਪੀ ਬੰਗਾਲ ਦੇ ਨਾਲ ਸੰਬੰਧਿਤ ਲੀਡਰ ਸੀ, ਪੰਜਾਬ ਦੇ ਲੀਡਰ ਵੀ ਸੀ ਜਿਹੜੇ ਉਸਨੇ ਮਿਲੇ ਪੀ ਸੀ ਜੋਸ਼ੀ ਵਰਗੇ। ਤੇ ਹੁਣ ਮਸਲਾ ਇਹ ਸੀਗਾ ਕਿ ਜਿਹੜੀ ਇਹ ਲਾਈਨ ਕਿਵੇਂ ਖਿੱਚੀ ਗਈ। ਕਮਾਲ ਦੀ ਗੱਲ ਤਾਂ ਹੈ ਕਿ 15 ਅਗਸਤ ਨੂੰ ਦੇਸ਼ ਆਜ਼ਾਦ ਹੋਇਆ ਤੇ 17 ਅਗਸਤ ਤੱਕ ਜਿਹੜਾ ਗੁਰਦਾਸਪੁਰ ਸੀ ਉਹ ਪਾਕਿਸਤਾਨ ਚ ਸੀ, ਫਿਰ ਉਹਨੂੰ ਦੁਬਾਰਾ ਰਿਅਲਾਈਜ਼ ਕੀਤਾ, ਉਹਦੇ ਚ 2-3 ਕਾਰਨ ਸੀ। ਤੇ ਇਸੇ ਤਰ੍ਹਾਂ ਜਦੋਂ ਇਹ ਬਣਿਆ ਰੈਡਕਲਿਫ ਕੋਲੇ ਜਦੋਂ ਇਹ ਪ੍ਰਪੋਜ਼ਲ ਗਈ ਤਾਂ ਉਹਨੇ ਵੇਖਿਆ ਕਿ ਸਿੱਖਾਂ ਦੀ ਤਾਂ ਕਿਤੇ ਬਹੁ ਗਿਣਤੀ ਬਣਦੀ ਹੀ ਨਹੀਂ ਸੀ ਪੂਰੇ ਪੰਜਾਬ ਦੇ ਵਿੱਚ, ਤਰਨ ਤਾਰਨ ਤੇ ਜਗਰਾਉਂ ਦੇ ਵਿੱਚ 2 ਥਾਂ ਦੇ ਉੱਤੇ ਜਿਹੜੀ ਉਹਨਾਂ ਦੀ ਬਹੁ ਗਿਣਤੀ ਬਣਦੀ ਸੀ। ਤੇ ਕਿਉਂਕਿ ਜਦੋਂ ਇਹ ਗੱਲ ਆ ਗਈ, ਜਦੋਂ ਸਿਰਾਂ ਦੀ ਗਿਣਤੀ ਹੋਣ ਲੱਗ ਗਈ ਡੈਮੋਗ੍ਰਾਫਿਕਲੀ, ਤੇ ਇਹ ਜਿਹੜੀ ਸੀ ਇਹ ਪਾਰਟੀਸ਼ਨ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਇਸ ਗੱਲ ਨੇ ਕੀਤਾ, ਜਦੋਂ ਫਾਰਮੂਲਾ ਏਦਾਂ ਫਾਰਮੂਲੇਸ਼ਨ ਕੀਤੀ ਗਈ ਕਿ ਕਿੱਥੇ ਕਿਹਦੀ ਗਿਣਤੀ ਜਿਹੜਾ ਹੈ ਜ਼ਿਆਦਾ। ਤੇ ਇਹਦਾ ਮਤਲਬ ਕਿ ਫਿਰ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀਗਾ ਤੇ ਫਿਰ ਉਹ ਕਿਵੇਂ ਚੱਲ ਗਿਆ ਜੇ ਇੰਨੀ ਘੱਟ ਗਿਣਤੀ ਸੀ। ਤੇ ਇੱਕ ਪ੍ਰਪੋਜ਼ਲ ਇਹ ਵੀ ਉਹ ਕਿਉਂਕਿ ਉਹਦਾ ਵੀ ਜ਼ਿਕਰ ਆਉਂਦਾ ਹੈ, ਤੇ ਇਹ ਵੀ ਬਾਅਦ ਚ ਦਿੱਤੀ ਅਕਾਲੀ ਦਲ ਨੇ ਵੱਲੋਂ ਵੀ ਇਹ ਗੱਲ ਜਿਹੜੀ ਉਸ ਵੇਲੇ ਗਈ ਕਿ ਜਿਹੜੇ ਸਿੱਖ ਨੇ ਕਿਉਂਕਿ ਸਭ ਤੋਂ ਵੱਧ ਮਾਲੀਆ ਦਿੰਦੇ ਨੇ ਜ਼ਮੀਨਾਂ ਦੇ ਉਹ ਬਾਈ ਕਰਦੇ ਨੇ, ਤੇ ਮਾਲੀਆ ਜਿਹੜਾ ਰੈਵਨਿਊ ਜਿਹੜਾ ਲੈਂਡ ਰੈਵਨਿਊ ਹੈ ਸਭ ਤੋਂ ਵੱਧ ਉਹ ਦਿੰਦੇ ਨੇ, ਤੇ ਇਸ ਕਰਕੇ ਉਹਦੇ ਲਿਹਾਜ਼ ਨਾਲ ਤਕਸੀਮ ਕੀਤੀ ਜਾਵੇ। ਪਰ ਉਹ ਨਹੀਂ ਮੰਨੀ ਗਈ, ਤੇ ਉਹ ਉਹੀ ਗੱਲ ਕਿ ਜਿਹੜੀ ਹੈ ਤੁਹਾਡੀ ਡੈਮੋਗ੍ਰਾਫੀ ਦੇ ਵਿੱਚ ਤਾਂ ਇਹ ਗੱਲ ਆਉਂਦੀ ਨੀ। ਹੁਣ ਵੀ ਜਦੋਂ ਆਪਾਂ ਕਹਿੰਦੇ ਹਾਂ ਕਿ ਇੱਕ ਬੰਦੇ ਨੂੰ ਇੱਕ ਵੋਟ ਦਾ ਅਧਿਕਾਰ ਹੈ, ਇਹ ਇਸ ਤਰੀਕੇ ਦੀ ਗੱਲ ਠੀਕ ਹੈ, ਬਿਲਕੁਲ ਉਦਾਂ ਡੈਮੋਕ੍ਰੇਸੀ ਦੇ ਐਂਗਲ ਤੋਂ ਸਾਰੀਆਂ ਗੱਲਾਂ ਇਹ ਠੀਕ ਨੇ। ਤੇ ਪਰ ਇਹ ਹੈ ਕਿ ਜਦੋਂ ਇਹ ਇਸ ਕਰਕੇ ਤੁਹਾਡਾ ਸੱਭਿਆਚਾਰ ਤੁਹਾਡਾ ਕਲਚਰ ਤੁਹਾਡਾ ਹੋਰ ਉਹ ਸਾਰਾ ਕੁਛ ਵੰਡਿਆ ਗਿਆ ਜਿਹਦਾ ਗੌਤਮ ਜੀ ਨੇ ਸ਼ੁਰੂ ਜਿਹੜਾ ਜ਼ਿਕਰ ਕੀਤਾ, ਇਹ ਗੱਲਾਂ ਜਿਹੜੀਆਂ ਬਹੁਤ ਇੰਪੋਰਟੈਂਟ ਸੀ। ਸ਼ਾਇਦ ਜਿਹੜਾ ਹੈਗਾ ਰੈਡਕਲਿਫ ਕੋਲੇ ਏਦਾਂ ਦਾ ਜਿਹੜਾ ਕੋਈ ਤੱਥ ਜਾਂ ਏਦਾਂ ਦੇ ਡਾਟੇ, ਤੁਹਾਡਾ ਕਲਚਰ ਤੁਹਾਡਾ ਲਿਟਰੇਚਰ ਜਾਂ ਤੁਹਾਡੀਆਂ ਜਿਹੜੀਆਂ ਇੱਕ ਭਾਵਨਾਵਾਂ ਸੀ, ਤੇ ਉਹ ਕਿਤੇ ਨਾ ਕਿਤੇ ਉਹ ਉਹਨਾਂ ਨੂੰ ਨਹੀਂ ਭਾਪ ਸਕੇ ਜਾਂ ਉਹਨਾਂ ਨੂੰ ਉਹ ਨਹੀਂ ਦੇਖ ਸਕੇ। ਤੇ ਹੁਣ ਜਿਵੇਂ ਆਪਾਂ ਲਾਹੌਰ ਦੀ ਗੱਲ ਕੀਤੀ ਆ ਤੇ ਜਿਹੜੀ ਸੀ, ਕਿਉਂਕਿ ਮੁਸਲਿਮ ਲੀਗ ਤਾਂ ਇਹ ਕਲੇਮ ਕਰਦੀ ਸੀ ਕਿ ਅੰਮ੍ਰਿਤਸਰ ਵੀ ਜਿਹੜਾ ਹੈ ਸਾਡੇ ਇਧਰਲੇ ਪਾਕਿਸਤਾਨ ਚ ਰਹਿਣਾ ਚਾਹੀਦਾ, ਤੇ ਫਿਰੋਜ਼ਪੁਰ ਦਾ ਜਿਹੜਾ ਇਹ ਮਸਲਾ ਬੜਾ ਚੱਲਦਾ ਰਿਹਾ। ਤੇ ਫਿਰ ਜਦੋਂ ਇਹ ਉਹਨਾਂ ਇਹ ਗੱਲ ਕੀਤੀ ਕਿ ਕਿਉਂਕਿ ਉੱਥੇ ਸਤਲੁਜ ਰਿਵਰ ਦਾ ਜਿਹੜਾ ਸੀ ਉਹ ਸਾਰਾ ਉਹਨੂੰ ਮੰਨਿਆ ਗਿਆ ਸੀ ਕਿ ਸਤਲੁਜ ਰਿਵਰ ਮੰਗਿਆ ਸੀ, ਇਸ ਤਰੀਕੇ ਨਾਲ ਬਾਰਡਰ ਮੰਨਿਆ ਜਾਵੇ, ਤੇ ਫਿਰ ਉਹ ਅੱਗੇ ਤੱਕ ਉਹ ਕਲੇਮ ਕਰਨ ਦੀ ਗੱਲ ਸੀ। ਸੋ ਇਹ ਸਾਰਾ ਜਿਹੜਾ ਇਹ ਮਸਲਾ ਜਿਹੜਾ ਸੀ ਉਹ ਪੋਲੀਟੀਕਲੀ ਵੀ ਚੱਲਿਆ, ਤੇ ਜਿਹੜੀ ਸੀ ਉਸ ਵੇਲੇ ਕਮਿਸ਼ਨ ਦੇ ਚੇਅਰਮੈਨ ਸੀ ਜਾਂ ਕਮਿਸ਼ਨ ਦੇ ਵਿੱਚ ਤਿੰਨੋਂ ਜਿਹੜੀਆਂ ਉਹਦੇ ਚ ਸਿੱਖ ਵੀ ਮੈਂਬਰ ਸੀ, ਉਹਦੇ ਚ ਹਿੰਦੂ ਵੀ ਮੈਂਬਰ ਸੀ, ਉਹਦੇ ਵਿੱਚ ਮੁਸਲਿਮ ਵੀ ਮੈਂਬਰ ਸੀ ਜਿਹੜਾ ਇਹ ਬਾਉਂਡਰੀ ਕਮਿਸ਼ਨ ਸੀ। ਤੇ ਪਰ ਉਹ ਫਿਰ ਸਾਰੀ ਚੱਲੀ ਗੱਲ ਜਿਹੜੀ ਉਹਦੀ, ਰੈਡਕਲਿਫ ਨੇ ਜਿਵੇਂ ਕਿਹਾ ਕਿ ਆਹ ਤਾਂ ਜਿਹੜੀ ਜਿਹਦੀ ਜਿਹਦੀ ਬਹੁਗਿਣਤੀ ਆ ਉੱਥੇ ਉੱਥੇ ਉਹ ਇਲਾਕਾ ਜਿਹੜਾ ਹੈ ਉਹਨੂੰ ਜਿਹੜਾ ਦੇ ਦਿੱਤਾ ਜਾਊਗਾ। ਤੇ ਜਿਹੜੀ ਇਹਦੇ ਚ ਦੋ ਗੱਲਾਂ ਜਿਹੜੀਆਂ ਨੇ ਉਹ ਬਹੁਤ ਜਿਹੜੀਆਂ ਖਤਰਨਾਕ ਸਾਬਤ ਹੋਈਆਂ। ਇੱਕ ਤਾਂ ਇਹ ਹੈ ਕਿ ਜਦੋਂ ਸਾਰੀ ਗੱਲਬਾਤ ਚੱਲ ਰਹੀ ਸੀ, ਰੈਲੀਆਂ ਹੋ ਰਹੀਆਂ ਸੀ, ਸਾਰਾ ਕੁਛ ਮੀਟਿੰਗਾਂ ਹੋ ਰਹੀਆਂ ਸੀ, ਰੈਲੀਆਂ ਨੀ ਮੀਟਿੰਗਾਂ ਜਿਹੜੀਆਂ ਹੋ ਰਹੀਆਂ, ਭਾਵੇਂ ਮੁਸਲਿਮ ਲੀਗ ਦੀਆਂ ਸੀ ਭਾਵੇਂ ਕਾਂਗਰਸ ਦੀਆਂ ਸੀ, ਉਦੋਂ ਹਿੰਦੂ ਮਹਾਂਸਭਾ ਦੀਆਂ ਸੀ ਜਾਂ ਅਕਾਲੀ ਦਲ ਦੀਆਂ ਸੀ, ਤੇ ਉੱਥੇ ਜਿਹੜਾ ਸੀ ਉਸ ਤੋਂ ਬਾਅਦ ਕਿਸੇ ਨੇ ਵੀ ਜਿਹੜੇ ਰਾਇਟ ਸੀਗਾ ਉਹਨੂੰ ਇਸ ਰੂਪ ਦੇ ਵਿੱਚ ਕੰਡੈਮ ਕਰਨ ਦੀ ਬਜਾਏ ਉੱਤੇ ਬਣੇ, ਜਿਹੜੀ ਜਿਹੜੀ ਗੱਲ ਨੂੰ ਸਮਝਣ ਦੀ ਲੋੜ ਹੈ। ਜੇ ਉਹ ਧਿਰ ਨਾ ਬਣਦੇ, ਇੱਥੋਂ ਤੱਕ ਕਿ ਇਕੱਲੇ ਧਿਰ ਹੀ ਨੀ ਬਣੇ, ਇਹ ਕਿਹਾ ਕਿ ਇੱਥੋਂ ਤੁਸੀਂ ਤਲਵਾਰਾਂ ਲਓ, ਇੱਥੋਂ ਨੇਜੇ ਲਓ, ਇੱਥੋਂ ਬਰਸ਼ੇ ਲਓ, ਇੱਥੋਂ ਆਹ ਚੀਜ਼ਾਂ ਲਓ, ਇੱਥੋਂ ਗੰਨਾ ਲਓ, ਮਤਲਬ ਕਿ ਸਾਰੇ ਇਕੱਲਾ, ਮੈਂ ਇਹ ਨੀ ਕਹਿੰਦਾ ਕਿ ਇਕੱਲੇ ਮੁਸਲਮਾਨ ਜਾਂ ਇਕੱਲੇ ਸਿੱਖ ਜਾਂ ਹਿੰਦੂ, ਸਾਰਿਆਂ ਨੇ ਇਸ ਗੱਲ ਦੀ, ਬਲਕਿ ਇੱਥੋਂ ਤੱਕ ਇਸ ਬੇਸ਼ਰਮੀ ਤੱਕ ਜਿਹੜੇ ਹੈ ਗਏ ਕਿ ਜਿਹੜੀਆਂ ਸੀ ਬੀਬੀਆਂ ਸੀ ਇਹ ਆਈਡੈਂਟੀਫਾਈ ਕਰਕੇ ਵੀ ਆਹ ਮੁਸਲਿਮ ਬੀਬੀਆਂ ਨੇ, ਉਹਨਾਂ ਨੂੰ ਨਿਰਵਸਤਰ ਕਰਕੇ ਉਹਨਾਂ ਦੇ ਜਲੂਸ ਜਿਹੜੇ ਉਹ ਕੱਢੇ ਗਏ। ਤੇ ਇਹ ਵੀ ਜਿਹੜੀ ਇੱਕ ਬੜੀ ਵੱਡੀ ਘਟਨਾ ਕਈ ਵਾਰੀ ਜਿਹਨੂੰ ਮੈਂ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ, ਅੰਮ੍ਰਿਤਸਰ ਦੇ ਵਿੱਚ ਤੇ ਜਿਹੜੇ ਆਪਣੇ ਆਪ ਨੂੰ ਗੁਰੂ ਦੇ ਸਿੱਖ ਕਹਾਉਂਦੇ ਸੀ, ਅਰਦਾਸ ਕਰਕੇ ਤੁਰਦੇ ਸੀ, ਉਹ ਜਲੂਸ ਕੱਢ ਰਹੇ ਸੀਗੇ। ਤੇ ਉਹ ਉੱਥੇ ਉਸ ਵੇਲੇ ਜਿਹੜੇ ਰਾਈਟਰ ਸੀਗੇ ਐਸ ਐਸ ਚਰਨ ਸਿੰਘ ਸ਼ਹੀਦ ਦੀਆਂ ਦੋ ਬੇਟੀਆਂ ਤੇ ਇੱਕ ਗੁਰਸ਼ਰਨ ਭਾਜੀ ਸਾਡੇ ਨਾਟਕਕਾਰ ਹੋਏ ਆ ਉਹਨਾਂ ਦੀ ਭੈਣ, ਉਹਨਾਂ ਨੇ ਇਹਦਾ ਵਿਰੋਧ ਕੀਤਾ। ਤੇ ਉਹ ਕਹਿੰਦੇ ਵੀ ਤੁਸੀਂ ਪਿੱਛੇ ਹਟ ਜਾਓ, ਘਰਾਂ ਨੂੰ ਜਾਓ। ਉਹ ਕਹਿੰਦੇ ਵੀ ਇਹਨਾਂ ਇਹ ਬੰਦ ਕਰੋ, ਨਹੀਂ ਅਸੀਂ ਵੀ ਇਹਨਾਂ ਦੇ ਨਾਲ ਤੁਰਾਂਗੀਆਂ ਨਿਰਵਸਤਰ ਹੋ ਕੇ, ਸ਼ਾਇਦ ਸਾਨੂੰ ਕੁਛ ਸ਼ਰਮ ਆ ਜਾਏ ਥੋੜੀ ਮੋਟੀ, ਧੀਆਂ ਭੈਣਾਂ ਸਾਂਝੀਆਂ ਹੁੰਦੀਆਂ ਸਭ ਦੀਆਂ। ਫਿਰ ਕਿਤੇ ਜਾ ਕੇ ਕਹਿੰਦੇ ਸੀ ਉਹਨਾਂ ਨੂੰ ਫਿਰ ਪਸਤਰ ਜਿਹੜੇ ਸੀ ਉਹ ਪਵਾਏਗੀ, ਕਿਉਂਕਿ ਇਸ ਲੈਵਲ ਤੱਕ ਜਿਹੜੀਆਂ ਸਾਡੀਆਂ ਹਿਊਮਨ ਫੀਲਿੰਗਸ ਨੂੰ ਜਿਹੜਾ ਸੀ ਉਹ ਮਾਰਿਆ ਗਿਆ। ਹੁਣ ਭਾਵੇਂ ਇਹ ਲੱਗਦੀਆਂ ਕਿ ਇਹ ਸਾਰਿਆਂ ਨੂੰ ਲੱਗਦਾ ਕਿ ਬੜਾ ਗਲਤ ਸੀ, ਪਰ ਉਦੋਂ ਬਹੁਤ ਘੱਟ ਲੋਕਾਂ ਨੂੰ ਜਿਹੜਾ ਸੀ ਇਸ ਜਿਹੜਾ ਇਹ ਲੱਗਿਆ, ਉਹ ਇੰਨਾ ਫਿਰਕੂ ਵਹਿਣ ਦੇ ਵਿੱਚ ਜਿਹੜਾ ਸੀ ਉਹ ਬਹਿ ਗਏ। ਤੇ ਪੰਜਾਬ ਦਾ ਤਾਂ ਚਲੋ ਜਿਹੜਾ ਇਹ ਤਾਂ ਹੁਣ ਕਿਉਂਕਿ ਇੱਕ ਪੋਲੀਟੀਕਲ ਸਾਰੀ ਇਸ ਚੋਂ ਨਿਕਲੀ ਹੋਈ ਸੀ ਤਕਸੀਮ, ਉਹਨੂੰ ਤਾਂ ਤੁਸੀਂ ਅਵਾਇਡ ਵੀ ਨਹੀਂ ਸੀ ਕਰ ਸਕਦੇ। ਤੇ ਜਦੋਂ ਜਾਂ ਇੱਦਾਂ ਦੀ ਕੋਈ ਗੱਲ ਚੱਲਦੀ ਹੈ ਜਾਂ ਇੱਦਾਂ ਦੀ ਵੰਡ ਹੁੰਦੀ ਹੈ, ਪਰ ਇਹ ਜ਼ਰੂਰ ਨਹੀਂ ਸੀ ਕਿ ਇਸ ਤਕਸੀਮ ਦੇ ਵਿੱਚੋਂ ਇੰਨਾ ਉਜਾੜਾ ਇਸ ਲੈਵਲ ਤੱਕ ਜਾਂ ਇਸ ਲੈਵਲ ਤੱਕ ਕਤਲੇਆਮ ਜਿਹੜਾ ਨਿਕਲਦਾ, ਮੈਨੂੰ ਲੱਗਦਾ ਕਿ ਉਹ ਬਹੁਤ ਖਤਰਨਾਕ ਪੱਖ ਸੀ। ਜੇ ਇਹੀ ਗੱਲ ਹੁੰਦੀ ਗੌਤਮ ਜੀ, ਤੁਸੀਂ ਦੇਖੋ ਵੀ ਇੰਡੀਆ ਦੇ ਵਿੱਚ ਹੁਣ ਵੀ ਜਿਹੜੀ ਮੁਸਲਿਮ ਸਟਰੈਂਥ ਹੈ ਜਿਹੜੀ ਉਹ 20% ਹੈ, ਆਸ ਪਾਸ 20% ਦੇ ਵਿੱਚ, ਤੇ ਜਦੋਂ 47 ਤੋਂ ਪਹਿਲਾਂ ਵੀ ਇੰਨੀ ਸੀ, ਜਦੋਂ ਇੱਥੇ ਮੁਗਲਾਂ ਦਾ ਰਾਜ ਸੀ ਉਦੋਂ ਵੀ ਇੰਨੀ ਸੀ। ਇਹ ਸੀਗਾ ਕਿ ਜੇ ਅੱਜ ਵੀ ਜੇ ਇਹ ਸਿਰਫ ਇਹ ਹੁੰਦਾ ਕਿ ਇਧਰੋਂ ਉਧਰੋਂ ਦੂਜਿਆਂ ਨੂੰ ਉਧਰ ਭਜਾਉਣਾ ਹੀ ਆ, ਤੁਸੀਂ ਆਪਣੇ ਪਿਓਰ ਨੇਸ਼ਨ ਦੀ ਜਿਹੜੀ ਗੱਲ ਕਰਨੀ ਹੈ, ਤੇ ਉਹ ਇੱਦਾਂ ਦਾ ਕਦੇ ਪੋਸੀਬਲ ਹੁੰਦੇ ਹੀ ਨਹੀਂ। ਜਿਵੇਂ ਹੁਣ ਤੁਸੀਂ ਸ਼ੁਰੂ ਚ ਕਿਹਾ ਸੀ ਕਿ ਉੱਥੇ ਵੀ ਹੁਣ ਸਿੰਧ ਦੇ ਵਿੱਚ ਮਾਇਨੋਰਿਟੀ ਹਿੰਦੂ ਬਹੁਤ ਹੈ, ਇੱਦਾਂ ਹੀ ਪੰਜਾਬ ਦੇ ਵਿੱਚ ਸਿੱਖ ਮਾਇਨੋਰਿਟੀ, ਹਿੰਦੂ ਮਾਇਨੋਰਿਟੀ, ਬੋਧੀ, ਜੈਨੀ ਤਾਂ ਖੈਰ ਨਹੀਂ ਕਦੇ ਰਿਕਾਰਡ ਚ ਆਉਂਦੇ, ਈਸਾਈ, ਬੋਧੀ ਉਹ ਹੈਗੇ। ਤੇ ਫਿਰ ਮਾਰ ਮਰਾਈ ਕਿਉਂ ਹੋਈ? ਤੇ ਜੇ ਜੇ ਆਪਾਂ ਅਸਰ ਵਿਆਦ ਨੇ ਜਿੱਦਾਂ ਕਿਹਾ ਕਿ ਲਖਨਊ ਤੋਂ ਡਿਸਪਲੇਸ ਹੋ ਕੇ ਪਰਿਵਾਰ ਗਏ, ਦਿੱਲੀ ਤੋਂ ਗਏ, ਤੇ ਚਲੋ ਪੰਜਾਬ ਚ ਤਾਂ ਗਏ ਖੈਰ, ਤੇ ਜਾਂ ਹੋਰਨਾਂ ਥਾਵਾਂ ਤੋਂ ਗਏ ਉਧਰੋਂ ਜਿਹੜੇ ਸੀਗੇ ਉਧਰ ਕੇ ਲੋਕ ਇਧਰ ਆਏ ਤੇ ਫਿਰ ਇਹ ਸਾਰਾ ਕੁਛ ਜਿਹੜਾ ਸੀ ਇਹ ਬਚ ਸਕਦਾ ਸੀ, ਉਜਾੜਾ ਵੀ ਬਚ ਸਕਦਾ ਸੀ, ਕਤਲੇਆਮ ਵੀ ਬਚ ਸਕਦਾ ਸੀ, ਸਾਰਾ ਕੁਛ ਜਿਹੜਾ ਸੀ ਉਹ ਬਚ ਸਕਦਾ ਸੀ। ਤੇ ਉਹ ਜਿਹੜੀਆਂ ਗੱਲਾਂ ਸੀ ਉਹਨਾਂ ਨੂੰ ਮੈਨੂੰ ਲੱਗਦਾ ਕਿ ਉਹਨਾਂ ਨੂੰ ਸਮਝਣ ਦੀ ਲੋੜ ਹੈ ਅੱਜ ਦੀ ਤਰੀਕ ਦੇ ਵਿੱਚ। ਤੇ ਇਹ ਇਸ ਪੱਖ ਨੂੰ ਜਿਹੜਾ ਹੈਗਾ ਬਿਲਕੁਲ ਵਿਚਾਰਨ ਦੀ ਲੋੜ ਹੈ ਕਿ ਇਹ ਕੀ ਜਿਹੜਾ ਇਹਦਾ ਕਾਰਨ ਕੀ ਸੀ। ਤੇ ਇਹ ਨੀ ਕਿ ਉਸ ਤੋਂ ਬਾਅਦ ਏਦਾਂ ਦੀ ਕਦੇ ਸਿਚੁਏਸ਼ਨ ਨੀ ਬਣੀ, ਉਸ ਤੋਂ ਬਾਅਦ ਕਿੰਨੇ ਵਾਰੀ ਏਦਾਂ ਦੀਆਂ ਸਿਚੁਏਸ਼ਨ ਲਖਨਊ ਦੇ ਵਿੱਚ ਕਾਨਪੁਰ ਦੇ ਵਿੱਚ ਬਣੀਆਂ। ਜਿਹੜੀ ਸਭ ਤੋਂ ਖਤਰਨਾਕ ਜਿਹੜੀ ਗੱਲ ਸੀ 1984 ਦੇ ਵਿੱਚ ਦਿੱਲੀ ਦੇ ਵਿੱਚ ਏਦਾਂ ਦੀ ਗੱਲ ਜਿਹੜੀ ਉਹ ਹੋਈ ਕਿ ਉੱਥੋਂ ਵੀ ਡਿਸਪਲੇਸ ਹੋ ਕੇ ਲੋਕ ਪੰਜਾਬ ਚ ਆਏ ਜਾਂ ਕਿਤੇ ਇੱਧਰ ਉੱਧਰ ਗਏ। ਤੇ ਉਹਦਾ ਵੀ ਜਿਹੜਾ ਸੀ ਚਲੋ ਮੁੜ ਮਸੇਦੇ ਦਾ ਕਿਤੇ ਕੀਤਾ ਵੀ ਗਿਆ, ਉਹਨੂੰ ਪੋਲੀਟੀਕਲੀ ਇਸ ਤਰੀਕੇ ਨਾਲ ਲਿਆ ਗਿਆ। ਤੇ ਇਸੇ ਤਰ੍ਹਾਂ ਜਿਹੜਾ ਹੈਗਾ ਪਾਕਿਸਤਾਨ ਤੋਂ ਵੀ ਸਾਨੂੰ ਖ਼ਬਰਾਂ ਜਿਹੜੀਆਂ ਨੇ ਉਹ ਮਿਲਦੀਆਂ ਰਹਿੰਦੀਆਂ ਨੇ ਕਿ ਕਿੱਥੇ ਜਿਹੜੀ ਕੋਈ ਏਦਾਂ ਦੀ ਕਿਤੇ ਐਜੀਟੇਸ਼ਨ ਚੱਲ ਪਈ ਜਾਂ ਏਦਾਂ। ਇਸ ਤਰ੍ਹਾਂ ਹੀ ਜਿਹੜਾ ਹੈਗਾ ਜਿਹੜਾ ਦੂਸਰਾ ਪਾਕਿਸਤਾਨ ਸੀ, ਚਲੋ ਉਹ ਤਾਂ 1971 ਦੇ ਸਾਨੂੰ ਪਤਾ ਕਿ ਸਾਰਾ ਉਹਨਾਂ ਦਾ ਤਾਂ ਉਹ ਕਿਲਾ ਢਹਿ ਢੇਰੀ ਹੋ ਗਿਆ, ਉੱਥੇ ਉਹ ਚੱਲੀ ਨੀ ਗੱਲ। ਤੇ ਉਹ ਪਹਿਲਾਂ ਲੈਂਗੁਏਜ ਦਾ ਮਸਲਾ ਉੱਥੇ ਚੱਲਿਆ, ਉਰਦੂ ਲਾਜ਼ਮੀ ਕਰਨਾ, ਤੇ ਫਿਰ ਜਦੋਂ ਬੰਗਲਾ ਉੱਥੇ ਇਸ ਤੋਂ ਬਿਨਾਂ ਗੱਲ ਨੀ ਚੱਲੀ, ਫਿਰ ਉਹ ਸਾਰਾ ਉੱਥੇ ਰਾਜ ਪਲਟੇ ਇੱਕ ਕਿਸਮ ਦਾ ਹੋ ਗਿਆ, ਦੇਸ਼ ਨਵਾਂ ਬਣ ਗਿਆ ਚਲੋ। ਤੇ ਪਰ ਕਿਉਂਕਿ ਆਪਾਂ ਗੱਲ ਪੰਜਾਬ ਦੀ ਕਰ ਰਹੇ ਹਾਂ, ਤੇ ਹੁਣ ਵੀ ਅੱਜ ਵੀ ਤੁਸੀਂ ਦੇਖੋ ਜਦੋਂ ਆਪਾਂ ਕਲਚਰ ਦੀ, ਲਿਟਰੇਚਰ ਦੀ ਜਾਂ ਜਿਹੜੀਆਂ ਕਈ ਬਹੁਤ ਸਾਰੀਆਂ ਜਿਹੜੀਆਂ ਸੋਸ਼ਲ ਵੈਲਿਊਜ ਦੀ ਗੱਲ ਕਰਦੇ ਹਾਂ, ਸਮਾਜ ਕਦਰਾਂ ਕੀਮਤਾਂ ਦੀ, ਤਾਂ ਉਹਦਾ ਸਾਰਾ ਜਿਹੜੀਆਂ ਰੂਟਸ ਨੇ ਉਹ ਸਾਂਝੇ ਪੰਜਾਬ ਦੇ ਵਿੱਚ ਪਈਆਂ ਨੇ। ਤੇ ਜਦੋਂ ਜੇ ਉੱਥੇ ਰੂਟਸ ਪਈਆਂ ਨੇ, ਸਾਡੀਆਂ ਜੜਾਂ ਉੱਥੇ ਨੇ, ਤੇ ਫਿਰ ਇਹ ਕੀ ਕਾਰਨ ਹੈ ਕਿ ਇੱਕ ਲਾਈਨ ਜਿਹੜੀ ਉਦੋਂ ਖਿੱਚੀ ਗਈ ਉਹ ਲਾਈਨ ਕਦੇ ਮੱਧਮ ਨਹੀਂ ਪਈ, ਉਹ ਗੂੜੀ ਹੁੰਦੀ ਗਈ। ਪ੍ਰੋਬਲਮ ਜਿਹੜੀ ਸੀ ਬੰਬੇ ਚ ਆਉਂਦੀ ਹੈ, ਜਿਹੜਾ ਅੱਤਵਾਦੀਆਂ ਦਾ ਅਟੈਕ ਉੱਥੇ ਤਾਜ ਹੋਟਲ ਚ ਹੁੰਦਾ ਜਾਂ ਉੱਥੇ ਰੇਲਵੇ ਸਟੇਸ਼ਨ ਤੇ ਹੁੰਦਾ, ਤੇ ਜਿਹੜਾ ਬੰਦ ਹੈ ਉਹ ਵਾਹਗਾ ਬਾਰਡਰ ਕਰ ਦਿੱਤਾ ਜਾਂਦਾ। ਇਹ ਇਹ ਇਹ ਜਿਹੜੀਆਂ ਐਟੀਚਿਊਡ ਨੇ, ਮੈਂ ਨੀ ਕਹਿੰਦਾ ਇਕੱਲੇ ਇੰਡੀਅਨ ਗਵਰਨਮੈਂਟ ਦਾ, ਸਾਰੀਆਂ ਸਰਕਾਰਾਂ ਦਾ ਜਿਹੜਾ ਐਟੀਚਿਊਡ ਹੈ। ਘਟਨਾ ਜੰਮੂ ਕਸ਼ਮੀਰ ਚ ਵਾਪਰਦੀ ਹੈ, ਤੇ ਜਿਹੜਾ ਇੱਕ ਬੜੀ ਕੋਸ਼ਿਸ਼ ਦੇ ਨਾਲ ਜਿਹੜਾ ਲਾਂਘਾ ਕਰਤਾਰਪੁਰ ਸਾਹਿਬ ਦਾ ਖੁੱਲਿਆ ਉਹ ਬੰਦ ਕਰ ਦਿੱਤਾ ਜਾਂਦਾ। ਤੇ ਅਟਾਰੀ ਵਾਹਗਾ ਜਿਹੜਾ ਬਾਰਡਰ ਹੈ ਤੇ ਉੱਥੋਂ ਸਾਰਾ ਵਪਾਰ ਬੰਦ ਹੋ ਜਾਂਦਾ। ਇਹ ਇਕੱਲਾ ਇਹ ਨੀਗਾ ਕਿ ਇਹ ਵਪਾਰ ਬੰਦ ਹੁੰਦਾ ਹੈ ਜਾਂ ਇਹਦੇ ਨਾਲ ਫਿਰ ਬਹੁਤ ਕੁਛ ਜਿਹੜਾ ਉਹ ਬੰਦ ਹੁੰਦਾ। ਤੇ ਕਿਸੇ ਵੇਲੇ ਬੜਾ ਆਦਾਨ ਪ੍ਰਦਾਨ ਲਿਟਰੇਰੀ ਪੱਧਰ ਤੇ ਜਾਂ ਖੇਡਾਂ ਦੇ ਪੱਧਰ ਤੇ ਜਿਹੜਾ ਸੀ ਇਹ ਸ਼ੁਰੂ ਹੋਇਆ, ਇਹ ਕਈ ਵਾਰੀ ਕੋਸ਼ਿਸ਼ਾਂ ਹੋਈਆਂ ਇਹਨੂੰ ਠੀਕ ਕਰਨ ਦੀ, ਪਰ ਫਿਰ ਜਦੋਂ ਉਦੋਂ ਬਾਅਦ ਜਦੋਂ ਉਹ ਗਲਤ ਹੁੰਦਾ ਫਿਰ ਉਸ ਤੋਂ ਵੀ ਵੱਧ ਤੀਬਰਤਾ ਦੇ ਨਾਲ ਹੁੰਦਾ। ਤੇ ਜਿੰਨਾ ਕੁ ਠੀਕ ਕਰਦੀਆਂ ਨੇ ਭਾਵੇਂ ਸਰਕਾਰਾਂ ਕਰਦੀਆਂ ਭਾਵੇਂ ਲੋਕ ਕਰਦੇ, ਹੁਣ ਵੀ ਜਿਹੜੇ ਅਮਨ ਪਸੰਦ ਲੋਕ ਨੇ, ਏਦਾਂ ਦੀਆਂ ਤਨਜ਼ੀਮਾਂ ਨੇ ਜਿਹੜੀਆਂ ਬਾਰਡਰ ਤੇ ਇਕੱਠੇ ਹੋ ਕੇ ਤੇ ਉਹ ਪਛਤਾਵਾ ਕਰਦੀਆਂ ਨੇ, ਤੇ ਬਹੁਤ ਜਿਹੜਾ ਹੋਇਆ ਮਾਰ ਮਰਾਈ ਹੋਈ, ਬਹੁਤ ਜਿਹੜੀ ਮਾੜੀ ਗੱਲ ਹੋਈ, ਇੱਥੋਂ ਤੱਕ ਕਿ ਬਹੁਤ ਸਾਰੀਆਂ ਜਥੇਬੰਦੀਆਂ ਨੇ ਬਾਅਦ ਦੇ ਵਿੱਚ ਇਹ ਰੈਜੂਲੇਸ਼ਨ ਵੀ ਪਾਏ, ਮਤੇ ਵੀ ਪਾਏ ਉਸ ਪਛਤਾਵੇ ਦੇ ਵਿੱਚ ਵੀ ਅਸੀਂ ਇਹ ਕਿਉਂ ਮਾਰੇ। ਤੇ ਮੈਨੂੰ ਕਈ ਵਾਰ ਸਾਡੇ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਤੇ ਇਹ ਆਉਂਦਾ ਹੁੰਦਾ ਕਿ ਘੱਟੋ ਘੱਟ ਜਿਹੜੇ ਗੁਰੂ ਦੇ ਸਿੱਖ ਨੇ ਜਾਂ ਗੁਰੂ ਦੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਤੇ ਚੱਲਣ ਵਾਲੇ ਜਾਂ ਹੋਰ, ਉਹਨਾਂ ਨੇ ਇਹ ਕਿਉਂ ਕੀਤਾ? ਇਹ ਅੱਜ ਤੱਕ ਗੱਲ ਦੀ ਜਿਹੜੀ ਆ ਉਹ ਸਮਝ ਤੋਂ ਜਿਹੜੀ ਆ ਉਹ ਬਾਹਰ ਹੈ। ਨਿਹੱਥਿਆਂ ਤੇ ਵਾਰ ਜਿਹੜਾ ਕਿਉਂ ਕੀਤਾ? ਚਲੋ ਇਹ ਤਾਂ ਅੱਗੇ ਸਾਡੀ ਲਿਗੇਸੀ ਦੇ ਵਿੱਚ ਜਾਂ ਸਾਡੇ ਐਥੋਸ ਦੇ ਵਿੱਚ ਇਹ ਗੱਲਾਂ ਪਈਆਂ ਨੇ ਕਿ ਜਦੋਂ ਸਾਡੇ ਦੇ ਕੋਈ ਅਸੀਂ ਡਿਫੈਂਸ ਦੇ ਵਿੱਚ ਸਾਡੇ ਤੇ ਕੋਈ ਚੜ ਕੇ ਆਉਂਦਾ ਤਾਂ ਅਸੀਂ ਉਹਦਾ ਡਟ ਕੇ ਮੁਕਾਬਲਾ ਕਰਦੇ ਹਾਂ। ਅਸੀਂ ਹਿਸਟੋਰੀਕਲੀ ਇਸ ਗੱਲ ਨੂੰ ਆਪਾਂ ਇੱਕ ਬੇਹਾ ਪੜਦੇ ਹੁਣ ਤੱਕ, ਪਰ ਨਿਹੱਥਿਆਂ ਤੇ ਹਮਲਾ ਕਰਨਾ, ਕਾਫਲਿਆਂ ਦੇ ਵਿੱਚ ਲੋਕ ਜਾ ਰਹੇ ਨੇ ਕਾਫਲਿਆਂ ਤੇ ਹਮਲਾ ਕਰਕੇ ਮਾਰ ਦੇਣੇ ਤੇ ਹੋਰ ਇਸ ਤਰ੍ਹਾਂ, ਉਹ ਗੱਲਾਂ ਜਿਹੜੀਆਂ ਉਹ ਸਮਝ ਤੋਂ ਬਾਹਰ ਨੇ। ਇਹ ਘੱਟੋ ਘੱਟ ਚਲੋ ਉਹ ਤਾਂ ਹੁਣ ਉਹਨੂੰ ਤਾਂ ਠੀਕ ਨੀ ਕੀਤਾ ਜਾ ਸਕਦਾ, ਜਿਹੜੇ ਲੋਕ ਮਾਰੇ ਗਏ ਉਹਨਾਂ ਨੂੰ ਜਿੰਦਾ ਨੀ ਕੀਤਾ ਜਾ ਸਕਦਾ, ਜਿਹੜੇ ਲੋਕਾਂ ਦੇ ਘਰ ਉੱਜੜ ਗਏ, ਹਵੇਲੀਆਂ ਉੱਧਰ ਰਹਿ ਗਈਆਂ ਇੱਧਰ ਰਹਿ ਗਈਆਂ, ਉਹਨਾਂ ਨੂੰ ਦੁਬਾਰਾ ਉਹਨਾਂ ਨੂੰ ਦਵਾਇਆ ਜਾ ਸਕਦਾ। ਪਰ ਜਿਹੜਾ ਮੈਂ ਸਮਝਦਾ ਕਿ ਘੱਟੋ ਘੱਟ ਤੇ ਪਛਤਾਵਾ ਤਾਂ ਕੀਤਾ ਜਾਵੇ ਤਾਂ ਕਿ ਸਾਡੀਆਂ ਜਿਹੜੀਆਂ ਇਹ ਕੌਮਾਂ ਨੇ, ਸੋ ਕਾਲਡ ਭਾਵੇਂ ਸਿੱਖ ਕੌਮ ਹੈ, ਹਿੰਦੂ ਕੌਮ ਹੈ, ਮੁਸਲਿਮ ਕੌਮ ਹੈ, ਤੇ ਜਾਂ ਫਿਰ ਜਿੱਦਾਂ ਇੱਕ ਉਦਾਂ ਇੱਕ ਨੇਸ਼ਨ ਦਾ ਕੰਸੈਪਟ ਹੈ ਵੀ ਚਲੋ ਇੱਕ ਰਲ ਕੇ ਇੱਕ ਪੰਜਾਬੀ ਕੌਮ ਹੈ, ਇਹ ਘੱਟੋ ਘੱਟ ਉਸ ਗੱਲ ਨੂੰ ਕਿਤੇ ਨਾ ਕਿਤੇ ਆਪਣੇ ਅੰਦਰ ਝਾਤ ਮਾਰ ਕੇ ਤੇ ਇਸ ਗੱਲ ਤੇ ਇਹ ਪਛਤਾਵਾ ਤਾਂ ਕਰੇ ਕਿ ਸਾਡੇ ਵੱਡ ਵਡੇਰਿਆਂ ਨੇ ਜਾਂ ਉਹਨਾਂ ਨੇ ਕੀ ਕੀਤਾ ਤੇ ਏਡਾ ਵੱਡਾ। ਤੇ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਕਿ ਉਹ ਸਬਕ ਬਣ ਸਕੇ ਆਉਣ ਵਾਲੀਆਂ ਪੀੜ੍ਹੀਆਂ ਲਈ। ਸੋ ਮੈਨੂੰ ਲੱਗਦਾ ਕਿ ਇਸ ਪਾਸੇ ਜਿਹੜਾ ਹੈਗਾ ਜ਼ਿਆਦਾ ਤੁਰਨ ਦੀ ਲੋੜ ਹੈ।
0: ਵਾਕਈ ਔਰ ਬੜੇ ਸਾਰੇ ਸੰਜੀਦਾ ਮਸਲੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ, ਧੰਨਵਾਦ ਪ੍ਰੀਤਮ ਭਾਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ।
1: ਹਾਂਜੀ ਧੰਨਵਾਦ।
0: ਵੰਡ ਦੇ ਉੱਤੇ ਔਰ ਦੇਸ਼ ਦੇ ਬਟਵਾਰੇ ਦੇ ਉੱਤੇ ਔਰ ਬਹੁਤ ਸਾਰੀਆਂ ਗੱਲਾਂ ਜਿਵੇਂ ਭਾਜੀ ਨੇ ਸ਼ੁਰੂਆਤ ਦੇ ਵਿੱਚ ਹੀ ਕਹੀ ਕਿ ਗੱਲ ਕਿ ਜਿਹੜਾ ਉਜਾੜਾ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਬੜਾ ਬਹੁਤ ਭਾਰੀ ਬੜਾ ਮਾੜਾ ਅੱਖਰ ਹੈਗਾ। ਉਜਾੜੇ ਦਾ ਸੇਕ ਇਹ ਸੀਗਾ ਕਿ ਇਸ ਵੰਡ ਦੇ ਦਰਮਿਆਨ ਜਿਹੜੀ ਹਿੰਸਾ ਹੋਈ, ਜਿਹੜੇ ਦੰਗੇ ਹੋਏ, ਵੈਸੇ ਉਹ 1947 ਦੇ ਵਿੱਚ ਜਦੋਂ ਦੋਵੇਂ ਦੇਸ਼ ਆਜ਼ਾਦ ਹੁੰਦੇ ਆ ਉਦੋਂ ਤੋਂ ਹੀ ਨਹੀਂ ਹੋਏ, ਉਹ ਤੋਂ ਪਹਿਲਾਂ ਤੋਂ ਹੀ ਹੋਣ ਲੱਗ ਪਏ ਸੀ। ਕਹਿੰਦੇ ਕਿ ਮਾਰਚ ਅਪ੍ਰੈਲ ਮਹੀਨਿਆਂ ਤੋਂ ਹੀ ਦੰਗੇ ਹੋਣੇ ਸ਼ੁਰੂ ਹੋ ਗਏ ਸੀ, ਬਲਕਿ ਉਸ ਤੋਂ ਕੁਝ ਸਾਲ ਪਹਿਲਾਂ ਹੀ ਇਹ ਜਿਹੜੀ ਨਫ਼ਰਤ ਸੀਗੀ ਇਹ ਕੁਝ ਸਿਆਸੀ ਪਾਰਟੀਆਂ ਭਰਨ ਲੱਗ ਪਈਆਂ ਸੀਗੀਆਂ। ਜ਼ਿਕਰ ਭਾਜੀ ਹੋਰਾਂ ਨੇ ਕਰ ਹੀ ਦਿੱਤਾ, ਵੰਡ ਦੇ ਦੌਰਾਨ ਵੀ ਕਰੀਬ 500,000 ਲੋਕ ਮਾਰੇ ਗਏ ਨੇ, 2 ਕਰੋੜ ਲੋਕ ਰਿਫਿਊਜੀ ਬਣ ਗਏ ਸੀ, ਸ਼ਰਨਾਰਥੀ ਬਣ ਗਏ ਸੀ। ਔਰ ਪੰਜਾਬ ਨੇ ਕੀ ਖਵਾਇਆ, ਪੰਜਾਬ ਨੂੰ ਮਾਲੀਏ ਦੇ ਵਿੱਚ ਨਾਲ ਦੀ ਨਾਲ ਵੰਡ ਤੋਂ ਬਾਅਦ 40% ਘਾਟਾ ਪੈ ਗਿਆ ਸੀਗਾ, ਕਿਉਂਕਿ ਅੱਧੀ ਤੋਂ ਜ਼ਿਆਦਾ ਭੂਮੀ ਜਿਹੜੀ ਸੀ, ਜ਼ਮੀਨ ਸਾਰੀ ਦੀ ਸਾਰੀ ਉੱਧਰ ਚਲੀ ਗਈ ਸੀ। ਗੁਰਧਾਮਾਂ ਦੀ ਗੱਲ ਕੀਤੀ ਹੈ, 175 ਗੁਰਧਾਮ ਨਨਕਾਣਾ ਸਾਹਿਬ ਸਣੇ ਜਿਹੜੇ ਨੇ ਉਹ ਪਾਕਿਸਤਾਨ ਵਾਲੇ ਪਾਸੇ ਰਹਿ ਗਏ ਸੀਗੇ। ਔਰ ਇਸ ਵੰਡ ਦੇ ਨਾਲ ਜਾਇਦਾਦਾਂ ਦੀ ਤਕਸੀਮ ਕਿਵੇਂ ਹੋਈ, ਉਹਦੇ 'ਚ ਲੋਕਾਂ ਦੀਆਂ ਜ਼ਮੀਨਾਂ, ਜਾਇਦਾਦਾਂ, ਜਾਨਵਰ, ਜਨੌਰ ਜਿਹੜੇ ਸੀ ਉਹ ਉੱਧਰਲੇ ਪਾਸੇ ਉੱਧਰ ਰਹਿ ਗਏ, ਇੱਧਰਲਿਆਂ ਦੇ ਇੱਧਰ ਰਹਿ ਗਏ। ਔਰ ਦੰਗੇ ਫਸਾਦ ਹੋਏ, ਜ਼ਮੀਨਾਂ ਦੀ ਵੰਡ, ਕਾਣੀ ਵੰਡ ਹੋਈ ਇੱਕ ਤਰੀਕੇ ਦੇ ਨਾਲ ਕਿਹਾ ਜਾਂਦਾ ਹੈ ਕਿ ਉਹ ਤੋਂ ਬਾਅਦ 1951 'ਚ ਇੱਕ ਮਰਦਮਸ਼ੁਮਾਰੀ ਹੋਈ ਸੀ, 1941 ਤੋਂ ਬਾਅਦ ਉਸ ਮਰਦਮਸ਼ੁਮਾਰੀ 'ਚ 72 ਲੱਖ ਮੁਸਲਮਾਨ ਭਾਰਤ ਛੱਡ ਕੇ ਪਾਕਿਸਤਾਨ ਚਲੇ ਗਏ ਸੀ ਅਤੇ 72 ਲੱਖ ਤੋਂ ਜ਼ਿਆਦਾ ਹਿੰਦੂ ਅਤੇ ਸਿੱਖ ਪਾਕਿਸਤਾਨ ਛੱਡ ਕੇ ਭਾਰਤ ਵਾਲੇ ਪਾਸੇ ਆ ਗਏ ਸੀਗੇ। ਔਰ ਇਸ ਦਾ ਜਿੰਨਾ ਵੀ ਸੇਕ ਹੈ, ਇਸ ਦਾ ਜਿੰਨਾ ਵੀ ਸੰਤਾਪ ਹੈ, ਜਿੰਨਾ ਵੀ ਇਸ ਦਾ ਇੱਕ ਕਿਸਮ ਦਾ ਵੇਗ ਹੈ, ਉਹ ਦੋਵੇਂ ਪਾਸਿਆਂ ਦੇ ਜਿਹੜੇ ਵਸਨੀਕ ਸੀਗੇ ਉਹਨਾਂ 'ਚ ਕਈ ਕਈ ਸਾਲਾਂ ਤੱਕ ਰਿਹਾ ਸੀ। ਇਨਫੈਕਟ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ, ਛੋਟੇ ਬੱਚੇ ਜਿਹੜੇ ਉਹਨਾਂ ਦੇ ਮੈਂਟਲੀ ਇਸ ਦੇ ਅਸਰ ਹੋਏ ਸੀ, ਔਰ ਉਹ ਫਿਰ ਅੱਗੇ ਅੱਗੇ ਜਿਹੜੇ ਨੇ ਟਰਾਂਸਲੇਟ ਹੁੰਦੇ ਜਾਂਦੇ ਨੇ, ਉਹਨਾਂ ਪੀੜ੍ਹੀਆਂ ਤੋਂ ਅਗਲੀਆਂ ਪੀੜ੍ਹੀਆਂ ਦੇ ਵਿੱਚ ਜਾਂਦੇ ਨੇ। ਔਰ ਜਿਸ ਤਰੀਕੇ ਦੇ ਨਾਲ ਭਾਅ ਜੀ ਨੇ ਇੱਕ ਗੱਲ ਬੜੀ ਵਧੀਆ ਜ਼ਿਕਰ ਕੀਤਾ ਕਿ ਵੰਡ ਦੇ ਦਰਮਿਆਨ ਜਿਸ ਕਿਸਮ ਦੇ ਨਾਲ ਦੰਗੇ ਫਸਾਦ ਹੋਏ ਸੀ, ਉਸੇ ਵਕਤ ਅਸੀਂ ਆਪਣਾ ਗੁਰੂ ਦੇ ਜਾਏ, ਪੀਰਾਂ ਫਕੀਰਾਂ ਦੀ ਧਰਤੀ, ਇਹ ਸਾਰੇ ਟੈਗ ਤਾਂ ਉਦੋਂ ਹੀ ਮਿਟ ਗਏ ਸੀ, ਕਿਉਂਕਿ ਉਸ ਵਕਤ ਇਨਸਾਨੀਅਤ ਦਾ ਇੱਕ ਐਸਾ ਗੰਦਾ ਪਰਚਾਵਾ ਆ, ਇੱਕ ਇਸ ਕਿਸਮ ਦਾ ਉਸ ਵਕਤ ਪ੍ਰਦਰਸ਼ਨ ਕੀਤਾ ਸੀ, ਜਿਹ ਤੋਂ ਬਾਅਦ ਆਪਣੇ ਆਪ ਨੂੰ ਇਨਸਾਨ ਕਹਿਣ ਦਾ ਹੱਕ ਹੀ ਅਸੀਂ ਗਵਾ ਬੈਠੇ। ਪੰਜਾਬੀ ਹੈ, ਯੇ ਹੈ, ਬੋ ਹੈ, ਉਹ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ। ਅੰਮ੍ਰਿਤਾ ਪ੍ਰੀਤਮ ਦਾ ਪਿੰਜਰ ਹੋ ਗਿਆ, ਖੁਸ਼ਵੰਤ ਸਿੰਘ ਦੀ ਟ੍ਰੇਨ ਟੂ ਪਾਕਿਸਤਾਨ, ਭੀਸ਼ਮ ਸਾਨੀ ਦਾ ਤਮਸ ਅਤੇ ਸਲਮਾਨ ਰਸ਼ਦੀ ਦਾ ਮਿਡਨਾਈਟ ਚਿਲਡਰਨ, ਜਿਹੜੇ ਮਰਜ਼ੀ ਨਾਟਕ, ਜਿਹੜੇ ਮਰਜ਼ੀ ਕਿਤਾਬਾਂ ਪੜ੍ਹ ਕੇ ਦੇਖ ਲਓ, ਇਹਨਾਂ ਦੇ ਵਿੱਚ ਭਾਰਤ ਦੀ ਵੰਡ, ਪਾਕਿਸਤਾਨ ਦੀ ਵੰਡ ਅਤੇ ਉਸ ਵੰਡ ਦੇ ਦਰਮਿਆਨ ਜਿਹੜਾ ਸੇਕ ਔਰ ਜੋ ਸੰਤਾਪ ਦੋਹਾਂ ਦੇਸ਼ਾਂ ਨੇ ਝੱਲਿਆ, ਉਹਦੇ ਬਾਰੇ ਜ਼ਿਕਰ ਤੁਹਾਨੂੰ ਸੁਣਨ ਨੂੰ ਮਿਲਦਾ। ਫਿਲਹਾਲ ਅੱਜ ਦੇ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚਾਹੀਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤੀ ਮਾਰਦਾ। ਇਸ ਟਾਈਮ ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ। ਇਹ ਅੱਜ 14 ਤਰੀਕ ਹੈ, ਅਗਸਤ ਦਾ ਮਹੀਨਾ, ਤੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਗੌਤਮ ਜੀ ਤੁਸੀਂ ਆਨ ਏਅਰ।
1: ਹਾਂਜੀ, ਬਹੁਤ ਧੰਨਵਾਦ ਪ੍ਰਜੋਤ ਜੀ, ਔਰ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਕੱਲ ਦੇ ਦਿਨ ਸਕੂਲੀ ਵਿਦਿਆਰਥੀਆਂ ਨੇ ਸੜਕਾਂ ਦੇ ਉੱਤੇ ਪ੍ਰਦਰਸ਼ਨ ਕੀਤੇ, ਪਰ ਵਨ ਨੇਸ਼ਨ ਪਾਰਟੀ ਕਹਿੰਦੀ ਕਿ ਬੱਚਿਆਂ ਨੂੰ ਆਪਣਾ ਕਰੀਅਰ ਬਣਾਉਣਾ ਚਾਹੀਦਾ। ਹਾਲਾਂਕਿ ਇੱਕ ਦਿਨ ਦੇ ਵਿੱਚ ਬੱਚਿਆਂ ਦਾ ਕਰੀਅਰ ਕਿੰਨਾ ਕੁ ਖਰਾਬ ਹੋਇਆ ਉਹਦੀ ਗੱਲ ਵੀ ਤੁਹਾਨੂੰ ਦੱਸਾਂਗੇ। ਪਰ ਰਾਹੁਲ ਗਾਂਧੀ ਨੇ ਕੱਲ ਦੇ ਦਿਨ ਪਾਰਲੀਮੈਂਟ ਦੇ ਆਖਰੀ ਸੈਸ਼ਨ ਦੇ ਦਿਨ ਦਾ ਇਸਤੇਮਾਲ ਕਿਵੇਂ ਕੀਤਾ, ਔਰ ਕਿਵੇਂ ਪਿਛਲੇ ਕਈ ਸਾਲਾਂ ਦੇ ਵਿੱਚ ਇੰਜ ਕਹਿ ਲਈਏ ਕਿ ਇੱਕ ਦਹਾਕੇ ਤੋਂ ਬਾਅਦ ਇੰਜ ਲੱਗਿਆ ਕਿ ਕੋਈ ਅਪੋਜੀਸ਼ਨ ਪਾਰਟੀ ਭਾਰਤ ਦੇ ਵਿੱਚ ਆਈ ਹੈ। ਖੈਰ, ਇਹ ਸਾਰੀਆਂ ਖਬਰਾਂ ਦੀ ਸਾਂਝ ਤੁਹਾਡੇ ਨਾਲ ਪਾਵਾਂਗੇ। ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੀ ਸ਼ੁਰੂਆਤ ਸਾਊਥ ਕੋਰੀਆ ਤੋਂ। ਸਾਊਥ ਕੋਰੀਆ ਦਾ ਇੱਕ ਏਅਰਪੋਰਟ ਦੁਨੀਆ ਦਾ ਪਹਿਲੀ ਵਾਰ ਪਹਿਲੇ ਨੰਬਰ ਦਾ ਏਅਰਪੋਰਟ ਬਣਿਆ। ਸਾਊਥ ਕੋਰੀਆ ਦੇ ਇਚਿਓਨ ਇੰਟਰਨੈਸ਼ਨਲ ਏਅਰਪੋਰਟ ਨੂੰ ਹੁਣ ਦੁਨੀਆ ਦੇ ਸਭ ਤੋਂ ਵਿਅਸਤ, ਸਭ ਤੋਂ ਬਿਜ਼ੀ ਏਅਰਪੋਰਟਸ ਦੀ ਗਿਣਤੀ ਦੇ ਵਿੱਚ ਵੀ ਕਾਊਂਟ ਕੀਤਾ ਗਿਆ। ਸ਼ੁਰੂਆਤੀ ਅੰਕੜਿਆਂ ਦੇ ਮੁਤਾਬਕ ਇਸ ਸਾਲ ਦੇ ਪਹਿਲੇ 6 ਮਹੀਨਿਆਂ ਦੇ ਵਿੱਚ ਇਚਿਓਨ ਏਅਰਪੋਰਟ ਤੋਂ 3,84,00,000 ਫਲਾਈਟਸ ਕੌਮਾਂਤਰੀ ਯਾਤਰੀ ਜਿਹੜੇ ਸੀ ਉਹਨਾਂ ਨੇ ਸਫ਼ਰ ਕੀਤਾ। ਏਅਰਪੋਰਟਸ ਕੌਂਸਲ ਇੰਟਰਨੈਸ਼ਨਲ ਨੇ ਸ਼ੁਰੂਆਤੀ ਅੰਕੜਿਆਂ ਦੇ ਵਿੱਚ ਇਹ ਦੱਸਿਆ ਕਿ ਇਸ ਸੂਚੀ ਦੇ ਵਿੱਚ ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ 3,77,00,000 ਯਾਤਰੀਆਂ ਨੇ ਸਫ਼ਰ ਕੀਤਾ ਸੀ, ਉਹ ਦੂਜੇ ਨੰਬਰ ਤੇ ਰਿਹਾ। ਤੇ ਸਭ ਤੋਂ ਵਿਅਸਤ ਹਵਾਈ ਅੱਡਿਆਂ ਦੇ ਮਾਮਲੇ 'ਚ ਸਿੰਗਾਪੁਰ ਦਾ ਚਾਂਗੀ ਏਅਰਪੋਰਟ, ਜਿੱਥੋਂ 3,45,00,000 ਯਾਤਰੀਆਂ ਨੇ ਸਫ਼ਰ ਕੀਤਾ, ਤੀਸਰੇ ਨੰਬਰ ਤੇ ਰਿਹਾ। ਇਚਿਓਨ ਏਅਰਪੋਰਟ ਦੀ ਵੱਧ ਰਹੀ ਇਸ ਮਕਬੂਲੀਅਤ ਮਸ਼ਹੂਰੀ ਦੇ ਲਈ ਸਭ ਤੋਂ ਵੱਡੀ ਵਜ੍ਹਾ ਇਹ ਵੀ ਹੈ ਕਿ ਮੱਧ ਪੂਰਬ ਦੇ ਵਿੱਚ ਜੰਗ ਚੱਲ ਰਹੀ ਹੈ, ਔਰ ਮੱਧ ਪੂਰਬ ਦੇ ਵਿੱਚ ਜਾਣਾ ਇਸ ਵਕਤ ਖਤਰੇ ਤੋਂ ਖਾਲੀ ਨਹੀਂ ਮੰਨਿਆ ਜਾ ਰਿਹਾ। ਜ਼ਿਆਦਾਤਰ ਲੋਕ ਜਿਹੜੇ ਵਾਇਆ ਦੁਬਈ ਕਤਰ ਹੋ ਕੇ ਜਾਂਦੇ ਸੀ, ਉਹ ਉਹਨਾਂ ਦੇ ਲਈ ਹੁਣ ਇਹ ਮੁਸ਼ਕਲ ਫੈਸਲਾ ਹੁੰਦਾ ਹੈ ਕਿ ਉਹ ਆਪਣੀਆਂ ਫਲਾਈਟਸ ਮਿਡਲ ਈਸਟ ਦੇ ਜ਼ਰੀਏ ਕਰਵਾਉਣ। ਇਸ ਕਰਕੇ ਦੁਬਈ ਇੰਟਰਨੈਸ਼ਨਲ ਏਅਰਪੋਰਟ, ਜੋ 2024-25 ਚ ਸਾਲ ਭਰ 2024 ਚ ਤੇ 2025 ਚ ਵੀ ਰੈਂਕਿੰਗ ਦੇ ਵਿੱਚ ਦੂਸਰੇ ਨੰਬਰ ਤੇ ਰਹਿ ਰਿਹਾ ਸੀ, ਹੁਣ ਟਾਪ 5 ਤੋਂ ਵੀ ਬਾਹਰ ਹੋ ਗਿਆ। ਉੱਥੇ ਲੰਡਨ ਦਾ ਹੀਥਰੋ 2024 ਦੇ ਵਿੱਚ 5ਵੇਂ ਨੰਬਰ ਤੇ ਸੀ।

0: 2025 च 7वें नंबर ते सी और इस दी रैंकिंग भी वध गई है। खास गल ए है कि इचियोन एयरपोर्ट जेड़ा 2024-25 च 12वें 13वें नंबर दे उत्ते एयरपोर्ट सी ओ हुण पहले नंबर दे उत्ते आ चुका है। इचियन एयरपोर्ट कारपोरेशन दे मुताबिक पिछले साल समान भी जेड़ा आया है यानी कारगो जहाज भी जेड़े आए ने ओ भी इत्थे ਵਧੇਰੇ ਆਏ ਨੇ। ਅਜਿਹੇ ਦੇ ਵਿੱਚ ਏਅਰਪੋਰਟ ਦੇ ਅੰਕੜਿਆਂ ਦੇ ਮੁਤਾਬਕ ਈਚੀਓਨ ਤੋਂ ਟ੍ਰਾਂਜ਼ਿਟ ਕਰਨ ਵਾਲਿਆਂ ਦੀ ਗਿਣਤੀ ਖਾਸ ਤੌਰ ਦੇ ਉੱਤੇ ਯੂਰਪ ਦੇ ਵਿੱਚ 63% ਵਧੀ ਹੈ। ਉੱਥੇ ਇੰਟਰਨੈਸ਼ਨਲ ਨਿਊਜ਼ ਦੇ ਵਿੱਚ ਅਗਲੀਆਂ ਖਬਰਾਂ ਇਰਾਨ ਇਜ਼ਰਾਈਲ ਦੇ ਨਾਲ ਜੁੜੀਆਂ ਹੋਈਆਂ। ਪਹਿਲੀ ਖਬਰ ਇਜ਼ਰਾਈਲ ਤੋਂ ਜਿੱਥੇ ਇਜ਼ਰਾਈਲ ਦੀ ਫੌਜ ਦਾ ਕਹਿਣਾ ਹੈ ਕਿ ਉਹ ਕਬਜ਼ੇ ਵਾਲੇ ਵੈਸਟ ਬੈਂਕ ਦੇ ਵਿੱਚ ਵਾਧੂ ਫੌਜ ਦੀ ਤੈਨਾਤੀ ਕਰਨਗੇ। ਇਜ਼ਰਾਈਲੀ ਸੈਟਲਰਸ ਨੂੰ ਉੱਥੋਂ ਹਟਾਉਣ ਦੇ ਵਿੱਚ ਨਾਕਾਮ ਰਹਿਣ ਤੋਂ ਬਾਅਦ ਹੁਣ ਇਹ ਫੈਸਲਾ ਲਿਆ ਗਿਆ। ਇਹਨਾਂ ਲੋਕਾਂ ਨੂੰ ਐਤਵਾਰ ਦੇ ਦਿਨ ਤੋਂ ਫਲਸਤੀਨੀ ਪਰਿਵਾਰਾਂ ਦੇ ਵੈਸੇ ਤਾਂ ਦੱਸ ਦਈਏ ਕਿ ਬਹੁਤ ਸਾਰੀਆਂ ਐਸੀਆਂ ਵੀ ਖਬਰਾਂ ਆ ਰਹੀਆਂ ਸੀ ਕਿ ਫਲਸਤੀਨੀ ਪਰਿਵਾਰ ਜਿਹੜੇ ਵੈਸਟ ਬੈਂਕ 'ਚ ਰਹਿ ਰਹੇ ਨੇ ਉਹਨਾਂ ਦੇ ਘਰਾਂ ਨੂੰ ਘੇਰਿਆ ਜਾ ਰਿਹਾ। ਇਜ਼ਰਾਈਲੀ ਫੌਜ ਦੀ ਤਰਫ ਤੋਂ ਇਸ ਕਿਸਮ ਦਾ ਇੱਕ ਗੈਰ ਮਨੁੱਖੀ ਦਬਾਅ ਪਾਇਆ ਜਾ ਰਿਹਾ ਜਿਸਦੀ ਕੌਮਾਂਤਰੀ ਮੀਡੀਆ ਦੀ ਤਰਫ ਤੋਂ ਨਿੰਦਾ ਵੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਹਨਾਂ ਪਰਿਵਾਰਾਂ ਦੀ ਤਰਫ ਤੋਂ ਵੀ ਅਪੀਲ ਕੀਤੀ ਗਈ ਸੀ ਕਿ ਉਹਨਾਂ ਦਾ ਪਾਣੀ ਬਿਜਲੀ ਕਨੈਕਸ਼ਨ ਕੱਟ ਰੱਖਿਆ, ਘਰ ਦੇ ਵਿੱਚ ਖਾਣਾ ਵੀ ਘੱਟ ਪੈਣ ਲੱਗਿਆ। ਇਸ ਦੀ ਵਜ੍ਹਾ ਦੇ ਚੱਲਦਿਆਂ ਦੁਨੀਆ ਭਰ ਦੀ ਨਿਗਾਹ ਇਸ ਗੱਲ ਦੇ ਉੱਤੇ ਚਲੀ ਗਈ ਸੀ ਕਿ ਇਜ਼ਰਾਈਲੀ ਹੁਣ ਵੈਸਟ ਬੈਂਕ ਦੇ ਵਿੱਚ ਜਿਹੜੇ ਫਲਸਤੀਨੀ ਨੇ ਉਹਨਾਂ ਬਸਤੀਆਂ ਦੇ ਨਾਲ ਕਿਹੋ ਜਿਹਾ ਵਿਵਹਾਰ ਕਰ ਰਹੇ ਨੇ। ਉੱਥੇ ਹੀ ਜਦੋਂ ਇਹ ਪੁੱਛਿਆ ਜਾਂਦਾ ਹੈ ਕਿ ਇਜ਼ਰਾਈਲ ਵਾਲੀ ਜੰਗ ਹਾਲੇ ਤੱਕ ਨਹੀਂ ਮੁੱਕੀ ਹੈ, ਹੁਣ ਜਿਹੜੀ ਇਰਾਨ ਵਾਲੀ ਜੰਗ ਹੈ ਉਹ ਕਦੋਂ ਮੁੱਕੇਗੀ, ਇਸ ਦਾ ਜਵਾਬ ਖੁਦ ਇਰਾਨ ਨੇ ਹੀ ਦੇ ਦਿੱਤਾ। ਇਰਾਨ ਦਾ ਕਹਿਣਾ ਹੈ ਕਿ ਜੇਕਰ ਜੰਗ ਕਈ ਕਈ ਸਾਲਾਂ ਤੱਕ ਵੀ ਚੱਲੀ ਤਾਂ ਆਖਰੀ ਮਿਜ਼ਾਈਲ ਵੀ ਇਰਾਨ ਹੀ ਚਲਾਏਗਾ। ਇਸਲਾਮਿਕ ਰੈਵੋਲਿਊਸ਼ਨਰੀ ਗਾਰਡਸ ਕੋਰੀ ਯਾਨੀ ਇਰਾਨ ਦੀ ਸਰਕਾਰੀ ਫੌਜ IRGC ਦੇ ਪ੍ਰਮੁੱਖ ਕਮਾਂਡਰ ਨੇ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਜੰਗ ਤਾਂ ਇਰਾਨ ਦੇ ਉੱਤੇ ਥੋਪੀ ਗਈ ਹੈ। ਅਮਰੀਕਾ ਓਨਾ ਮਜ਼ਬੂਤ ਨਹੀਂ ਹੈ ਜਿੰਨਾ ਇਰਾਨ ਉਹਨੂੰ ਸਮਝਦਾ ਸੀ ਔਰ ਦੁਨੀਆਂ ਨੂੰ ਵੀ ਇਹ ਪਤਾ ਚੱਲ ਗਿਆ। ਉਹਨਾਂ ਕਿਹਾ ਕਿ ਜੇਕਰ ਇਹ ਸੰਘਰਸ਼ ਕਈ ਸਾਲਾਂ ਤੱਕ ਵੀ ਚੱਲਦਾ ਰਿਹਾ ਤਾਂ IRGC ਤੇ ਇਸਲਾਮਿਕ ਰਿਪਬਲਿਕ ਆਪਣੇ ਦੁਸ਼ਮਣਾਂ ਦੇ ਟਿਕਾਣਿਆਂ ਤੇ ਮਿਜ਼ਾਈਲਾਂ ਦਾਗਦਾ ਰਹੇਗਾ। ਇਰਾਨ ਦੀ ਅਰਧ ਸਰਕਾਰੀ ਖਬਰ ਏਜੰਸੀ ਫਾਰਸ ਨਿਊਜ਼ ਦੇ ਮੁਤਾਬਕ IRGC ਦੇ ਪ੍ਰਮੁੱਖ ਦੀ ਤਰਫ ਤੋਂ ਇੱਕ ਅਮਰੀਕੀ ਪ੍ਰਸਾਰਕ PBS ਨੂੰ ਦਿੱਤੇ ਇੰਟਰਵਿਊ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਪਿਛਲੇ 5 ਮਹੀਨਿਆਂ ਦੇ ਵਿੱਚ ਇਰਾਨ ਨੇ ਅਮਰੀਕੀ ਫੌਜ ਦੀ ਕਾਬਲੀਅਤ ਨੂੰ ਪਹਿਲਾਂ ਤੋਂ ਵੀ ਜ਼ਿਆਦਾ ਕਮਜ਼ੋਰ ਕਰ ਦਿੱਤਾ। ਇਹਨਾਂ 5 ਮਹੀਨਿਆਂ 'ਚ ਅਸੀਂ ਦੇਖਿਆ ਕਿ ਅਮਰੀਕਾ ਦੀ ਫੌਜ ਓਨੀ ਮਜ਼ਬੂਤੀ ਦੇ ਨਾਲ ਹਮਲੇ ਹੀ ਨਹੀਂ ਕਰ ਪਾ ਰਹੀ ਜਿੰਨੇ ਉਹ ਦਾਅਵੇ ਕਰਦੇ ਨੇ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਹ ਜੰਗ ਤਾਂ ਇਰਾਨ ਨੇ ਜਿੱਤ ਹੀ ਲਈ ਹੈ, ਬਸ ਇਹ ਇਹਦੇ ਤੇ ਨਿਰਭਰ ਕਰਦਾ ਹੈ ਕਿ ਕਿੰਨੀ ਲੰਬੀ ਚੱਲੇਗੀ ਔਰ ਇਰਾਨ ਨੂੰ ਤਾਂ ਲੰਮੀਆਂ ਜੰਗਾਂ ਦਾ ਤਜਰਬਾ ਹੈ। ਨਿਸ਼ਚਿਤ ਤੌਰ ਦੇ ਉੱਤੇ ਸਾਡੀ ਜਿੱਤ ਤੈਅ ਕਿਉਂਕਿ ਅਮਰੀਕਾ ਦੇ ਦੋ ਮੁੱਖ ਟੀਚੇ ਅਸੀਂ ਨਾਕਾਮ ਕਰ ਦਿੱਤੇ ਨੇ। ਸਾਡੀ ਸੱਤਾ ਤੋਂ ਜਿਹੜੀ ਅਗਵਾਈ ਜਿਹੜੀ ਸੀਗੀ ਜਿਹੜੇ ਲੋਕ ਇਰਾਨ ਦੀ ਅਗਵਾਈ ਕਰ ਰਹੇ ਸੀ ਉਹਨਾਂ ਨੂੰ ਹਟਾਉਣ ਦਾ ਉਹਨਾਂ ਦਾ ਮਕਸਦ ਸੀ ਜੋ ਕਿ ਉਹਨਾਂ ਨੇ ਦੂਜਿਆਂ ਦੇਸ਼ਾਂ 'ਚ ਕੀਤਾ, ਇੱਥੇ ਉਹ ਨਾਕਾਮ ਰਹੇ ਤੇ ਇਰਾਨ ਨੂੰ ਵੰਡਣ ਦੀ ਵੀ ਕੋਸ਼ਿਸ਼ ਕਰ ਰਹੀ ਸੀ। ਇਰਾਨ ਦੇ ਲੋਕ ਵੀ ਹੁਣ ਹੋਰ ਵਧੇਰੇ ਪਹਿਲਾਂ ਦੇ ਨਾਲੋਂ ਵੀ ਇਕੱਠੇ ਨੇ ਔਰ ਅਮਰੀਕਾ ਦੇ ਤਾਂ ਘੱਟੋ ਘੱਟ ਖਿਲਾਫ਼ ਨੇ। ਉੱਥੇ ਹੀ ਤੁਰਕੀ ਦੇ ਰੱਖਿਆ ਮੰਤਰਾਲੇ ਨੇ ਅੰਕਾਰਾ ਦੇ ਵਿੱਚ ਹਫ਼ਤਾਵਾਰੀ ਪ੍ਰੈਸ ਵਾਰਤਾ ਦੇ ਦਰਮਿਆਨ ਕਿਹਾ ਕਿ ਸਾਊਦੀ ਅਰਬ ਤੇ ਪਾਕਿਸਤਾਨ ਦੇ ਨਾਲ ਸਮਝੌਤੇ ਦਾ ਮੁੱਖ ਮਕਸਦ ਰੱਖਿਆ ਤੇ ਫੌਜੀ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਸੀ। ਖ਼ਬਰ ਏਜੰਸੀ ਰਿਟਰਸ ਦੇ ਮੁਤਾਬਕ ਸਮਝੌਤੇ ਦੇ ਤਹਿਤ ਰੱਖਿਆ ਮੰਤਰੀਆਂ, ਵਿਦੇਸ਼ ਮੰਤਰੀਆਂ ਤੇ ਅਲੱਗ ਅਲੱਗ ਫੌਜਾਂ ਦੇ ਪ੍ਰਮੁੱਖਾਂ ਦੀ ਤਰਫ ਤੋਂ ਜਿਹੜੇ ਕਮਾਂਡਰ ਸੀ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਰਣਨੀਤਕ ਤੇ ਰਾਜਨੀਤਿਕ ਸਾਂਝੇਦਾਰੀ ਦੇ ਵਿੱਚ ਤਿੰਨਾਂ ਦੇਸ਼ਾਂ ਦੇ ਦਰਮਿਆਨ ਇੱਕ ਕੋਆਰਡੀਨੇਸ਼ਨ ਜਿਹੜਾ ਉਹ ਹਾਈ ਲੈਵਲ ਦੇ ਉੱਤੇ ਉੱਚ ਪੱਧਰ ਦੇ ਉੱਤੇ ਸਥਾਪਿਤ ਕੀਤਾ ਗਿਆ। ਮੰਤਰਾਲੇ ਨੇ ਦੱਸਿਆ ਕਿ ਤਿੰਨਾਂ ਦੇਸ਼ਾਂ ਦੀ ਫੌਜ ਚਾਹੇ ਉਹ ਜ਼ਮੀਨੀ ਫੌਜ ਹੈ, ਚਾਹੇ ਉਹ ਸਮੁੰਦਰੀ ਫੌਜ ਹੈ ਤੇ ਚਾਹੇ ਹਵਾਈ ਫੌਜ ਹੈ, ਇਸ ਦੇ ਨਾਲ ਨਾਲ ਡਰੋਨ ਵਰਗੀਆਂ ਜਿਹੜੀਆਂ ਤਕਨੀਕਸ ਨੇ ਉਹਨਾਂ ਨੂੰ ਸ਼ਾਮਲ ਕਰਨਾ ਤੇ ਵਧੇਰੇ ਫੌਜੀ ਲੌਜਿਸਟਿਕਸ ਜਿਹੜੇ ਨੇ ਉਹਨਾਂ ਨੂੰ ਸ਼ਾਮਲ ਕਰਨਾ। ਤੁਰਕੀ, ਪਾਕਿਸਤਾਨ ਤੇ ਸਾਊਦੀ ਅਰਬ ਦੇ ਦਰਮਿਆਨ ਪਿਛਲੇ ਹਫ਼ਤੇ ਰੱਖਿਆ ਸਮਝੌਤਾ ਹੋਇਆ ਸੀ। ਇਸ ਦੇ ਮੁਤਾਬਕ ਇੱਕ ਦੇਸ਼ ਤੇ ਹਮਲਾ ਤਿੰਨਾਂ ਦੇਸ਼ਾਂ ਤੇ ਹਮਲਾ ਮੰਨਿਆ ਜਾਏਗਾ। ਉੱਥੇ ਜਾਪਾਨ ਦੇ ਪ੍ਰਧਾਨ ਮੰਤਰੀ ਸਨਾਈ ਤਕਾਈਚੀ ਨੇ ਵੀਰਵਾਰ ਦੇ ਦਿਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਕੁਰੀਲ ਟਾਪੂਆਂ ਦੇ ਉੱਤੇ ਕੀਤੀ ਗਈ ਯਾਤਰਾ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਰੂਸੀ ਸਰਕਾਰੀ ਮੀਡੀਆ ਦੇ ਮੁਤਾਬਕ ਪੁਤਿਨ ਨੇ ਇਤੁਰੂਪ ਟਾਪੂ ਦਾ ਦੌਰਾ ਕੀਤਾ ਸੀ ਜਿਸ ਨੂੰ ਜਾਪਾਨ ਇਤੁਰੂਫੂ ਕਹਿੰਦਾ ਹੈ। ਵੈਸੇ ਇਹ ਕੁਰੀਲ ਟਾਪੂਆਂ ਦਾ ਉਹਨਾਂ 4 ਟਾਪੂਆਂ ਦਾ ਸਮੂਹ ਹੈ ਜਿਸ ਦੇ ਉੱਤੇ ਰੂਸ ਤੇ ਜਾਪਾਨ ਦੋਵੇਂ ਆਪੋ ਆਪਣਾ ਦਾਅਵਾ ਕਰਦੇ ਨੇ। ਲਗਭਗ ਮਾਫ਼ ਕਰਨਾ 80 ਸਾਲ ਪਹਿਲਾਂ ਜਾਪਾਨ ਦੇ ਕੋਲੋਂ ਰੂਸ ਨੇ ਇਹ ਟਾਪੂ ਖੋਹ ਵੀ ਲਏ ਸੀ। ਉਧਰ ਜਾਪਾਨੀ ਪ੍ਰਧਾਨ ਮੰਤਰੀ ਤਕਾਈਚੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਪੁਤਿਨ ਦੀ ਯਾਤਰਾ ਦੇ ਨਾਲ ਰੂਸ ਦੇ ਪ੍ਰਤੀ ਜਾਪਾਨੀ ਲੋਕਾਂ ਦੀਆਂ ਭਾਵਨਾਵਾਂ ਹੋਰ ਵੀ ਵਧੇਰੇ ਖਰਾਬ ਹੋਈਆਂ ਨੇ। ਇਹ ਟਾਪੂ ਇਤਿਹਾਸਕ ਰੂਪ ਤੋਂ ਤੇ ਕੌਮਾਂਤਰੀ ਕਾਨੂੰਨ ਦੇ ਤਹਿਤ ਹੀ ਜਾਪਾਨ ਦਾ ਇੱਕ ਵਿਲੱਖਣ ਹਿੱਸਾ ਨੇ। ਕੁਰੀਲ ਟਾਪੂਆਂ ਨੂੰ ਲੈ ਕੇ ਦੋਹਾਂ ਦੇਸ਼ਾਂ ਦੇ ਦਰਮਿਆਨ ਦਹਾਕਿਆਂ ਤੋਂ ਜੰਗ ਚੱਲਦੀ ਆ ਰਹੀ ਹੈ, ਜਾਂ ਜੰਗ ਤਾਂ ਨਹੀਂ ਕਹਿ ਸਕਦੇ ਪਰ ਵਿਵਾਦ ਚੱਲਦਾ ਆ ਰਿਹਾ। ਇਹਦੀ ਵਜ੍ਹਾ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਰੂਸ ਤੇ ਜਾਪਾਨ ਦੇ ਦਰਮਿਆਨ ਜਿਹੜੀ ਸੰਧੀ ਸੀ, ਸ਼ਾਂਤੀ ਸੰਧੀ, ਉਹ ਹਾਲੇ ਤੱਕ ਨਹੀਂ ਹੋ ਸਕੀ। ਹਾਲਾਂਕਿ ਅਮਰੀਕਾ ਨੇ ਜਾਪਾਨ ਦੇ ਉੱਤੇ ਹਮਲੇ ਕਰਕੇ ਜਾਪਾਨ ਨੂੰ ਆਪਣੇ ਹੱਕ 'ਚ ਕਰ ਲਿਆ, ਪਰ ਰੂਸ ਨੇ ਕਦੇ ਵੀ ਇਸ ਕਿਸਮ ਦੀ ਨੀਤੀ ਨੂੰ ਨਹੀਂ ਸੀ ਅਪਣਾਇਆ। ਕੁਰੀਲ ਟਾਪੂਆਂ ਦਾ ਸਮੂਹ ਹੈ ਜਿਹੜਾ, ਉਹ ਜਾਪਾਨ ਦੇ ਉੱਤਰੀ ਹਿੱਸੇ ਹੋਕੀਆਈਡੂ ਦੇ ਕੋਲ ਪੈਂਦਾ ਹੈ, ਔਰ ਇਹਨੂੰ ਚਾਰ ਟਾਪੂ ਨੇ ਜਿਹਨਾਂ ਦਾ ਇੱਕ ਗਰੁੱਪ ਆਫ ਜਿਹੜਾ ਆਈਲੈਂਡ ਆ ਉਹਨਾਂ ਨੂੰ ਹੀ ਕੁਰੀਲ ਟਾਪੂ ਕਿਹਾ ਜਾਂਦਾ ਹੈ। ਵੈਸੇ ਇਸ ਮੰਗਲਵਾਰ ਦੇ ਦਿਨ ਇਨਸਾਈਟ ਰਿਪੋਰਟ ਦੇ ਵਿੱਚ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ। ਖਬਰ ਇਹ ਸੀ ਕਿ ਰੂਸ ਹੁਣ ਤੇਲ ਤੇ ਗੈਸ ਤੋਂ ਬਾਅਦ ਆਪਣੇ ਸੋਨੇ ਦੇ ਬਚੇ ਹੋਏ ਭੰਡਾਰ ਨੂੰ ਵੇਚਣ ਦੇ ਉੱਤੇ ਲੱਗਿਆ ਹੋਇਆ। ਜਿਵੇਂ ਰੂਸ ਨੇ ਕੱਚਾ ਤੇਲ ਸਸਤਿਆਂ ਰੇਟਾਂ ਦੇ ਉੱਤੇ ਭਾਰਤ, ਚੀਨ ਵਰਗੇ ਦੇਸ਼ਾਂ ਨੂੰ ਵੇਚ ਦਿੱਤਾ ਸੀ, ਈਰਾਨ ਨੂੰ ਵੇਚ ਦਿੱਤਾ ਸੀ, ਉਸੇ ਤਰੀਕੇ ਦੇ ਨਾਲ ਹੁਣ ਸੋਨਾ ਜਿਹੜਾ ਹੈ ਉਹ ਰੂਸ ਵੇਚਣ ਦੀ ਤਿਆਰੀ ਚ, ਬਲਕਿ ਵੇਚਣਾ ਸ਼ੁਰੂ ਕਰ ਦਿੱਤਾ। ਇਸੇ ਸਿਲਸਿਲੇ ਦੇ ਤਹਿਤ ਕੁਰੀਲ ਟਾਪੂ, ਜਿਹਨੂੰ ਸੋਨੇ ਦਾ ਭੰਡਾਰ ਕਿਹਾ ਜਾਂਦਾ, ਉਹਨਾਂ ਦੇ ਉੱਤੇ ਰੂਸ ਦੀ ਤਰਫ ਤੋਂ ਆਪਣੇ ਹੁਣ ਕਬਜ਼ੇ ਮੁੜ ਤੋਂ ਦਿਖਾਏ ਜਾ ਰਹੇ ਨੇ, ਦਰਸਾਏ ਜਾ ਰਹੇ ਨੇ। ਉੱਥੇ ਹੀ ਕੌਮਾਂਤਰੀ ਖਬਰਾਂ ਦੇ ਵਿੱਚ ਆਖਰੀ ਖਬਰ ਦੀ ਸਾਂਝ ਪਾਈਏ ਤੇ ਕੈਨੇਡਾ ਦੇ ਨਾਲ ਜੁੜੀ ਹੋਈ, ਜਿੱਥੇ ਕੈਨੇਡਾ ਦੇ ਵੈਸਟਰਨ ਏਰੀਆਜ਼, ਖਾਸ ਤੌਰ ਦੇ ਉੱਤੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵਿੱਚ ਲੱਗੀ ਜੰਗਲਾਂ ਝਾੜੀਆਂ ਦੀ ਅੱਗ ਭਿਆਨਕ ਪੱਧਰ ਤੱਕ ਪਹੁੰਚ ਚੁੱਕੀ ਹੈ, ਔਰ 20,000 ਤੋਂ ਵਧੇਰੇ ਲੋਕਾਂ ਨੂੰ ਆਪਣੇ ਘਰ ਬਾਰ ਛੱਡਣ ਦੇ ਲਈ ਮਜਬੂਰ ਹੋਣਾ ਪਿਆ। ਗਰਮੀ ਤੇ ਸੋਕੇ ਦੇ ਕਾਰਨ ਇਹ ਅੱਗ ਇੰਨੀ ਤੇਜ਼ੀ ਦੇ ਨਾਲ ਫੈਲੀ ਹੈ ਕਿ ਅੱਗ ਬੁਝਾਊ ਦਸਤੇ ਅੱਗ ਦੇ ਉੱਤੇ ਕਾਬੂ ਪਾਉਣ ਦੀ ਬਜਾਏ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੋਂ ਕੱਢਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਨੇ। ਸਮਰਲੈਂਡ ਦੇ ਨੇੜੇ ਇਸ ਅੱਗ ਦੇ ਚੱਲਦਿਆਂ ਹੁਣ ਤੱਕ 184 ਵਰਗ ਕਿਲੋਮੀਟਰ ਦੇ ਖੇਤਰ ਦੇ ਵਿੱਚ ਇਸਦੇ ਫੈਲਣ ਤੋਂ ਬਾਅਦ ਇੱਕ 80 ਸਾਲਾ ਬਜ਼ੁਰਗ ਦੀ ਮੌਤ ਦੀ ਖਬਰ ਵੀ ਸਾਹਮਣੇ ਆਈ। ਕਈ ਘਰ ਵੀ ਸੜ ਕੇ ਸੁਆਹ ਹੋ ਗਏ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਹਾਲਾਤ ਇੰਜੀ ਬਣੇ ਰਹੇ ਤਾਂ ਭਵਿੱਖ ਦੇ ਵਿੱਚ ਜੰਗਲ ਦੀ ਅੱਗ ਆਮ ਵਰਤਾਰਾ ਹੋ ਜਾਏਗਾ। ਵੈਸੇ ਇਸ ਵਾਰ ਇਹ ਗਰਮੀਆਂ ਦਾ ਜਿਹੜਾ ਸੀਜ਼ਨ ਹੈ, ਜਾਂ ਇੰਜ ਕਹਿ ਲਈਏ ਕਿ ਇਹ ਜਿਹੜਾ ਵਰ ਹੈ, ਅੱਗੇ ਵੀ ਖਬਰਾਂ ਦੇ ਵਿੱਚ ਤੁਹਾਨੂੰ ਕਈ ਵਾਰ ਦੱਸਿਆ ਹੈ ਕਿ ਐਲਨੀਨੋ ਦਾ ਵਰ ਹੈ। ਐਲਨੀਨੋ ਦਾ ਮਤਲਬ ਇਹ ਹੈ ਕਿ ਭਿਆਨਕ ਗਰਮੀ ਪੈਂਦੀ ਹੈ, ਮੀਂਹ ਉਨਾ ਨਹੀਂ ਪੈਂਦਾ। ਅਜਿਹੇ ਦੇ ਵਿੱਚ ਐਲਨੀਨੋ ਨੇ ਯੂਰਪ ਭਰ ਦੇ ਵਿੱਚ ਤਾਂ ਆਪਣਾ ਕਹਿਰ ਬਰਸਾਇਆ ਹੀ ਹੈ, ਭਾਰਤ ਦੇ ਵਿੱਚ ਵੀ ਤਪਸ ਨੇ ਲੋਕਾਂ ਦਾ ਜਿਨਾ ਮੁਹਾਲ ਕਰ ਰੱਖਿਆ। ਹਾਲੇ ਅਗਸਤ ਦਾ ਮੱਧ ਆ ਗਿਆ ਹੈ ਔਰ ਗਰਮੀ ਇੰਜ ਪੈ ਰਹੀ ਹੈ ਉੱਤਰੀ ਅਰਧ ਗੋਲੇ ਦੇ ਵਿੱਚ, ਜਿਵੇਂ ਜੂਨ ਦੀ ਗਰਮੀ ਹੁੰਦੀ ਹੈ, ਜਿਵੇਂ ਹਾੜ੍ਹ ਦੀ ਗਰਮੀ ਹੁੰਦੀ ਹੈ। ਅਜਿਹੇ ਦੇ ਵਿੱਚ ਕੈਨੇਡਾ ਵੀ ਹੁਣ ਇਸ ਤੋਂ ਬਚ ਨਹੀਂ ਸਕਿਆ। ਠੰਡੇ ਮੁਲਕ ਦੇ ਇੱਕ ਠੰਡੇ ਸੂਬੇ ਦੇ ਵਿੱਚ ਲੱਗੀ ਜੰਗਲਾਂ ਝਾੜੀਆਂ ਦੀ ਅੱਗ ਨੇ ਉੱਥੋਂ ਦੀ ਸਰਕਾਰ ਨੂੰ ਪਰੇਸ਼ਾਨ ਕਰਕੇ ਰੱਖ ਦਿੱਤਾ। ਅਧਿਕਾਰੀਆਂ ਦੇ ਮੁਤਾਬਕ ਹਾਲੇ ਤੱਕ ਪ੍ਰਭਾਵਿਤ ਖੇਤਰ ਸੁਰੱਖਿਅਤ ਨਹੀਂ ਨੇ, ਆਲਮੀ ਤਪਸ਼ ਨੂੰ ਹੀ ਜ਼ਿੰਮੇਦਾਰ ਮੰਨਿਆ ਜਾ ਰਿਹਾ ਔਰ ਕੁੱਝ ਮਾਹਰ ਇਸ ਨੂੰ ਚੌਗਿਰਦੇ ਦੇ ਵਿੱਚ ਵਿਗਾੜ, ਯਾਨੀ ਵਾਤਾਵਰਨ ਦੇ ਅੰਦਰ ਤਬਦੀਲੀ ਨੂੰ ਵੀ ਜ਼ਿੰਮੇਦਾਰ ਦੱਸ ਰਹੇ ਨੇ। ਉੱਥੇ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਸਭ ਤੋਂ ਪਹਿਲਾਂ ਬਾਂਗਲਾਦੇਸ਼ ਤੋਂ ਖਬਰ, ਜਿੱਥੇ ਬਾਂਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਉਹਨਾਂ ਦੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਦੀ ਭਾਰਤ ਯਾਤਰਾ ਦੋਹਾਂ ਦੇਸ਼ਾਂ ਦੇ ਦਰਮਿਆਨ ਗੱਲਬਾਤ ਦੀ ਤਰੱਕੀ ਦੇ ਉੱਤੇ ਨਿਰਭਰ ਕਰੇਗੀ। ਅਸਲ ਦੇ ਵਿੱਚ ਬਾਂਗਲਾਦੇਸ਼ ਦੇ ਵਿਦੇਸ਼ ਮਾਮਲਿਆਂ ਦੇ ਰਾਜ ਮੰਤਰੀ ਸ਼ਾਮਾ ਆਬਿਦ ਇਸਲਾਮ ਨੇ ਕਿਹਾ ਕਿ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਦੀ ਭਾਰਤ ਯਾਤਰਾ ਦੇ ਬਾਰੇ ਹਾਲ ਫਿਲਹਾਲ ਗੱਲਬਾਤ ਚੱਲ ਰਹੀ ਹੈ, ਪਰ ਭਾਰਤ ਦੀ ਤਰਫ ਤੋਂ ਕੋਈ ਵੀ ਸੰਕੇਤ ਨਹੀਂ ਦਿੱਤੇ ਗਏ। ਪ੍ਰਧਾਨ ਮੰਤਰੀ ਦੀ ਇਸ ਸਮੇਂ ਕਈ ਸਿਆਸੀ ਤੇ ਸੰਵਿਧਾਨਕ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਦਾ ਵਿਅਸਤਤਾ ਚੱਲ ਰਹੀ ਹੈ, ਉਹਨਾਂ ਦਾ ਬਿਜ਼ੀ ਸਕੈਜੂਲ ਚੱਲ ਰਿਹਾ ਹੈ, ਇਸ ਕਰਕੇ ਕਿਸੇ ਵੀ ਯਾਤਰਾ ਨੂੰ ਹਾਲੇ ਤੱਕ ਅੰਤਮ ਰੂਪ ਨਹੀਂ ਦਿੱਤਾ ਗਿਆ। ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਵੈਸੇ ਭਾਰਤ ਤੇ ਬਾਂਗਲਾਦੇਸ਼ ਦੇ ਦਰਮਿਆਨ ਸਭ ਕੁਝ ਠੀਕ ਤਾਂ ਨਹੀਂ ਚੱਲ ਰਿਹਾ। ਉੱਥੇ ਪਾਰਲੀਮੈਂਟ ਦੇ ਨਾਲ ਜੁੜੀਆਂ ਖਬਰਾਂ, ਭਾਰਤ ਦੇ ਵਿੱਚ ਮੌਨਸੂਨ ਸੈਸ਼ਨ ਦਾ ਹੁਣ ਭੋਗ ਪੈ ਗਿਆ ਔਰ ਅਗਲੇ ਅਣਮਿੱਥੇ ਸਮੇਂ ਤੱਕ ਹੁਣ ਇਸ ਨੂੰ ਢਾਲ ਦਿੱਤਾ ਗਿਆ। ਮਾਨਸੂਨ ਸੈਸ਼ਨ ਦੇ ਆਖਰੀ ਦਿਨ ਰਾਜ ਸਭਾ ਤੇ ਲੋਕ ਸਭਾ ਦੋਹਾਂ ਦੀ ਕਾਰਵਾਈ ਅਣਮਿੱਥੇ ਸਮੇਂ ਦੇ ਲਈ ਪਹਿਲਾਂ ਹੀ ਢਾਲ ਦਿੱਤੀ ਗਈ ਸੀ। ਪਰੰਪਰਾ ਦੇ ਮੁਤਾਬਕ ਵੰਦੇ ਮਾਤਰਮ ਦੇ ਗਾਇਨ ਤੋਂ ਬਾਅਦ ਸਦਨ ਦੀ ਕਾਰਵਾਈ ਅੱਗੇ ਵੱਧ ਹੀ ਨਹੀਂ ਸਕੀ। ਵਿਰੋਧੀ ਧਿਰ ਦੇ ਮੈਂਬਰ ਲਗਾਤਾਰ ਵਿਰੋਧ ਕਰਦੇ ਰਹੇ, ਜ਼ੋਰਦਾਰ ਨਾਅਰੇਬਾਜ਼ੀਆਂ ਚੱਲਦੀਆਂ ਰਹੀਆਂ, ਲੋਕ ਸਭਾ ਨੂੰ ਤੁਰੰਤ ਕਾਰਵਾਈ ਨੂੰ ਢਾਲਣਾ ਪਿਆ। ਇਸ ਦਰਮਿਆਨ ਸੈਸ਼ਨ ਦੇ ਖਤਮ ਹੋਣ ਦੇ ਦਰਮਿਆਨ ਸੰਸਦ ਮੈਂਬਰ ਜਿਹੜਾ ਪਾਰਲੀਮੈਂਟ ਦਾ ਮੁੱਖ ਗੇਟ ਹੈ ਮਕਰ ਦੁਆਰ ਉਸ ਦੇ ਉੱਤੇ ਸੱਤਾ ਧਿਰ ਦੇ ਨਾਲ ਭਿੜਦੇ ਰਹੇ। ਸੱਤਾ ਧਿਰ ਦੀ ਤਰਫ ਤੋਂ ਵੀ ਪ੍ਰਦਰਸ਼ਨ ਦੇਖਣ ਨੂੰ ਮਿਲੇ। ਕੱਲ ਦੇ ਦਿਨ ਭਾਜਪਾ ਦੀ ਤਰਫ ਤੋਂ ਪ੍ਰਦਰਸ਼ਨ, ਵੈਸੇ ਤਾਂ ਇਹ ਪਰਸੋਂ ਤੋਂ ਹੀ ਸ਼ੁਰੂ ਹੋ ਗਏ ਸੀ, ਜਿਹੜੇ ਝਾਰਖੰਡ ਦੇ ਵਿੱਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਚੱਲ ਰਹੇ ਨੇ, ਉਸ ਦੇ ਉੱਤੇ ਕਾਂਗਰਸ ਨੇ ਸਪਸ਼ਟ ਰੁਖ ਨਹੀਂ ਅਪਣਾਇਆ। ਇਸ ਨੂੰ ਲੈ ਕੇ ਕਾਂਗਰਸ ਦੇ ਉੱਤੇ ਸੱਤਾਧਾਰੀ ਧਿਰ ਇਲਜ਼ਾਮ ਲਗਾਉਂਦੀ ਰਹੀ, ਜਦਕਿ ਕਾਂਗਰਸ ਦੀ ਤਰਫ ਤੋਂ ਜਾਂ ਦੂਸਰੀਆਂ ਵਿਰੋਧੀ ਧਿਰਾਂ ਦੀ ਤਰਫ ਤੋਂ ਜਿਹੜੀ ਇਹ ਪਾਰਲੀ ਇਹਨਾਂ ਦੇ ਉੱਤੇ ਇਲਜ਼ਾਮ ਲੱਗਦੇ ਰਹੇ। ਵੈਸੇ ਇਸ ਦਰਮਿਆਨ ਵਿਦਿਆਰਥੀਆਂ ਦੇ ਅੰਦੋਲਨ ਦੇ ਵਿੱਚ ਜਿਹੜਾ ਕਾਂਗਰਸ ਸ਼ਾਮਲ ਕਿਉਂ ਨਹੀਂ ਹੋਈ, ਇਸ ਨੂੰ ਲੈ ਕੇ ਅਕਸਰ ਸਵਾਲ ਜਵਾਬ ਜਿਹੜੇ ਨੇ ਔਰ ਪੱਤਰਕਾਰਾਂ ਦੇ ਨਾਲ ਰਾਹੁਲ ਗਾਂਧੀ ਦੀ ਭਿੜੰਤ ਜਿਹੜੀ ਦੇਖਣ ਨੂੰ ਮਿਲੀ ਹੈ। ਅੱਗੇ ਚੱਲ ਕੇ ਉਹਨਾਂ ਦੀ ਖਬਰ ਸਾਂਝੀ ਕਰਦੇ ਹਾਂ, ਪਰ ਵਿਦਿਆਰਥੀਆਂ ਦੇ ਅੰਦੋਲਨ ਦੇ ਨਾਲ ਹੀ ਜੁੜੀ ਇੱਕ ਖਬਰ ਹੋਰ ਸਾਂਝੀ ਕਰ ਲਈਏ। 36 ਦਿਨਾਂ ਤੱਕ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਅੰਦੋਲਨ ਚਲਾਉਣ ਤੋਂ ਬਾਅਦ ਤੇ ਉਸਨੂੰ ਖਤਮ ਕਰਨ ਤੋਂ ਬਾਅਦ ਹੁਣ ਕਾਂਗਰਸ ਜਨਤਾ ਪਾਰਟੀ ਯਾਨੀ CJP ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਐਲਾਨ ਕੀਤਾ ਕਿ ਉਹਨਾਂ ਦੀ Season 2 ਜਲਦੀ ਸ਼ੁਰੂ ਹੋਣ ਜਾ ਰਹੇ। ਦੀਪਕੇ ਨੇ 20 ਜੁਲਾਈ ਨੂੰ ਸੰਸਦ ਦੀ ਤਰਫ ਮਾਰਚ ਕਰ ਰਹੇ ਵਿਦਿਆਰਥੀਆਂ ਦੇ ਉੱਤੇ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਕੇਂਦਰੀ ਮੰਤਰੀ ਅਮਿਤ ਸ਼ਾਹ ਦੇ ਉੱਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਮਾਫੀ ਮੰਗਣੀ ਚਾਹੀਦੀ ਸੀ। ਅਮਿਤ ਸ਼ਾਹ ਕਿਉਂ ਭੱਜ ਰਹੇ ਨੇ? 20 ਜੁਲਾਈ ਦੇ ਲਾਠੀਚਾਰਜ ਤੋਂ ਬਾਅਦ ਉਹਨਾਂ ਨੇ ਹਾਲੇ ਤੱਕ ਗ੍ਰਹਿ ਮੰਤਰੀ ਹੁੰਦਿਆਂ ਹੋਇਆ ਮਾਫੀ ਕਿਉਂ ਨਹੀਂ ਮੰਗੀ? CJP ਦੇ ਬੁਲਾਰੇ ਆਸ਼ੂਤੋਸ਼ ਰਾਂਕਾ ਨੇ ਵੀ ਦੱਸਿਆ ਕਿ Season 2 ਦੇ ਵਿੱਚ ਦਰਅਸਲ ਪਾਰਟੀ ਦਾ ਧਿਆਨ ਹੁਣ ਦੇਸ਼ ਦੇ ਸਕੂਲਾਂ ਦੀ ਸਥਿਤੀ ਸੁਧਾਰਨ ਦੇ ਵੱਲ ਹੋਏਗਾ। ਜੇਕਰ ਸਰਕਾਰ ਨੇ ਸਕੂਲਾਂ ਦੇ ਬਾਰੇ ਉਹਨਾਂ ਦੀ ਗੱਲ ਨਾ ਸੁਣੀ ਤਾਂ ਉਹਨਾਂ ਦੀ ਮੁਹਿੰਮ ਇੱਕ ਵਾਰ ਫਿਰ ਤੋਂ ਸ਼ੁਰੂ ਹੋਏਗੀ। ਸਕੂਲ ਠੀਕ ਕਰੋ ਮੁਹਿੰਮ 15 ਅਗਸਤ ਤੋਂ ਸ਼ੁਰੂ ਹੋ ਰਹੀ ਹੈ। ਦਿੱਲੀ ਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਵਾਲੰਟੀਅਰਸ ਦੇ ਨਾਲ ਇਹ ਪ੍ਰੋਗਰਾਮ ਸ਼ੁਰੂ ਕੀਤਾ ਜਾਏਗਾ। Season 2 ਨੂੰ ਲੈ ਕੇ ਇੰਸਟਾਗ੍ਰਾਮ ਦੇ ਉੱਤੇ ਵੀ ਜਿਹੜੀਆਂ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਨੇ। ਇਹ ਜੈਨਜ਼ੀ ਦਾ ਅੰਦੋਲਨ ਹੈ, ਇਸ ਕਰਕੇ ਜੈਨਜ਼ੀ ਅੰਦਾਜ਼ ਦੇ ਵਿੱਚ ਹੀ ਅੰਦੋਲਨ ਨੂੰ ਸੀਜ਼ਨ ਦਾ ਨਾਮ ਦਿੱਤਾ ਗਿਆ ਹੈ। CJP ਨੇ ਸਰਕਾਰ ਦੇ ਨਾਲ 25 ਜੁਲਾਈ ਨੂੰ ਗੱਲਬਾਤ ਕੀਤੀ ਸੀ ਔਰ ਉਸ ਤੋਂ ਬਾਅਦ ਦੇਸ਼ ਭਰ ਦੇ ਵਿੱਚ ਜਿਹੜੇ ਪ੍ਰਦਰਸ਼ਨ ਸੀ ਉਹਨਾਂ ਨੂੰ ਖਤਮ ਕਰ ਦਿੱਤਾ ਸੀ। ਨੀਟ ਪੇਪਰ ਲੀਕ ਦੇ ਮੁੱਦੇ ਦੇ ਉੱਤੇ ਜੰਤਰ ਮੰਤਰ ਦੇ ਉੱਤੇ 36 ਦਿਨਾਂ ਤੱਕ ਅੰਦੋਲਨ ਚੱਲਿਆ ਸੀ ਔਰ ਜਦੋਂ ਕੇਂਦਰੀ ਸਿੱਖਿਆ ਮੰਤਰੀ ਦਾ ਅਸਤੀਫਾ ਹੋ ਗਿਆ ਤੇ ਸਰਕਾਰ ਨੇ ਕੁਝ ਹੋਰ ਮੰਗਾਂ ਨੂੰ ਪ੍ਰਵਾਨ ਕੀਤਾ ਤਾਂ ਇਹ ਜਿਹੜਾ ਧਰਨਾ ਵੀ ਬੰਦ ਕਰ ਦਿੱਤਾ ਗਿਆ। ਪਰ CJP ਦਾ ਇਲਜ਼ਾਮ ਹੈ ਕਿ ਅਸਤੀਫੇ ਤੋਂ ਇਲਾਵਾ ਬਾਕੀ ਕਿਸੇ ਵੀ ਮੰਗ ਨੂੰ ਸਰਕਾਰ ਨੇ ਸਵੀਕਾਰ ਹਾਲੇ ਤੱਕ ਨਹੀਂ ਕੀਤਾ। ਉਧਰ ਕਾਂਗਰਸ ਨੇਤਾ ਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਵੀਰਵਾਰ ਦੇ ਦਿਨ RSS ਤੇ ਭਾਜਪਾ, ਮੋਦੀ ਤੋਂ ਲੈ ਕੇ ਅਮਿਤ ਸ਼ਾਹ ਤੱਕ ਐਸੇ ਨਿਸ਼ਾਨੇ ਸਾਧੇ ਕਿ ਉਹਨਾਂ ਕਿਹਾ ਕਿ RSS ਦੇ ਲੋਕਾਂ ਨੂੰ ਭਾਰਤ ਦੀ ਤਾਂ ਕੋਈ ਸਮਝ ਹੀ ਨਹੀਂ ਹੈ ਔਰ ਇਹਨਾਂ ਤੋਂ ਡਰਨ ਦੀ ਵੀ ਲੋੜ ਨਹੀਂ ਹੈ। ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ, ਅਮਿਤ ਸ਼ਾਹ ਤੇ RSS ਦੇ ਬਾਰੇ ਕਈ ਐਸੇ ਬਿਆਨ ਦਿੱਤੇ ਜਿਹੜੇ ਆਉਂਦੇ ਕਈ ਦਿਨਾਂ ਤੱਕ ਚਰਚਾ ਦਾ ਵਿਸ਼ਾ ਬਣੇ ਰਹਿਣਗੇ ਵਿਰੋਧੀ ਧਿਰ ਦੀ ਤਰਫ ਤੋਂ ਵੀ ਔਰ ਸਿਆਸੀ ਧਿਰ ਤਾਂ ਇਹਨਾਂ ਦਾ ਫਾਇਦਾ ਚੁੱਕੇਗੀ। ਰਾਹੁਲ ਗਾਂਧੀ ਨੇ 20 ਦਿਨ ਤੱਕ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪਾਰਲੀਮੈਂਟ ਦੇ ਵਿੱਚ ਹਾਜ਼ਰ ਨਾ ਹੋਣ ਦੇ ਉੱਤੇ ਵੀ ਸਵਾਲ ਖੜੇ ਕੀਤੇ, ਜਦਕਿ ਭਾਜਪਾ ਦੀ ਸੰਸਦ ਮੈਂਬਰ ਬਾਂਸੁਰੀ ਸਵਰਾਜ ਨੇ ਰਾਹੁਲ ਗਾਂਧੀ ਦੇ ਬਿਆਨਾਂ ਨੂੰ ਗੈਰ ਸੰਸਕਾਰੀ ਤੇ ਅਸ਼ਲੀਲ ਕਰਾਰ ਦਿੱਤਾ। ਦਰਅਸਲ ਵੀਰਵਾਰ ਦੇ ਹੀ ਦਿਨ ਪਾਰਲੀਮੈਂਟ ਦੇ ਮਾਨਸੂਨ ਸੈਸ਼ਨ ਦਾ ਆਖਰੀ ਦਿਨ ਸੀ ਔਰ ਇਸ ਆਖਰੀ ਦਿਨ ਦੇ ਦਰਮਿਆਨ ਸਦਨ ਦੀ ਕਾਰਵਾਈ ਤਾਂ ਬਿਲਕੁਲ ਵੀ ਨਹੀਂ ਚੱਲ ਸਕੀ ਜਿਵੇਂ ਪਹਿਲਾਂ ਖਬਰਾਂ ਚ ਦੱਸਿਆ, ਪਰ ਰਾਹੁਲ ਗਾਂਧੀ ਨੇ ਚੰਗੀ ਤਰ੍ਹਾਂ RSS ਤੇ ਭਾਜਪਾ ਦੇ ਉੱਤੇ ਨਿਸ਼ਾਨੇ ਸਾਧੇ। ਰਾਹੁਲ ਗਾਂਧੀ ਨੇ ਕਿਹਾ, ਅਸੀਂ ਇਹਨਾਂ ਨੂੰ ਪਾਗਲ ਕਰ ਦੇਵਾਂਗੇ। ਮੈਂ ਤੁਹਾਨੂੰ ਦੱਸ ਰਿਹਾ ਕਿ ਨਰਿੰਦਰ ਮੋਦੀ ਹੁਣ ਰਾਤ ਨੂੰ ਸੌਂਦੇ ਨਹੀਂ ਨੇ, ਇਹਦੇ ਅਲੱਗ ਅਲੱਗ ਕਾਰਨ ਨੇ। ਅਮਿਤ ਸ਼ਾਹ ਕਿੱਥੇ ਗਾਇਬ ਹੋ ਗਏ ਨੇ, ਭੱਜ ਗਏ ਨੇ, ਉਹ 20 ਦਿਨ ਤੋਂ ਪਾਰਲੀਮੈਂਟ ਦੇ ਵਿੱਚ ਦਾਖਲ ਵੀ ਨਹੀਂ ਹੋ ਸਕੇ। ਕਿਉਂ? ਕਿਉਂਕਿ ਪਹਿਲੀ ਵਾਰ ਉਹਨਾਂ ਨੂੰ ਭਾਰਤ ਦੀ ਗੱਲ ਸੁਣਨੀ ਪੈ ਰਹੀ ਹੈ। ਰਾਹੁਲ ਗਾਂਧੀ ਨੇ RSS ਦੇ ਬਾਰੇ ਵੀ ਦਾਅਵਾ ਕੀਤਾ ਕਿ ਇਹ ਸੰਗਠਨ ਪਹਿਲਾਂ ਵਰਗਾ ਨਹੀਂ ਹੈ। RSS ਦਾ ਇਸਤੇਮਾਲ ਹੁਣ ਵੱਡੇ ਵੱਡੇ ਪੂੰਜੀਪਤੀ ਆਪਣੇ ਹਿੱਤਾਂ ਦੇ ਲਈ ਕਰਦੇ ਨੇ ਔਰ ਉਸਦੇ ਉੱਤੇ ਕਬਜ਼ਾ ਕਰ ਲਿਆ। RSS ਆਪਣੇ ਪਹਿਲਾਂ ਵਾਲੇ ਮੂਲ ਰੂਪ ਨੂੰ ਖਤਮ ਕਰ ਚੁੱਕਿਆ। RSS ਪਹਿਲਾਂ ਕੀ ਸੀ? ਭਾਰਤ ਦੇ ਛੋਟੇ ਕਾਰੋਬਾਰੀਆਂ, ਸੁਨਾਰ, ਜੋਹਾਰੀ, ਜੌਹਰੀ, ਜਿਹੜੇ ਛੋਟੇ ਕਾਰੋਬਾਰੀ ਹੁੰਦੇ ਸੀ, ਦੁਕਾਨਦਾਰ ਹੁੰਦੇ ਸੀ, ਉਹਨਾਂ ਦੇ ਗੱਲ ਰੱਖਣ ਦਾ ਇੱਕ ਪਲੇਟਫਾਰਮ ਹੁੰਦਾ ਸੀ, ਇਹੀ RSS ਸੀ। ਹੁਣ ਉਹ ਖਤਮ ਹੋ ਚੁੱਕਿਆ, ਹੁਣ ਉਹ ਨਹੀਂ ਰਿਹਾ। ਹੁਣ ਉਹ ਲੋਕ ਲਾਠੀਆਂ ਲੈ ਕੇ ਖੜੇ ਹੋ ਜਾਂਦੇ ਨੇ ਔਰ ਖੁਦ ਨੂੰ ਮਜ਼ਾਕ ਦਾ ਪਾਤਰ ਬਣਾ ਲੈਂਦੇ ਨੇ। ਇੱਕ ਮੂਲ ਤਾਕਤ ਦੇ ਰੂਪ ਦੇ ਵਿੱਚ RSS ਮਰ ਚੁੱਕਿਆ, ਇਹ ਵੱਡੇ ਵੱਡੇ ਪੂੰਜੀਪਤੀਆਂ ਦਾ ਹਥਿਆਰ ਬਣ ਚੁੱਕਿਆ, ਜਿਵੇਂ ਮਿਸਟਰ ਅਦਾਨੀ ਦੇ ਨੌਕਰ ਬਣ ਚੁੱਕੇ ਨੇ, ਜਿਵੇਂ ਕਿ ਮਿਸਟਰ ਮੋਦੀ ਮਿਸਟਰ ਅਦਾਨੀ ਦੇ ਨੌਕਰ ਨੇ। RSS ਨੇ ਡੀਮੋਨੀਟਾਈਜੇਸ਼ਨ ਕੀਤਾ, GST ਕਰ ਦਿੱਤੀ, ਆਪਣੇ ਹੀ ਲੋਕਾਂ ਦੇ ਨਾਲ ਧੋਖਾ ਕੀਤਾ, ਖਤਮ ਕਰ ਦਿੱਤਾ। ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਕੋਈ ਬ੍ਰਿਟਿਸ਼ ਸਾਮਰਾਜ ਦੇ ਨਾਲ ਲੜ ਰਿਹਾ ਹੋਵੇ ਤਾਂ ਡਰ ਲੱਗੇ ਤੇ ਉਹਦੀ ਸਮਝ ਵੀ ਲੱਗਦੀ ਹੈ, ਪਰ ਤੁਸੀਂ ਇਹ ਮਸਖਰਿਆਂ ਦੇ ਗਰੁੱਪ ਦੇ ਨਾਲ ਲੜ ਰਹੇ ਹੋ, ਇਹਨਾਂ ਤੋਂ ਤੁਸੀਂ ਕਿਵੇਂ ਡਰ ਸਕਦੇ ਹੋ? ਇਹ ਸੱਚੀਓ ਮਸਖਰੇ ਨੇ। ਇਹਨਾਂ ਨੂੰ ਨਾ ਤਾਂ ਭਾਰਤ ਦੇ ਦਰਸ਼ਨ ਸ਼ਾਸਤਰ ਦਾ ਕੋਈ ਗਿਆਨ ਹੈ, ਨਾ ਇਤਿਹਾਸ ਦੀ ਕੋਈ ਜਾਣਕਾਰੀ ਹੈ। ਮੈਂ RSS ਦੇ ਆਪਣੇ ਦੋਸਤਾਂ ਦੇ ਬਾਰੇ ਵੀ ਇਹੀ ਕਹਿ ਸਕਦਾ, ਇਹਨਾਂ ਚੋਂ ਜ਼ਿਆਦਾਤਰ ਲੋਕਾਂ ਨੂੰ ਭਾਰਤ ਦੀ ਸਮਝ ਹੀ ਨਹੀਂ ਹੈ। ਤੁਹਾਨੂੰ ਭਾਰਤ ਦਾ ਅਤੀਤ ਹੀ ਨਹੀਂ ਸਮਝਣਾ ਹੋਏਗਾ, ਭਾਰਤ ਦੇ ਅੱਜ ਨੂੰ ਵੀ ਸਮਝਣਾ ਹੋਏਗਾ ਜੇਕਰ ਤੁਸੀਂ ਭਾਰਤ ਨੂੰ ਜਾਣਦੇ ਹੋ। ਇਹਨੂੰ ਸਮਝਣ ਦਾ ਇੱਕੋ ਇੱਕ ਤਰੀਕਾ ਹੈ ਕਿ ਤੁਸੀਂ ਲੋਕਾਂ ਵੱਲੋਂ ਜਿਹੜੀ ਗੱਲ ਕਹੀ ਜਾ ਰਹੀ ਹੈ ਉਸਨੂੰ ਸੁਣੋ। ਰਾਹੁਲ ਗਾਂਧੀ ਨੇ ਕਿਹਾ ਕਿ ਹੁਣ ਮੋਦੀ ਤੇ ਸ਼ਾਹ ਚੈਨ ਦੇ ਨਾਲ ਨਹੀਂ ਸੋ ਪਾ ਰਹੇ, ਕਾਂਗਰਸ ਪਾਰਟੀ ਤੇ ਪੂਰਾ ਵਿਰੋਧੀ ਧਿਰ ਖੁੱਲ ਕੇ ਆਪਣੀ ਗੱਲ ਰੱਖ ਰਿਹਾ, ਹੁਣ ਇਹਨੂੰ ਰੋਕਿਆ ਨਹੀਂ ਜਾ ਸਕਦਾ। ਥੈਂਕ ਯੂ ਟਾਟਾ ਗੁੱਡ ਬਾਏ ਵਾਲਾ ਮਾਮਲਾ। ਉਹਨਾਂ ਕਿਹਾ ਕਿ ਮੇਰੀ ਗੱਲ ਯਾਦ ਰੱਖੋ ਕਿ ਜਿਸ ਦਿਨ ਨਰਿੰਦਰ ਮੋਦੀ ਅਸਤੀਫਾ ਜਦ ਤੱਕ ਨਹੀਂ ਦਿੰਦੇ ਔਰ ਅਮਿਤ ਸ਼ਾਹ ਉਦਾਂ ਨਹੀਂ ਛੱਡਦੇ, ਉਹ ਚੈਨ ਦੇ ਨਾਲ ਨਹੀਂ ਸੋਣਗੇ ਔਰ ਅਸੀਂ ਉਹਨਾਂ ਨੂੰ ਸੋਣ ਹੀ ਨਹੀਂ ਦੇਵਾਂਗੇ, ਪੂਰੀ ਰਾਤ ਜਗਾ ਕੇ ਰੱਖਾਂਗੇ। ਆਖਿਰਕਾਰ ਉਹ ਇਹ ਕਹਿ ਦੇਣ ਕਿ ਸਾਤੋਂ ਨਹੀਂ ਹੋ ਸਕਦਾ, ਸਾਨੂੰ ਜਾਣ ਦਿਓ। ਇਹ ਲੜਾਈ ਹੁਣ ਦੇਸ਼ ਦੀ ਸੰਸਕ੍ਰਿਤੀ ਇੱਥੋਂ ਦੀ ਮੂਲ ਭਾਵਨਾ ਨੂੰ ਬਚਾਉਣ ਦੀ ਹੈ, ਬਿਨਾਂ ਨਫ਼ਰਤ ਦੇ ਬਿਨਾਂ ਹਿੰਸਾ ਦੇ। ਸਾਡਾ ਦੇਸ਼ ਨਫ਼ਰਤ ਦੇ ਨਾਲ ਕਦੇ ਵੀ ਨਹੀਂ ਰਿਹਾ, ਅਹਿੰਸਾ ਦਾ ਦੇਸ਼ ਹੈ। ਇਹਨਾਂ ਨੂੰ ਇਹ ਸਾਬਤ ਕਰਕੇ ਦਿਖਾਵਾਂਗੇ। ਮੈਂ ਤੁਹਾਨੂੰ ਦੱਸ ਰਿਹਾ ਕਿ ਨਰਿੰਦਰ ਮੋਦੀ ਰਾਤ ਨੂੰ ਸੌਂਦੇ ਨਹੀਂ ਨੇ। ਇਸ ਦਰਮਿਆਨ ਉਹਨਾਂ ਨੇ ਵਿਦੇਸ਼ ਨੀਤੀ ਦੇ ਉੱਤੇ ਵੀ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਇਹਨਾਂ ਦੇ ਦਿਮਾਗ 'ਚ ਪਤਾ ਨਹੀਂ ਕਿਵੇਂ ਇਹ ਦਾਖਲ ਹੋ ਗਿਆ ਕਿ ਵਿਦੇਸ਼ ਨੀਤੀ ਜਾਂ ਫੋਰਨ ਪਾਲਿਸੀ ਕੀ ਹੁੰਦੀ ਹੈ। ਇਹਨਾਂ ਨੂੰ ਤਾਂ ਇਹ ਨਹੀਂ ਪਤਾ ਕਿ ਫੋਰਨ ਪਾਲਿਸੀ ਚਲਾਈ ਦੀ ਕਿਵੇਂ। ਚੀਨ ਨੇ ਅਰੁਣਾਚਲ ਦੇ ਵਿੱਚ ਸਾਨੂੰ ਪੈਟਰੋਲਿੰਗ ਕਰਨ ਤੋਂ ਮਨਾ ਕਰ ਦਿੱਤਾ। ਚੀਨ ਨੇ ਕਿਹਾ ਕਿ ਇਹ ਸਾਡੀ ਜ਼ਮੀਨ ਹੈ, ਤੁਸੀਂ ਇੱਥੇ ਪੈਟਰੋਲਿੰਗ ਨਹੀਂ ਕਰ ਸਕਦੇ। ਸਾਰੇ ਮੀਡੀਆ ਦੇ ਸੰਪਾਦਕਾਂ ਨੂੰ ਕਾਲ ਕਰਕੇ ਕਿਹਾ ਜਾਂਦਾ ਹੈ ਕਿ ਤੁਸੀਂ ਅਖਬਾਰਾਂ 'ਚ ਇਹ ਖਬਰ ਨਾ ਛਾਪਿਓ, ਹੁਣ ਲੁਕੋ ਲਵੋ। ਮੈਂ ਆਪਣੀ ਅੱਖਾਂ ਦੇ ਨਾਲ ਦੇਖਿਆ ਕਿ ਗਲਵਾਨ ਤੋਂ ਬਾਅਦ ਪ੍ਰਧਾਨ ਮੰਤਰੀ ਆਏ, ਇੱਕ ਜ਼ੂਮ ਕਾਲ ਕੀਤੀ। ਪ੍ਰਧਾਨ ਮੰਤਰੀ ਕਹਿੰਦੇ ਨੇ ਕਿ ਹਿੰਦੁਸਤਾਨ ਦੀ ਜ਼ਮੀਨ ਦਾ ਇੱਕ ਇੰਚ ਵੀ ਚੀਨ ਨੇ ਨਹੀਂ ਲਿਆ। ਉਸ ਤੋਂ ਬਾਅਦ ਫੌਜ ਕਹਿੰਦੀ ਹੈ ਕਿ ਹਿੰਦੁਸਤਾਨ ਦੀ ਜ਼ਮੀਨ ਤਾਂ ਚੀਨ ਲੈ ਗਿਆ। ਹੁਣ ਤੁਸੀਂ ਸੋਚੋ ਕਿ ਚੀਨ ਨੂੰ ਕੀ ਸੁਨੇਹਾ ਗਿਆ ਹੋਏਗਾ। ਚੀਨ ਦੇ ਵਫਦ ਜਦੋਂ ਸਾਡੇ ਨਾਲ ਬੈਠ ਕੇ ਗੱਲ ਕਰਦੇ ਨੇ ਤਾਂ ਉਹ ਕਹਿੰਦੇ ਹੋਣਗੇ ਕਿ ਤੁਹਾਡੇ ਪ੍ਰਧਾਨ ਮੰਤਰੀ ਤਾਂ ਕਹਿੰਦੇ ਅਸੀਂ ਤੁਹਾਡੀ ਜ਼ਮੀਨ ਨਹੀਂ ਲਈ, ਹੁਣ ਤੁਸੀਂ ਕਿਹੜੀ ਜ਼ਮੀਨ ਦੀ ਮੰਗ ਕਰ ਰਹੇ ਹੋ। ਇਹਨਾਂ ਨੇ ਦੇਸ਼ ਨੂੰ ਅੰਦਰੋਂ ਵੀ ਖਤਮ ਕਰ ਦਿੱਤਾ, ਵਿਦੇਸ਼ ਨੀਤੀ ਵੀ ਉਡਾ ਕੇ ਰੱਖ ਦਿੱਤੀ ਹੈ। ਸਿਆਸੀ ਢਾਂਚਾ ਉਸ ਨੂੰ ਫਾਈਨੈਂਸ ਕਰਨ ਦੇ ਲਈ ਅਡਾਨੀ ਜੀ ਦਾ ਪੈਸਾ ਲਗਾਇਆ ਇਹਨਾਂ ਨੇ। ਜੇਕਰ ਅਮਰੀਕਾ ਤੇ ਈਰਾਨ ਦੇ ਦਰਮਿਆਨ ਜੰਗ ਛਿੜ ਗਈ ਹੈ ਤਾਂ ਅਜਿਹੇ ਸਮੇਂ 'ਚ ਇੰਦਰਾ ਗਾਂਧੀ ਵਰਗੀ ਅਗਵਾਈ ਚਾਹੀਦੀ ਸੀ ਸਾਡੇ ਦੇਸ਼ ਨੂੰ। ਸਾਡੇ ਦੇਸ਼ ਦੇ ਕੋਲ ਵੱਡਾ ਮੌਕਾ ਹੁੰਦਾ ਕਿਉਂਕਿ ਈਰਾਨ ਤਾਂ ਸਾਡਾ ਪੁਰਾਣਾ ਦੋਸਤ ਹੈ, ਅਮਰੀਕਾ ਤੇ ਰੂਸ ਵੀ ਸਾਡੇ ਦੋਸਤ ਨੇ। ਇਸ ਦੇ ਲਈ ਉਹਨਾਂ ਦੇ ਦਰਮਿਆਨ ਦੋਸਤੀ ਕਰਵਾਉਣ ਲਈ ਵਿਚੋਲਗੀ ਨਿਭਾਉਣ ਦੀ ਭੂਮਿਕਾ ਸਾਡੀ ਹੋਣੀ ਚਾਹੀਦੀ ਸੀ। ਪਰ ਅੱਗੇ ਕੌਣ ਆ ਰਿਹਾ? ਪਾਕਿਸਤਾਨ। ਔਰ ਨਰਿੰਦਰ ਮੋਦੀ ਬਸ ਖੜੇ ਹੋ ਕੇ ਦੇਖ ਰਹੇ ਨੇ। ਰਾਹੁਲ ਗਾਂਧੀ ਨੇ ਭਾਸ਼ਣ ਤੋਂ ਬਾਅਦ ਕਾਂਗਰਸ ਦੇ ਐਕਸ ਹੈਂਡਲ ਦੇ ਬਿਆਨ ਤੋਂ ਜਾਰੀ ਅਰੁਣਾਚਲ ਪ੍ਰਦੇਸ਼ ਦੀ ਟਾਕਸਿੰਗ ਦੇ ਵਿੱਚ ਕਥਿਤ ਤੌਰ ਤੇ ਪੈਟਰੋਲਿੰਗ ਕਰਨ ਵਾਲੇ ਚੀਨ ਦੇ ਦੁਆਰਾ ਮਨਾ ਕੀਤੇ ਜਾਣ ਦੇ ਫੈਸਲੇ ਨੂੰ ਵੀ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ। ਉਧਰ ਭਾਜਪਾ ਦੀ ਸੰਸਦ ਮੈਂਬਰ ਬਾਂਸਰੀ ਸਵਰਾਜ ਨੇ ਕਿਹਾ ਕਿ ਇਹ ਅਸ਼ਲੀਲ ਗੱਲ ਜਾਂ ਜਿਹੜੇ ਬਿਆਨ ਨੇ ਉਹ ਪ੍ਰਧਾਨ ਮੰਤਰੀ ਮੋਦੀ ਦੇ ਲਈ ਰਾਹੁਲ ਗਾਂਧੀ ਨੇ ਦਿੱਤੇ ਨੇ, ਉਹਨਾਂ ਤੋਂ ਉਹ ਨੇਤਾ ਵਿਰੋਧੀ ਧਿਰ ਨਹੀਂ ਬਲਕਿ ਇੱਕ ਕਾਮੇਡੀਅਨ ਲੱਗ ਰਹੇ ਨੇ। ਉਹਨਾਂ ਦੀ ਇੱਕ ਭੂਮਿਕਾ ਐਸੀ ਹੋਣੀ ਚਾਹੀਦੀ ਹੈ ਜਿਹੜੀ ਕਿ ਗੰਭੀਰ ਹੋਵੇ। ਰਹੀ ਗੱਲ ਸਰਕਾਰ ਦੀ ਕੂਟਨੀਤੀ ਦੀ, ਤਾਂ ਮੋਦੀ ਸਰਕਾਰ ਸ਼ੁਰੂ ਤੋਂ ਹੀ ਇਸ ਮਸਲੇ ਦੇ ਉੱਤੇ ਮਜ਼ਬੂਤ ਰਹੀ ਹੈ। ਔਰ ਮੋਦੀ ਇੱਕ ਬੜੇ ਹੀ ਗਿਆਨੀ ਨੇਤਾ ਨੇ, ਬਲਕਿ 9 FTA ਸਾਈਨ ਕਰਕੇ ਭਾਰਤ ਦੇ ਆਰਥਿਕ ਭਵਿੱਖ ਨੂੰ ਉਹਨਾਂ ਨੇ ਸੁਰੱਖਿਅਤ ਕਰ ਦਿੱਤਾ ਹੈ। ਉਧਰ ਕੁਝ ਹੋਰਨਾਂ ਖਬਰਾਂ ਦੀ ਵੀ ਸਾਂਝ ਪਾਈਏ ਤੇ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਵੀ ਨੇ, ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਮਹਾਰਾਸ਼ਟਰ ਦੇ ਨਾਂਦੇੜ ਸਥਿਤ ਗੁਰੂ ਘਰ ਦੇ ਵਿੱਚ ਇੱਕ ਨਿਹੰਗ ਸਿੰਘ ਵੱਲੋਂ ਕਿਰਪਾਨ ਦੇ ਹਮਲੇ ਦੇ ਨਾਲ ਜ਼ਖਮੀ ਹੋ ਗਏ, ਉਹਨਾਂ ਨੂੰ ਤੁਰੰਤ ਹਸਪਤਾਲ ਵੀ ਲਿਜਾਇਆ ਗਿਆ। ਕੱਲ੍ਹ ਦੇ ਦਿਨ ਸੋਸ਼ਲ ਮੀਡੀਆ ਤੇ ਇਹ ਖਬਰਾਂ ਤੁਸੀਂ ਦੇਖ ਹੀ ਲਈਆਂ ਹੋਣੀਆਂ। ਉਹਨਾਂ ਨੇ ਸੱਜੇ ਹੱਥ ਦੇ ਉੱਤੇ ਉਹਨਾਂ ਦੇ ਦੋ ਟਾਂਕੇ ਵੀ ਲੱਗੇ ਨੇ, ਹਾਲਤ ਖਤਰੇ ਤੋਂ ਬਾਹਰ ਹੀ ਦੱਸੀ ਗਈ ਸੀ। ਪੁਲਿਸ ਨੇ ਹਮਲਾਵਰ ਨੂੰ ਗ੍ਰਿਫ਼ਤਾਰ ਵੀ ਕਰ ਲਿਆ। ਪੁਣੇ ਦਾ ਵਾਸੀ ਮੁਲਜ਼ਮ ਕਥਿਤ ਤੌਰ ਦੇ ਉੱਤੇ ਜਸਪਾਲ ਸਿੰਘ, ਜਿਸ ਦੀ ਉਮਰ 60-62 ਸਾਲ ਹੈ, ਉਹ ਦੱਸਿਆ ਜਾ ਰਿਹਾ ਉਹ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਜੀ ਮੁਗੜ ਵਿਖੇ ਸੇਵਾਦਾਰ ਵਜੋਂ ਸੇਵਾ ਨਿਭਾ ਰਿਹਾ ਸੀ। ਨਾਂਦੇੜ ਦੇ ਪੁਲਿਸ ਦੀ ਤਰਫ ਤੋਂ ਦੱਸਿਆ ਗਿਆ ਕਿ ਹਮਲਾ ਦੁਪਹਿਰ 1:45 ਵਜੇ ਦੇ ਕਰੀਬ ਹੋਇਆ, ਜਦੋਂ ਹਮਲੇ ਉਹਨਾਂ ਦੇ ਸੁਰੱਖਿਆ ਘੇਰੇ ਨੂੰ ਤੋੜ ਕੇ ਇਹ ਵਿਅਕਤੀ ਤਲਵਾਰ ਦੇ ਨਾਲ ਉਹਨਾਂ ਤੇ ਹਮਲਾ ਕਰਨ ਦੇ ਲਈ ਪੁੱਜਦਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਉੱਤੇ ਹੋਏ ਹਮਲੇ ਨੂੰ ਜਿਹੜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਨਿਹੰਗ ਜਥੇਬੰਦੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਤੇ ਹੋਰਾਂ ਨੇ ਸਖ਼ਤ ਨਿੰਦਾ ਕੀਤੀ ਹੈ। ਕਿਹਾ ਗਿਆ ਹੈ ਕਿ ਗੁਰੂ ਘਰ ਦੇ ਅੰਦਰ ਜਾ ਕੇ ਹੋਇਆ ਹਮਲਾ ਪੰਥ ਵਿਰੋਧੀ ਮਾਨਸਿਕਤਾ ਦਾ ਇੱਕ ਪ੍ਰਗਟਾਵਾ ਹੈ। ਉਧਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ ਦੇ ਵਿੱਚ ਦੋਸ਼ੀ ਜਗਤਾਰ ਸਿੰਘ ਹਵਾਰਾ ਨੇ ਦਿੱਲੀ ਜੇਲ੍ਹ ਦੇ ਵਿੱਚ ਵਿਭਾਗ ਵੱਲੋਂ ਮਨਜ਼ੂਰ ਕੀਤੀ 2 ਰੋਜ਼ਾ ਪੈਰੋਲ ਨੂੰ ਹੁਣ ਲੈਣ ਤੋਂ ਇਨਕਾਰ ਕਰ ਦਿੱਤਾ। ਅਖਬਾਰ ਪੰਜਾਬੀ ਟ੍ਰਿਬਿਊਨ ਦੀ ਖਬਰ ਦੇ ਮੁਤਾਬਕ ਹਵਾਰਾ ਨੇ ਇਸ ਰਾਹਤ ਦਾ ਲਾਭ ਲੈਣ ਤੋਂ ਇਨਕਾਰ ਕੀਤਾ ਕਿਉਂਕਿ ਪਹਿਲਾਂ ਇਹ ਗੱਲ ਕਹੀ ਜਾ ਰਹੀ ਸੀ ਕਿ ਉਹ ਆਪਣੀ ਬਿਮਾਰ ਮਾਂ ਨੂੰ ਮਿਲਣ ਦੇ ਲਈ ਇੱਕ ਨਿਯਮਤ ਸਮੇਂ ਦੀ ਪੈਰੋਲ ਮੰਗ ਰਹੇ ਨੇ ਜੋ ਕਿ ਉਹਨਾਂ ਦੀ ਮੰਗ ਦੇ ਮੁਤਾਬਕ ਨਹੀਂ ਦਿੱਤੀ ਗਈ। ਅਵਾਰਾ ਨੂੰ ਸੂਚਿਤ ਕੀਤਾ ਗਿਆ ਸੀ ਕਿ ਉਹਨਾਂ ਨੂੰ ਇੱਕ ਹਾਈ ਸਿਕਿਉਰਿਟੀ ਵਾਲੇ ਜਾਂ ਜਿਹੜੇ ਹਾਈ ਸੈਂਸਿਟੀਵਿਟੀ ਵਾਲੇ ਜਿਹੜੇ ਕੈਦੀ ਨੇ ਉਹਨਾਂ ਦੀ ਸ਼੍ਰੇਣੀ ਚ ਰੱਖਿਆ ਗਿਆ। ਜੇਲ੍ਹ ਤੋਂ ਬਾਹਰ ਉਹਨਾਂ ਦੀ ਆਵਾਜਾਈ ਵਾਧੂ ਸੁਰੱਖਿਆ ਮੁਲਾਜ਼ਮਾਂ ਦੇ ਨਾਲ ਹੋਏਗੀ। ਇਸ ਤੋਂ ਪਹਿਲਾਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਉਹਨਾਂ ਨੇ ਜਗਤਾਰ ਸਿੰਘ ਹਵਾਰਾ ਨੂੰ ਮਨੁੱਖਤਾ ਦੇ ਆਧਾਰ ਦੇ ਉੱਤੇ ਪੈਰੋਲ ਦੇਣ ਦੀ ਸਿਫਾਰਿਸ਼ ਕੀਤੀ ਸੀ ਤਾਂ ਕਿ ਉਹ ਆਪਣੀ ਬਿਮਾਰ ਮਾਂ ਨੂੰ ਮਿਲ ਸਕਣ। ਪੰਜਾਬ ਹਰਿਆਣਾ ਹਾਈਕੋਰਟ ਨੇ ਪਿਛਲੇ ਮਹੀਨੇ ਦਿੱਲੀ ਦੀ ਮੰਡੋਲੀ ਜੇਲ੍ਹ ਜਿੱਥੇ ਹਵਾਰਾ ਬੰਦ ਹੈ ਉੱਥੋਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤਾ ਸੀ ਕਿ ਚੰਡੀਗੜ੍ਹ ਪ੍ਰਸ਼ਾਸਨ ਦੀਆਂ ਸਿਫਾਰਿਸ਼ਾਂ ਲੈਣ ਤੋਂ ਬਾਅਦ ਹਵਾਰਾ ਦੀ ਪੈਰੋਲ ਅਰਜ਼ੀ ਦੇ ਲਈ ਸਮਾਂਬੱਧ ਫੈਸਲਾ ਲੈ ਲਿਆ ਜਾਵੇ। ਹਵਾਰਾ ਚੰਡੀਗੜ੍ਹ ਦੇ ਵਿੱਚ 31 ਅਗਸਤ 1995 ਨੂੰ ਸਿਵਲ ਸਕੱਤਰੇ ਦੇ ਬਾਹਰ ਹੋਏ ਧਮਾਕੇ ਦੇ ਨਾਲ ਜੁੜੇ ਮਾਮਲੇ ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ। ਬਹਿਰਾਲ ਭਾਰਤ ਪੰਜਾਬ ਦੀਆਂ ਖਬਰਾਂ ਅੱਗੇ ਚੱਲ ਕੇ ਪ੍ਰੀਤਮ ਸਿੰਘ ਰੁਪਾਲ ਹੋਰੀ ਸਾਂਝ ਪਾਣਗੇ ਤੇ ਇਹਨਾਂ ਦੇ ਉੱਤੇ ਵਿਸਥਾਰ ਵਿਸ਼ਲੇਸ਼ਣ ਵੀ ਕਰਨਗੇ। ਪਰ ਇੱਧਰ ਆਸਟ੍ਰੇਲੀਆ ਵਾਲੇ ਪਾਸੇ ਆ ਜਾਈਏ। ਆਸਟ੍ਰੇਲੀਆ ਦੇ ਵਿੱਚ ਵਿਰੋਧਤਾ ਜਿਹੜੀ ਉਹ ਕੱਲ ਦੇ ਦਿਨ ਹੋਈ। ਦੱਸ ਦਈਏ ਕਿ ਇਸ ਦਰਮਿਆਨ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਦੇ ਖਿਲਾਫ ਧਰਨੇ ਪ੍ਰਦਰਸ਼ਨ ਸਕੂਲੀ ਵਿਦਿਆਰਥੀਆਂ ਦੀ ਤਰਫ ਤੋਂ ਕੀਤੇ ਗਏ। 1000 ਦੇ ਕਰੀਬ NSW ਭਰ ਦੇ ਵਿਦਿਆਰਥੀ ਜਿਹੜੇ ਸੀ ਉਹ ਸਿਡਨੀ CBD ਦੇ ਵਿੱਚ ਜਾਂ ਇਸ ਤੋਂ ਕੁਝ ਵਧੇਰੇ ਗਿਣਤੀ ਵਿੱਚ ਇਕੱਠੇ ਹੋਏ ਔਰ ਇਸ ਦਰਮਿਆਨ ਵਨ ਨੇਸ਼ਨ ਪਾਰਟੀ ਦੇ ਖਿਲਾਫ ਪੌਲਿਨ ਨੋ ਟੂ ਪੌਲਿਨ ਹੈਨਸਨ ਨਾਮ ਦਾ ਇੱਕ ਮੁਹਿੰਮ ਚਲਾਇਆ ਗਿਆ। ਇਸ ਦਰਮਿਆਨ ਕਿਹਾ ਗਿਆ ਕਿ ਵਿਦਿਆਰਥੀ ਆਪਣੇ ਸਕੂਲਾਂ ਦੀਆਂ ਕਲਾਸਾਂ ਬੰਕ ਕਰਕੇ ਜਾਂ ਛੱਡ ਕੇ ਯੂਨੀਵਰਸਿਟੀ ਦੀਆਂ ਕਲਾਸਾਂ ਛੱਡ ਕੇ ਇਸ ਧਰਨੇ ਦੇ ਵਿੱਚ ਸ਼ਾਮਲ ਹੋਏ ਸੀ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠੇ ਹੋਏ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਤਾਂ ਹਾਲਾਂਕਿ ਕੋਈ ਨਹੀਂ ਬੋਲਿਆ, ਪਰ ਇੰਨੀ ਗੱਲ ਜ਼ਰੂਰ ਰਹੀ ਵਿਰੋਧੀ ਧਿਰਾਂ ਦੀ ਤਰਫ ਤੋਂ ਕਿ ਸਕੂਲੀ ਵਿਦਿਆਰਥੀਆਂ ਨੂੰ ਵੀਕਐਂਡ ਦੇ ਦਰਮਿਆਨ ਇਸ ਕਿਸਮ ਦੇ ਪ੍ਰਦਰਸ਼ਨ ਕਰ ਲੈਣੇ ਚਾਹੀਦੇ ਸੀ। ਜਦਕਿ ਵਨ ਨੇਸ਼ਨ ਪਾਰਟੀ ਦੀ NSW ਦੀ ਇਕਾਈ ਤੇ ਵਿਕਟੋਰੀਆ ਦੀ ਇਕਾਈ ਦੇ ਜਿਹੜੇ ਪ੍ਰਮੁੱਖ ਨੇ ਉਹਨਾਂ ਦਾ ਕਹਿਣਾ ਸੀ ਕਿ ਸਕੂਲੀ ਵਿਦਿਆਰਥੀਆਂ ਦੀ ਤਰਫ ਤੋਂ ਇਸ ਕਿਸਮ ਦੇ ਪ੍ਰਦਰਸ਼ਨ ਹੋਣੇ ਹੀ ਨਹੀਂ ਚਾਹੀਦੇ। ਕੱਲ ਦੇ ਦਿਨ ਪੌਲਿਨ ਹੈਨਸਨ ਨੇ ਵੀ ਸੋਸ਼ਲ ਮੀਡੀਆ ਤੇ ਲਿਖਿਆ ਸੀ ਕਿ ਵਿਦਿਆਰਥੀਆਂ ਨੂੰ ਉਹਨਾਂ ਦੇ ਖਿਲਾਫ ਨਾਅਰੇਬਾਜ਼ੀ ਕਰਨ ਦੀ ਬਜਾਏ ਜਿਹੜੀ ਵੱਧ ਰਹੀ ਮਹਿੰਗਾਈ ਹੈ ਉਹਨਾਂ ਦੇ ਉੱਤੇ ਚਿੰਤਾ ਜਤਾਣੀ ਚਾਹੀਦੀ ਹੈ। ਦੱਸ ਦਈਏ ਕਿ ਸਿਡਨੀ ਦੇ ਵਿੱਚ ਯੂਨੀਵਰਸਿਟੀ ਆਫ ਸਿਡਨੀ UTS UNSW ਮੈਕੁਆਰੀ ਯੂਨੀਵਰਸਿਟੀ ਦੇ ਵਿਦਿਆਰਥੀ ਤੇ ਕੁਝ ਸਕੂਲਾਂ ਦੇ ਵਿਦਿਆਰਥੀ CBD ਦੇ ਵਿੱਚ ਇਕੱਠੇ ਹੋਏ। ਸੋਸ਼ਲਿਸਟ ਅਲਟਰਨੇਟਿਵ ਤੇ ਪੈਲੇਸਟਾਈਨ ਐਕਸ਼ਨ ਗਰੁੱਪ ਦੇ ਪੈਂਫਲੇਟ ਵੀ ਜਿਹੜੇ ਇਸ ਦਰਮਿਆਨ ਵੰਡੇ ਗਏ। ਹਾਲਾਂਕਿ ਇਸ ਦਰਮਿਆਨ ਹੈਨਸਨ ਨੂੰ ਇੱਕ ਫਾਸੀਵਾਦੀ ਚਿਹਰੇ ਦੇ ਤੌਰ ਦੇ ਉੱਤੇ ਸਥਾਪਿਤ ਕੀਤਾ ਗਿਆ। ਉਸ ਦੇ ਚਿਹਰੇ ਦੇ ਕੁਝ ਮੁਖੌਟੇ ਵੀ ਜਿਹੜੇ ਮੌਜੂਦ ਰਹੇ ਔਰ ਗਾਲੀ ਗਲੋਚ ਵੀ ਖੂਬ ਹੋਇਆ। ਦੱਖਣ ਪੰਥੀ ਮੀਡੀਆ ਸੀ ਜਿਹੜਾ ਖਾਸ ਤੌਰ ਦੇ ਉੱਤੇ ਹੈਰਾਲਸਨ ਜਾਂ ਹੋਰ ਜਿਹੜੇ ਡੇਲੀ ਟੈਲੀਗ੍ਰਾਫ News 24 ਵਰਗੇ ਅਦਾਰੇ ਜਿਹੜੇ ਵਿਦਿਆਰਥੀਆਂ ਦੇ ਨਾਲ ਇੰਟਰਵਿਊ ਕਰਨ ਜਾ ਰਹੇ ਸੀ ਉਹਨਾਂ ਦੇ ਨਾਲ ਵੀ ਕਾਫੀ ਗਾਲੀ ਗਲੋਚ ਹੁੰਦਾ ਦਿਖਿਆ। ਸੋਸ਼ਲ ਮੀਡੀਆ ਤੇ ਇਸ ਕਿਸਮ ਦੀਆਂ ਕਲਿਪਸ ਵੀ ਵਾਇਰਲ ਹੋ ਰਹੀਆਂ ਨੇ। ਇਸ ਦਰਮਿਆਨ ਵਿਦਿਆਰਥੀਆਂ ਨੇ ਜਿਹੜਾ ਪੌਲਿਨ ਹੈਨਸਨ ਦੀ ਪਾਰਟੀ ਦੇ ਉੱਤੇ ਜੰਮ ਕੇ ਹਮਲੇ ਬੋਲੇ, ਜਦਕਿ ਪੌਲਿਨ ਹੈਨਸਨ ਉਸ ਤੋਂ ਥੋੜੀ ਦੇਰ ਬਾਅਦ ਇਸੇ ਹੀ News 24 ਜਿਹਨੂੰ ਪਹਿਲਾਂ ਸਕਾਈ ਨਿਊਜ਼ ਕਿਹਾ ਜਾਂਦਾ ਸੀ ਉਸ ਦੇ ਉੱਤੇ ਆ ਕੇ ਕਹਿੰਦੇ ਨੇ ਕਿ ਲੇਬਰ ਤੇ ਗ੍ਰੀਨਸ ਪਾਰਟੀ ਦੀ ਸਰਕਾਰਾਂ ਨੇ ਸਾਡੇ ਭਵਿੱਖ ਨੂੰ ਵੇਚ ਕੇ ਰੱਖ ਦਿੱਤਾ, ਇਹਨਾਂ ਨੇ ਸਾਡੀ ਦੇਸ਼ ਨੂੰ ਹੋਰ ਕਮਜ਼ੋਰ ਹੋਰ ਗਰੀਬ ਕਰ ਦਿੱਤਾ, ਤੁਸੀਂ ਚਾਹੋ ਚਾਹੇ ਨਾ ਚਾਹੋ ਵਨ ਨੇਸ਼ਨ ਪਾਰਟੀ ਦੇਸ਼ ਦੇ ਭਵਿੱਖ ਦੇ ਲਈ ਲੜਦੀ ਰਹੇਗੀ। ਇਸ ਦਰਮਿਆਨ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਆਪਣੀ ਮਾਈਗ੍ਰੇਸ਼ਨ ਨੀਤੀ ਨੂੰ ਵੀ ਸਪਸ਼ਟ ਕੀਤਾ ਗਿਆ। ਦੱਸ ਦਈਏ ਕਿ ਜਿੱਥੇ ਇੱਕ ਪਾਸੇ ਸਰਕਾਰ ਇਹ ਕਹਿ ਰਹੀ ਹੈ ਕਿ ਅਗਲੇ ਸਾਲ 2,25,000 ਦੇ ਕਰੀਬ ਪ੍ਰਵਾਸ ਦਾ ਦਾਖਲਾ ਆਸਟ੍ਰੇਲੀਆ ਦੇ ਵਿੱਚ ਹੋਏਗਾ, ਉੱਥੇ ਵਨ ਨੇਸ਼ਨ ਪਾਰਟੀ ਨੇ ਕਿਹਾ ਕਿ ਜੇਕਰ ਉਹ ਸੱਤਾ ਦੇ ਵਿੱਚ ਆਉਣ ਤਾਂ ਉਹ ਇਸ ਦਾਖਲੇ ਨੂੰ 1,30,000 ਤੱਕ ਸੀਮਿਤ ਕਰ ਦੇਣਗੇ, ਯਾਨੀ ਇਸ ਤੋਂ ਵੱਧ ਆਸਟ੍ਰੇਲੀਆ ਦੇ ਵਿੱਚ ਲੋਕ ਆਉਣ ਨਹੀਂ ਦਿੱਤੇ ਜਾਣਗੇ। ਮਾਈਗ੍ਰੇਸ਼ਨ ਪਾਲਿਸੀ ਦੇ ਨਾਂ ਦੇ ਉੱਤੇ ਹੁਣ ਤੱਕ ਕੋਈ ਵੀ ਪਾਰਟੀ ਆਪਣੀ ਨੀਤੀ ਸਪਸ਼ਟ ਨਹੀਂ ਕਰ ਸਕੀ ਹੈ ਕਿ ਆਖਿਰਕਾਰ ਕਿੱਥੋਂ ਕੱਟ ਲਗਾਉਣੇ ਨੇ, ਕਿਵੇਂ ਮਾਈਗ੍ਰੇਸ਼ਨ ਨੂੰ ਸੈੱਟ ਕਰਨਾ ਹੈ, ਕਿਵੇਂ ਜਿਹੜਾ ਹਾਊਸਿੰਗ ਕ੍ਰਾਈਸਿਸ ਹੈ ਉਹ ਮਾਈਗ੍ਰੇਸ਼ਨ ਦਾ ਦਿੱਤਾ ਹੋਇਆ, ਯਾਨੀ ਕਿ ਪ੍ਰਵਾਸੀਆਂ ਦੇ ਚੱਲਦਿਆਂ ਇਹ ਖੜਾ ਕੀਤਾ ਗਿਆ। ਇੱਥੋਂ ਤੱਕ ਵਨ ਨੇਸ਼ਨ ਪਾਰਟੀ ਵੀ ਇਸ ਨੂੰ ਅੰਕੜਿਆਂ ਦੇ ਆਧਾਰ ਦੇ ਉੱਤੇ ਸਾਬਤ ਨਹੀਂ ਕਰ ਸਕੀ ਹੈ। ਕੱਲ ਦੇ ਦਿਨ ਐਂਡਰਿਊ ਬ੍ਰੈਗ ਦੀ ਜਿਹੜੀ ਪ੍ਰੈਸ ਕਾਨਫਰੰਸ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਕੀਤੀ ਗਈ ਸੀ ਉਸ ਦੇ ਕੁਝ ਨੁਕਤੇ ਵੀ ਤੁਹਾਡੇ ਨਾਲ ਸਾਂਝੇ ਕੀਤੇ ਸੀ, ਜਿਸ ਦੇ ਵਿੱਚ ਉਹਨਾਂ ਨੇ ਹਾਊਸਿੰਗ ਪਾਲਿਸੀ ਦੇ ਉੱਤੇ ਕਿਹਾ ਕਿ ਲੋਕ ਸਸਤੇ ਘਰ ਲੈ ਲੈਣ, ਨਾਲ ਹੀ ਮਾਈਗ੍ਰੇਸ਼ਨ ਨੀਤੀ ਦੇ ਉੱਤੇ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੇ ਬੈਕਪੈਕਰਸ ਨੇ ਹੌਲੀਡੇ ਮੇਕਰ ਵੀਜ਼ਾ ਦੇ ਉੱਤੇ ਲੋਕ ਆਉਂਦੇ ਨੇ ਜਾਂ ਇੰਟਰਨੈਸ਼ਨਲ ਸਟੂਡੈਂਟਸ ਨੇ ਜਾਂ ਟੈਂਪਰੇਰੀ ਮਾਈਗ੍ਰੈਂਟਸ ਨੇ ਉਹਨਾਂ ਦੀ ਗਿਣਤੀ ਜਿਹੜੀ ਹੈ ਘੱਟ ਕੀਤੀ ਜਾਏਗੀ ਤੇ ਇਸ ਦੇ ਨਾਲ ਸਮੱਸਿਆ ਹੱਲ ਹੋ ਜਾਏਗੀ। ਹਾਲਾਂਕਿ ਅੰਕੜੇ ਇਸ ਗੱਲ ਦੇ ਵੱਲ ਸੁਝਾਅ ਦਿੰਦੇ ਨੇ ਕਿ ਬੈਕਪੈਕਰ, ਇੰਟਰਨੈਸ਼ਨਲ ਸਟੂਡੈਂਟ ਜਾਂ ਟੈਂਪਰੇਰੀ ਵੀਜ਼ਾ ਹੋਲਡਰ ਆਸਟ੍ਰੇਲੀਆ ਦੇ ਵਿੱਚ ਘਰਾਂ ਦੇ ਮਾਲਕ ਨਹੀਂ ਨੇ। ਜ਼ਾਹਰ ਜੀ ਗੱਲ ਹੈ ਕਿ ਐਂਡਰਿਊ ਬ੍ਰੈਗ ਦੇ ਵੀ ਇਸ ਦਾਅਵੇ ਦੇ ਵਿੱਚ ਕਿਤੇ ਨਾ ਕਿਤੇ ਕਮੀ ਸੀ। ਇਸੇ ਕਰਕੇ ਐਂਗਸ ਟੇਲਰ, ਜਿਹੜੇ ਕਿ ਲਿਬਰਲ ਪਾਰਟੀ ਦੇ ਉਹਨਾਂ ਦੇ ਪ੍ਰਮੁੱਖ ਨੇ, ਉਹਨਾਂ ਦੇ ਬੌਸ ਨੇ, ਉਹਨਾਂ ਨੇ ਤੁਰੰਤ ਬਾਅਦ ਐਂਡਰਿਊ ਬ੍ਰੈਗ ਦੇ ਇਸ ਭਾਸ਼ਣ ਤੋਂ ਪੱਲਾ ਝਾੜ ਲਿਆ। ਉਹਨਾਂ ਕਿਹਾ ਕਿ ਐਂਡਰਿਊ ਬ੍ਰੈਗ ਨੇ ਜੋ ਵੀ ਭਾਸ਼ਣ ਦਿੱਤਾ, ਜੋ ਵੀ ਸੰਬੋਧਨ ਕੀਤਾ ਪ੍ਰੈਸ ਕਲੱਬ ਦੇ ਵਿੱਚ, ਉਹਨਾਂ ਦੇ ਨਿੱਜੀ ਵਿਚਾਰ ਹੋ ਸਕਦੇ ਨੇ। ਲਿਬਰਲ ਪਾਰਟੀ ਵੀ ਹਾਲੇ ਤੱਕ ਆਪਣੀ ਮਾਈਗ੍ਰੇਸ਼ਨ ਪਾਲਿਸੀ ਨੂੰ ਅੱਗੇ ਨਹੀਂ ਰੱਖ ਸਕੀ ਹੈ। ਉਧਰ ਦੂਸਰੇ ਪਾਸੇ ਐਂਡਰਿਊ ਬ੍ਰੈਗ ਵਰਗੀ ਹੀ ਗੱਲ ਵਨ ਨੇਸ਼ਨ ਪਾਰਟੀ ਵੀ ਕਰ ਗਈ। ਕੱਲ ਦੇ ਦਿਨ ਕਿਹਾ ਗਿਆ ਕਿ ਕੁਝ ਵਿਜ਼ਿਟਰ ਟੂਰਿਸਟ ਆਪਸ਼ਨ ਜਿਵੇਂ ਫੈਮਿਲੀ, ਪਾਰਟਨਰ ਵੀਜ਼ਾ, ਵਰਕਿੰਗ ਹੋਲੀਡੇ ਮੇਕਰ, ਸਕਿਲਡ ਮਾਈਗ੍ਰੇਸ਼ਨ, ਰਿਫਿਊਜੀ, ਹਿਊਮੈਨੀਟੇਰੀਅਨ ਪ੍ਰੋਗਰਾਮ ਜਿਹੜੇ ਨੇ, ਉਹਨਾਂ ਸਾਰਿਆਂ ਦੇ ਵਿੱਚ ਬਦਲਾਅ ਕੀਤੇ ਜਾਣਗੇ। ਲੇਬਰ ਦੇ ਤਹਿਤ, ਮਤਲਬ ਵਨ ਨੇਸ਼ਨ ਪਾਰਟੀ ਨੇ ਦਾਅਵਾ ਕੀਤਾ ਕਿ ਲੇਬਰ ਪਾਰਟੀ ਦੇ ਤਹਿਤ 2023 ਦੇ ਵਿੱਚ 5,56,000 ਲੋਕ ਆਸਟ੍ਰੇਲੀਆ ਚ ਦਾਖਲ ਹੋ ਗਏ, ਜਦਕਿ ਲੇਬਰ ਪਾਰਟੀ ਨੇ ਇਹਨਾਂ ਅੰਕੜਿਆਂ ਤੋਂ ਇਨਕਾਰ ਕੀਤਾ। ਲੇਬਰ ਦਾ ਇਹ ਕਹਿਣਾ ਹੈ ਕਿ 2027-28 ਤੱਕ ਉਹ 2.25 ਲੱਖ ਤੱਕ ਇਸ ਗਿਣਤੀ ਨੂੰ ਲੈ ਆਣਗੇ, ਜਿਹੜੀ ਹੁਣ ਤੱਕ 3,80,000 ਤੱਕ ਗਈ ਹੈ। ਹੋਮ ਅਫੇਅਰ ਮਿਨਿਸਟਰ ਟੋਨੀ ਬਰਕ ਹਾਲੇ ਤੱਕ ਇਹ ਤੈਅ ਨਹੀਂ ਕਰ ਸਕੇ ਨੇ, ਕਿਉਂਕਿ ਪਿਛਲੇ ਹਫਤੇ ਉਹਨਾਂ ਦਾ ਭਾਸ਼ਣ ਜਿਹੜਾ ਸੀ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਹੋਣਾ ਸੀ ਉਹ ਰੱਦ ਹੋ ਗਿਆ ਜਾਂ ਪੋਸਟਪੋਨ ਹੋ ਗਿਆ, ਜਾਂ ਹੋਏਗਾ ਕਿ ਨਹੀਂ ਹੋਏਗਾ ਉਸ ਦੇ ਬਾਰੇ ਹਾਲੇ ਵਿਚਾਰਾਂ ਨਹੀਂ ਦਿੱਤੀਆਂ ਗਈਆਂ। ਪਰ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਹੋਣ ਵਾਲੇ ਭਾਸ਼ਣ ਜਾਂ ਜਿਹੜੇ ਸੰਬੋਧਨ ਨੇ, ਉਹ ਹੁਣ ਕਾਫੀ ਚਰਚਾ ਦਾ ਵਿਸ਼ਾ ਬਣ ਰਹੇ ਨੇ, ਚਾਹੇ ਉਹ ਪਹਿਲਾਂ ਪੌਲਿਨ ਹੈਨਸਨ ਦਾ ਰਿਹਾ ਹੋਵੇ, ਚਾਹੇ ਐਂਡਰਿਊ ਬ੍ਰੈਗ ਦਾ, ਜਾਂ ਫਿਰ ਕੈਂਸਲ ਹੋਇਆ ਟੋਨੀ ਬਰਕ ਦਾ। ਉੱਥੇ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਉਂਦੀ ਹੈ, ਇੱਕ ਹੋਰ ਚਰਚ ਦੇ ਨਾਲ ਜੁੜੇ ਹੋਏ ਨੇਤਾ ਦੀ ਤਰਫ ਤੋਂ। ਦੱਸ ਦਈਏ ਕਿ ਇੱਕ ਸਾਬਕਾ ਹਾਈ ਰੈਂਕਿੰਗ ਕੈਥੋਲਿਕ ਵਿਅਕਤੀ ਨੂੰ ਹੁਣ 2 ਐਬੋਰੀਜਨਲ ਨੌਜਵਾਨ ਲੜਕਿਆਂ ਦੇ ਨਾਲ ਕਥਿਤ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਦੇ ਤਹਿਤ ਦੋਸ਼ੀ ਠਹਿਰਾਇਆ ਗਿਆ। ਸਾਬਕਾ ਬਿਸ਼ਪ ਰਹੇ ਨੇ ਜਿਹੜੇ ਬਰੂਮ ਦੇ, ਕ੍ਰਿਸਟੋਫਰ ਐਲਨ ਸੌਂਡਰਸ, ਜਿਨ੍ਹਾਂ ਦੀ ਉਮਰ 76 ਸਾਲ ਹੈ, ਉਹਨਾਂ ਦੇ ਉੱਤੇ 13 ਦੋਸ਼ ਆਇਦ ਕਰਕੇ ਉਹਨਾਂ ਨੂੰ ਦੋਸ਼ੀ ਪਾਇਆ ਗਿਆ ਆਸਟ੍ਰੇਲੀਅਨ ਡਿਸਟ੍ਰਿਕਟ ਕੋਰਟ, ਵੈਸਟ ਆਸਟ੍ਰੇਲੀਅਨ ਡਿਸਟ੍ਰਿਕਟ ਕੋਰਟ ਦੀ ਤਰਫ ਤੋਂ। ਦੱਸ ਦਈਏ ਕਿ ਇਹ ਮਾਮਲੇ ਉਹਨਾਂ ਨੇ 2008 ਤੋਂ 2019 ਦੇ ਦਰਮਿਆਨ ਅੰਜਾਮ ਦਿੱਤੇ ਸੀ। ਦਰਜਨਾ ਐਸੇ ਮਾਮਲਿਆਂ ਦੇ ਵਿੱਚ ਉਹਨਾਂ ਨੇ ਛੋਟੇ ਲੜਕਿਆਂ ਦੇ ਨਾਲ ਜਿਨਸੀ ਬਦਸਲੂਕੀ, ਜਿਨਸੀ ਸ਼ੋਸ਼ਣ ਕੀਤਾ ਸੀ। ਸੌਂਡਰਸ ਜਿਹੜੇ ਕਿ ਬਰੂਮ ਦੇ ਦੂਸਰੇ ਵੱਡੇ ਬਿਸ਼ਪ ਰਹੇ ਸੀ 1996 ਦੇ ਵਿੱਚ, ਉਹਨਾਂ ਨੇ 13 ਸਕੂਲਾਂ ਦੇ ਵਿੱਚ ਵੀ ਇਹਨਾਂ ਬੱਚਿਆਂ ਦੇ ਨਾਲ ਅਲੱਗ ਅਲੱਗ ਮੌਕਿਆਂ ਦੇ ਉੱਤੇ ਗਲਤ ਹਰਕਤਾਂ ਕੀਤੀਆਂ ਸੀ। ਦੱਸ ਦਈਏ ਕਿ ਇਸ ਤੋਂ ਸਾਲ ਬਾਅਦ ਹੀ ਪੋਪ ਫ੍ਰੈਂਕਿਸ ਨੇ ਉਹਨਾਂ ਦਾ ਅਸਤੀਫਾ ਵੀ ਲੈ ਲਿਆ ਸੀ। ਇਹ ਪਹਿਲਾ ਮਾਮਲਾ ਨਹੀਂ ਹੈ ਆਸਟ੍ਰੇਲੀਆ ਦੇ ਸਿਰ ਦੇ ਉੱਤੇ, ਆਸਟ੍ਰੇਲੀਆ ਦੇ ਮੱਥੇ ਦੇ ਉੱਤੇ ਲੱਗਿਆ ਹੋਵੇ, ਜਦੋਂ ਇੱਕ ਚਰਚ ਦੇ ਸਿਖਰਲੇ ਨੇਤਾ ਦੇ ਉੱਤੇ, ਨੇਤਾ ਤਾਂ ਕੀ ਬਲਕਿ ਇੱਕ ਚਰਚ ਦੇ ਸਿਖਰਲੇ ਅਧਿਕਾਰੀ ਦੇ ਉੱਤੇ ਇਸ ਕਿਸਮ ਦਾ ਇਲਜ਼ਾਮ ਲੱਗ ਰਿਹਾ ਹੋਵੇ। ਇਸ ਤੋਂ ਪਹਿਲਾਂ ਕਾਰਡੀਨਲ ਜਾਰਜ ਪੈਲ ਵੀ ਇਸ ਕਿਸਮ ਦੇ ਇਲਜ਼ਾਮ ਝੱਲ ਚੁੱਕੇ ਨੇ, ਬਲਕਿ ਕਾਰਡੀਨਲ ਜਾਰਜ ਪੈਲ ਤਾਂ ਜੇਲ੍ਹ ਵੀ ਕੱਟ ਚੁੱਕੇ ਸੀ। 2018 ਚ ਉਹਨਾਂ ਨੂੰ ਦੋਸ਼ੀ ਪਾਇਆ ਗਿਆ ਸੀ, ਉਹਨਾਂ ਨੂੰ ਤਾਂ ਛੋਟੇ ਬੱਚਿਆਂ ਦੇ ਨਾਲ ਰੇਪ ਦੇ ਇਲਜ਼ਾਮ ਵੀ ਉਹਨਾਂ ਤੇ ਲੱਗੇ ਸੀ 1996 ਦੇ ਵਿੱਚ ਉਹ ਕਿਤੇ ਸੀ। ਜਿਵੇਂ ਹੀ ਉਹਨਾਂ ਨੂੰ ਅਦਾਲਤ ਜੇਲ੍ਹ ਦੇ ਵਿੱਚੋਂ ਰਾਹਤ ਮਿਲਦੀ ਹੈ ਤਾਂ ਉਹ ਉਸ ਤੋਂ ਬਾਅਦ ਫਿਰ ਰੋਮ ਰਵਾਨਾ ਹੋ ਗਏ ਸੀ, ਵੈਟੀਕਨ ਸਿਟੀ ਲਈ ਰਵਾਨਾ ਹੋ ਗਏ ਸੀ, ਤੇ ਉਸ ਤੋਂ ਬਾਅਦ ਆਪਣੇ ਆਖਰੀ ਸਾਹ ਤੱਕ ਜਾਰਜ ਪੈਲ ਕਦੇ ਆਸਟ੍ਰੇਲੀਆ ਵਾਪਸ ਨਹੀਂ ਮੁੜੇ। ਇਸੇ ਤਰੀਕੇ ਦੇ ਨਾਲ ਹੁਣ ਸੌਂਡਰਸ ਦੇ ਉੱਤੇ ਇਹ ਇਲਜ਼ਾਮ ਲੱਗੇ ਨੇ। ਚਰਚ ਦੇ ਵਿੱਚ ਹੁੰਦੀਆਂ ਇਸ ਕਿਸਮ ਦੇ ਕਥਿਤ ਗੁਨਾਹਾਂ ਦੀਆਂ ਜਿਹੜੀਆਂ ਖਬਰਾਂ ਨੇ, ਉਹ ਅਕਸਰ ਜਿਹੜੀਆਂ ਨੇ ਮੀਡੀਆ ਦੇ ਇੱਕ ਵੱਡੇ ਹਿੱਸੇ ਦੀ ਤਰਫ ਤੋਂ ਢੱਕ ਲੀਆਂ ਦੱਬ ਲੀਆਂ ਜਾਂਦੀਆਂ ਨੇ, ਪਰ ਇਸ ਮਾਮਲੇ ਦੀ ਗੰਭੀਰਤਾ ਇੱਥੋਂ ਹੀ ਜ਼ਾਹਰ ਹੁੰਦੀ ਹੈ ਕਿ ਸੌਂਡਰਸ ਦੇ ਉੱਤੇ ਸ਼ੁਰੂਆਤ ਦੇ ਵਿੱਚ 30 ਸੈਕਸ਼ੁਅਲ ਅਸੋਲਟ ਦੇ ਦੋਸ਼ ਲੱਗੇ ਸੀ। ਬਾਅਦ ਦੇ ਵਿੱਚ ਇੱਕ ਇੱਕ ਕਰਕੇ ਉਹਨਾਂ ਨੂੰ ਖਤਮ ਕੀਤਾ ਗਿਆ। ਹਾਲੇ ਵੀ ਉਹਨਾਂ ਦੇ ਉੱਤੇ ਜਿਹੜੇ ਇਹ ਦਰਜਨ ਤੋਂ ਵਧੇਰੇ ਦੋਸ਼ ਜਿਹੜੇ ਹਾਲੇ ਵੀ ਲੱਗੇ ਹੋਏ ਨੇ, ਜਿਹਨਾਂ ਨੂੰ ਹਟਾਇਆ ਨਹੀਂ ਗਿਆ, ਔਰ ਇਸੇ ਦੇ ਤਹਿਤ ਇਹ ਮੁਕੱਦਮਾ ਉਹਨਾਂ ਤੇ ਚੱਲ ਰਿਹਾ ਹੈ। ਉੱਥੇ ਹੀ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਵਿਕਟੋਰੀਆ ਦੇ ਵਿੱਚ ਫਜ਼ੂਲ ਖਰਚੀ ਦੀ ਖਬਰ, ਕਿੰਨੀਆਂ ਕੁ ਖਬਰਾਂ ਹੁਣ ਸਾਂਝੀਆਂ ਕਰੀਏ। ਹੁਣ ਤਾਂ ਇੰਜ ਲੱਗਦਾ ਹੈ ਕਿ ਸ਼ਾਇਦ ਸਰਕਾਰਾਂ ਨੂੰ ਇਲਮ ਹੀ ਨਹੀਂ ਹੈ ਕਿ ਸਰਕਾਰਾਂ ਚਲਾਈ ਦੀਆਂ ਕਿਵੇਂ ਨੇ। ਆਸਟ੍ਰੇਲੀਆ ਦੇ ਵਿੱਚ ਇੱਕ ਪਾਸੇ ਜਦੋਂ ਕਿਹਾ ਜਾਂਦਾ ਹੈ ਕਿ ਖਜ਼ਾਨੇ ਦਾ ਸੰਕਟ ਹੈ, ਦੂਜੇ ਪਾਸੇ ਪ੍ਰੀਮੀਅਰ ਬੈਨ ਕੈਰਲ, ਜਿਹੜੇ ਕਿ ਇੱਕ ਕਿਸਮ ਦਾ ਸੰਕੇਤ ਸੀ ਕਿ ਵਿਕਟੋਰੀਆ ਦੀ ਸਿਆਸਤ ਬਦਲ ਜਾਏਗੀ, ਪਰ ਨਹੀਂ ਬਦਲੀ। ਹੁਣ ਉਹਨਾਂ ਦੇ ਦਫ਼ਤਰ ਦੇ ਵਿੱਚ ਉਵੇਂ ਹੀ ਫਜ਼ੂਲ ਖਰਚੀ ਜਾਰੀ ਹੈ, ਜਿਸ ਦੇ ਅੰਦਾਜ਼ੇ ਵੀ ਨਹੀਂ ਲਗਾਏ ਜਾ ਸਕਦੇ। ਬੈਨ ਕੈਰਲ ਦੇ ਦਫ਼ਤਰ ਦੇ ਵਿੱਚ ਕਾਫੀ ਮਸ਼ੀਨ ਲਗਾਈ ਗਈ। ਸੋਚੋ ਇੱਕ ਕਾਫੀ ਮਸ਼ੀਨ ਕਿੰਨੇ ਦੀ ਪੈਂਦੀ ਹੋਏਗੀ, 1,000, 2,000, 5,000, 10,000, 20,000, 50,000 ਡਾਲਰ। ਇੱਥੇ ਵੀ ਤੁਸੀਂ ਗਲਤ ਹੋ, $6,00,000 ਅਪਰੂਵ ਕੀਤੇ ਗਏ ਨੇ ਕੇਵਲ ਪ੍ਰੀਮੀਅਮ ਕਾਫੀ ਮਸ਼ੀਨਾਂ ਨੂੰ ਸਥਾਪਿਤ ਕਰਨ ਦੇ ਲਈ। ਪ੍ਰੀਮੀਅਰ ਦੇ ਦਫ਼ਤਰ ਦੇ ਵਿੱਚ ਕਿਸ ਕਿਸਮ ਦੀ ਕਾਫੀ ਹੈ, ਕਿੰਨੀ ਮਹਿੰਗੀ ਕਾਫੀ ਹੋਏਗੀ। ਹੋਰ ਤਾਂ ਹੋਰ ਹੈਰਾਲਸਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ 4 ਤੋਂ ਲੈ ਕੇ 6 ਦੇ ਕਰੀਬ ਪੌਦੇ ਵੀ ਇੱਥੇ ਲਗਾਏ ਗਏ ਨੇ। ਹੁਣ ਇਹ ਖਬਰ ਨਾ ਬਣਦੀ ਸ਼ਾਇਦ ਜੇ ਤੁਹਾਨੂੰ ਇਹ ਅਗਲੀ ਗੱਲ ਨਾ ਜੋੜੀਏ ਕਿ ਟੈਕਸਪੇਅਰ ਦੇ ਜੇਬ ਦੇ ਵਿੱਚੋਂ ਜਿਹੜੇ ਇਹ ਪੈਸੇ ਸਰਕਾਰੀ ਖਜ਼ਾਨੇ ਚ ਜੁੜਦੇ ਨੇ ਜਾ ਕੇ ਉਸਦੀ ਦੁਰਵਰਤੋਂ ਕਿਵੇਂ ਹੁੰਦੀ ਹੈ। ਇਹਨਾਂ ਪੌਦਿਆਂ ਨੂੰ ਲੈ ਕੇ, ਇਸ ਕਾਫੀ ਮਸ਼ੀਨ ਨੂੰ ਲੈ ਕੇ ਤੇ ਥੋੜਾ ਬਹੁਤ ਹੋਰ ਕੁਰਸੀਆਂ ਟੇਬਲ ਇੱਧਰ ਉੱਧਰ ਕਰਨ ਨੂੰ ਲੈ ਕੇ ਲਗਭਗ $26 ਲੱਖ ਖਰਚ ਕਰ ਦਿੱਤਾ ਗਿਆ ਪ੍ਰੀਮੀਅਰ ਦਫ਼ਤਰ ਦੇ ਵਿੱਚ। ਐਸੇ ਸਮੇਂ ਚ ਜਦੋਂ ਇਹ ਕਿਹਾ ਜਾਂਦਾ ਹੈ ਕਿ ਵਿਕਟੋਰੀਆ $200 ਬਿਲੀਅਨ ਦੇ ਕਰਜ਼ ਥੱਲੇ ਦੱਬ ਜਾਏਗਾ, ਫਿਜ਼ੂਲ ਖਰਚੀਆਂ ਆਖਿਰਕਾਰ ਕਦੋਂ ਤੇ ਕਿੱਥੇ ਜਾ ਕੇ ਰੁਕਣਗੀਆਂ, ਇਹ ਇੱਕ ਸਵਾਲ ਬਹੁਤ ਵੱਡਾ ਬਣ ਜਾਂਦਾ ਹੈ। ਇੰਜ ਲੱਗਦਾ ਹੈ ਕਿ ਕੋਈ ਵੀ ਪ੍ਰੀਮੀਅਰ ਇਹਨਾਂ ਗੱਲਾਂ ਨੂੰ ਲੈ ਕੇ, ਇਹਨਾਂ ਖਰਚਿਆਂ ਨੂੰ ਲੈ ਕੇ ਗੰਭੀਰ ਨਹੀਂ ਹੈ। ਸ਼ਾਇਦ ਉਹ ਆਪਣੀ ਡੇ ਟੂ ਡੇ ਪੋਲੀਟਿਕਸ ਦੇ ਵਿੱਚ ਹੀ ਇੰਨਾ ਉਲਝ ਕੇ ਰਹਿ ਗਏ ਨੇ ਕਿ ਉਹ ਇਸ ਪਾਸੇ ਨਿਗਾਹ ਹੀ ਨਹੀਂ ਮਾਰ ਪਾ ਰਹੇ ਕਿ ਆਖਿਰਕਾਰ ਪ੍ਰੀਮੀਅਰ ਦਫ਼ਤਰ ਦੇ, ਸਰਕਾਰੀ ਦਫ਼ਤਰਾਂ ਦੇ ਜਾਂ ਉਹਨਾਂ ਦੇ ਬਿਊਰੋਕਰੇਟਸ ਦੇ ਉੱਤੇ ਫਿਜ਼ੂਲ ਖਰਚੇ, ਬੇਲੋੜੇ ਖਰਚੇ ਕਿਵੇਂ ਹੁੰਦੇ ਨੇ। ਇਸ ਮਾਮਲੇ ਨੂੰ ਲੈ ਕੇ ਹੁਣ ਵਿਰੋਧੀ ਧਿਰ ਨੇਤਾ, ਸਾਬਕਾ ਵਿਰੋਧੀ ਧਿਰ ਨੇਤਾ ਬ੍ਰੈਡ ਬੈਟਨ ਦੀ ਤਰਫ ਤੋਂ ਵੀ ਜਿਹੜੇ ਇਲਜ਼ਾਮ ਲਗਾਏ ਗਏ ਨੇ। ਦੱਸ ਦਈਏ ਕਿ ਇਸ ਵਕਤ ਜਿਹੜੇ ਵਿਕਟੋਰੀਆ ਦੇ ਵਿੱਚ ਵਿਰੋਧੀ ਧਿਰ ਨੇਤਾ ਜੈਸ ਵਿਲਸਨ ਨੇ, ਉਹਨਾਂ ਕਿਹਾ ਕਿ $6 ਲੱਖ ਦੇ ਕੌਫੀ ਬੀਨਸ ਜਿਹੜੇ ਮੰਗਵਾਏ ਜਾ ਰਹੇ ਨੇ ਉਸ ਨੂੰ ਲੈ ਕੇ ਕੀ ਪ੍ਰੀਮੀਅਰ ਦੇ ਦਫ਼ਤਰ ਨੇ ਕਿਸੇ ਕਿਸਮ ਦੀ ਕੋਈ ਮਨਜ਼ੂਰੀ ਲਈ ਸੀ ਕਿ ਉਹਨਾਂ ਨੂੰ ਪਤਾ ਹੈ ਕਿ ਟੈਕਸਪੇਅਰ ਦੇ ਪੈਸੇ ਨੂੰ ਕਿਸ ਤਰੀਕੇ ਦੇ ਨਾਲ ਇਸਤੇਮਾਲ ਕਰਨਾ। ਜੇਕਰ ਉਹਨਾਂ ਨੂੰ ਪਤਾ ਹੈ ਤੇ ਉਹ ਬਾਵਜੂਦ ਇਸ ਦੇ ਇਸ ਕਿਸਮ ਦੇ ਨਾਲ ਖਰਚਾ ਕਰ ਰਹੇ ਨੇ ਤੇ ਫੇਰ ਤਾਂ ਰੱਬ ਹੀ ਰਾਖਾ। ਉੱਥੇ ਹੀ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਈਏ। ਵੈਸੇ ਤਾਂ ਇਹ ਆਪਣੇ ਸੋਸ਼ਲ ਮੀਡੀਆ ਤੇ ਵੀ ਸਾਂਝੀ ਕੀਤੀ ਹੈ ਖਬਰ, ਆਸਟ੍ਰੇਲੀਆ ਦੇ ਵਿੱਚ ਇਸ ਵਕਤ ਛੋਟੇ ਬੱਚਿਆਂ ਦੇ ਲਈ, ਸਕੂਲੀ ਬੱਚਿਆਂ ਦੇ ਲਈ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਬਣੇ ਹੋਏ ਨੇ ਊਸ਼ੀ ਟੋਇਜ਼, ਡਿਜ਼ਨੀ ਟੋਇਜ਼। ਜਿਹੜੇ ਛੋਟੇ ਛੋਟੇ ਟੋਇਜ਼ ਨੇ, ਛੋਟੇ ਛੋਟੇ ਕਰੈਕਟਰ ਨੇ, ਵੂਲਵਰਸ ਤੋਂ, ਬਿਗ ਡਬਲਿਊ ਤੋਂ ਸ਼ਾਪਿੰਗ ਕਰਨ ਤੋਂ ਬਾਅਦ ਤੁਹਾਨੂੰ ਇਹ ਮਿਲ ਜਾਂਦੇ ਨੇ। ਇਹਨਾਂ ਟੋਇਜ਼ ਨੂੰ ਲੈ ਕੇ ਇਹ ਗੱਲ ਕਹੀ ਜਾਂਦੀ ਹੈ ਕਿ ਇਸ ਵਕਤ 90s ਦਾ ਦੌਰ ਵਾਪਸ ਆ ਗਿਆ। 90s ਦੇ ਦੌਰ ਦੇ ਵਿੱਚ ਆਸਟ੍ਰੇਲੀਆ ਦੇ ਸਕੂਲਾਂ ਦੇ ਅੰਦਰ ਚਿਪਸ ਦੇ ਛੋਟੇ ਛੋਟੇ ਪੈਕਟਾਂ ਦੇ ਵਿੱਚੋਂ ਟੈਜ਼ੋਜ਼ ਨਿਕਲਦੇ ਸੀ, ਛੋਟੇ ਛੋਟੇ ਖਿਡੌਣੇ ਹੁੰਦੇ ਸੀ ਪਲਾਸਟਿਕ ਦੇ, ਔਰ ਉਦੋਂ ਵੀ ਇਸੇ ਕਿਸਮ ਦਾ ਹੰਗਾਮਾ ਹੁੰਦਾ ਸੀ। ਦਾਅਵਾ ਹੁਣ ਕਿ ਇਹ ਕੀਤਾ ਜਾ ਰਿਹਾ ਹੈ ਕਿ ਇਹਨਾਂ ਊਸ਼ੀਜ਼ ਨੂੰ ਲੈ ਕੇ ਵੀ ਹੁਣ ਸਕੂਲਾਂ ਦੇ ਵਿੱਚ ਉਸੇ ਕਿਸਮ ਦੇ ਨਾਲ ਕਰੇਜ਼ ਵੱਧ ਰਿਹਾ। ਕਰੇਜ਼ ਤਾਂ ਹੋਰ ਬਹੁਤ ਦੂਰ ਦੀ ਗੱਲ, NSW ਕੁਇਨਜ਼ਲੈਂਡ ਵਿਕਟੋਰੀਆ ਦੇ ਸਕੂਲਾਂ ਦੇ ਵਿੱਚ ਇਸ ਨੂੰ ਪਾਬੰਦ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਕਿ ਸਕੂਲਾਂ ਦੇ ਵਿੱਚ ਬੱਚੇ ਇਹ ਛੋਟੇ ਸੌਫਟ ਟੋਇਜ਼, ਜਿਹੜੇ ਸੌਫਟ ਟੋਇਜ਼ ਤਾਂ ਨਹੀਂ ਕਹਿ ਸਕਦੇ ਪਰ ਛੋਟੇ ਛੋਟੇ ਮੁਲਾਇਮ ਜਿਹੇ ਖਿਡੌਣੇ ਜਿਹੜੇ ਨੇ ਇਹ ਨਾ ਲੈ ਕੇ ਆਣ। ਡਿਜ਼ਨੀ, ਪਿਕਸਰ, ਮਾਰਵਲ, ਸਟਾਰ ਵਾਰਸ ਦੇ ਇਹ ਖਿਡੌਣੇ ਨੇ ਜਿਵੇਂ ਸਟਿਚ, ਮੁਆਨਾ ਆਦਿ ਜਿਹੜੇ ਜਿਹੜੇ ਟੋਇਜ਼ ਨੇ ਉਹਨਾਂ ਨੂੰ ਅਲੱਗ ਅਲੱਗ ਬਲਾਈਂਡ ਬੈਗਸ ਦੇ ਵਿੱਚ ਰੱਖਿਆ ਹੁੰਦਾ, ਪੈਕ ਕੀਤਾ ਹੁੰਦਾ। ਤੁਸੀਂ $30 ਜਾਂ ਇਸ ਤੋਂ ਵੱਧ ਦੀ ਸ਼ੋਪਿੰਗ ਕਰੋ ਵੂਲਵਰਸ ਤੋਂ ਤਾਂ ਇੱਕ ਪੈਕਟ ਬੱਚਿਆਂ ਨੂੰ ਮਿਲ ਜਾਂਦਾ। ਇਸ ਤਰੀਕੇ ਦੇ ਨਾਲ ਬੱਚੇ ਇਹ ਇਕੱਠੇ ਕਰਨ ਲੱਗੇ ਹੋਏ ਨੇ। ਇਕੱਠੇ ਕਰਨ ਤੋਂ ਬਾਅਦ ਇਹਨਾਂ ਖਿਡੌਣਿਆਂ ਨੂੰ ਉਹ ਸਕੂਲ ਲਿਆਉਂਦੇ ਨੇ, ਸਕੂਲ ਲਿਆ ਕੇ ਫਿਰ ਉਹ ਟ੍ਰੇਡਸ ਕਰਦੇ ਨੇ, ਆਪਣੇ ਦੂਸਰੇ ਵਿਦਿਆਰਥੀਆਂ ਦੇ ਨਾਲ ਤਬਦੀਲੀ ਕਰਦੇ ਨੇ ਜਿਹੜੇ ਜਿਹੜੇ ਉਹਨਾਂ ਨੂੰ ਚਾਹੀਦੇ ਨੇ। ਅਜਿਹੇ ਦੇ ਵਿੱਚ ਕਈ ਵਾਰ ਲੜਾਈ ਝਗੜੇ ਵੀ ਹੁੰਦੇ ਨੇ ਸਕੂਲੀ ਟੀਚਰਸ ਦਾ। ਸੋਸ਼ਲ ਮੀਡੀਆ ਦੇ ਉੱਤੇ ਕੁਝ ਇੱਕ ਵੀਡੀਓ ਵਾਇਰਲ ਹੋ ਰਹੀਆਂ ਨੇ, ਕਹਿਣਾ ਹੈ ਕਿ ਇਹ ਲੜਾਈਆਂ ਜਿਹੜੀਆਂ ਨੇ ਬੱਚਿਆਂ ਦੀਆਂ ਉਹ ਹੱਲ ਕਰਵਾਉਣ ਦੇ ਲਈ ਨਹੀਂ ਬੈਠੇ। ਸਕੂਲਾਂ ਦੇ ਵਿੱਚ ਪੜ੍ਹਾਈ ਦਾ ਮੌਕਾ ਹੁੰਦਾ ਔਰ ਬੱਚੇ ਇਹ ਜਿਹੜੇ ਊਸ਼ੀਜ਼ ਆਪਸ ਚ ਟ੍ਰੇਡ ਕਰਦੇ ਨੇ ਸਕੂਲੀ ਸਮੇਂ ਦੇ ਦਰਮਿਆਨ, ਇਸ ਚੀਜ਼ ਤੋਂ ਤੰਗ ਆ ਚੁੱਕੇ ਨੇ। ਵੈਸੇ ਇਸ ਦੇ ਲਈ ਵੂਲਵਰਸ ਨੂੰ ਵੀ ਕਿਹਾ ਜਾ ਰਿਹਾ, ਵੂਲਵਰਸ ਬਿਗ ਡਬਲਿਊ ਦੀ ਤਰਫ ਤੋਂ 1 ਦਿਨ ਦੇ ਲਈ ਟ੍ਰੇਡ ਜਿਹੜਾ ਇਹ ਕਰਨ ਦਾ ਦਿਨ ਰੱਖਿਆ ਗਿਆ ਸੀ। ਇਸ ਦਾ ਮਤਲਬ ਇਹਨਾਂ ਖਿਡੌਣਿਆਂ ਦੇ ਲਈ ਇੱਕ ਕਿਸਮ ਦਾ ਕਰੇਜ਼ ਹੋਰ ਵਧਾ ਦਿੱਤਾ ਗਿਆ ਸੀ। ਮੰਨਿਆ ਜਾਂਦਾ ਹੈ ਕਿ 40 ਦੇ ਕਰੀਬ ਅਲੱਗ ਅਲੱਗ ਕਰੈਕਟਰਸ ਨੇ ਜਿਹੜੇ ਇੱਕ ਪੂਰੇ ਬਕਸੇ ਦੇ ਵਿੱਚ, ਊਸ਼ੀ ਬਾਕਸ ਦੇ ਵਿੱਚ ਬੱਚੇ ਹਾਸਲ ਕਰਦੇ ਨੇ। ਪਰ ਇਸ ਦਰਮਿਆਨ ਸਕੂਲਾਂ ਦੇ ਅੰਦਰ ਊਸ਼ੀਜ਼ ਦਾ ਇੱਕ ਕਰੇਜ਼, ਜੇਕਰ ਤੁਹਾਡੇ ਬੱਚੇ ਨੂੰ ਵੀ ਹੈ ਤਾਂ ਇਸ ਗੱਲ ਦਾ ਖਿਆਲ ਰੱਖਿਓ ਕਿ ਸਕੂਲਾਂ ਦੇ ਵਿੱਚ ਅਧਿਆਪਕਾਂ ਦੀ ਤਰਫ ਤੋਂ ਹੁਣ ਪਾਬੰਦੀਆਂ ਜਿਹੜੀਆਂ ਨੇ ਲਗਾਈਆਂ ਜਾ ਰਹੀਆਂ ਨੇ, ਅਲੱਗ ਅਲੱਗ ਸਕੂਲਾਂ ਦੀ ਤਰਫ ਤੋਂ ਆਪਣੇ ਪੱਧਰ ਤੇ ਉੱਤੇ ਫੈਸਲੇ ਇਹ ਲਏ ਜਾ ਰਹੇ ਨੇ। ਹਵਾਈ ਅੱਡਿਆਂ ਦੇ ਨਾਲ ਜੁੜੀ ਹੋਈ, ਉਹਨਾਂ ਦੇ ਕੰਮਕਾਜ ਦੇ ਨਾਲ ਜੁੜੀ ਹੋਈ, ਉਹਨਾਂ ਦੀ ਟ੍ਰੈਫਿਕ ਮੈਨੇਜਮੈਂਟ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਇਹ ਟ੍ਰੈਫਿਕ ਕੰਟਰੋਲਰ ਕੰਮ ਕਰਦੇ ਨੇ, ਕਰਦੇ ਦਿਨ ਤੁਹਾਡੇ ਨਾਲ ਇੱਕ ਵਿਸਤਾਰ ਖਬਰ, ਇੱਕ ਜਾਣਕਾਰੀ ਬਲਕਿ ਸਾਂਝੀ ਕੀਤੀ ਸੀ। ਕਾਫੀ ਅੰਦਾਜ਼ਾ ਤੁਹਾਨੂੰ ਹੁਣ ਹੋ ਹੀ ਗਿਆ ਹੋਏਗਾ ਇਹ ਟ੍ਰੈਫਿਕ ਕੰਟਰੋਲਰਸ ਦੀ ਆਸਟ੍ਰੇਲੀਆ ਦੇ ਵੱਡੇ ਹਵਾਈ ਅੱਡਿਆਂ ਦੇ ਉੱਤੇ ਕਿੰਨੀ ਕਮੀ ਚੱਲ ਰਹੀ ਔਰ ਇਸ ਕਮੀ ਦੇ ਚੱਲਦਿਆਂ ਕਿੰਨੇ ਵੱਡੇ ਹਾਦਸੇ ਹੋ ਸਕਦੇ ਨੇ। ਇਸ ਦੇ ਨਾਲ ਜੁੜੀਆਂ ਕੁਝ ਉਦਾਹਰਣਾਂ ਤੁਹਾਡੇ ਨਾਲ ਪਿਛਲੇ ਸਮਿਆਂ ਦੇ ਵਿੱਚ ਸਾਂਝੀਆਂ ਕੀਤੀਆਂ ਸੀ, ਜਦੋਂ ਕਤਰ ਦਾ ਜਹਾਜ਼, ਕਤਰ ਏਅਰਵੇਜ਼ ਦਾ ਇੱਕ ਜਹਾਜ਼, ਖਾਲੀ ਜਹਾਜ਼ ਭਰੇ ਹੋਏ ਯਾਤਰੀਆਂ ਦੇ ਇੱਕ ਛੋਟੇ ਜਹਾਜ਼ ਸਿਡਨੀ ਹਵਾਈ ਅੱਡੇ ਦੇ ਉੱਤੇ ਆਪਸ ਦੇ ਵਿੱਚ ਟਕਰਾ ਗਏ ਸੀ। ਹਾਲਾਂਕਿ ਕੋਈ ਵੱਡੀ ਘਟਨਾ ਹੁਣ ਉਹ ਬਚ ਗਈ ਸੀ, ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਖਬਰ ਇਹ ਹਲਕੀ ਸੀ। ਸਿਡਨੀ ਹਵਾਈ ਅੱਡੇ ਦੇ ਉੱਤੇ ਉਸ ਤੋਂ ਬਾਅਦ ਕਿਹਾ ਜਾ ਰਿਹਾ ਦੋ ਹੋਰ ਘਟਨਾਵਾਂ ਵਾਪਰ ਚੁੱਕੀਆਂ ਨੇ। ਦੂਜੀ ਘਟਨਾ ਜਿਹੜੀ ਉਹ ਐਤਵਾਰ ਦੇ ਦਿਨ ਵੀ ਵਾਪਰੀ ਸੀ, ਜੈੱਟ ਸਟਾਰ ਤੇ ਕਤਰ ਦੇ ਇਸ ਟੱਕਰ ਤੋਂ ਬਾਅਦ ਵਰਜਿਨ ਆਸਟ੍ਰੇਲੀਆ ਦੀ ਫਲਾਈਟ VA555 ਤੇ ਕੁਆਂਟਸ ਦੀ ਫਲਾਈਟ QF728V ਜਿਹੜੇ ਸੀਗੇ ਉਹਨਾਂ ਦੇ ਪਾਇਲਟਸ ਨੂੰ ਨੋਟਿਸ ਟੇਕ ਆਫ ਦਾ ਸਹੀ ਸਮੇਂ ਦੇ ਉੱਤੇ ਨਹੀਂ ਦਿੱਤਾ ਗਿਆ, ਬਲਕਿ ਸੇਮ ਰਨਵੇ ਦਾ ਇਸਤੇਮਾਲ ਕਰਨ ਦੇ ਲਈ ਦਿੱਤਾ ਗਿਆ। ATSB ਯਾਨੀ ਆਸਟ੍ਰੇਲੀਅਨ ਟਰਾਂਸਪੋਰਟ ਸੇਫਟੀ ਬਿਊਰੋ ਹੁਣ ਇਸ ਮਾਮਲੇ ਦੀ ਵੀ ਪੜਤਾਲ ਕਰ ਰਿਹਾ। ਇੱਕ ਵਾਰ ਫਿਰ ਤੋਂ ਉਹੀ ਖਬਰ ਹੈ ਕਿ ਕੁਆਂਟਸ ਦੇ ਪਾਇਲਟਸ ਨੂੰ ਏਅਰ ਟ੍ਰੈਫਿਕ ਕੰਟਰੋਲਰ ਨੇ ਪਰਮਿਸ਼ਨ ਦਿੱਤੀ, ਪਰ ਐਸੇ ਹੀ ਸਮੇਂ ਦੇ ਦਰਮਿਆਨ ਜਿਹੜਾ ਦੂਜਾ ਜਹਾਜ਼ ਸੀ ਵਰਜਿਨ ਆਸਟ੍ਰੇਲੀਆ ਦਾ, ਉਸ ਦੇ ਪਾਇਲਟ ਨੂੰ ਵੀ ਪਰਮਿਸ਼ਨ ਦੇ ਦਿੱਤੀ। ਹੁਣ ਆਖਿਰਕਾਰ ਇਹ ਮਨੁੱਖੀ ਗਲਤੀ ਰਹੀ ਹੈ, ਕੋਈ ਹੋਰ ਗਲਤੀ ਰਹੀ ਹੈ, ਇਸ ਦੀ ਪੜਤਾਲ ਤਾਂ ਕੀਤੀ ਜਾਏਗੀ, ਪਰ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਕਿ ਆਸਟ੍ਰੇਲੀਆ ਦੇ ਹਵਾਈ ਅੱਡਿਆਂ ਦੇ ਉੱਤੇ ਟ੍ਰੈਫਿਕ ਕੰਟਰੋਲਰਸ ਦੇ ਕੰਮ ਦਾ ਵੱਧ ਰਿਹਾ ਦਬਾਅ, ਉਹਨਾਂ ਦੀ ਘੱਟ ਰਹੀ ਗਿਣਤੀ ਔਰ ਆਸਟ੍ਰੇਲੀਆ ਦੇ ਕੋਲ ਥੋੜ ਰਹੇ ਰਿਸੋਰਸਿਸ ਦੇ ਚੱਲਦਿਆਂ ਕਿਤੇ ਕੋਈ ਵੱਡਾ ਹਵਾਈ ਹਾਦਸਾ ਦਰਪੇਸ਼ ਨਾ ਆ ਜਾਵੇ ਹਵਾਈ ਅੱਡਿਆਂ ਦੇ ਉੱਤੇ ਹੀ, ਇਸ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ। ਸੈਂਸਸ ਮੁੱਕ ਚੁੱਕਿਆ, ਹੁਣ ਲੋਕਾਂ ਦੇ ਘਰਾਂ ਚ ਜੁਰਮਾਨੇ ਆਣੇ ਸ਼ੁਰੂ ਹੋ ਜਾਣਗੇ ਜਿਨ੍ਹਾਂ ਨੇ ਆਪਣੇ ਮਰਦਮਸ਼ੁਮਾਰੀ ਦੇ ਵਿੱਚ ਜਾਂ ਜਨਗਣਨਾ ਦੇ ਵਿੱਚ ਭਾਗ ਨਹੀਂ ਲਿਆ। ਪਰ ਆਸਟ੍ਰੇਲੀਅਨ ਲੋਕਾਂ ਨੇ ਜਿਨ੍ਹਾਂ ਨੇ ਹੁਣ 2026 ਦੇ ਮਰਦਮਸ਼ੁਮਾਰੀ ਚ ਹਿੱਸਾ ਲਿਆ ਸੀ, ਦੱਸਦੀ ਹੈ ਕਿ ਫੁੱਲ ਡੇਟਾ ਸੈੱਟ ਜਿਹੜਾ ਉਹਨੂੰ ਰਿਲੀਜ਼ ਕਰਨ ਦੀ ਤਰੀਕ ਦੇ ਦਿੱਤੀ ਗਈ ਹੈ। ਹਾਲਾਂਕਿ ਫੁੱਲ ਡੇਟਾ ਸੈੱਟ ਯਾਨੀ ਕਿ ਪੂਰੇ ਦੇ ਪੂਰੇ ਅੰਕੜੇ ਜਿਹੜੇ ਨੇ ਉਹ ਜਾਰੀ ਹੋਣ ਤੱਕ 2028 ਤੱਕ ਦਾ ਸਮਾਂ ਲੱਗੇਗਾ, ਕਿਉਂਕਿ ਹੁਣ ਕੰਮ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦਾ ABS ਦੇਸ਼ ਦੇ ਅੰਕੜਾ ਵਿਭਾਗ ਦੀ ਤਰਫ ਤੋਂ ਤਿੰਨ ਅਲੱਗ ਅਲੱਗ ਸਟੇਜਾਂ ਦੇ ਵਿੱਚ ਅੰਕੜੇ ਜਾਰੀ ਕੀਤੇ ਜਾਣਗੇ। ਪਹਿਲੀ ਸਟੇਜ ਸਾਲ 2027 ਦੇ ਮੱਧ ਦੇ ਵਿੱਚ ਹੋਏਗੀ, ਯਾਨੀ ਜੂਨ ਮਹੀਨੇ ਤੱਕ ਕੁਝ ਅੰਕੜੇ ਜਾਰੀ ਕਰ ਦਿੱਤੇ ਜਾਣਗੇ। ਫਿਰ 2027 ਦੇ ਕ੍ਰਿਸਮਿਸ ਤੋਂ ਪਹਿਲਾਂ, ਛੁੱਟੀਆਂ ਤੋਂ ਪਹਿਲਾਂ ਕੁਝ ਅੰਕੜੇ ਜਾਰੀ ਹੋਣਗੇ, ਤੇ ਫਿਰ 2028 ਦੇ ਸ਼ੁਰੂਆਤੀ ਮਹੀਨਿਆਂ ਦੇ ਵਿੱਚ ਕੁਝ ਅੰਕੜੇ ਜਾਰੀ ਕੀਤੇ ਜਾਣਗੇ। ਇਸ ਤਰੀਕੇ ਦੇ ਨਾਲ ਪੜਾਵਾਰ ਤਰੀਕਿਆਂ ਦੇ ਨਾਲ ਤਿੰਨ ਸਮਿਆਂ ਦੇ ਵਿੱਚ ਆਸਟ੍ਰੇਲੀਆ ਦੀ ਮਰਦਮਸ਼ੁਮਾਰੀ ਦੇ ਦਰਮਿਆਨ ਇਕੱਠੇ ਕੀਤੇ ਅੰਕੜਿਆਂ ਨੂੰ ਜਾਰੀ ਕੀਤਾ ਜਾਣਾ। ਇਹਨਾਂ ਦੇ ਵਿੱਚ ਆਸਟ੍ਰੇਲੀਆ ਚ ਕਿਸ ਕਿਸਮ ਦੇ ਉਮਰ ਦੇ ਲੋਕ ਜ਼ਿਆਦਾ ਨੇ, ਕਿਸ ਜੈਂਡਰ ਦੇ ਲੋਕ ਜ਼ਿਆਦਾ ਨੇ, ਕਿਸ ਥਾਂ ਦੇ ਉੱਤੇ ਕਿੰਨੀ ਆਬਾਦੀ ਵੱਸਦੀ ਹੈ, ਕਿਹੜੇ ਲੋਕ ਕਿੰਨੇ ਪੜ੍ਹੇ ਲਿਖੇ ਨੇ, ਕਿਸ ਐਥਨਿਕ ਗਰੁੱਪ ਦੇ ਨਾਲ ਜੁੜੇ ਹੋਏ ਲੋਕ ਜ਼ਿਆਦਾ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਨੇ, ਔਰ ਕਿਹੜੀ ਭਾਸ਼ਾ ਜਿਹੜੀ ਹੈ ਘਰਾਂ ਦੇ ਵਿੱਚ ਵੱਧ ਬੋਲੀ ਜਾਂਦੀ ਹੈ, ਕਿੰਨੀ ਆਮਦਨੀ ਗਰੁੱਪ ਵਾਲੇ ਲੋਕ ਰਹਿੰਦੇ ਨੇ, ਇਹਨਾਂ ਦੇ ਸਾਰਿਆਂ ਨੂੰ ਅਲੱਗ ਅਲੱਗ ਤਰੀਕਿਆਂ ਦੇ ਨਾਲ ਪੜਾਵਾਰ ਤਰੀਕੇ ਦੇ ਨਾਲ ਜਾਰੀ ਕੀਤਾ ਜਾਣਾ ਹੈ। ਆਖਰੀ ਜਾਣ ਤੋਂ ਪਹਿਲਾਂ ਖਬਰ ਤੁਹਾਡੇ ਨਾਲ ਸਾਂਝੀ ਕਰੀਏ ਤਾਂ ਕ੍ਰਿਕਟ ਦੀ। ਕੱਲ ਦੇ ਦਿਨ ਜਿਹੜਾ ਕ੍ਰਿਕਟ ਦੇ ਵਿੱਚ ਆਸਟ੍ਰੇਲੀਅਨ ਕ੍ਰਿਕਟ ਦੇ ਲਈ ਕੋਈ ਬਹੁਤਾ ਵਧੀਆ ਦਿਨ ਨਹੀਂ ਰਿਹਾ। ਡਾਰਵਿਨ ਦੇ ਵਿੱਚ ਖੇਡੇ ਗਏ ਬਾਂਗਲਾਦੇਸ਼ ਤੇ ਆਸਟ੍ਰੇਲੀਆ ਦੇ ਜਿਹੜੇ ਪਹਿਲਾ ਟੈਸਟ ਮੈਚ ਸੀ, ਉਸ ਦੀ ਪਹਿਲੀ ਹੀ ਪਾਰੀ ਦੇ ਵਿੱਚ ਆਸਟ੍ਰੇਲੀਆ ਦੀ ਪੂਰੀ ਟੀਮ 198 ਦੌੜਾਂ ਦੇ ਉੱਤੇ ਆਲ ਆਊਟ ਹੋ ਗਈ, ਔਰ ਪਹਿਲੇ ਹੀ ਦਿਨ ਬਾਂਗਲਾਦੇਸ਼ ਨੇ 96 ਦੌੜਾਂ ਬਣਾ ਵੀ ਲਈਆਂ ਸੀ, ਯਾਨੀ ਕਿ ਹੁਣ ਮਹਿਜ਼ 102 ਦੌੜਾਂ ਉਹ ਪਿੱਛੇ ਚੱਲ ਰਹੇ ਨੇ। ਸਕੋਰਬੋਰਡ ਦੇ ਉੱਤੇ ਝਾਤੀ ਮਾਰੀਏ ਤਾਂ ਆਸਟ੍ਰੇਲੀਆ ਦੇ ਵੱਲੋਂ ਸਿਰਫ ਸਟੀਵਨ ਸਮਿਥ ਦੀਆਂ 71 ਦੌੜਾਂ ਛੱਡ ਦਈਏ ਤੇ ਸ਼ੁਰੂਆਤੀ ਬੱਲੇਬਾਜ਼ ਟ੍ਰੈਵਿਸ ਹੈਡ ਦੀਆਂ 22, ਜੇਕ ਵੈਦਰ ਹੈਡ ਦੀਆਂ 23, ਹਾਲਾਂਕਿ ਇਹ ਵੀ ਕੋਈ ਸੰਘਰਸ਼ਪੂਰਨ ਦੌੜਾ ਨਹੀਂ ਸੀ ਜਾਂ ਕੋਈ ਚੰਗਾ ਸਕੋਰ ਨਹੀਂ ਸੀ, ਤਾਂ ਇਸ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਕਮਾਲ ਨਹੀਂ ਕਰ ਸਕਿਆ। ਖਾਸ ਕਮਾਲ ਕੀਤੀ ਬਾਂਗਲਾਦੇਸ਼ੀ ਗੇਂਦਬਾਜ਼ ਹਸਨ ਮਹਿਮੂਦ ਨੇ, ਜਿਨ੍ਹਾਂ ਨੇ 6 ਵਿਕਟਾਂ ਹਾਸਲ ਕੀਤੀਆਂ। ਤਸਕੀਨ ਅਹਿਮਦ ਨੂੰ 2 ਵਿਕਟਾਂ ਮਿਲੀਆਂ, ਇਬਾਦਤ ਹੁਸੈਨ ਨੂੰ ਵੀ 2 ਵਿਕਟਾਂ ਹਾਸਲ ਹੋਈਆਂ। ਸ਼ੁਰੂਆਤ ਜਿਹੜੀ ਸੀ ਬਾਂਗਲਾਦੇਸ਼ ਦੀ, ਉਸ ਦੇ ਵਿੱਚ ਸ਼ਾਦਮਾਨ ਇਸਲਾਮ 20 ਦੌੜਾਂ ਦੇ ਨਿੱਜੀ ਸਕੋਰ ਦੇ ਉੱਤੇ ਸਟਾਕ ਦੀ ਗੇਂਦ ਦਾ ਸ਼ਿਕਾਰ ਹੋ ਗਏ, ਪਰ ਤਨਜੀਦ ਹਸਨ 32 ਔਰ ਮੋਨੀਮੁਲ ਹੱਕ 35 ਦੇ ਨਿੱਜੀ ਸਕੋਰ ਦੇ ਉੱਤੇ ਹਾਲੇ ਵੀ ਨਾਬਾਦ ਖੇਡ ਰਹੇ ਨੇ। ਆਸਟ੍ਰੇਲੀਆ ਦੇ ਲਈ ਡਾਰਵਿਨ ਦਾ ਟੈਸਟ ਕਿਸੇ ਭਿਆਨਕ ਸੁਪਨੇ ਵਰਗਾ ਹੀ ਹੋ ਨਿਬੜਿਆ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਨਹੀਂ, ਦਿਓ ਇਜਾਜ਼ਤ, ਧੰਨਵਾਦ।
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ ਪਰ
1: ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ, ਕਾਲ 0493।

0: ਸਪੋਰਟਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD C-Line 7 ਪ੍ਰੀਮੀਅਮ ਸਿਰਫ $54,990, BYD C-Line 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਔਨ ਅਸ, ਕੰਡੀਸ਼ਨਸ ਅਪਲਾਈ। ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ। ਲੋ ਕ੍ਰੈਡਿਟ ਸਕੋਰ? ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2-Fold Lending।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ AU।
3: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਥਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ ਡੋਟ AU। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਝਾਤ ਮਾਰਨ ਦਾ। ਅੱਜ 14 ਤਰੀਕ ਆ ਅਗਸਤ ਦਾ ਮਹੀਨਾ ਅਤੇ ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਜੋ ਖਾਸ ਖਬਰਾਂ ਨੇ ਉਹਦੇ ਚ ਸਭ ਤੋਂ ਪਹਿਲਾਂ ਅਕਾਲੀ ਆਗੂ ਸੁਖਬੀਰ ਬਾਦਲ ਉੱਪਰ ਨੰਦੇੜ ਚ ਜਿਹੜਾ ਹੈ ਉਹ ਤਲਵਾਰ ਨਾਲ ਹਮਲਾ ਹੋਇਆ। ਸਿਆਸੀ ਆਗੂਆਂ ਨੇ ਹਮਲੇ ਦੀ ਨਿੰਦਾ ਕੀਤੀ ਹੈ ਤੇ ਨਾਲ ਹੀ ਜਿਹੜਾ ਹੈ ਅਕਾਲੀ ਦਲ ਨੂੰ ਆਪਣੀ ਸਿਆਸਤ ਦੀ ਪੜਚੋਲ ਕਰਨ ਦੀ ਨਸੀਹਤ ਵੀ ਦਿੱਤੀ ਗਈ ਹੈ। ਉਧਰ ਪੁਲਿਸ ਨੇ ਜਿਹੜਾ ਹੈ ਹਮਲਾਵਰ ਜਸਪਾਲ ਸਿੰਘ ਨਾਂ ਦਾ ਸੇਵਾਦਾਰ ਦੱਸਿਆ ਜਾਂਦਾ, ਉਹਨੂੰ ਮੌਕੇ ਤੇ ਜਿਹੜਾ ਹੈ ਉਹ ਗ੍ਰਿਫ਼ਤਾਰ ਕਰ ਲਿਆ। ਦੂਜੀ ਖ਼ਬਰ, ਪਾਰਲੀਮੈਂਟ ਦਾ ਜਿਹੜਾ ਮੌਨਸੂਨ ਇਜਲਾਸ ਕੱਲ ਰੌਲੇ ਰੱਪੇ ਚ ਜਿਹੜਾ ਉਹ ਖਤਮ ਹੋ ਗਿਆ। ਕੋਈ ਖਾਸ ਕਾਰੋਬਾਰ ਜਿਹੜਾ ਹੈਗਾ ਪਾਰਲੀਮੈਂਟ ਚ ਨਹੀਂ ਹੋ ਸਕਿਆ ਤੇ ਸਿਰਫ 19 ਜਿਹੜਾ ਹੈ ਪਰਸੈਂਟ ਜਿਹੜਾ ਹੈਗਾ ਉਹ ਲੋਕ ਸਭਾ ਦੇ ਵਿੱਚ ਜੋ ਬਿਜ਼ਨਸ ਜਿਹਨੂੰ ਕਹਿੰਦੇ ਆ ਪਾਰਲੀਮੈਂਟਰੀ ਉਹ ਹੋਇਆ ਤੇ 12 ਬਿੱਲ ਜਿਹੜੇ ਉਹ ਪਾਸ ਹੋਏ। ਤੇ ਨਵੀਂ ਹਲਕਾਬੰਦੀ ਬਾਰੇ ਬਿੱਲ ਜਿਹੜਾ ਹੈਗਾ ਫੇਰ ਠੰਡੇ ਵਾਸਤੇ ਚ ਇੱਕ ਵਾਰੀ ਪੈ ਗਿਆ। ਉਧਰ ਅੰਬਾਲਾ ਨੇੜੇ ਗੁਰਦੁਆਰਾ ਪੰਜੋਰਾ ਸਾਹਿਬ ਦੀ ਘਟਨਾ ਨੂੰ ਲੈ ਕੇ ਕੱਲ ਪੁਲਿਸ ਵੱਲੋਂ ਜਿਹੜਾ ਹੈਗਾ ਸਿੱਖ ਪ੍ਰਦਰਸ਼ਨਕਾਰੀਆਂ ਉੱਪਰ ਲਾਠੀਚਾਰਜ ਕੀਤਾ ਗਿਆ ਤੇ ਅਥਰੂ ਗੈਸ ਵੀ ਜਿਹੜੀ ਆ ਉਹ ਛੱਡੀ ਗਈ। ਤੇ ਇੱਧਰ ਜਗਤਾਰ ਸਿੰਘ ਹਵਾਰਾ ਨੇ ਜਿਹੜਾ ਹੈਗਾ ਸਿਰਫ 2 ਦਿਨ ਦੀ ਪੈਰੋਲ ਲੈਣ ਤੋਂ ਇਨਕਾਰ ਕੀਤਾ ਤੇ ਪੰਜਾਬ ਸਰਕਾਰ ਨੇ 10 ਦਿਨ ਦੀ ਪੈਰੋਲ ਦੀ ਜਿਹੜੀ ਆ ਉਹ ਸਿਫਾਰਿਸ਼ ਕੀਤੀ ਸੀ। ਤੇ ਪੰਜਾਬ ਚ ਵੋਟਰ ਸੂਚੀਆਂ ਦੀ ਸੁਧਾਈ ਤੋਂ ਬਾਅਦ ਜਿਹੜਾ ਹੈ ਖਰੜੇ ਚੋਂ 20,66,000 ਵੋਟਾਂ ਜਿਹੜੀਆਂ ਕੱਟੀਆਂ ਗਈਆਂ ਨੇ। ਇਹ ਖਰੜਾ ਹੁਣ ਸਿਆਸੀ ਪਾਰਟੀਆਂ ਨੂੰ ਜਿਹੜਾ ਹੈ ਉਹ ਸੌਂਪ ਦਿੱਤਾ ਗਿਆ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਸਭ ਤੋਂ ਵੱਧ ਚਰਚੇ ਇਸ ਟਾਈਮ ਸੁਖਬੀਰ ਬਾਦਲ ਦੇ ਉੱਤੇ ਹਮਲੇ ਦੇ ਚੱਲ ਰਹੇ ਨੇ। ਸੋ ਚਲੋ, ਬਾਕੀ ਚੀਜ਼ਾਂ ਜਿਹੜੀਆਂ ਨੇ ਉਹ ਇਨਵੈਸਟੀਗੇਸ਼ਨ ਦੇ ਵਿੱਚ ਜ਼ਰੂਰ ਅਲੇ ਸਾਹਮਣੇ ਆਉਂਦੀਆਂ ਰਹਿਣਗੀਆਂ। ਪਰ ਇੱਕ ਚੀਜ਼ ਇੱਥੇ ਜ਼ਰੂਰ ਵੇਖਣ ਵਾਲੀ ਕਿ ਇਹਦਾ ਮਤਲਬ ਚਾਹੇ ਪੰਜਾਬ ਦੇ ਵਿੱਚ ਉਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਨਹੀਂ

0: ਜਾਂ ਫਿਰ ਇੱਦਾਂ ਕਹਿ ਲਓ ਵੀ ਇੱਥੇ ਕੋਈ ਤਾਮਾ ਜਾਮਾ ਹੋਰ ਹਿਸਾਬ ਦਾ ਹੁੰਦਾ ਜਾਂ ਇੱਥੇ ਕੋਈ ਬੰਦਾ ਬਹੁਤਾ ਕੇਅਰਫੁੱਲ ਰਹਿੰਦਾ ਅਤੇ ਹਾਲਾਂਕਿ ਇੱਥੇ ਵੀ ਦਰਬਾਰ ਸਾਹਿਬ ਦੇ ਬਾਹਰ ਲਾਸਟ ਟਾਈਮ ਆਪਾਂ ਵੇਖਿਆ ਕਿ ਇਹਨਾਂ ਦੇ ਉੱਤੇ ਹਮਲਾ ਹੋਇਆ ਅਤੇ ਗੁੱਸਾ ਤਾਂ ਫਿਰ ਇਹਦਾ ਮਤਲਬ ਕਿ ਲੋਕਾਂ ਦੇ ਵਿੱਚ ਉਹ ਭਰਿਆ ਆ ਉਹ ਜਿਹੜੀ ਚੀਜ਼ ਆ ਉਹ ਹਾਲੇ ਤੱਕ ਲੋਕਾਂ 'ਚੋਂ ਗਈ ਨਹੀਂ ਆ ਕੁਛ ਦੱਸਿਆ ਗਿਆ ਵਾ ਹਮਲਾਵਰ ਦੇ ਵੱਲੋਂ ਕੀ ਵਜ੍ਹਾ ਕੀ ਸੀ
1: ਨਹੀਂ ਦੇਖੋ ਅਜੇ ਤਾਂ ਖੈਰ ਪੁਲਿਸ ਨੇ ਉਹਨੂੰ ਰਾਊਂਡ ਅਪ ਕੀਤਾ ਤੇ ਕੋਈ ਜਿਹੜੀ ਉਹਦਾ ਅਜੇ ਬਾਹਰ ਨਹੀਂ ਆਇਆ ਉਹਦਾ ਕੀ ਹੈ ਪੁਲਿਸ ਦੀ ਕੋਈ ਵਰਸ਼ਨ ਨਹੀਂ ਆਈ ਸਿਰਫ ਗ੍ਰਿਫਤਾਰੀ ਦੀ ਜਿਹੜੀ ਗੱਲ ਆ ਉਹ ਆਈ ਹੈ ਤੇ ਜਿਹੜੀ ਘਟਨਾ ਨਾਂਦੇੜ ਮਹਾਰਾਸ਼ਟਰ ਦੇ ਵਿੱਚ ਵਾਪਰਨਾ ਜਿੱਥੇ ਜਿਹੜਾ ਉਹ ਜੋ ਤਖ਼ਤ ਜਿਹੜੇ ਹੈਗੇ ਹਜ਼ੂਰ ਸਾਹਿਬ ਜਿਹੜਾ ਹੈਗਾ ਉਹਦੇ ਤੇ ਵੀ ਹੁਣ ਤਾਂ ਸਾਰਾ ਉੱਥੇ ਜਿਹੜੀ ਮਹਾਰਾਸ਼ਟਰ ਦੀ ਸਰਕਾਰ ਹੈ ਜਾਂ ਕਹਿ ਲਓ ਕਿ ਉੱਥੇ ਬੀਜੇਪੀ ਹੀ ਕਾਬਜ਼ ਹੈ ਟੇੜੇ ਤਰੀਕੇ ਦੇ ਨਾਲ ਤੇ ਉੱਥੇ ਸਰਕਾਰ ਵੀ ਬੀਜੇਪੀ ਦੀ ਹੈ ਤੇ ਉੱਥੇ ਫਿਰ ਇਸ ਤਰ੍ਹਾਂ ਦੀ ਜਿਹੜੀ ਉਹ ਘਟਨਾ ਵਾਪਰ ਜਾਣੀ ਤੇ ਇਹ ਚਿੰਤਾ ਦਾ ਵਿਸ਼ਾ ਤਾਂ ਜ਼ਰੂਰ ਹੈ ਜਿਹੜਾ ਹੈ ਰਣਜੋਤ ਜੀ ਕਿਉਂਕਿ ਜਿੱਦਾਂ ਤੁਸੀਂ ਦੱਸਿਆ ਹੀ ਹੈ ਕਿ ਪਹਿਲਾਂ ਦਰਬਾਰ ਸਾਹਿਬ ਦੇ ਬਾਹਰ ਜਦੋਂ ਤਨਖਾਹ ਲਾਈ ਗਈ ਸੀ ਸੁਖਬੀਰ ਬਾਦਲ ਨੂੰ ਉਦੋਂ ਉਹਨਾਂ ਦੇ ਉੱਪਰ ਜਿਹੜਾ ਸੀ ਉਹ ਹਮਲਾ ਹੋਇਆ ਤੇ ਇਸ ਹਮਲੇ ਨੂੰ ਵੀ ਜਾਨਲੇਵਾ ਦੱਸਿਆ ਜਾ ਰਿਹਾ ਤੇ ਤਲਵਾਰ ਦਾ ਵਾਰ ਜਿਸ ਤਰੀਕੇ ਨਾਲ ਕਹਿ ਰਿਹਾ ਕਿ ਉੱਥੇ ਕੀਤਾ ਗਿਆ ਤੇ ਹੁਣ ਇਹਦੇ ਚ ਜਿਹੜੀਆਂ ਦੋ ਗੱਲਾਂ ਨੇ ਚਲੋ ਸਿਆਸੀ ਪਾਰਟੀਆਂ ਆਗੂਆਂ ਨੇ ਵੀ ਨਿੰਦਾ ਕੀਤੀ ਹੈ ਤੇ ਚਲੋ ਕਿਸੇ ਨੂੰ ਜਾਨੋ ਮਾਰਨਾ ਜਾਂ ਕਿਸੇ ਜਾਨ ਲੈ ਲੈਣਾ ਇਹ ਤਾਂ ਬਿਲਕੁਲ ਕਿਤੇ ਕੁਦਰਤ ਦੇ ਅਸੂਲ ਦੇ ਵਿੱਚ ਵੀ ਹੈ ਨਹੀਂ ਤੇ ਇਸ ਕਰਕੇ ਨਿੰਦਾ ਤਾਂ ਬਿਲਕੁਲ ਜਿਹੜੀ ਆ ਉਹ ਕੀਤੀ ਜਾਣੀ ਚਾਹੀਦੀ ਹੈ ਬਣਦੀ ਹੈ ਪਰ ਜਿਹੜੀ ਇਹਦੇ ਨਾਲ ਗੱਲ ਜਿਵੇਂ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਿਹੜੇ ਕਾਰਜਕਾਰੀ ਜਥੇਦਾਰ ਹੈ ਗਿਆਨੀ ਰਘਵੀਰ ਸਿੰਘ ਨੇ ਕਿਹਾ ਤੇ ਹੋਰ ਆਗੂਆਂ ਨੇ ਪੋਲੀਟੀਕਲ ਪਾਰਟੀਆਂ ਦੇ ਆਗੂਆਂ ਨੇ ਵੀ ਨਾਲ ਹੀ ਜਿਹੜੀ ਆ ਇਹ ਗੱਲ ਜਿਹੜੀ ਆ ਉਹ ਕੀਤੀ ਇੱਥੋਂ ਤੱਕ ਕਿ ਰਾਜਾ ਵੜਿੰਗ ਨੇ ਵੀ ਇਹ ਗੱਲ ਕਿਹਾ ਇਹ ਗੱਲ ਕਹੀ ਨਿੰਦਾ ਕਰਦਿਆਂ ਤੇ ਉਧਰੋਂ ਆਮ ਆਦਮੀ ਪਾਰਟੀ ਦੇ ਬੁਲਾਰੇ ਤੇ ਜਿਹੜੇ ਹੈ ਹਰਪਾਲ ਪੰਨੂ ਉਹਨਾਂ ਨੇ ਵੀ ਕਿਹਾ ਇੱਥੋਂ ਤੱਕ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਜਿਹੜੇ ਹੈ ਕੁਲਤਾਰ ਸਿੰਘ ਸੰਧਵਾਂ ਉਹਨਾਂ ਨੇ ਵੀ ਜਿਹੜੀ ਇਹ ਗੱਲ ਕੀਤੀ ਕਿ ਉਹਨਾਂ ਨੇ ਕਿਹਾ ਕਿ ਹਾਲਾਂਕਿ ਜਿੰਨਾ ਇਹਦੀ ਨਿੰਦਾ ਕੀਤੀ ਜਾਵੇ ਥੋੜੀ ਹੈ ਪਰ ਨਾਲ ਹੀ ਉਹਨਾਂ ਨੇ ਜਿਹੜੀ ਅਗਲੀ ਗੱਲ ਜਿਹੜੀ ਕੀਤੀ ਹੈ ਕਿ ਜਿਹੜੀ ਪਿੱਛੇ ਘਟਨਾਵਾਂ ਜਿਹੜੀਆਂ ਵਾਪਰੀਆਂ ਨੇ ਜਿਹਦੇ ਤੇ ਜਿਹਨੂੰ ਹਰ ਵਿੰਗੇ ਟੇਢੇ ਤਰੀਕੇ ਦੇ ਨਾਲ ਉਦੋਂ ਅਕਾਲੀ ਦਲ ਦੀ ਸਰਕਾਰ ਵੀ ਤੇ ਬਾਅਦ ਚ ਪਾਰਟੀ ਵੀ ਤੇ ਇਸ ਤਰ੍ਹਾਂ ਲਾਂਭੇ ਕਰਦੀ ਰਹੀ ਜਾਂ ਡਿਫੈਂਡ ਕਰਦੀ ਰਹੀ ਕਿ ਉੱਥੇ ਇਸ ਤਰ੍ਹਾਂ ਦਾ ਕੱਟ ਸੀ ਜੀ ਗੋਲੀ ਚੱਲੀ ਆ ਅਣਪਛਾਤਿਆਂ ਨੇ ਚਲਾਤੀ ਤੇ ਉਹਦੀ ਗੰਭੀਰਤਾ ਨਾਲ ਪੜਤਾਲ ਹੀ ਨਹੀਂ ਹੋਈ ਜਾਂ ਪੜਚੋਲ ਨਹੀਂ ਹੋਈ ਜਾਂ ਜਿਹੜਾ ਹੈਗਾ ਬੇਅਦਬੀ ਕਾਂਡ ਜਿਹੜਾ ਬਰਗਾੜੀ ਦੇ ਵਿੱਚ ਵੱਡਾ ਵਾਪਰਿਆ ਇਹ ਜਿਹੜੀਆਂ ਬਹੁਤ ਸਾਰੀਆਂ ਏਦਾਂ ਦੀਆਂ ਜਿਹੜੀਆਂ ਗੱਲਾਂ ਨੇ ਤੇ ਉਹਨਾਂ ਦਾ ਮੁੜ ਕੇ ਉੱਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਮੇਰਾ ਖਿਆਲ ਹੈ ਕਿ ਇਹ ਵੀ ਜਿਹੜੀਆਂ ਵਿੱਚ ਕਿਤੇ ਨਾ ਕਿਤੇ ਇਹਦੇ ਕਰਕੇ ਜਿਹੜਾ ਹੈਗਾ ਸੰਗਤ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਜਾਂ ਜਿਹੜੇ ਜਿਹੜੇ ਏਦਾਂ ਦੀ ਜਿਹੜੀ ਭਾਵਨਾ ਰੱਖਦੇ ਆ ਜਾਂ ਜਿਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀਆਂ ਭਾਵਨਾਵਾਂ ਨੂੰ ਵੀ ਹੋਈ ਹੈ ਤੇ ਉਹਨਾਂ 'ਚ ਕਿਤੇ ਨਾ ਕਿਤੇ ਉਹ ਗੁੱਸਾ ਹੈਗਾ ਤੇ ਹੁਣ ਦੇਖੋ ਜਿਹੜਾ ਇੱਦਾਂ ਦਾ ਜਿਹੜਾ ਰਿਜੈਂਟਮੈਂਟ ਹੈ ਜਾਂ ਜਿਹੜਾ ਗੁੱਸਾ ਹੈ ਤੇ ਉਹਦੇ ਜਿਹੜੇ ਇਹ ਦੋ ਹੀ ਤਰੀਕੇ ਹੁੰਦੇ ਆ ਵੀ ਜਾਂ ਤਾਂ ਪੋਲੀਟੀਕਲੀ ਉਹਦਾ ਜਵਾਬ ਦਿੱਤਾ ਜਾਵੇ ਉਹ ਪੰਜਾਬ ਦੇ ਲੋਕਾਂ ਨੇ ਜਿਹੜਾ ਹੈ ਉਹ ਦੇਤਾ 2017 ਦੀ ਇਲੈਕਸ਼ਨ ਦੇ ਵਿੱਚ ਹੀ ਜਿਹੜਾ ਸੀ ਬਿਲਕੁਲ ਅਕਾਲੀ ਦਲ ਦਾ ਜਿਹੜਾ ਗ੍ਰਾਫ ਆ ਥੱਲੇ ਆ ਗਿਆ ਸੀ ਤੇ ਫਿਰ 2022 ਦੀ ਚੋਣ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਸਿੱਖਾਂ ਨੇ ਤੇ ਇਹ ਸਾਰੀ ਜਿਹੜੀ ਉਹ ਦੱਸਤੀ ਆਪਣੀ ਕਿ ਤੁਹਾਡੀ ਪਾਰਟੀ ਦੇ ਖਿਲਾਫ਼ ਸਾਡੀ ਆ ਏਦਾਂ ਦਾ ਜਿਹੜਾ ਮੈਂਡੇਟ ਹੈ ਤੇ ਦੂਜਾ ਹੈਗਾ ਕਿ ਫਿਜੀਕਲੀ ਜਿਹੜਾ ਹੈ ਏਦਾਂ ਕਿਸੇ ਨੂੰ ਅਸਾਲਟ ਕਰਨਾ ਤੇ ਉਹ ਜਿਹੜੀ ਹੈ ਇਹ ਗੱਲ ਹੈ ਇਹਦੇ ਕਰਕੇ ਇਹਦਾ ਜਿਹੜਾ ਖਤਰਨਾਕ ਪੱਖ ਇਹ ਹੁੰਦਾ ਹੈ ਕਿ ਨੁਕਸਾਨ ਵੱਧ ਘੱਟ ਜਿਹੜਾ ਹੈਗਾ ਉਹ ਹੋ ਸਕਦਾ ਤੇ ਸੋ ਇਸ ਕਰਕੇ ਇੱਕ ਤਾਂ ਇਹ ਕਿ ਸੁਰੱਖਿਆ ਕਿੱਦਾਂ ਦੀ ਹੋਵੇ ਜਾਂ ਖੁਫੀਆ ਤੰਤਰ ਕਿਸ ਤਰ੍ਹਾਂ ਦਾ ਹੋਵੇ ਚਲੋ ਜਦੋਂ ਦਰਬਾਰ ਸਾਹਿਬ ਦੇ ਬਾਹਰ ਹੋਇਆ ਉਹ ਤੇ ਇੱਥੇ ਉੱਥੇ ਤੱਕ ਸਰ ਦਰਬਾਰ ਸਾਹਿਬ ਦੇ ਤਾਂ ਉਹਨਾਂ ਦੀ ਟਾਸਕ ਫੋਰਸ ਐਸ ਜੀ ਪੀ ਦੀ ਵੀ ਹੁੰਦੀ ਹੈ ਤੇ ਪਰ ਉਦੋਂ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਇੱਥੇ ਇਹ ਇਲਜ਼ਾਮ ਲਾਇਆ ਗਿਆ ਲਗਾਤਾਰ ਕਿ ਖੁਫੀਆ ਤੰਤਰ ਜਿਹੜਾ ਸੀ ਉਹ ਫੇਲ ਸੀ ਇਸ ਕਰਕੇ ਇਹ ਸਾਰਾ ਕੁਛ ਹੋਇਆ ਪਤਾ ਹੀ ਨੀ ਲੱਗਿਆ ਨਾ ਏਜੰਸੀਆਂ ਨੂੰ ਨਾ ਕਿਸੇ ਨੂੰ ਕਿ ਏਦਾਂ ਦੀ ਘਟਨਾ ਵਾਪਰ ਸਕਦੀ ਹੈ ਹੁਣ ਮਹਾਰਾਸ਼ਟਰ ਦੇ ਵਿੱਚ ਜਿੱਥੇ ਬੀਜੇਪੀ ਦੀ ਸਰਕਾਰ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਬਾਦਲ ਤੇ ਬੀਜੇਪੀ ਸਾਂਝ ਪਾਉਣ ਦੀ ਕੋਸ਼ਿਸ਼ ਵੀ ਕਰ ਰਹੇ ਨੇ ਉੱਥੇ ਏਦਾਂ ਦੀ ਘਟਨਾ ਵਾਪਰ ਜਾਣੀ ਤੇ ਫਿਰ ਹੁਣ ਕਿਹਨੂੰ ਕਿਹਾ ਜਾਵੇ ਕਿ ਕਿੱਥੇ ਕੀ ਕਮਜ਼ੋਰੀ ਹੈ ਤੇ ਜਾਂ ਜਿਹੜੇ ਸੁਖਬੀਰ ਬਾਦਲ ਦੀ ਆਪਣੀ ਸਿਕਿਉਰਿਟੀ ਉਹਦੇ ਚ ਕਿਤੇ ਨਾ ਕਿਤੇ ਇਹ ਲੈਪਸ ਨੇ ਤੇ ਫਿਰ ਅਗਲੀ ਗੱਲ ਇਹ ਵੀ ਹੁੰਦੀ ਹੈ ਕਿ ਜਦੋਂ ਗੁਰਦੁਆਰਾ ਸਾਹਿਬ ਦੇ ਅੰਦਰ ਕੋਈ ਵੀ ਆਗੂ ਹੈ, ਕਿੰਨਾ ਵੀ ਸੀਨੀਅਰ ਹੈ, ਉਹ ਦਾਖਲ ਹੁੰਦਾ ਤਾਂ ਉੱਥੇ ਆਮ ਤੌਰ ਤੇ ਜਿਹੜੇ ਬੰਦੂਕਧਾਰੀ ਜਿਹੜੇ ਸੁਰੱਖਿਆ ਕਰਮਚਾਰੀ ਉਹਨਾਂ ਨੂੰ ਅੰਦਰ ਨਹੀਂ ਲਿਜਾਇਆ ਜਾਂਦਾ, ਬੰਦਾ ਇਕੱਲਾ ਜਾ ਕੇ ਜਿਹੜਾ ਨਤਮਸਤਕ ਹੁੰਦਾ। ਤੇ ਇਹਦੇ ਨਾਲ ਹੀ ਗੱਲ ਜਿਹੜੀ ਅਸੀਂ ਭਾਵਨਾਵਾਂ ਦੀ ਗੱਲ ਕਰਦੇ ਹਾਂ, ਜੁੜੀਆਂ ਹੋਈਆਂ ਦੀ ਗੱਲ ਕਰਦੇ ਹਾਂ ਕਿ ਉੱਥੇ ਇਹ ਵੀ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਬੰਦਾ ਇੱਕ ਆਪਣੀ ਹੋਮੇ ਤਿਆਗ ਕੇ ਹੋਰ ਸਾਰਾ ਕੁਛ ਕਰਕੇ ਜਾਂਦਾ, ਉੱਥੇ ਜਿਹੜਾ ਇਹ ਹਮਲਾ ਹੋ ਜਾਣਾ, ਤੇ ਉਹ ਫਿਰ ਇਸ ਗੱਲ ਵੱਲ ਵੀ ਇਸ਼ਾਰਾ ਕਰਦਾ ਕਿ ਅਸੀਂ ਧਾਰਮਿਕ ਤੌਰ ਤੇ ਜਾਂ ਅਸੀਂ ਸੰਗਤ ਨੂੰ ਕਿੰਨੀ ਕੁ ਸਿੱਖਿਆ ਦੇ ਸਕੇ ਹਾਂ ਜਾਂ ਕਿਸ ਹੱਦ ਤੱਕ ਲਿਜਾ ਸਕੇ ਹਾਂ। ਕਿਉਂਕਿ ਜਿਹੜਾ ਸਾਡਾ ਸਿੱਖ ਇਤਿਹਾਸ ਹੈ, ਸਿੱਖ ਰਿਲੀਜਨ ਹੈ ਤੇ ਸਿੱਖ ਕਲਚਰ ਹੈ, ਇਹ ਅਲੱਗ ਅਲੱਗ ਦਿਸ਼ਾਵਾਂ ਦੇ ਵਿੱਚ ਜਾਂਦੇ ਆ। ਤੇ ਉਹ ਜਦੋਂ ਕਿਉਂਕਿ ਇਤਿਹਾਸ ਦਾ ਦੀ ਵਿਆਖਿਆ ਜਾਂ ਵਿਖਿਆਨ ਹੁੰਦਾ, ਉਹਨੂੰ ਵੀ ਕਿਸੇ ਜਿਹੜਾ ਮੂਲ ਸਿਧਾਂਤ ਹੈ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਜਿੱਥੋਂ ਗੱਲ ਸ਼ੁਰੂ ਹੋਈ ਹੈ, ਤੇ ਉਹਦੇ ਨਾਲੋਂ ਫਿਰ ਬਿਲਕੁਲ ਅਲੱਗ ਜਿਹੜਾ ਹੈ, ਅਲੱਗ ਥਲੱਗ ਕਰਕੇ ਪ੍ਰਚਾਰ ਦੇ ਪੱਧਰ ਤੇ ਉਹਦੇ ਚ SGPC ਵੀ ਹੋਰ ਪ੍ਰਚਾਰਕ ਵੀ ਸ਼ਾਮਿਲ ਨੇ, ਉੱਥੇ ਫਿਰ ਇਹ ਗੱਲਾਂ ਜਿਹੜੀਆਂ ਨੇ ਉਹ ਅੱਗੇ ਆਉਂਦੀਆਂ ਨੇ ਜਾਂ ਅੱਗੇ ਸਾਹਮਣੇ ਆਉਂਦੀਆਂ ਨੇ ਕਿ ਕਿਸ ਤਰੀਕੇ ਨਾਲ ਤੁਸੀਂ ਵਿਆਖਿਆ ਕਰਨੀ ਹੈ। ਫਿਰ ਉਸ ਤੋਂ ਅਗਲੀ ਗੱਲ ਜਿਹੜੀਆਂ ਸੰਪਰਦਾਵਾਂ ਨੇ, ਸੰਪਰਦਾਵਾਂ ਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਵੀ ਨੇ, ਟਕਸਾਲਾਂ ਵੀ ਨੇ, ਹੋਰ ਸੰਪਰਦਾਵਾਂ ਵੀ ਨੇ, ਡੇਰੇ ਵੀ ਨੇ, ਤੇ ਉਹਨਾਂ ਨੂੰ ਜਿਹੜਾ ਹੈਗਾ ਕਿਤੇ ਸਟ੍ਰੀਮ ਲਾਈਨ ਕੀਤਾ ਹੀ ਨਹੀਂ ਜਾ ਸਕਿਆ। ਤੇ ਹਾਲਾਂਕਿ ਸ਼ੁਰੂ ਸ਼ੁਰੂ ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਜਾਣ ਤੋਂ ਬਾਅਦ, ਕਿਉਂਕਿ ਉਸ ਵੇਲੇ ਤਾਂ ਕੰਮ ਕੋਈ ਬਹੁਤਾ ਹੋਇਆ ਹੀ ਨਹੀਂ, ਤੇ ਜਦੋਂ ਸਿਧਾਂਤਕ ਤੌਰ ਤੇ ਕੰਸੋਲੀਡੇਸ਼ਨ ਦੀ ਗੱਲ ਆਈ, ਜਦੋਂ ਇਹ ਕਨਵਰਸ਼ਨ ਸ਼ੁਰੂ ਹੋ ਗਈ ਅੰਮ੍ਰਿਤਸਰ ਦੇ ਵਿੱਚ, ਹੋਰ ਫਿਰ ਸਿੰਘ ਸਭਾ ਲਹਿਰ ਉਪਜੀ, ਤੇ ਉਹਨਾਂ ਨੇ ਇਸ ਸਿਧਾਂਤਕ ਜਿਹੜਾ ਹੈਗਾ ਪੱਧਰ ਤੇ ਕਾਫੀ ਕੰਮ ਕਰਨ ਦੀ ਕੋਸ਼ਿਸ਼ ਕੀਤੀ। ਪਰ ਜਦੋਂ ਪੋਲੀਟੀਕਲ ਪਾਵਰ ਤੁਹਾਡੇ ਕੋਲ ਆ ਗਈ ਵੱਡੀ, ਭਾਵੇਂ ਪਹਿਲਾਂ SGPC ਦੇ ਵਿੱਚ ਆਈ, ਫਿਰ ਆਜ਼ਾਦੀ ਤੋਂ ਬਾਅਦ, ਫਿਰ ਪੰਜਾਬ ਦੀ ਜਿਹੜੀ ਹੈ ਦੁਬਾਰਾ ਜਦੋਂ ਤਕਸੀਮ ਹੁੰਦੀ ਹੈ, ਹਰਿਆਣਾ ਬਣਦਾ ਤੇ ਨਵਾਂ ਪੰਜਾਬ ਬਣਦਾ, ਤੇ ਉਹ ਉਦੋਂ ਬਾਅਦ ਇਸ ਲੈਵਲ ਤੇ ਜਿਹੜਾ ਹੈਗਾ ਕਿਤੇ ਕੰਮ ਨਹੀਂ ਹੋਇਆ ਕਿ ਜਿਹੜੀਆਂ ਇਹ ਅੱਡ ਅੱਡ ਤਨਜ਼ੀਮਾਂ ਨੇ, ਅੱਡ ਅੱਡ ਸੰਪਰਦਾਵਾਂ ਨੇ, ਕਿਤੇ ਇਹਨਾਂ ਨੂੰ ਸਿਰ ਜੋੜ ਕੇ ਇਕੱਠਾ ਕੀਤਾ ਜਾਵੇ, ਤੇ ਉੱਥੇ ਜਿਹੜੀ ਇਹ ਕਿਸ ਤਰ੍ਹਾਂ ਤੁਹਾਡਾ ਇਤਿਹਾਸ ਕਿਸ ਤਰ੍ਹਾਂ ਚੱਲਦਾ, ਤੇ ਨਾਲ ਨਾਲ ਜਿਹੜੀ ਇਹ ਗੱਲ ਨੂੰ ਸਹਿਣ ਕਰਨ ਦੀ ਜਾਂ ਹੋਰ ਇਸ ਤਰ੍ਹਾਂ ਦੀ ਚੱਲਦੀ ਆ, ਉਹ ਉਸ ਲੈਵਲ ਤੇ ਜਿਹੜਾ ਹੈਗਾ ਉਹ ਨਹੀਂ ਹੈ। ਹੁਣ ਇਹ ਜਿਹੜੀ ਹੈ ਇੱਕ ਘਟਨਾ ਨੀ, ਜਿਹੜਾ ਇਹ ਸੁਖਬੀਰ ਬਾਦਲ ਤੇ ਹਮਲਾ ਹੋਣਾ, ਇਸ ਤੋਂ ਪਹਿਲਾਂ ਵੀ ਅਕਾਲੀ ਆਗੂਆਂ ਤੇ ਹਮਲੇ ਹੋਏ ਆ, ਅਕਾਲੀ ਆਗੂਆਂ ਦੇ ਕਤਲ ਵੀ ਹੋਏ ਆ, ਲੌਂਗੋਵਾਲ ਵਰਗੇ ਬੰਦੇ ਦਾ ਕਤਲ ਵੀ ਹੋਇਆ, ਤੇ ਹੋਰ ਵੀ ਜਿਹੜਾ ਜਿੱਥੇ ਜਿੱਥੇ ਕਿਤੇ ਵੀ ਏਦਾਂ ਦਾ ਕਿਤੇ ਵੀ ਪੰਗਾ ਪਿਆ ਹੈਗਾ, ਉੱਥੇ ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਘਟਨਾਵਾਂ ਜਿਹੜੀਆਂ ਨੇ ਉਹ ਵਾਪਰੀਆਂ ਨੇ। ਹਾਲਾਂਕਿ ਉਸ ਤੋਂ ਬਾਅਦ ਕਈ ਵਾਰੀ ਵੱਧ ਨੁਕਸਾਨ ਵੀ ਹੋਇਆ, ਤੇ ਪਰ ਇਹ ਕਿ ਇਹ ਹੁਣ ਦੋਵੇਂ ਗੱਲਾਂ ਜਿਹੜੀਆਂ ਨਾਲ ਨਾਲ ਜਿਹੜੀਆਂ ਉਹ ਚੱਲਦੀਆਂ ਨੇ, ਸਿਰਫ ਜਿਹੜੀ ਸ਼ਬਦਾਂ ਦੇ ਨਾਲ ਨਿੰਦਾ ਕਰ ਲੈਣੀ ਜਾਂ ਇਹ ਕਹਿ ਦੇਣਾ ਨਿਖੇਧੀ ਕਰ ਦੇਣੀ, ਉਹਦੇ ਨਾਲ ਤਾਂ ਚਲੋ ਗੱਲ ਨਹੀਂ ਬਣਦੀ, ਹਾਂ ਦਾ ਨਾਰਾ ਚਲੋ ਮਾਰਨਾ ਵੀ ਚਾਹੀਦਾ, ਤੇ ਪਰ ਇਹ ਕੀ ਹੁਣ ਜਿਹੜੀਆਂ ਦੂਜੀਆਂ ਸਿਆਸੀ ਪਾਰਟੀਆਂ ਵੀ ਨੇ ਜਾਂ ਖਾਸ ਕਰਕੇ ਅਕਾਲੀ ਦਲ ਹੈ ਜਾਂ ਅਕਾਲੀ ਦਲ ਦੇ ਦੂਜੇ ਧੜੇ ਨੇ, ਉਹ ਇਸ ਗੱਲ ਨੂੰ ਸੋਚਣਗੇ ਕਿ ਇਹਦੇ ਕਾਰਨ ਜਿਹੜੇ ਇਹਦੇ ਪਿੱਛੇ ਕੀ ਪਏ ਨੇ। ਤੇ ਵੈਸੇ ਤਾਂ ਕਿਉਂਕਿ ਜਦੋਂ ਸਿਆਸਤ ਦੇ ਵਿੱਚ ਵਿਅਕਤੀ ਕੋਈ ਆ ਜਾਂਦਾ ਵੱਡੇ ਅਹੁਦੇ ਤੇ ਚਲਾ ਜਾਂਦਾ, ਤਾਂ ਵੈਸੇ ਉਹਨੂੰ ਜਿਹੜੀ ਹੈਗੀ ਹੈ ਜਿਹਨੂੰ ਆਪਾਂ ਸਿਕਿਉਰਿਟੀ ਪਰਸੈਪਸ਼ਨ ਕਹਿੰਦੇ ਹਾਂ, ਤੇ ਉਸ ਐਂਗਲ ਤੋਂ ਵੈਸੇ ਹੀ ਹੋ ਜਾਂਦਾ ਕਿ ਕੋਈ ਸ਼ਰਾਰਤੀ ਲੋਕ ਵੀ ਕਈ ਵਾਰੀ ਏਦਾਂ ਦਾ ਕੁਛ ਕਰਦੇ ਆ, ਕਰਨ ਦੀ ਕੋਸ਼ਿਸ਼ ਕਰਦੇ ਆ, ਤੇ ਫਿਰ ਹੋਰ ਫੋਰਸਿਸ ਹੁੰਦੀਆਂ ਨੇ ਜਿਹੜੀਆਂ ਅਮਨ ਕਾਨੂੰਨ ਜਿਹੜਾ ਹੈ ਖਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲੀਆਂ ਹੁੰਦੀਆਂ ਨੇ, ਉਹ ਕਰਦੀਆਂ ਨੇ, ਉਹ ਬਹੁਤ ਸਾਰੇ ਪੱਖ ਹੁੰਦੇ ਆ, ਜਿਸ ਕਰਕੇ ਫਿਰ ਬੰਦੇ ਨੂੰ ਸੁਰੱਖਿਆ ਦਾ ਫਿਰ ਸਾਡੇ ਦੇਸ਼ ਦੇ ਵਿੱਚ ਇਹ ਘੇਰਾ ਹੈ ਕਿ ਵਾਈ ਟਾਈਪ ਸੁਰੱਖਿਆ ਜਾਂ ਪਲੱਸ ਵਾਈ ਸੁਰੱਖਿਆ ਜਾਂ ਫਿਰ ਜ਼ੈਡ ਸੁਰੱਖਿਆ ਜਾਂ ਜ਼ੈਡ ਪਲੱਸ ਹੈ ਏਦਾਂ ਦਾ। ਤੇ ਹੁਣ ਉਸ ਤਰ੍ਹਾਂ ਦੀ ਸੁਰੱਖਿਆ ਦੇ ਵਿੱਚ ਵੀ ਸੁਖਬੀਰ ਬਾਦਲ ਦੀ ਚ ਕੋਈ ਘਾਟ ਨਹੀਂ, ਤੇ ਪਰ ਉਹਦੇ ਬਾਵਜੂਦ ਵੀ ਫਿਰ ਜੇ ਇਹ ਘਟਨਾ ਇਹੋ ਜਿਹੇ ਥਾਂ ਤੇ ਵਾਪਰਦੀ ਹੈ ਜਿੱਥੇ ਬੰਦਾ ਜਿਹੜਾ ਹੈਗਾ ਉਹ ਨਤਮਸਤਕ ਜਿਹੜਾ ਹੋਣ ਜਾ ਰਿਹਾ ਹੈਗਾ, ਤੇ ਫਿਰ ਉਹ ਹੁਣ ਸੋਚਣਾ ਪਊਗਾ, ਇਹ ਸਿਧਾਂਤਕ ਤੌਰ ਤੇ ਵੀ ਸੋਚਣਾ ਪਊਗਾ, ਤੁਹਾਨੂੰ ਜਿਹੜਾ ਆਪਣਾ ਬਿਹੇਵੀਅਰ ਹੈ, ਤੁਹਾਡਾ ਜਿਹੜਾ ਵਤੀਰਾ ਹੈ, ਤੁਹਾਨੂੰ ਵਰਤਾਓ ਦੇ ਤੌਰ ਤੇ ਵੀ ਤੁਸੀਂ ਕਿੱਦਾਂ ਵਿਚਰਦੇ ਹੋ ਧਾਰਮਿਕ ਤੌਰ ਤੇ, ਉਹ ਵੀ ਜਿਹੜਾ ਹੈਗਾ ਉਹ ਸੋਚਣਾ ਪਏਗਾ। ਤੇ ਇਹ ਇਹ ਨਹੀਂ ਗਾ ਕਿ ਚੱਲਾ ਇਕੱਲਾ ਅਕਾਲੀ ਦਲ ਬਾਦਲ ਵਾਸਤੇ ਜਿਹੜੀ ਇਹ ਗੱਲ ਹੈ, ਇਹਦਾ ਵਿੱਚ ਸਾਰੀਆਂ ਹੀ ਹੁਣ ਜਿਹੜੀਆਂ ਪੰਥਕ ਧਿਰਾਂ ਉਹਨਾਂ ਨੂੰ ਸੋਚਣਾ ਪਏਗਾ ਕਿ ਕੀ ਇਹ ਜਿਹੜਾ ਇਹ ਵਾਲਾ ਪੱਖ ਹੈ ਕਿਸੇ ਨੂੰ ਫਿਜ਼ੀਕਲੀ ਅਸੋਲਟ ਕਰਨਾ ਕਿਸੇ ਤੇ ਹਮਲਾ ਕਰ ਦੇਣਾ ਜਾਂ ਮਾਰਨ ਦੀ ਕੋਸ਼ਿਸ਼ ਕਰਨੀ, ਇਹ ਇੱਕ ਜਾਂ ਚਲੋ ਇਹ ਸਮਝ ਲਓ ਕਿ ਡਰਾਉਣ ਦੀ ਕੋਸ਼ਿਸ਼ ਕਰਨੀ, ਇਹ ਸਹੀ ਹੈ। ਤੇ ਜਾਂ ਜਿਹੜਾ ਤੁਸੀਂ ਆਪਣਾ ਜਿਹੜੇ ਤੁਹਾਡਾ ਧਰਮ ਦਾ ਸਿਧਾਂਤ ਹੈ ਉਸ ਤੋਂ ਜਿਹੜੀ ਉਹ ਲੈਣੀ ਹੈ ਆ ਸਿੱਖਿਆ ਲੈਣੀ ਹੈ ਉਹ ਸਹੀ ਹੈ। ਸੋ ਇਹ ਜਿਹੜੀਆਂ ਨੇ ਇਹ ਸਾਰੀਆਂ ਗੱਲਾਂ ਹੁਣ ਨਾਲ ਨਾਲ ਜਿਹੜੀਆਂ ਉਹ ਚੱਲਣੀਆਂ ਨੇ। ਇੱਕ ਗੱਲ ਮੈਂ ਜ਼ਰੂਰ ਕਰਨੀ ਚਾਹਾਂਗਾ ਇੱਥੇ ਰਣਜੋਤ ਜੀ, ਉਹ ਇਹ ਹੈ ਤੇ ਮੈਨੂੰ ਕੋਈ ਸੰਕੋਚ ਵੀ ਨਹੀਂ ਇਸ ਗੱਲ ਕਰਨ ਚ ਕਿ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਇਹਨਾਂ ਨੂੰ ਅਕਾਲੀ ਆਗੂਆਂ ਨੂੰ ਜਿਹੜਾ ਹੈ ਬੁਲਾਇਆ ਗਿਆ ਤੇ ਉਦੋਂ ਸਾਰੇ ਗਏ ਉੱਥੇ ਨਤਮਸਤਕ ਹੋਏ ਸਿਰ ਝੁਕਾ ਕੇ ਗਏ ਤੇ ਉਸ ਤੋਂ ਬਾਅਦ ਜੀ ਹਜ਼ੂਰ ਕਹਿ ਕੇ ਸਾਰੀ ਸੇਵਾ ਵੀ ਪ੍ਰਵਾਨ ਕਰ ਲਈ ਤੇ ਪਰ ਅਕਾਲ ਤਖ਼ਤ ਸਾਹਿਬ ਜਿਹੜਾ ਅੱਧਾ ਹੀ ਜਿਹੜਾ ਸੀ ਉਹ ਜਿਹੜਾ ਹੁਕਮ ਸੀ ਉਹਨੂੰ ਅੱਧੇ ਨੂੰ ਪ੍ਰਵਾਨ ਕੀਤਾ, ਬਾਕੀ ਨੂੰ ਨੀ ਪ੍ਰਵਾਨ ਕੀਤਾ। ਬਾਦਲ ਦਲ ਨੇ ਨਾ ਜਿਹੜਾ ਹੈ ਆਪਣੀ ਪਾਰਟੀ ਛੱਡੀ ਨਾ ਮੈਂਬਰਸ਼ਿਪ ਚ ਕੋਈ ਸਹਿਯੋਗ ਕੀਤਾ। ਉਹ ਜਿਹੜਾ ਤੁੱਥ ਮੁੱਥ ਜੇ ਕਰਕੇ ਦੁਬਾਰਾ ਫੇਰ ਮੈਂਬਰ ਇੱਕ ਪਾਸਿਓ ਭਰਤੀ ਕਰਕੇ ਦੂਜਿਆਂ ਨੂੰ ਭਤੀਜਿਆਂ ਨੇ ਨੇੜੇ ਨਹੀਂ ਆਉਣ ਦਿੱਤਾ ਤੇ ਉਦੋਂ ਬਾਅਦ ਫਿਰ ਜਿਸ ਤਰੀਕੇ ਦੇ ਨਾਲ ਵਿਚਰਨਾ ਸ਼ੁਰੂ ਕੀਤਾ ਕਿਉਂਕਿ ਉਹਨਾਂ ਨੂੰ ਇਹ ਲੱਗਿਆ ਕਿ ਜਿਹੜੀ ਸੀ ਸੇਵਾ ਉਹ ਤਾਂ ਪੂਰੀ ਕਰ ਲਈ ਜਿਹੜੀ ਤਨਖਾਹ ਲੱਗੀ ਸੀ ਤੇ ਪਰ ਸਿਆਸੀ ਤੌਰ ਤੇ ਫਿਰ ਉਹਨਾਂ ਦੇ ਵਿੱਚ ਇੱਕ ਤਰ੍ਹਾਂ ਦੀ ਜਿਹੜੀ ਜਿਹੜੀ ਐਰੋਗੈਂਸੀ ਹੁੰਦੀ ਹੈ ਨਾ ਉਹ ਬਹੁਤ ਜ਼ਿਆਦਾ ਆ ਗਈ। ਜਿਹੜਾ ਪਿਛਲੇ ਸਮੇਂ ਤੋਂ ਆਪਾਂ ਦੇਖ ਰਹੇ ਹਾਂ ਮੀਡੀਆ ਦੇ ਸਾਹਮਣੇ ਵੀ ਸੁਖਬੀਰ ਬਾਦਲ ਬੋਲਦੇ ਆ ਜਾਂ ਜਿਹੜੀਆਂ ਇਹਨਾਂ ਦੀਆਂ ਆਪਣੀਆਂ ਮੀਟਿੰਗਾਂ ਛੋਟੇ ਮੋਟੀਆਂ ਜਾਂ ਰੈਲੀਆਂ ਹੁੰਦੀਆਂ ਉੱਥੇ ਬੋਲਦੇ ਆ, ਉੱਥੋਂ ਜਿਹੜੀ ਇਹ ਗੱਲ ਉਹ ਥੋੜੀ ਸਮਝ ਪੈਂਦੀ ਹੈ। ਸਭ ਤੋਂ ਪਹਿਲਾਂ ਆਉਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ਼ ਮੋਰਚਾ ਖੋਲਿਆ, ਫਿਰ ਰਘਵੀਰ ਸਿੰਘ ਨੂੰ ਲਾਂਭੇ ਕੀਤਾ, ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਕੀਤੀਆਂ। ਮੇਰਾ ਖਿਆਲ ਹੈ ਜੇ ਬੰਦਾ ਇਹ ਗੱਲ ਵੀ ਸਮਝ ਲੇ ਕਿ ਜੋ ਚਲੋ ਹੋ ਗਿਆ ਅਸੀਂ ਅੱਧ ਪਚੱਧੀ ਜਿਹੜੀ ਤਨਖਾਹ ਵੀ ਮੰਨ ਲਈ ਤੇ ਉਦੋਂ ਬਾਅਦ ਵੀ ਉਹ ਮਸਕੀਨ ਤਰੀਕੇ ਦੇ ਨਾਲ ਰਹੇ ਫੇਰ ਵੀ ਸ਼ਾਇਦ ਕਿਤੇ ਨਾ ਕਿਤੇ ਜਿਹੜੀ ਹੈ ਇਸ ਪੱਖੋਂ ਬਚਤ ਰਹਿ ਸਕਦੀ ਹੈ ਜਾਂ ਵਿਚਾਰ ਧਾਰਕ ਪੱਧਰ ਤੇ ਲੋਕ ਇਹ ਸਮਝ ਸਕਦੇ ਆ ਕਿ ਚਲੋ ਉਹ ਗੁਰੂ ਨੂੰ ਨਤਮਸਤਕਤਾ ਜਿਹੜਾ ਹੈ ਹੀ ਹੈ, ਜਿਹੜੀਆਂ ਪਿਛਲੀਆਂ ਗਲਤੀਆਂ ਜੋ ਆਪ ਨਹੀਂ ਮੰਨਦੇ ਤਾਂ ਉਹ ਉਦਾਂ ਦੀਆਂ ਗਲਤੀਆਂ ਸੰਗਤ ਨੂੰ ਮਾਫ਼ ਕਰ ਦੇਣੀਆਂ ਚਾਹੀਦਾ ਜਾਂ ਉਸ ਰੂਪ ਦੇ ਵਿੱਚ। ਪਰ ਹੁਣ ਇਹਦੇ ਨਾਲ ਗੱਲ ਜਿਹੜੀ ਹੈ ਫੇਰ ਤਾਜ਼ਾ ਹੋ ਗਈ ਹੈ ਤੇ ਹੁਣ ਉਹ ਕੀ ਜਿਹੜਾ ਹੈ ਉਹ ਚਲੋ ਸੁਰੱਖਿਆ ਵਾਲਾ ਪੱਖ ਇਹ ਸਰਕਾਰਾਂ ਦੇ ਸਿਕਿਉਰਿਟੀ ਏਜੰਸੀਆਂ ਦਾ ਜਿਹੜਾ ਉਹ ਪੱਖ ਹੈ, ਪਰ ਜਿਹੜਾ ਧਾਰਮਿਕ ਤੇ ਪੋਲੀਟੀਕਲ ਜਿਹੜਾ ਪੱਖ ਹੈ ਉਹ ਤਾਂ ਹੁਣ ਪਾਰਟੀ ਨੇ ਆਪਣਾ ਦੇਖਣਾ ਨਾ ਕਿ ਉਹ ਪੰਥਕ ਸਫ਼ਾਂ ਦੇ ਵਿੱਚ ਉਹਨੇ ਕਿਵੇਂ ਵਿਚਰਨਾ ਹੈ, ਸਿਆਸੀ ਤੌਰ ਤੇ ਕਿਵੇਂ ਵਿਚਰਨਾ ਹੈ ਤੇ ਜਿਹੜੀਆਂ ਦੂਜੀਆਂ ਧਿਰਾਂ ਉਹਨਾਂ ਪ੍ਰਤੀ ਕੀ ਅਪਰੋਚ ਰੱਖਣੀ ਹੈ। ਸੋ ਇਹ ਕਾਫੀ ਜਿਹੜੀਆਂ ਗੱਲਾਂ ਵੱਲ ਜਿਹੜਾ ਹੈਗਾ ਇਹ ਹਮਲਾ ਜਿਹੜਾ ਉਹ ਇਸ਼ਾਰੇ ਕਰਦਾ।
0: ਜੀ ਬਿਲਕੁਲ, ਇੱਧਰ ਜਿਹੜੀ ਦੂਸਰੀ ਤੁਸੀਂ ਖਬਰ ਨਾਲ ਸਾਂਝੀ ਕੀਤੀ ਹੈ ਗੁਰੂ ਘਰ ਪੰਜੋਖੜਾ ਸਾਹਿਬ ਤੋਂ, ਸੋ ਉਹ ਉੱਥੇ ਵੀ ਕਹਿੰਦੇ ਨੇ ਕਿ ਕਾਫੀ ਮਸਲਾ ਵਧਿਆ ਰਿਹਾ, ਕਾਫੀ ਕਹਿੰਦੇ ਕੱਲ ਦੇ ਦਿਨ ਵੀ ਲੋਕ ਈਵਨ ਤੰਗ ਪਰੇਸ਼ਾਨ ਵੀ ਹੋਏ, ਆਵਾਜਾਈ ਵੀ ਕਾਫੀ ਠੱਪ ਰਹੀ ਹੈ।
1: ਦੇਖੋ ਉਹਦੇ ਚ ਇੱਕ ਗੱਲ ਜਿਹੜੀ ਹੈ ਰਣਜੋਤ ਜੀ ਇਹ ਹੈ ਕਿ ਜਿੱਥੇ ਵੀ ਕਿਤੇ ਸਿਆਸੀ ਤੌਰ ਤੇ ਹੁੰਦੀਆਂ ਗੱਲਾਂ ਨਾਲ ਕੁਛ ਗੱਲਾਂ ਜਜ਼ਬਾਤਾਂ ਦੇ ਨਾਲ ਜੁੜੀਆਂ ਹੁੰਦੀਆਂ, ਜਜ਼ਬਾਤ ਦੇ ਨਾਲ ਜੁੜੀਆਂ ਹੁੰਦੀਆਂ ਨੇ ਤੇ ਉੱਥੇ ਕਿਸ ਤਰ੍ਹਾਂ ਪਲੇ ਕਰਦਾ ਹੈ, ਕੌਣ ਕਿਵੇਂ ਕਰਦਾ ਹੈ, ਇਹਦੇ ਤੇ ਬਹੁਤ ਨਿਰਭਰ ਕਰਦਾ। ਇਹ ਬੜਾ ਦੁਖਾਂਤ ਰਿਹਾ ਸਾਡਾ ਕਿ ਸਾਡੇ ਵਿੱਚੋਂ ਹੀ ਇੱਦਾਂ ਦੇ ਬੰਦੇ, ਭਾਵੇਂ ਉਹ ਸੁਰੱਖਿਆ ਏਜੰਸੀ ਜਿਹੜੀਆਂ ਏਜੰਸੀਆਂ ਨੇ ਉਹ ਪਟਦੀਆਂ ਨੇ, ਭਾਵੇਂ ਕੋਈ ਹੋਰ ਸ਼ਰਾਰਤੀ ਜਿਹੜੀਆਂ ਫੋਰਸ ਉਹ ਨੇ ਉਹ ਪਟਦੀਆਂ ਨੇ। ਹੁਣ ਜਿਹੜਾ ਇੱਕ ਬੰਦਾ ਉੱਥੇ ਗੁਰਸਿਮਰਨ ਸਿੰਘ ਮੰਡ, ਇਹਨੇ ਇੱਕ ਜਥੇਬੰਦੀ ਜਿਹੜੀ ਬਣਾਈ, ਦਸਤਾਰ ਵੀ ਸਜਾਉਂਦਾ ਤੇ ਉਹ ਜਥੇਬੰਦੀ ਦਾ ਨਾਂ ਰੱਖਿਆ ਇਹਨੇ ਐਂਟੀ ਖਾਲਿਸਤਾਨੀ ਟੈਰਿਸਟ ਫਰੰਟ, ਉਹਦਾ ਆਪੇ ਬਣ ਗਿਆ ਤੇ ਨਾਲ ਸਿਕਿਉਰਿਟੀ ਲੈ ਲਈ। ਪਰ ਜਿਹੜਾ ਕੁਛ ਉਹ ਬੋਲਦਾ ਜਾਂ ਉਹ ਸਾਰਾ ਕੁਛ ਉਹਦਾ ਜਿਹੜੀ ਅਪਰੋਚ ਹੈ ਉਹ ਐਂਟੀ ਸਿੱਖੀ, ਐਂਟੀ ਪੰਜਾਬ, ਐਂਟੀ ਪੰਥ ਉਹ ਹੈ, ਕਿਉਂਕਿ ਉਹ ਇਹ ਨੀਗਾ ਕਿ ਉਹ ਉਦਾਂ ਹੀ ਬੋਲਦਾ ਜਾਂ ਉਹਨੂੰ ਸਮਝ ਨਹੀਂ, ਉਹਦੇ ਪਿੱਛੇ ਜਿਹੜੀ ਕੰਮ ਜਿਹੜੀਆਂ ਫੋਰਸ ਕਰ ਰਹੀਆਂ ਨੇ ਉਹਨਾਂ ਦਾ ਜਿਹੜਾ ਬਹੁਤ ਵੱਡਾ ਇਹ ਰੋਲ ਹੈ। ਉਹ ਲੰਬੇ ਸਮੇਂ ਤੋਂ ਚੱਲਿਆ ਰਿਹਾ ਕਿਉਂਕਿ ਚਲੋ ਉਹਨੂੰ ਸਿਕਿਉਰਿਟੀ ਮਿਲ ਗਈ ਹੈ ਇਸ ਬਹਾਨੇ ਏਦਾਂ ਦੀ ਗੱਲ, ਹੁਣ ਕਦੇ ਤਾਂ ਉਹ ਜੇ ਆਪਣੀ ਜਿਹੜੀ ਹੈਗੀ ਪੱਗ ਲਾ ਕੇ ਜਿਹੜੇ ਹੈਗੇ ਆ ਬੁੱਤ ਕਾਂਗਰਸੀ ਆਗੂਆਂ ਦੇ ਉਹਨਾਂ ਦੀ ਸਫਾਈ ਕਰਦਾ ਤੇ ਉਦੋਂ ਬਾਅਦ ਕਦੇ ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਕਰਦਾ, ਇਹ ਹਰਕਤਾਂ ਜਿਹੜੀਆਂ ਕਰਦਾ। ਸੋ ਉਹ ਜਿਹੜਾ ਹੈਗਾ ਚੜਾਉਣ ਵਾਲੀ ਜਿਹੜੀ ਇੱਕ ਇਹ ਇੱਕ ਰਾਜਨੀਤੀ ਹੈ ਜਾਂ ਸਿੱਧੇ ਰੂਪ ਦੇ ਵਿੱਚ ਲੋਕ ਸਾਹਮਣੇ ਨਹੀਂ ਆਉਂਦੇ ਪਰ ਉਹਦੇ ਪਿੱਛੇ ਜ਼ਰੂਰ ਹੁੰਦੇ ਨੇ, ਉਹ ਬਿਹਾਈਂਡ ਦਾ ਕਰਟਨ ਉਹ ਕੰਮ ਕਰ ਰਹੇ ਨੇ, ਉਹੀ ਇਹਦੇ ਮਨ ਦੇ ਖਿਲਾਫ਼ ਪਿੱਛੇ ਜਿਹੜਾ ਹੈਗਾ ਕੰਮ ਕਰ ਰਹੇ। ਮੰਡ ਇਕੱਲਾ ਥੋੜੀ ਹੈ, ਕੰਧੇ ਬੰਦੇ ਦੀ ਕੀ ਜ਼ਰੂਰਤ ਹੈ ਕੋਈ ਏਦਾਂ ਦੀ ਕੋਈ ਭਕਾਈ ਮਾਰ ਜੇ ਜਾਂ ਏਦਾਂ ਦੀ ਗੱਲ ਕਰ ਲੇ। ਹੁਣ ਉਹ ਉੱਥੇ ਗਿਆ ਸੀ ਤੇ ਉੱਥੇ ਉਹਨੂੰ ਸੰਗਤ ਨੇ ਜਿਹੜਾ ਹੈਗਾ ਪੁੱਛ ਲਿਆ, ਪੁੱਛਣੀ ਸ਼ੁਰੂ ਕੀਤੀ, ਅੱਗੇ ਬੋਲਿਆ ਤੇ ਜਿਹੜੀ ਹੈ ਹੱਥੋਂ ਪਾਈ ਹੋ ਗਏ ਤੇ ਉਹਦੀ ਕੁੱਟਮਾਰ ਵੀ ਕੀਤੀ ਗਈ। ਤੇ ਹੁਣ ਉਸ ਤੋਂ ਬਾਅਦ ਹਰਿਆਣਾ ਪੁਲਿਸ ਨੇ ਜਿਹੜਾ ਹੈ ਉਹ ਉੱਥੇ ਕੇਸ ਦਰਜ ਕਰ ਲਿਆ, ਉਹਨਾਂ ਨੂੰ ਅਰੈਸਟ ਵੀ ਕਰ ਲਿਆ, ਕੁਛ ਨੂੰ ਕੁਛ ਦੇ ਉੱਤੇ ਜਿਹੜੇ ਹੈਗੇ FIR ਕਰਤੀਆਂ। ਹੁਣ ਸੰਗਤ ਜਿਹੜੀ ਹਰਿਆਣੇ ਦੀ ਖਾਸ ਕਰਕੇ, ਤਾਂ ਅੰਬਾਲੇ ਵਾਲਾ ਤਾਂ ਜਿਹੜਾ ਏਰੀਆ ਸਾਰਾ ਪੰਜਾਬੀ ਸਿੱਖ ਡੋਮੀਨੈਂਟ ਏਰੀਆ, ਤੇ ਉਹ ਫਿਰ ਹੋ ਗਈ ਕਿ ਉਲਟਾ ਕੇਸ ਤਾਂ ਮੰਡ ਦੇ ਖਿਲਾਫ਼ ਦਰਜ ਹੋਣਾ ਚਾਹੀਦਾ ਸੀ, ਉਹ ਇਸ ਮਸਲੇ ਨੂੰ ਲੈ ਕੇ, ਡਿਮਾਂਡ ਨੂੰ ਲੈ ਕੇ ਕਿ ਉਹਦੇ ਖਿਲਾਫ਼ ਕੇਸ ਦਰਜ ਕਰੋ ਤੇ ਜਿਹੜੇ ਇਹਨਾਂ ਸਿੱਖ ਨੌਜਵਾਨਾਂ ਦੇ ਖਿਲਾਫ਼ ਜਾਂ ਜਿਹੜੇ ਸੰਗਤ ਦੇ ਖਿਲਾਫ਼ ਜਿਹੜੇ ਕੇਸ ਆ ਉਹਨਾਂ ਨੂੰ ਰੱਦ ਕਰੋ। ਇਸ ਮੰਗ ਨੂੰ ਲੈ ਕੇ ਫਿਰ ਉਹਨਾਂ ਨੇ ਕੱਲ੍ਹ ਜਾਮ ਲਾ ਤਾ GT ਰੋਡ ਤੇ, ਤੇ ਉਹਨੂੰ ਗੱਲਬਾਤ ਨਾਲ ਹੱਲ ਕਰਨ ਦੀ ਬਜਾਏ ਜਿਹੜੀ ਹੈ ਹਰਿਆਣਾ ਪੁਲਿਸ ਨੇ ਉੱਥੇ ਲਾਠੀਚਾਰਜ ਕਰਤਾ ਤੇ ਗੈਸ ਛੱਡੀ ਤੇ ਕੁਛ ਲੋਕਾਂ ਨੂੰ ਖਦੇੜਤਾ, ਕੁਛ ਨੂੰ ਗ੍ਰਿਫ਼ਤਾਰ ਕਰ ਲਿਆ। ਸੋ ਜਿਹੜੀ ਗੱਲ ਹੁਣ ਇਸ ਪਾਸੇ ਨੂੰ ਜਿਹੜੀ ਹੈ ਇਹ ਜ਼ਿਆਦਾ ਇਹ ਤੁਰ ਪਈ ਹੈ। ਸੋ ਹੁਣ ਪੋਲੀਟੀਕਲ ਜਿਹੜੀ ਇਹਦੇ ਪਿੱਛੇ ਇੱਕ ਜਿਹੜੀ ਗੱਲ ਹੈ ਜਿਹੜੀ ਸਮਝ ਆਉਂਦੀ ਹੈ ਤੇ ਉਹ ਇਹ ਹੈ ਕਿ ਹਰਿਆਣਾ ਦੇ ਵਿੱਚ BJP ਦੀ ਜਿਹੜੀ ਆ ਉਹ ਸਰਕਾਰ ਹੈ ਤੇ ਪੰਜਾਬ ਦੇ ਵਿੱਚ BJP ਕੋਸ਼ਿਸ਼ ਕਰ ਰਹੀ ਹੈ ਕਿ ਚਲੋ ਅਸੀਂ ਵੱਧ ਤੋਂ ਵੱਧ ਆਪਣਾ ਜਿਹੜੀ ਇਹ ਸਾਰੀ ਉਹ ਕਰੀਏ, ਤੇ ਪਰ ਫਿਰ ਇਹ ਕਾਮਯਾਬ ਕਿਵੇਂ ਹੋਊ ਜੇ ਉਹ ਜੇ BJP ਪੰਜਾਬ ਚਾਹੁੰਦੇ ਆ ਕਿ ਅਸੀਂ ਪੰਥਕ ਜਿਹੜੀਆਂ ਸਫ਼ਾਂ ਦੇ ਵਿੱਚ ਆਪਣੀ ਚੰਗੀ ਭਾਲ ਬਣਾ ਕੇ ਤੇ ਫਿਰ ਅਸੀਂ ਪੰਜਾਬ ਚ ਆਉਣ ਦੀ ਕੋਸ਼ਿਸ਼ ਕਰਾਂਗੇ, ਪਰ ਜੇ ਉਹ ਨਾਲ ਜਿੱਥੇ ਉਹਨਾਂ ਦੀ ਸਰਕਾਰ ਹੈ ਉੱਥੇ ਇੱਦਾਂ ਜਿਹੜੀ ਉਹ ਸਾਰਾ ਕੁਛ ਕਰਦੇ ਆ ਤੇ ਲਾਠੀ ਚਾਰਜ ਕਰਦੇ ਆ ਸੰਗਤ ਤੇ, ਗੁੱਸਾ ਜਿਹੜਾ ਹੈਗਾ ਸਿੱਖ ਸੰਗਤ ਦਾ ਆਪਣੇ ਸਿਰ ਲੈਂਦੇ ਆ, ਤੇ ਫਿਰ ਜਿਹੜਾ ਹੈਗਾ ਇਹ ਕਿਸ ਤਰ੍ਹਾਂ ਇੱਥੇ ਇੱਕ ਰਾਜਨੀਤੀ ਜਿਹੜੀ ਉਹ ਕਿਸ ਤਰ੍ਹਾਂ ਜਿਹੜੀ ਉਹ ਕਰਨਗੇ। ਤੇ ਕਈ ਵਾਰੀ ਹੁੰਦਾ ਕਿ ਕਈ ਘਟਨਾਵਾਂ ਇਹ ਲੱਗਦਾ ਹੁੰਦਾ ਕਿ ਉਦਾਂ ਹੀ ਵਾਪਰ ਗਈਆਂ ਇਹ ਤੇ ਵੀ ਪਹਿਲਾਂ ਕਿਤੇ ਪਤਾ ਨੀ ਹੁੰਦਾ ਜਾਂ ਹੋਰ। ਹੁਣ ਜਦੋਂ ਇਹ ਸਾਰਾ ਕੁਛ ਹੋ ਰਿਹਾ ਸੀ, ਜਦੋਂ ਅਸੀਂ ਦੂਜੇ ਥਾਂ ਤੇ ਇਹ ਸਾਡੀਆਂ ਇਹ ਪੋਲੀਟੀਕਲ ਪਾਰਟੀਆਂ ਇਹਦੇ ਵਿੱਚ BJP ਵੀ ਸ਼ਾਮਿਲ ਹੈ, ਮੰਗ ਕਰਦਾ ਕਿ ਉੱਥੇ ਤਾਂ ਜੀ ਇਹ ਖੁਫੀਆ ਤੰਤਰ ਫੇਲ ਹੈ ਜੀ, ਪੁਲਿਸ ਤੰਤਰ ਫੇਲ ਹੈ, ਪੰਜਾਬ ਬਾਰੇ ਸਾਰੇ BJP ਦੇ ਲੀਡਰ ਬਿਆਨ ਦਿੰਦੇ ਹੀ ਨੇ ਕਿ ਜੀ ਇੱਥੇ ਤਾਂ ਖਤਮ ਹੈ ਲਾ ਐਂਡ ਆਰਡਰ ਹੈ ਹੀ ਨਹੀਂ ਜਾਂ ਹੋਰ। ਤੇ ਫਿਰ ਜਿੱਥੇ ਤੁਸੀਂ ਤੁਹਾਡੀ ਆਪਣੀ ਸਰਕਾਰ ਹੈ ਉੱਥੇ ਫਿਰ ਤੁਸੀਂ ਇਹਨੂੰ ਕਿਵੇਂ ਨਜਿੱਠਦੇ ਹੋ? ਇਹ ਜਿਹੜੀ ਹੈ ਇਹ ਵੀ ਇੱਕ ਵੱਡੀ ਗੱਲ ਹੈ, ਇੱਕ ਵੱਡਾ ਸਵਾਲ ਹੈ ਜਿਹੜਾ ਸਾਡੀਆਂ ਇਹ ਪੋਲੀਟੀਕਲ ਪਾਰਟੀਆਂ ਦੇ ਅੱਗੇ ਹੈ। ਤੇ ਹੁਣ ਜਿਹੜਾ ਹੈਗਾ ਇਹ ਮਸਲਾ ਤੇ ਇਹਨੂੰ ਵੀ ਜਿਹੜਾ ਹੈਗਾ ਕਿਵੇਂ ਸੁਲਝਾਇਆ ਜਾਵੇ, ਤੇ ਕਿਉਂਕਿ ਇਹਦਾ ਹੁਣ ਨੈਚੁਰਲੀ ਆ ਕੱਲ ਨੂੰ ਇੱਕ ਮਸਲਾ ਦਾ ਪੋਲੀਟੀਕਲ ਬਣਨਾ ਹੀ ਆ। ਤੇ ਜਦੋਂ ਉੱਥੇ ਏਦਾਂ ਦੀ ਗੱਲ ਜਿਹੜੀ ਚੱਲ ਰਹੀ ਹੈ, ਜਿਵੇਂ ਪਹਿਲਾਂ ਕਿਸਾਨ ਅੰਦੋਲਨ ਵੇਲੇ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਕੁਛ ਵਾਪਰੀਆਂ, ਚਲੋ ਫਿਰ ਉਦੋਂ ਜਿਹੜੀ ਸੀ ਹਰਿਆਣਾ ਸਰਕਾਰ ਆ ਉਹ ਚੁੱਪ ਵੀ ਕਰ ਗਈ ਕੁਛ ਹੱਦ ਤੱਕ, ਉਦੋਂ ਮਨੋਹਰ ਲਾਲ ਮੁੱਖ ਮੰਤਰੀ ਸੀ। ਤੇ ਹੁਣ ਇੱਥੇ ਨਾਲ ਹੀ ਬਿਲਕੁਲ ਪੰਜਾਬ ਦੇ ਲੱਗਦੇ ਇਲਾਕੇ ਦੇ ਵਿੱਚ ਇਹ ਹੋ ਗਿਆ, ਉਧਰੋਂ ਸੁਖਬੀਰ ਬਾਦਲ ਤੇ ਉੱਥੇ ਜਿਹੜਾ ਸੀ ਉਹ ਹਮਲਾ ਹੋ ਗਿਆ। ਤੇ ਹੁਣ ਕੀ ਜਿਹੜਾ ਹੈਗਾ ਆਉਣ ਵਾਲੀ ਜਿਹੜੀ 2027 ਦੀ ਪੰਜਾਬ ਦੀ ਇਲੈਕਸ਼ਨ ਹੈ, ਕੀ ਇਹ ਸਾਰਾ ਕੁਛ ਉਹਦੇ ਕਰਕੇ ਹੋ ਰਿਹਾ ਜਾਂ ਉਹਨੂੰ ਇੱਕ ਟਾਰਗੇਟ ਨਿਸ਼ਾਨਾ ਮੰਨ ਕੇ ਮਿਥ ਕੇ ਹੋ ਰਿਹਾ, ਤੇ ਜਾਂ ਫਿਰ ਜਿਹੜਾ ਹੈਗਾ ਜਿਵੇਂ ਅਕਸਰ ਕਿਹਾ ਜਾਂਦਾ ਕਿ ਨਹੀਂ ਜੀ ਉਹ ਤਾਂ ਉੱਥੇ ਇਹ ਕੁਦਰਤੀ ਘਟਨਾ ਵਾਪਰ ਗਈ, ਬੰਦਾ ਆਇਆ ਸੀ ਤੇ ਉਦੋਂ ਬਾਅਦ ਭੜਕੇ ਹੋਏ ਲੋਕਾਂ ਨੇ ਏਦਾਂ ਕਰਤਾ। ਤੇ ਜੇ ਹੁਣ ਕੱਲ ਉੱਥੇ ਲੋਕ ਡਿਮਾਂਡ ਲੈ ਕੇ ਗਏ ਸੀ ਤਾਂ ਉਹਨਾਂ ਦੀ ਮੰਗ ਸੁਣਨ ਵਾਸਤੇ ਕੋਈ ਪੋਲੀਟੀਕਲ ਲੀਡਰ ਹਰਿਆਣੇ ਦਾ ਕਿਉਂ ਨਹੀਂ ਗਿਆ? ਤੇ ਉੱਥੋਂ ਦਾ ਜਿਹੜਾ ਹੈਗਾ ਜਿਹੜਾ DC ਹੈ ਜਾਂ ਹੋਰ ਹੈ ਉਹਨਾਂ ਨੇ ਕਿਉਂ ਨੀ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਕਿ ਹਾਂ ਅਸੀਂ ਤੁਹਾਡੀ ਗੱਲ ਸੁਣਦੇ ਹਾਂ? ਸੋ ਇਹ ਇਸ ਤਰ੍ਹਾਂ ਦੀ ਜਿਹੜੀ ਇਹ ਘਟਨਾ ਜਿਹੜੀ ਹੈਗੀ ਇਹ ਵੀ ਇਸ ਪਾਸੇ ਨੂੰ ਜਿਹੜੀ ਆ ਉਹ ਤੁਰਦੀ ਹੈ। ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪੰਜਾਬ ਦੀ ਇਲੈਕਸ਼ਨ ਹੈ ਉਹਨੂੰ ਕਿਸ ਤਰੀਕੇ ਦੇ ਨਾਲ ਡੀਲ ਕੀਤਾ ਜਾਵੇ।
0: ਜੀ ਬਿਲਕੁਲ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ ਧੰਨਵਾਦ
0: ਜੀ। ਦੋਸਤੋ ਇਸ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤੀਆਂ ਮਾਣੋ ਤੇ ਸੁਣਦੇ ਰਹੋ ਰੇਡੀਓ। ਹਾਂਜੀ 1674
2: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410 045 555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Milton.
3: Smith's Lane by Mervac Witch. अपने भविष्य की शुरुआत करो। हुणे कदम चुको अते Smith's Lane दे चुने हुए लॉट्स ते सीमित समय ले मिलन वाले $30,000 तक दी लैंड रिबेट दा फायदा लवो। चुनवे योग लॉट्स ते हाउस एंड लैंड पैकेज बुक करन ते हिस्सा ले रहे बिल्डर्स वल्लों वाधू $15,000 डिस्काउंट मिल सकता है। ए ऑफर 15 सितंबर 2026 नु खत्म है। अजिहे मौके ज्यादा देर नहीं रहंदे। होर जानकारी लई अज ही smithslane.mervac.com ते जाओ। नियम शर्तां अते योग्यता दे मापदंड लागू हन। ऑफर 15 सितंबर 2026 नु खत्म है।
2: की चाहिदा? ऑस्ट्रेलिया दा वीजा लाउणा जां वीजे लई मशवरा चाहिदा? मिल जुगा। सिद्धे आओ गरेवाल वीजा सॉल्यूशन। ऑस्ट्रेलिया विच हर तरह दियां वीजा लोड़ां लई इक भरोसे योग ना, जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट पार्टनर ते विजिटर वीजे विच डील करदे ने। हुणे कॉल करो प्रतिंदर गरेवाल नू 0490054596। गरेवाल वीजा सॉल्यूशंस.com.au ते जाओ। आओ थोड़ा कोई हल करिए। ओपिट होम्स अपने इरादियां वांग सिर्फ इमारत नहीं बल्कि अपने हर एक ग्राहक लई बनाउंदे ने उहनां दे सुपनिआं दा एक मजबूत घर। हाउस एंड लैंड एक्सपर्ट्स ओपिट होम्स अपने 44 वरियां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक। अज ही पहुंचो ओपिट होम्स डिस्प्ले सेंटर्स या कॉल करो हरपन चौहान नू 0433-280-252 ते 0433-280-252 ते।
4: हां जी हां जी, ओए हां जी हां जी,
5: हां जी रेडियो
2: ऑन रोड्स ऑनर्स कैंपेन सिर्फ सीमित समय ले। हुन नवा BYD कार ले आओ शानदार ड्राइव अवे ऑफर्स दे नाल। BYD C-Line 7 प्रीमियम सिर्फ $54,990, BYD C-Line 8 डायनामिक FWD सिर्फ $56,990 ते BYD Shark 6 प्रीमियम सिर्फ $57,900। एक खास ऑफर 1 अगस्त to 30 सितंबर 2026 तक ऑर्डर करने वाले लिए है। डिलीवरी 31 अक्टूबर 2026 तक। हो जानकारी लिए आज ही BYD कैरोलाइन स्प्रिंग्स नाल संपर्क करो एंड मेंशन रेडियो हांजी। BYD ऑन रोड्स ऑनर्स, कंडीशन अप्लाई।
6: तू इत्थे इनी छेती आके पक्का भी हो गया? की जुगाड़ लाया है?
7: जुगाड़ नहीं, ए है 8 सालां तो भी वड्डा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू PR दी राह भी विखाई। एना ही नहीं, ए स्टूडेंट वीजा, AAT अपील्स, स्किल्ड वीजा, PR, US विजिटर वीजा अते होर भी कई माइग्रेशन सर्विसेज प्रोवाइड करदे ने।
6: नंबर दा दे बंसल इमीग्रेशन वालियां दा।
7: हां जी, अपॉइंटमेंट बुक करवाउण लई कॉल करो 0406-660-960 ते या फिर विजिट करो bansalimmigration.com.au।
8: ऑस्ट्रेलिया च अपना घर लेना है या कंस्ट्रक्शन करवानी है, मॉर्गेज रीफाइनेंस करवानी, नवी कार खरीदनी या बिजनेस नो आगे बढ़ाना है, तो टेंशन क्यों? टू फोल्ड लैंडिंग डैंडीनोंग है ना। होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40 तो वध लैंडर्स दे नाल तुहाडे लिए बेस्ट डील, लो क्रेडिट स्कोर, वेलकम। कॉल राज 0494-763-700 और व्हाट्सएप 2-Fold लैंडिंग।
9: चलदी दा नाम गड्डी, आते सुनिया ही होना। ते तुहाडी गड्डी कोई भी होवे, उनु चलाउण लई ऑल मेजर ब्रांड्स दे टायर्स, अलॉय व्हील्स ले। याद रखो टायर फोर्स, जिन्हां को लॉग बुक सर्विसिंग, मैकेनिकल रिपेयर्स, इंटरेस्ट फ्री रीपेमेंट्स दी सुविधा नाल अवेलेबल ने। तुहाडी सेवा विच पिछले 15 सालां तो ऑलवेज वन स्टॉप शॉप। टायर फोर्स, यूनिट 1, 19-25 सोमर्टन रोड, कैंपलफील्ड। कॉल 0390866655 और विजिट tyrefors.com.au।

0: ਉਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰੋਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ। ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ। ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
3: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
4: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰੋਂ, ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
5: ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
4: ਜਦੋਂ ਇਹ ਜੋਕਰ ਤਖਤ ਤੇ ਬੈਂਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
5: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
4: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰ ਸਟੰਚ।
3: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰ ਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
5: ਹਾਂਜੀ 1674 AM।

ਕੌਮਾਂਤਰੀ ਖਬਰਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਕੈਨੇਡਾ ਦੇ ਨਾਲ ਜੁੜੀ ਹੋਈ ਖਬਰ ਹੈ, ਜਿੱਥੇ ਕੈਨੇਡਾ ਦੇ ਵਿੱਚ ਪੋਸਟ ਗ੍ਰੈਜੂਏਟ ਵਰਕ ਪਰਮਿਟ ਯਾਨੀ PGWP ਨੀਤੀਆਂ ਦਾ ਵਿਰੋਧ ਕਰ ਰਹੇ ਕੌਮਾਂਤਰੀ ਵਿਦਿਆਰਥੀਆਂ, ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ 'ਚ ਪੰਜਾਬੀ ਵਿਦਿਆਰਥੀ ਨੇ, ਉਹਨਾਂ ਦੇ ਉੱਤੇ ਹੁਣ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਯਾਨੀ CBSA ਨੇ ਵੱਡੀ ਕਾਰਵਾਈ ਕੀਤੀ ਹੈ। CBSA ਦੇ ਅਧਿਕਾਰੀਆਂ ਨੇ ਕੈਲਗਰੀ ਦੇ ਵਿੱਚ ਪ੍ਰਦਰਸ਼ਨ ਵਾਲੀ ਥਾਂ ਦੇ ਉੱਤੇ ਪਹੁੰਚ ਕੇ ਧਰਨੇ 'ਤੇ ਬੈਠੇ ਵਿਦਿਆਰਥੀਆਂ ਦੇ ਇਮੀਗ੍ਰੇਸ਼ਨ ਦਸਤਾਵੇਜ਼ਾਂ ਦੀ ਜਾਂਚ ਕੀਤੀ ਹੈ। ਜਾਇਜ਼ ਦਸਤਾਵੇਜ਼ ਨਾ ਹੋਣ ਦੀ ਸੂਰਤ ਵਿੱਚ ਕਈ ਵਿਦਿਆਰਥੀਆਂ ਨੂੰ ਨੋਟਿਸ ਵੀ ਜਾਰੀ ਕਰ ਦਿੱਤੇ ਗਏ ਨੇ। ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਵੀਡੀਓਜ਼ ਦੇ ਮੁਤਾਬਕ CBSA ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਦੇ ਪਛਾਣ ਪੱਤਰ, ਸਟੱਡੀ ਪਰਮਿਟ ਅਤੇ ਵਰਕ ਆਥੋਰਾਈਜੇਸ਼ਨ ਸੰਬੰਧੀ ਸਾਰੇ ਦਸਤਾਵੇਜ਼ਾਂ ਦੀ ਜਾਂਚ ਕੀਤੀ। ਇਹ ਏਜੰਸੀ ਕੈਨੇਡਾ ਦੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਅਤੇ ਉਲੰਘਣਾ ਕਰਨ ਵਾਲਿਆਂ ਨੂੰ ਦੇਸ਼ ਦੇ ਵਿੱਚੋਂ ਕੱਢਣ ਦੇ ਲਈ ਜ਼ਿੰਮੇਵਾਰ ਹੈ। ਵਿਦਿਆਰਥੀ ਕਾਨੂੰਨਾਂ ਨੂੰ ਲਾਗੂ ਕਰਨ ਦੀਆਂ ਕਰਵਾਉਣ ਵਾਲੀਆਂ ਇਹਨਾਂ ਜਥੇਬੰਦੀਆਂ ਦੀ ਤਰਫ ਤੋਂ ਕੀਤੀ ਗਈ ਕਾਰਵਾਈ ਦੀ ਨਿਖੇਧੀ ਕਰ ਰਹੇ ਨੇ। ਕਿਹਾ ਗਿਆ ਹੈ ਕਿ ਉਹਨਾਂ ਨੂੰ ਪ੍ਰਦਰਸ਼ਨ ਵਾਲੀ ਥਾਂ ਦੇ ਉੱਤੇ ਜਾਂਚ ਕਰਵਾ ਕੇ ਧਮਕੀਆਂ ਇੱਕ ਤਰੀਕੇ ਦੇ ਨਾਲ ਸਰਕਾਰ ਦੀ ਤਰਫ ਤੋਂ ਦਿੱਤੀਆਂ ਜਾ ਰਹੀਆਂ। ਜ਼ਿਕਰਯੋਗ ਹੈ ਕਿ ਕੈਲਗਰੀ ਸਣੇ ਕੈਨੇਡਾ ਦੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਅੰਤਰ ਵਿਦਿਆਰਥੀ PGWEP ਪ੍ਰੋਗਰਾਮ ਦੇ ਵਿੱਚ ਬਦਲਾਅ ਅਤੇ ਵਰਕ ਪਰਮਿਟ ਨਾ ਮਿਲਣ ਦੇ ਚੱਲਦਿਆਂ ਵਿਰੋਧ ਪ੍ਰਦਰਸ਼ਨ ਪਿਛਲੇ ਲੰਮੇ ਅਰਸੇ ਤੋਂ ਕਰ ਰਹੇ ਨੇ। ਸਰਕਾਰ ਵੱਲੋਂ ਵਰਕ ਪਰਮਿਟ ਨਾ ਦੇਣ ਕਾਰਨ ਇਹਨਾਂ ਵਿਦਿਆਰਥੀਆਂ ਦੇ ਉੱਤੇ ਆਪਣੇ ਵਤਨ ਵਾਪਸ ਜਾਣ ਦਾ ਖਤਰਾ ਮੰਡਰਾ ਰਿਹਾ, ਜਿੱਥੇ ਸਥਾਨਕ ਪ੍ਰੋਵਿੰਸ਼ੀਅਲ ਸਰਕਾਰਾਂ ਯਾਨੀ ਕਿ ਉੱਥੋਂ ਦੀਆਂ ਸੂਬਾਈ ਸਰਕਾਰਾਂ ਇਹਨਾਂ ਵਿਦਿਆਰਥੀਆਂ ਨੂੰ ਵਾਪਸ ਭੇਜਣ ਦੇ ਪੱਖ ਦੇ ਵਿੱਚ ਅੜੀਆਂ ਹੋਈਆਂ। ਉੱਥੇ ਹੀ ਫੈਡਰਲ ਸਰਕਾਰ ਵੱਲੋਂ ਇਸ ਮੁੱਦੇ ਦੇ ਉੱਤੇ ਸੂਬਾਈ ਸਰਕਾਰਾਂ ਦੀ ਹਮਾਇਤ ਵੀ ਕੀਤੀ ਜਾ ਰਹੀ ਹੈ, ਯਾਨੀ ਕਿ ਕੋਈ ਵੀ ਇੱਕ ਦੂਸਰੇ ਤੋਂ ਅੱਡ ਨਹੀਂ ਸੋਚ ਰਿਹਾ ਸਰਕਾਰਾਂ ਤੋਂ। ਮੁੱਕਦੀ ਗੱਲ ਇਹ ਹੈ ਕਿ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਜਿੰਨੀ ਛੇਤੀ ਹੋ ਸਕੇ ਦੇਸ਼ ਦੇ ਵਿੱਚੋਂ ਬਾਹਰ ਹੀ ਕੱਢਣਾ ਚਾਹੁੰਦੀ ਹੈ। CBSA ਦੀ ਇਸ ਤਾਜ਼ਾ ਕਾਰਵਾਈ ਦੇ ਚੱਲਦਿਆਂ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੇ ਉੱਤੇ ਅਨਿਸ਼ਚਿਤਤਾ ਦਾ ਮਾਹੌਲ ਹੋਰ ਵੀ ਜ਼ਿਆਦਾ ਗਹਿਰਾ ਗਿਆ। ਪਾਣੀ ਦੇ ਨਾਲ ਜੁੜੀਆਂ ਹੋਈਆਂ ਔਰ ਪਾਣੀ ਦੀ ਤਬਾਹੀ ਦੇ ਨਾਲ ਜੁੜੀਆਂ ਅਗਲੀਆਂ ਕੁਝ ਖਬਰਾਂ। ਜਾਪਾਨ ਤੋਂ ਪਹਿਲੀ ਖਬਰ, ਜਾਪਾਨ ਦੇ ਚੀਬਾ ਸੂਬੇ ਦੇ ਵਿੱਚ ਰਿਕਾਰਡ ਮੀਂਹ ਦੇ ਚੱਲਦਿਆਂ 4 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਹਜ਼ਾਰਾਂ ਯਾਤਰੀ ਟੋਕੀਓ ਦੇ ਨਾਰੀਤਾ ਹਵਾਈ ਅੱਡੇ ਦੇ ਉੱਤੇ ਰਾਤ ਭਰ ਫਸੇ ਰਹੇ ਨੇ। ਰਾਜਧਾਨੀ ਟੋਕੀਓ ਦੇ ਕੋਲ ਚੀਬਾ ਦੇ ਵਿੱਚ ਵੀਰਵਾਰ ਦੁਪਹਿਰ ਹਰ ਘੰਟੇ 100 ਮਿਲੀਮੀਟਰ ਤੋਂ ਵੀ ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ। ਅਧਿਕਾਰੀਆਂ ਦੇ ਮੁਤਾਬਕ ਅਗਸਤ ਮਹੀਨੇ ਦੇ ਵਿੱਚ ਪੈਣ ਵਾਲੀ ਔਸਤ ਬਾਰਿਸ਼ ਤੋਂ ਇਹ ਕਰੀਬ 3 ਗੁਣਾ ਜ਼ਿਆਦਾ ਪੈ ਗਈ। ਦੇਸ਼ ਦੇ ਵਿੱਚ ਹੁਣ ਤੱਕ ਕੀਤੀ ਗਈ ਇਹ ਸਭ ਤੋਂ ਦਰਜ ਜਿਹੜੀ ਹੈ ਸਭ ਤੋਂ ਵਧੇਰੇ ਬਾਰਿਸ਼ ਹੈ। ਮੌਲੇਧਾਰ ਮੀਂਹ ਦੇ ਚੱਲਦਿਆਂ ਟ੍ਰੇਨਾਂ, ਬੱਸ ਸੇਵਾਵਾਂ ਅਤੇ ਟੈਕਸੀ ਸੇਵਾਵਾਂ ਵੀ ਠੱਪ ਹੋ ਕੇ ਰਹਿ ਗਈਆਂ। ਉੱਥੇ ਚੀਬਾ ਦੇ ਵਿੱਚ 20,000 ਤੋਂ ਵਧੇਰੇ ਘਰਾਂ ਦੀ ਬਿਜਲੀ ਵੀ ਗੁੱਲ ਹੋ ਗਈ ਹੈ। ਹਾਲਾਤ ਨੂੰ ਦੇਖਦਿਆਂ ਹੋਇਆਂ ਰਾਹਤ ਅਤੇ ਬਚਾਅ ਕਾਰਜ ਜਾਰੀ ਨੇ। ਅਧਿਕਾਰੀਆਂ ਦੀ ਤਰਫ ਤੋਂ ਸਥਿਤੀ ਦੇ ਉੱਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ, ਪਰ ਇਸ ਦਰਮਿਆਨ ਵੀਰਵਾਰ ਦੇ ਦਿਨ ਟੋਕੀਓ ਅਤੇ ਇਸ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਜਿਹੜੀਆਂ ਇਹ ਜਨਤਕ ਟਰਾਂਸਪੋਰਟ ਸੇਵਾਵਾਂ ਪ੍ਰਭਾਵਿਤ ਹੋਈਆਂ ਨੇ। ਇਸ ਦੇ ਚੱਲਦਿਆਂ ਆਮ ਲੋਕਾਂ ਨੂੰ ਜ਼ਿਆਦਾ ਖੱਜਲਖੁਆਰੀ ਦੇਖਣ ਨੂੰ ਮਿਲ ਰਹੀ ਹੈ। ਉਧਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਨੇ ਸਿੰਧੂ ਜਲ ਸੰਧੀ ਸਮਝੌਤੇ ਨੂੰ ਲੈ ਕੇ ਭਾਰਤ ਨੂੰ ਸਿੱਧੀ ਚੇਤਾਵਨੀ ਦਿੱਤੀ। ਉਹਨਾਂ ਕਿਹਾ ਹੈ ਕਿ ਪਾਕਿਸਤਾਨ ਦੇ ਪਾਣੀ ਦੀ ਇੱਕ ਇੱਕ ਬੂੰਦ ਉਹਨਾਂ ਦੀ ਰੈੱਡ ਲਾਈਨ ਹੈ ਅਤੇ ਜੇਕਰ ਭਾਰਤ ਨੇ ਆਪਣਾ ਰੁੱਖ ਨਾ ਬਦਲਿਆ ਤਾਂ ਉਹਨਾਂ ਨੂੰ ਸਿੱਧੇ ਜਵਾਬ ਦਿੱਤਾ ਜਾਏਗਾ। ਇਸਲਾਮਾਬਾਦ ਦੇ ਵਿੱਚ ਵੀਰਵਾਰ ਦੇ ਦਿਨ ਯਾਦਗਾਰ ਏ ਫਤਿਹ ਦੇ ਉਦਘਾਟਨ ਸਮਾਗਮ ਦੇ ਵਿੱਚ ਬੋਲਦਿਆਂ ਹੋਇਆਂ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਨੇ ਭਾਰਤ ਦੀ ਤਰਫ ਤੋਂ ਸਿੰਧੂ ਜਲ ਸੰਧੀ ਨੂੰ ਇੱਕ ਤਰਫਾ ਤੌਰ ਦੇ ਉੱਤੇ ਟਾਲੇ ਜਾਣ ਦੇ ਲੈ ਕੇ ਇਹ ਟਿੱਪਣੀ ਕੀਤੀ ਹੈ। ਦਰਅਸਲ ਅਪ੍ਰੈਲ 2025 ਦੇ ਵਿੱਚ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਉੱਤੇ ਦੋਸ਼ ਲਗਾਉਂਦਿਆਂ ਹੋਇਆਂ ਕਿ ਹਮਲਾ ਪਾਕਿਸਤਾਨ ਦੀ ਤਰਫ ਤੋਂ ਕੀਤਾ ਗਿਆ, ਜਵਾਬੀ ਕਦਮ ਦੇ ਤੌਰ ਦੇ ਉੱਤੇ ਸਿੰਧੂ ਜਲ ਸਮਝੌਤੇ ਨੂੰ ਫੌਰਨ ਰੋਕ ਦਿੱਤਾ ਸੀ। ਆਪਣੇ ਸੰਬੋਧਨ ਦੇ ਵਿੱਚ ਸ਼ਾਬਾਜ਼ ਸ਼ਰੀਫ ਨੇ ਅਮਰੀਕਾ ਅਤੇ ਈਰਾਨ ਦੇ ਦਰਮਿਆਨ ਤਣਾਅ ਨੂੰ ਲੈ ਕੇ ਸਾਊਦੀ ਅਰਬ ਅਤੇ ਤੁਰਕੀ ਦੇ ਨਾਲ ਹੋਏ ਸਮਝੌਤਿਆਂ ਦਾ ਜ਼ਿਕਰ ਵੀ ਕੀਤਾ। ਉਹਨਾਂ ਕਿਹਾ ਕਿ ਪਾਕਿਸਤਾਨ ਦੁਨੀਆ ਭਰ ਦੇ ਵਿੱਚ ਸਾਰੇ ਤਰ੍ਹਾਂ ਦੇ ਸੰਘਰਸ਼ ਤੋਂ ਦੁਨੀਆ ਨੂੰ ਮੁਕਤ ਦੇਖਣਾ ਚਾਹੁੰਦਾ ਔਰ ਨਵੇਂ ਵਿਵਾਦ ਰੋਕਣ ਦੀ ਕੋਸ਼ਿਸ਼ ਕਰਦਾ ਰਿਹਾ। ਇਸ ਦਾ ਮੁਜ਼ਾਹਰਾ ਪਾਕਿਸਤਾਨ ਨੇ ਪਿਛਲੇ ਕੁਝ ਅਰਸੇ ਦੇ ਦਰਮਿਆਨ ਵੱਡੀ ਵਿਚੋਲਗੀਆਂ ਨਿਭਾ ਕੇ ਵੀ ਦਰਸਾਇਆ। ਸ਼ਾਬਾਜ਼ ਸ਼ਰੀਫ ਨੇ ਕਿਹਾ ਕਿ ਇਸ ਵਜ੍ਹਾ ਦੇ ਚੱਲਦਿਆਂ ਪਾਕਿਸਤਾਨ ਨੇ ਅਮਰੀਕਾ ਅਤੇ ਈਰਾਨ ਦੇ ਦਰਮਿਆਨ ਵਿਚੋਲਗੀ ਨਿਭਾਈ ਸੀ। ਉਹਨਾਂ ਨੇ ਮੱਧ ਪੂਰਬ ਦੇ ਵਿੱਚ ਸ਼ਾਂਤੀ ਦੇ ਲਈ ਫੀਲਡ ਮਾਰਸ਼ਲ ਆਸਿਮ ਮੁਨੀਰ ਦੇ ਇਤਿਹਾਸਕ ਕਿਰਦਾਰ ਦੀ ਤਾਰੀਫ ਵੀ ਕੀਤੀ। ਨਾਲ ਹੀ ਸਾਊਦੀ ਅਰਬ ਅਤੇ ਤੁਰਕੀ ਦੇ ਨਾਲ ਹੋਏ ਸਮਝੌਤਿਆਂ ਨੂੰ ਲੈ ਕੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਾਕ ਡਾਰ ਦੀਆਂ ਕੋਸ਼ਿਸ਼ਾਂ ਦੀ ਵੀ ਸਰਾਹਨਾ ਕੀਤੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੋਲੇ ਇੱਕ ਵਾਰ ਫਿਰ ਤੋਂ ਗਏ। ਉਹਨਾਂ ਦਾਅਵਾ ਕੀਤਾ ਕਿ ਟਰੰਪ ਨੇ ਪਿਛਲੇ ਸਾਲ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਜੰਗ ਨੂੰ ਰੁਕਵਾਉਣ ਦੇ ਲਈ ਸਭ ਤੋਂ ਅਹਿਮ ਭੂਮਿਕਾ ਨਿਭਾਈ ਸੀ। ਉੱਥੇ ਅਫਗਾਨਿਸਤਾਨ ਦੇ ਨਾਲ ਤਣਾਅਪੂਰਨ ਸੰਬੰਧਾਂ ਦਾ ਜ਼ਿਕਰ ਕਰਦਿਆਂ ਸ਼ਾਬਾਜ਼ ਸ਼ਰੀਫ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਅਫਗਾਨਿਸਤਾਨ ਦੇ ਨਾਲ ਵੀ ਸ਼ਾਂਤੀ ਚਾਹੁੰਦਾ, ਪਰ ਅਫਗਾਨ ਧਰਤੀ ਦਾ ਪਾਕਿਸਤਾਨ ਦੇ ਖਿਲਾਫ ਇਸਤੇਮਾਲ ਹੋਣਾ ਕਿਸੇ ਵੀ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ।
ਦੱਸ ਦਈਏ ਕਿ ਪਾਕਿਸਤਾਨ ਦੇ ਵਿੱਚ ਹੁਣ ਅੱਜ ਦਾ ਦਿਨ ਆਜ਼ਾਦੀ ਦੀ ਆਜ਼ਾਦੀ ਦਾ ਦਿਹਾੜਾ ਮਨਾਇਆ ਜਾ ਰਿਹਾ। ਪਾਕਿਸਤਾਨ ਦੇ ਅਖਬਾਰ ਡੌਨ ਦੀ ਰਿਪੋਰਟ ਦੇ ਮੁਤਾਬਕ ਕੱਲ੍ਹ ਰਾਤ ਯਾਨੀ ਕਿ 13 ਤੇ 14 ਅਗਸਤ ਦੀ ਦਰਮਿਆਨੀ ਰਾਤ ਕਰਾਚੀ ਦੇ ਵਿੱਚ ਰਾਤ ਭਰ ਫਾਇਰਿੰਗ ਹੋਈ ਆਜ਼ਾਦੀ ਦੇ ਜਸ਼ਨਾਂ ਦੇ ਦਰਮਿਆਨ। ਇਸ ਦੇ ਵਿੱਚ ਇੱਕ ਮਹਿਲਾ ਦੀ ਮੌਤ ਤੇ 94 ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹਾਸਲ ਹੋ ਰਹੀ ਹੈ। ਜ਼ਖਮੀਆਂ ਦੇ ਵਿੱਚ 17 ਬੱਚੇ ਦੱਸੇ ਜਾ ਰਹੇ ਹਨ। ਭਾਰਤੀ ਮੀਡੀਆ ਦੀਆਂ ਖਬਰਾਂ ਦੇ ਮੁਤਾਬਕ ਪਾਕਿਸਤਾਨ ਦੇ ਵਿੱਚ ਦੱਸਿਆ ਗਿਆ ਕਿ ਕਰਾਚੀ ਦੇ ਵਿੱਚ ਹੋਈ ਇਸ ਜਸ਼ਨ ਦੀ ਰਾਤ ਦੇ ਦਰਮਿਆਨ 10 ਮਹਿਲਾਵਾਂ, 17 ਬੱਚੇ ਤੇ 59 ਪੁਰਸ਼ ਸ਼ਾਮਲ ਸੀ ਜਿਹੜੇ ਜ਼ਖਮੀ ਹੋਏ ਨੇ। ਰੈਸਕਿਊ ਅਧਿਕਾਰੀਆਂ ਦੇ ਮੁਤਾਬਕ ਇੱਕ ਮਹਿਲਾ ਦੀ ਮੌਤ ਹਵਾਈ ਫਾਇਰਿੰਗ ਦੇ ਦਰਮਿਆਨ ਹੀ ਹੋ ਗਈ। ਜ਼ਖਮੀਆਂ ਨੂੰ ਇਲਾਜ ਦੇ ਲਈ ਜਿੰਨਾ ਪੋਸਟ ਗ੍ਰੈਜੂਏਟ ਮੈਡੀਕਲ ਸੈਂਟਰ, ਸਿਵਲ ਹਸਪਤਾਲ ਤੇ ਆਬਾਸੀ ਸ਼ਹੀਦ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਵੀ ਸਾਂਝ ਪਾਈਏ ਤੇ ਭਾਰਤ ਦੇ ਵਿੱਚ ਵੀ ਇੱਕ ਹਾਦਸੇ ਦੇ ਨਾਲ ਜੁੜੀ ਖਬਰ। ਸਭ ਤੋਂ ਪਹਿਲਾਂ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਤੋਂ ਜਿੱਥੇ ਇਹ ਦੁਖਦਾਈ ਘਟਨਾ ਸਾਹਮਣੇ ਆਈ ਹੈ। ਬਾਰਿਸ਼ ਤੋਂ ਬਾਅਦ ਪਾਣੀ ਤੇ ਮਲਬਾ ਅਚਾਨਕ ਸੁਰੰਗ ਦੇ ਵਿੱਚ ਵੜਨ ਦੇ ਚੱਲਦਿਆਂ 7 ਮਜ਼ਦੂਰਾਂ ਦੀ ਮੌਤ ਹੋ ਗਈ। ਇਹ ਗੰਭੀਰ ਹਾਦਸਾ ਵੀਰਵਾਰ ਦੇ ਦਿਨ ਚਮੋਲੀ ਦੇ ਪਿਪਲਕੋਟੀ ਇਲਾਕੇ ਦੇ ਵਿੱਚ ਟੀਰੀ ਹਾਈਡਰੋ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟਿਡ ਯਾਨੀ THDC ਦੀ ਪ੍ਰੋਜੈਕਟ ਸਾਈਟ ਦੇ ਉੱਤੇ ਵਾਪਰਿਆ। ਜਦੋਂ ਇਹ ਘਟਨਾ ਵਾਪਰੀ ਤਾਂ ਕੁੱਲ 22 ਮਜ਼ਦੂਰ ਸੁਰੰਗ ਦੇ ਅੰਦਰ ਮੌਜੂਦ ਸੀ। ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਇਹਨਾਂ ਨੂੰ ਮਜ਼ਦੂਰਾਂ ਨੂੰ ਸੁਰੰਗ ਦੇ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਲੱਗ ਸਕਿਆ। ਘਟਨਾ ਦੇ ਵਿੱਚ 14 ਮਜ਼ਦੂਰ ਜ਼ਖਮੀ ਹੋ ਗਏ। ਹਾਲੇ ਵੀ 3 ਸੁਰੰਗ ਦੇ ਅੰਦਰ ਲਾਪਤਾ ਦੱਸੇ ਜਾ ਰਹੇ ਨੇ। ਘਟਨਾ ਦੀ ਪੁਸ਼ਟੀ ਕਰਦਿਆਂ ਚਮੋਲੀ ਜ਼ਿਲ੍ਹੇ ਦੇ ਮੈਜਿਸਟਰੇਟ ਦੀ ਤਰਫ ਤੋਂ ਕੱਲ੍ਹ ਸ਼ਾਮ 6:30 ਇਸ ਘਟਨਾ ਦੀ ਵਿਸਥਾਰ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆਂ ਸੂਬੇ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਜੰਗੀ ਪੱਧਰ ਦੇ ਉੱਤੇ ਰਾਹਤ ਤੇ ਬਚਾਅ ਦੇ ਕਾਰਜ ਚਲਾਉਣ ਦੇ ਨਿਰਦੇਸ਼ ਦਿੱਤੇ ਨੇ। ਸੀਨੀਅਰ ਅਧਿਕਾਰੀਆਂ ਦੇ ਨਾਲ ਉਹਨਾਂ ਨੇ ਮੁਲਾਕਾਤ ਵੀ ਕੀਤੀ ਹੈ। ਪ੍ਰਭਾਵਿਤ ਤੇ ਜ਼ਖਮੀ ਮਜ਼ਦੂਰਾਂ 'ਚ ਜ਼ਿਆਦਾਤਰ ਝਾਰਖੰਡ ਤੇ ਛੱਤੀਸਗੜ੍ਹ ਦੇ ਵਸਨੀਕ ਦੱਸੇ ਜਾ ਰਹੇ ਨੇ। ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ ਯਾਨੀ NDRF ਤੇ ਰਾਜ ਆਫ਼ਤ ਪ੍ਰਤੀਕਿਰਿਆ ਬਲ ਯਾਨੀ SDRF ਦੀਆਂ ਟੀਮਾਂ ਸੁਰੰਗ ਦੇ ਵਿੱਚ ਫਸੇ ਮਜ਼ਦੂਰਾਂ ਨੂੰ ਕੱਢਣ ਦੇ ਲਈ ਲਗਾਤਾਰ ਮਲਬੇ ਦੇ ਵਿੱਚੋਂ ਖੋਜ ਜਾਰੀ ਰੱਖ ਰਹੀਆਂ ਨੇ। ਉੱਥੇ ਭਾਰਤ ਦੇ ਗ੍ਰਾਹਕਾਂ ਦੇ ਨਾਲ ਜੁੜੀ ਇੱਕ ਬੜੀ ਅਹਿਮ ਖਬਰ ਸਾਹਮਣੇ ਆਉਂਦੀ ਹੈ ਜਦੋਂ ਸੁਪਰੀਮ ਕੋਰਟ ਨੇ ਜ਼ਿਆਦਾ ਸ਼ੂਗਰ, ਨਮਕ ਤੇ ਸੈਚੂਰੇਟਿਡ ਫੈਟ ਵਾਲੇ ਪੈਕੇਜਡ ਫੂਡ ਦੇ ਉੱਤੇ ਫਰੰਟ ਆਫ ਪੈਕ ਚੇਤਾਵਨੀ ਲੈਵਲ ਲਗਾਉਣ ਨੂੰ ਲੈ ਕੇ FSSAI ਦੀ ਕਥਿਤ ਹਿਚਕਚਾਹਟ ਦੇ ਉੱਤੇ ਵੀਰਵਾਰ ਦੇ ਦਿਨ ਨਾਰਾਜ਼ਗੀ ਜ਼ਾਹਰ ਕੀਤੀ। ਜਸਟਿਸ JB ਪਾਰਦੀਵਾਲਾ ਤੇ ਜਸਟਿਸ KV ਵਿਸ਼ਵਨਾਥਨ ਦੀ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਕੀਤੀ। ਕੋਰਟ ਨੇ ਪਹਿਲਾਂ ਵੀ FSSAI ਦੇ ਲਈ ਇੱਕ ਚੇਤਾਵਨੀ ਲਾਗੂ ਕਰਨ ਨੂੰ ਲੈ ਕੇ ਜਿਹੜਾ ਇੱਕ ਨਿਰਦੇਸ਼ ਦਿੱਤਾ ਸੀ। ਵੀਰਵਾਰ ਦੇ ਦਿਨ ਕੋਰਟ ਨੇ FSSAI ਦੀ ਬੈਠਕ ਦੇ ਮਿਨਟਸ ਦਾ ਹਵਾਲਾ ਲੈਂਦਿਆਂ ਹੋਇਆਂ ਇਸ ਦੇ ਉੱਤੇ ਸਵਾਲ ਚੁੱਕਿਆ ਕਿ ਅਜਿਹੀ ਵਿਵਸਥਾ ਲਾਗੂ ਕਰਨ ਦੇ ਵਿੱਚ ਇੰਨੀ ਘਬਰਾਹਟ ਕਿਉਂ ਹੋ ਰਹੀ ਹੈ। ਕੋਰਟ ਨੇ ਇਹ ਵੀ ਪੁੱਛਿਆ ਕਿ ਕੀ FSSAI ਖਾਦ ਉਤਪਾਦ ਬਣਾਉਣ ਵਾਲੀਆਂ ਵੱਡੀਆਂ ਕਾਰਪੋਰੇਟ ਕੰਪਨੀਆਂ ਦੇ ਦਬਾਅ ਦੇ ਵਿੱਚ ਕੰਮ ਕਰ ਰਹੀ ਹੈ। ਦੱਸ ਦਈਏ ਕਿ ਇੱਕ ਸਰਕਾਰੀ ਏਜੰਸੀ ਹੈ, ਕੇਂਦਰ ਸਰਕਾਰ ਦੇ ਕੰਟਰੋਲ ਅਧੀਨ ਚੱਲਦੀ ਹੈ। ਬਾਰ ਐਂਡ ਬੈਂਚ ਨਾਮ ਦੀ ਇੱਕ ਵੈਬਸਾਈਟ ਦੇ ਮੁਤਾਬਕ ਬੈਂਚ ਨੇ ਸਖ਼ਤ ਟਿੱਪਣੀ ਇਸ ਮਾਮਲੇ ਦੇ ਉੱਤੇ ਕਰਦਿਆਂ ਹੋਇਆਂ ਕਿਹਾ ਕਿ ਕੀ ਤੁਸੀਂ ਕੋਰਟ ਦੇ ਫੈਸਲਿਆਂ ਨੂੰ ਵੀ ਹੁਣ ਮਜ਼ਾਕ ਸਮਝ ਰਹੇ ਹੋ। ਇਹਨਾਂ ਕਾਰਪੋਰੇਟ ਘਰਾਣਿਆਂ ਦਾ ਤੁਹਾਡੇ ਉੱਤੇ ਇੰਨਾ ਦਬਾਅ ਹੈ ਕਿ ਤੁਸੀਂ ਉਸ ਦੇ ਅੱਗੇ ਝੁਕੇ ਹੋਏ ਨਜ਼ਰ ਆ ਰਹੇ ਹੋ। ਅਸੀਂ ਇਹ ਜਨਹਿਤ ਦੇ ਵਿੱਚ ਜਾਰੀ ਕਰਨ ਦੇ ਲਈ ਤੁਹਾਨੂੰ ਕਹਿ ਚੁੱਕੇ ਹਾਂ ਔਰ ਤੁਸੀਂ ਇਸ ਦੇ ਉੱਤੇ ਕੰਮ ਨਹੀਂ ਕਰ ਰਹੇ। ਸੁਣਵਾਈ ਦੇ ਦੌਰਾਨ FSSAI ਨੇ ਇਸ ਦਲੀਲ ਦੇ ਉੱਤੇ ਵੀ ਇੱਕ ਦਲੀਲ ਵੀ ਦਿੱਤੀ ਜਿਸ ਦੇ ਉੱਤੇ ਕੋਰਟ ਸੰਤੁਸ਼ਟ ਨਹੀਂ ਹੋਇਆ। ਜਦੋਂ ਕੋਰਟ ਨੇ ਇਹ ਪੁੱਛਿਆ ਕਿ ਆਦੇਸ਼ ਤੋਂ ਬਾਅਦ ਕਿਹੜੇ ਕਦਮ ਚੁੱਕੇ ਗਏ, ਚੇਤਾਵਨੀ ਲੈਵਲ ਲਾਗੂ ਕਰਨ ਦੇ ਲਈ ਖੁਦ ਪਹਿਲ ਕਿਉਂ ਨਹੀਂ ਕੀਤੀ, ਤਾਂ ਕੋਰਟ ਨੇ ਕਿਹਾ ਕਿ ਅਜਿਹੇ ਲੇਬਲ ਲਾਗੂ ਕਰਨ ਦੇ ਲਈ ਨਮਕੀਨ ਵਰਗੇ ਕਈ ਵੱਡੇ ਭਾਰਤੀ ਖਾਦ ਉਦਯੋਗ ਦੇ ਵਿੱਚ ਜ਼ਿਆਦਾ ਫੈਟ, ਜ਼ਿਆਦਾ ਸ਼ੂਗਰ ਜਾਂ ਜ਼ਿਆਦਾ ਨਮਕ ਵਾਲੇ ਉਤਪਾਦਾਂ ਨੂੰ ਛੇਤੀ ਤੋਂ ਛੇਤੀ ਲਿਆਂਦਾ ਜਾਵੇ। ਕੀ ਤੁਸੀਂ ਚਾਹੁੰਦੇ ਹੋ ਕਿ ਇਸ ਦੇ ਨਾਲ ਦੇਸ਼ ਦੇ ਲੋਕ ਸਿਹਤਮੰਦ ਨਾ ਰਹਿਣ, ਖਾਸ ਤੌਰ ਦੇ ਉੱਤੇ ਬੱਚੇ? ਇਸ ਕਰਕੇ ਇਹਨਾਂ ਚੇਤਾਵਨੀਆਂ ਨੂੰ ਛੇਤੀ ਜਾਰੀ ਕੀਤਾ ਜਾਵੇ। ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਹੋਰਨਾਂ ਖਬਰਾਂ ਦੀ ਵੀ ਸਾਂਝ ਪਾਈਏ ਤੇ ਹੁਣ ਰਾਹੁਲ ਗਾਂਧੀ ਦੀ ਤਰਫ ਤੋਂ ਜਿਹੜੇ ਬਿਆਨ ਦਿੱਤੇ ਗਏ ਸੀ ਕੱਲ੍ਹ ਦੇ ਦਿਨ ਇੱਕ ਪ੍ਰੈਸ ਵਾਰਤਾ ਦੇ ਦਰਮਿਆਨ, ਅੱਜ ਸਵੇਰ ਵੇਲੇ ਵੀ ਤੁਹਾਡੇ ਨਾਲ ਉਹ ਖਬਰ ਸਾਂਝੀ ਕੀਤੀ ਸੀ ਕਿ ਹੁਣ ਕਈ ਦਿਨਾਂ ਤੱਕ ਇਸ ਮਸਲੇ ਦੇ ਉੱਤੇ ਬਵਾਲ ਮਚਿਆ ਰਹੇਗਾ। ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੇ ਵੀਰਵਾਰ ਦੇ ਦਿਨ ਦਿੱਲੀ 'ਚ ਆਯੋਜਿਤ ਇੱਕ ਪ੍ਰੋਗਰਾਮ ਦੇ ਦਰਮਿਆਨ ਨਰਿੰਦਰ ਮੋਦੀ, RSS ਤੇ ਅਮਿਤ ਸ਼ਾਹ ਦੇ ਉੱਤੇ ਤਿੱਖੇ ਹਮਲੇ ਕੀਤੇ ਸੀ। ਉਹਨਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਉੱਤੇ ਨਿਸ਼ਾਨਾ ਸਾਧਦਿਆਂ ਔਰ ਮੋਦੀ ਦੇ ਉੱਤੇ ਨਿਸ਼ਾਨਾ ਸਾਧਦਿਆਂ ਕੁਝ ਅਜਿਹਾ ਕਰ ਦਿੱਤਾ ਜਿਸ ਨੂੰ ਲੈ ਕੇ ਹੁਣ ਕਾਂਗਰਸ ਆਗੂ ਦੇ ਉੱਤੇ ਮਹਿਲਾ ਵਿਰੋਧੀ ਹੋਣ ਦਾ ਦੋਸ਼ ਲਗਾਇਆ ਜਾ ਰਿਹਾ। ਘਟਨਾ ਦੇ ਕੇਂਦਰ ਦੇ ਵਿੱਚ ਕਾਂਗਰਸ ਨੇਤਾ ਸੰਦੀਪ ਦੀਕਸ਼ਿਤ ਵੀ ਨੇ। ਸੋਸ਼ਲ ਮੀਡੀਆ ਦੇ ਉੱਤੇ ਇਸ ਘਟਨਾ ਨੂੰ ਲੈ ਕੇ
ਜਿਹੜੀ ਚਰਚਾ ਹੋ ਰਹੀ ਹੈ ਥਾਂ ਦਿੱਲੀ ਦਾ ਮਾਲਵੰਕਰ ਹਾਲ ਸੀ ਔਰ ਇਸ ਦਰਮਿਆਨ ਕਾਂਗਰਸ ਦੀ ਇੱਕ ਕਨਵੈਨਸ਼ਨ ਸੀ ਮੰਚ ਦੇ ਉੱਤੇ ਮੌਜੂਦ ਰਾਹੁਲ ਗਾਂਧੀ ਤੇ ਸੰਦੀਪ ਦੀਕਸ਼ਿਤ ਆਪਸ ਦੇ ਵਿੱਚ ਇਸ ਤਰੀਕੇ ਦੇ ਨਾਲ ਗਲੇ ਮਿਲਦੇ ਨੇ ਕਿ ਰਾਹੁਲ ਗਾਂਧੀ ਉਸ ਦੀ ਰੈਫਰੈਂਸ ਦਿੰਦੇ ਹੋਏ ਆ ਕਹਿੰਦੇ ਨੇ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੁਨੀਆਂ ਭਰ ਦੇ ਨੇਤਾਵਾਂ ਨੂੰ ਕੁਝ ਇਸ ਤਰੀਕੇ ਦੇ ਨਾਲ ਜਾ ਕੇ ਮਿਲਦੇ ਨੇ ਔਰ ਉਹਨਾਂ ਨੂੰ ਲੱਗਦਾ ਹੈ ਕਿ ਏਦਾਂ ਗਲੇ ਮਿਲਣਾ ਹੀ ਵਿਦੇਸ਼ ਨੀਤੀ ਹੈ ਪਤਾ ਨਹੀਂ ਉਹਨਾਂ ਦੇ ਦਿਮਾਗ ਦੇ ਵਿੱਚ ਕਿਸਨੇ ਪਾ ਦਿੱਤਾ ਕਿ ਇਹ ਵਿਦੇਸ਼ ਨੀਤੀ ਹੈ ਇਸ ਨੂੰ ਲੈ ਕੇ ਹੁਣ ਅਸਲ ਦੇ ਵਿੱਚ ਸੰਦੀਪ ਦੀਕਸ਼ਿਤ ਨੇ ਰਾਹੁਲ ਗਾਂਧੀ ਨੂੰ ਟੋਕ ਕੇ ਇਟਲੀ ਦੀ ਪ੍ਰਧਾਨ ਮੰਤਰੀ ਮੈਲੋਨੀ ਦਾ ਜ਼ਿਕਰ ਕਰ ਦਿੱਤਾ ਤੇ ਇਸ ਗੱਲ ਦੇ ਉੱਤੇ ਹੁਣ ਭਾਜਪਾ ਨੇ ਵੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਅਸਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਨੇ ਐਕਸ ਦੇ ਉੱਤੇ ਲਿਖਿਆ ਕਿ ਕਾਂਗਰਸ ਦਾ ਵੰਸ਼ਵਾਦੀ ਚਿਹਰਾ ਔਰ ਨਾਰੀ ਵਿਰੋਧੀ ਚਿਹਰਾ ਇੱਕ ਵਾਰ ਫਿਰ ਤੋਂ ਸਾਰੀਆਂ ਹੱਦਾਂ ਪਾਰ ਕਰ ਗਿਆ ਇੱਕ ਮਿੱਤਰ ਦੇਸ਼ ਦੇ ਉੱਤੇ ਔਰ ਉਸਦੀ ਅਗਵਾਈ ਕਰਨ ਵਾਲੀ ਨੇਤਾ ਦੇ ਉੱਤੇ ਇਸ ਕਿਸਮ ਦੀ ਅਪਮਾਨਜਨਕ ਟਿੱਪਣੀ ਕੀਤੀ ਗਈ ਹੈ ਜਦੋਂ ਕਿ ਮੰਚ ਦੇ ਉੱਤੇ ਦਰਸ਼ਕਾਂ ਦੇ ਦਰਮਿਆਨ ਮੌਜੂਦ ਮਹਿਲਾਵਾਂ ਵੀ ਇਸ ਦੇ ਉੱਤੇ ਹੱਸਦੀਆਂ ਨਜ਼ਰ ਆ ਰਹੀਆਂ ਸੀ ਇਸ ਨੇ ਨਾ ਕੇਵਲ ਸਿਆਸੀ ਸ਼ਲੀਨਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਨੇ ਬਲਕਿ ਮਹਿਲਾਵਾਂ ਦੇ ਪ੍ਰਤੀ ਜਿਹੜੀ ਇੱਕ ਬੇਇੱਜ਼ਤੀ ਭਰਿਆ ਵਿਵਹਾਰ ਕੀਤਾ ਗਿਆ ਉਸ ਦੇ ਲਈ ਵੀ ਕਾਂਗਰਸ ਨੂੰ ਸ਼ਰਮ ਆਉਣੀ ਚਾਹੀਦੀ ਔਰ ਮਾਫ਼ੀ ਮੰਗਣੀ ਚਾਹੀਦੀ ਹੈ ਵੈਸੇ ਇਸ ਮੁੱਦੇ ਦੇ ਉੱਤੇ ਦੱਸ ਦਈਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਾਰ ਬਾਰ ਜਿਹੜੀ ਉਹ ਚਰਚਾ ਹੁੰਦੀ ਰਹੇਗੀ ਉੱਥੇ ਸਟੂਡੈਂਟ ਅੰਦੋਲਨ ਨੂੰ ਲੈ ਕੇ ਜੁੜੀ ਖ਼ਬਰ ਜਿੱਥੇ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਨੀਟ ਪੇਪਰ ਲੀਕ ਦੇ ਵਿਰੋਧ ਦੇ ਵਿੱਚ ਹੋਏ ਵਿਦਿਆਰਥੀ ਅੰਦੋਲਨ ਦੇ ਉੱਤੇ ਸੁਪਰੀਮ ਕੋਰਟ ਨੇ ਸਖ਼ਤ ਰੁੱਖ ਅਪਣਾਇਆ ਭਾਰਤ ਦੇ ਚੀਫ਼ ਜਸਟਿਸ ਆਫ਼ ਇੰਡੀਆ ਯਾਨੀ ਕਿ CJI ਨੇ ਜਸਟਿਸ ਸੂਰਿਆਕਾਂਤ ਦੀ ਬੈਂਚ ਨੇ ਸੁਣਵਾਈ ਦੇ ਦਰਮਿਆਨ ਕਿਹਾ ਕਿ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਸੰਵਿਧਾਨ ਦੇ ਵਿੱਚ ਅਧਿਕਾਰ ਸਭ ਨੂੰ ਦਿੰਦੇ ਨੇ ਪਰ ਵਿਦਿਆਰਥੀਆਂ ਨੂੰ ਪ੍ਰੋਟੈਸਟ ਦਾ ਅਧਿਕਾਰ ਜ਼ਰੂਰ ਹੈ ਇਸ ਦਰਮਿਆਨ ਉਹਨਾਂ ਦੇ ਉੱਤੇ ਕੋਈ ਵਿਰੁੱਧ ਉਹਨਾਂ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਪਰ ਜੇਕਰ ਕੋਈ ਨੌਜਵਾਨ ਗਲਤ ਬਿਆਨ ਦਿੰਦਾ ਹੈ ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਉਸਨੂੰ ਵਿਰੋਧ ਕਰਨ ਦਾ ਹੱਕ ਹੈ ਸਾਰੇ ਵਿਦਿਆਰਥੀਆਂ ਨੂੰ ਇਹ ਕਿਹਾ ਜਾਵੇ ਕਿ ਉਹ ਸੁਪਰੀਮ ਕੋਰਟ ਤੱਕ ਆਪਣੀ ਜਿਹੜੀ ਰਾਏ ਰੱਖਣ ਅਸੀਂ ਉਹਨਾਂ ਨੂੰ ਕਾਨੂੰਨੀ ਸਹਾਇਤਾ ਕੋਰਸ ਦੇ ਲਈ ਪੈਨਲ ਦੇ ਵਿੱਚ ਵੀ ਸ਼ਾਮਲ ਕਰਾਂਗੇ CJI ਸੂਰਿਆਕਾਂਤ ਨੇ ਕਿਹਾ ਕਿ ਮੈਂ ਵੀ ਇੱਕ ਵਿਦਿਆਰਥੀ ਦੇ ਤੌਰ ਦੇ ਉੱਤੇ ਐਕਟਿਵ ਰਿਹਾ ਜੇਕਰ ਮੰਨ ਲਿਆ ਜਾਵੇ ਕਿ ਉਹ ਗਲਤ ਨੇ ਤਾਂ ਵੀ ਉਹਨਾਂ ਦੇ ਵਿਰੋਧ ਕਰਨ ਦਾ ਅਧਿਕਾਰ ਹੈ ਮੈਂ ਆਪਣੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰਨੀ ਜਾਰੀ ਰੱਖਣਾ ਚਾਹੁੰਦਾ ਅਸਲ ਦੇ ਵਿੱਚ ਮਾਮਲਾ ਨੀਟ ਪੇਪਰ ਲੀਕ ਦੇ ਨਾਲ ਹੀ ਜੁੜਿਆ ਹੋਇਆ ਨਹੀਂ ਹੈ ਮਾਮਲਾ ਹੈਦਰਾਬਾਦ ਦੇ ਨਾਲਸਰ ਲਾਅ ਯੂਨੀਵਰਸਿਟੀ ਦੇ ਨਾਲ ਵੀ ਜੁੜਿਆ ਹੋਇਆ ਹੈ ਜਿੱਥੇ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਇਹ ਲਿਖ ਕੇ ਚਿੱਠੀ ਪਾ ਦਿੱਤੀ ਕਿ ਜੇਕਰ ਉਹਨਾਂ ਦੇ ਡਿਗਰੀ ਵੰਡ ਸਮਾਗਮ 'ਚ CJI ਮੁੱਖ ਮਹਿਮਾਨ ਦੇ ਤੌਰ ਦੇ ਉੱਤੇ ਸ਼ਾਮਲ ਹੁੰਦੇ ਨੇ ਤਾਂ ਡਿਗਰੀਆਂ ਹਾਸਲ ਨਹੀਂ ਕਰਨਗੇ ਇਸ ਵਾਰ ਬਾਰ ਕੌਂਸਲ ਆਫ ਇੰਡੀਆ BCI ਨੇ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦੇ ਰੂਪ ਦੇ ਵਿੱਚ ਉਹਨਾਂ ਦੀਆਂ ਟਿੱਪਣੀਆਂ ਦੇ ਉੱਤੇ ਜਿਹੜਾ ਸਵਾਲ ਖੜਾ ਕੀਤਾ ਦੱਸ ਦਈਏ ਕਿ ਇਸ ਦਰਮਿਆਨ ਹੁਣ ਵਿਦਿਆਰਥੀ ਰਾਜਨੀਤੀ ਭਾਰਤ ਦੇ ਵਿੱਚ ਸਿਖਰ ਚੜ੍ਹ ਕੇ ਬੋਲ ਰਹੀ ਹੈ ਉੱਧਰ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਦੇ ਪ੍ਰਮੁੱਖ ਰਾਜ ਠਾਕਰੇ ਦਾ ਜਿਹੜੇ ਅੱਜ ਪੁਣੇ ਦੌਰੇ ਦੇ ਉੱਤੇ ਨੇ ਉਹਨਾਂ ਨੇ ਪੁਣੇ ਦੇ ਵਿੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਕੇ ਇਸ ਬੈਠਕ 'ਚ ਜੈਨਜ਼ੀ ਨੂੰ ਰੁਝਾਉਣ ਦੀ ਗੱਲ ਕੀਤੀ ਹੁਣ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਨੇ ਉਹ ਜੈਨਜ਼ੀ ਦੇ ਆਪਣੇ ਹੱਕ ਦੇ ਵਿੱਚ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ ਰਾਜ ਠਾਕਰੇ ਨੇ ਅਹੁਦੇਦਾਰਾਂ ਦੇ ਨਾਲ ਬੈਠਕ ਦੇ ਵਿੱਚ ਨਵੀਂ ਪੀੜ੍ਹੀ ਯਾਨੀ ਜੈਨਜ਼ੀ ਨੂੰ ਖਾਸ ਫੋਕਸ ਕਰਨ ਉਹਨਾਂ ਦੇ ਨਾਲ ਸੰਪਰਕ ਵਧਾਉਣ ਔਰ ਉਹਨਾਂ ਦੀ ਮਦਦ ਦੇ ਨਾਲ ਪਾਰਟੀ ਦੇ ਢਾਂਚੇ 'ਚ ਬਦਲਾਅ ਲਿਆਉਣ ਦਾ ਨਜ਼ਰੀਆ ਦਿੱਤਾ ਉਹਨਾਂ ਕਿਹਾ ਕਿ ਇਸ ਦੇ ਨਾਲ ਪਾਰਟੀ ਦੇ ਵਿੱਚ ਨਵੇਂ ਵਿਚਾਰ ਵੀ ਆਉਣਗੇ ਦੱਸ ਦਈਏ ਕਿ ਇਸ ਦਰਮਿਆਨ ਭਾਰਤ ਦੇ ਵਿੱਚ ਹੁਣ ਜਿਹੜਾ ਕੱਲ੍ਹ ਦੇ ਦਿਨ 15 ਅਗਸਤ ਦਾ ਸਮਾਗਮ ਹੋਣਾ ਯਾਨੀ ਆਜ਼ਾਦੀ ਦਾ ਸਮਾਗਮ ਹੋਣਾ ਉਸ ਦੇ ਵਿੱਚ ਵੀ ਸਰਕਾਰ ਦੀ ਤਰਫ ਤੋਂ ਇਸ ਦਿਨ ਜੈਨਜ਼ੀ ਨੂੰ ਖਾਸ ਤੌਰ ਦੇ ਉੱਤੇ ਰੁਝਾਨ ਦੀਆਂ ਗੱਲਾਂ ਸਰਕਾਰ ਦੀ ਤਰਫ ਤੋਂ ਕੀਤੀਆਂ ਜਾਣਗੀਆਂ ਇਸ ਕਿਸਮ ਦੇ ਅੰਦਾਜ਼ੇ ਲਗਾਏ ਜਾ ਰਹੇ ਨੇ ਖੈਰ ਇੱਧਰ ਆਸਟ੍ਰੇਲੀਆ ਦੀਆਂ ਖ਼ਬਰਾਂ ਦੀ ਸਾਂਝ ਪਾਈਏ ਤਾਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਵੀਰਵਾਰ ਦੇ ਦਿਨ ਅਮਰੀਕੀ ਸਦਰ ਡੋਨਾਲਡ ਟਰੰਪ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕੀਤੀ ਆਸਟ੍ਰੇਲੀਆ ਦੇ ਉੱਤੇ ਲਗਾਏ ਗਏ ਵਾਧੂ ਟੈਰਿਫ ਦਾ ਸਵਾਲ ਵੀ ਕੀਤਾ ਗਿਆ ਦੱਸ ਦਈਏ ਕਿ ਅਮਰੀਕਾ ਨੇ ਪਿਛਲੇ ਦਿਨਾਂ ਦੇ ਦਰਮਿਆਨ ਸਲੇਵਰੀ ਦਾ ਦੋਸ਼ ਲਗਾ ਕੇ ਯਾਨੀ ਕਿ ਉਹਨਾਂ ਦੇਸ਼ਾਂ ਦੇ ਉੱਤੇ ਦੋਸ਼ ਲਗਾ ਕੇ ਕਿ ਜਿਹੜੇ ਕਿਸੇ ਨਾ ਕਿਸੇ ਕਿਸਮ ਦੀ ਇੰਡਸਟਰੀ ਦੇ ਵਿੱਚ ਲੋਕਾਂ ਨੂੰ ਗੁਲਾਮ ਬਣਾ ਕੇ ਉਹਨਾਂ ਤੋਂ ਕੰਮ ਕਰਵਾਉਂਦੇ ਨੇ ਉਹਨਾਂ ਦੇਸ਼ਾਂ ਦੇ ਉੱਤੇ 10 ਦੀ ਬਜਾਏ 12.5% ਦਾ ਟੈਰਿਫ ਲਗਾ ਦਿੱਤਾ ਸੀ ਆਸਟ੍ਰੇਲੀਆ ਵੀ ਉਹਨਾਂ 60 ਦੇਸ਼ਾਂ ਦੀ ਲਿਸਟ ਦੇ ਵਿੱਚ ਸ਼ਾਮਲ ਸੀ ਜਿਸ ਦੇ ਉੱਤੇ ਪਹਿਲਾਂ ਤੋਂ ਹੀ 10% ਦਾ ਟੈਰਿਫ ਲੱਗ ਰਿਹਾ ਸੀ ਯਾਨੀ ਕਿ ਆਸਟ੍ਰੇਲੀਆ ਸਮਾਨ ਅਮਰੀਕਾ ਦੇ ਵਿੱਚ ਹੁਣ
2.5% ਹੋਰ ਮਹਿੰਗਾ ਵਿਕ ਰਿਹਾ। ਇਸ ਮਸਲੇ ਦੇ ਉੱਤੇ ਹੀ ਕੱਲ੍ਹ ਦੇ ਦਿਨ ਪ੍ਰਧਾਨ ਮੰਤਰੀ ਦੀ ਤਰਫ ਤੋਂ ਅਮਰੀਕੀ ਰਾਸ਼ਟਰਪਤੀ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕੀਤੀ ਗਈ। ਹਾਲਾਂਕਿ ਇਸ ਗੱਲਬਾਤ ਦਾ ਵਿਸਥਾਰ ਤਾਂ ਸਾਂਝਾ ਨਹੀਂ ਕੀਤਾ ਗਿਆ, ਪਰ ਇਹਨਾਂ ਮੀਡੀਆ ਦੇ ਵਿੱਚ ਜ਼ਰੂਰ ਕਿਹਾ ਗਿਆ ਕਿ ਔਕਸ ਸਮਝੌਤੇ ਨੂੰ ਲੈ ਕੇ ਵੀ ਵਿਚਾਰ ਚਰਚਾਵਾਂ ਹੋਈਆਂ ਨੇ। ਕਿਹਾ ਗਿਆ ਕਿ ਔਕਸ ਸਮਝੌਤਾ ਦੋਹਾਂ ਧਿਰਾਂ ਦੇ ਦਰਮਿਆਨ, ਦੋਹਾਂ ਦੇਸ਼ਾਂ ਦੇ ਦਰਮਿਆਨ ਮਜ਼ਬੂਤੀ ਦੀ ਇੱਕ ਸਾਂਝ ਬਣ ਸਕਦਾ। ਪੈਂਟਾਗੋਨ ਪਹਿਲਾਂ ਹੀ ਇਹ ਕਹਿ ਚੁੱਕਿਆ ਹੈ ਕਿ ਔਕਸ ਸਮਝੌਤੇ ਦੀ ਉਹ ਸਮੀਖਿਆ ਕਰ ਰਹੇ ਨੇ। ਇਸ ਸਮਝੌਤੇ ਨੂੰ ਅੱਗੇ ਤੋਰਿਆ ਜਾਣਾ ਹੈ ਜਾਂ ਨਹੀਂ, ਇਸ ਦੇ ਬਾਰੇ ਚਰਚਾ ਕੀਤੀ ਜਾ ਰਹੀ ਹੈ। ਪੈਂਟਾਗੋਨ ਨੇ ਮੌਜੂਦਾ ਤਾਜ਼ਾ ਮਾਮਲਿਆਂ ਦੇ ਵਿੱਚ ਅਮਰੀਕੀ ਵਰਜੀਨੀਆ ਕਲਾਸ ਨਿਊਕਲੀਅਰ ਸਬਮਰੀਨਸ ਯਾਨੀ ਪਰਮਾਣੂ ਸਮਰੱਥਾ ਦੇ ਨਾਲ ਚੱਲਣ ਵਾਲੀਆਂ ਪਣਡੁੱਬੀਆਂ ਦੀ ਲਾਂਚਿੰਗ ਨੂੰ ਲੈ ਕੇ ਆਸਟ੍ਰੇਲੀਆ ਨੂੰ ਥੋੜਾ ਹੋਰ ਲੰਮਾ ਲਟਕਾ ਦਿੱਤਾ, ਥੋੜਾ ਹੋਰ ਸਮਾਂ ਦਿੱਤਾ। ਕਿਹਾ ਹੈ ਕਿ ਇਹਨਾਂ ਦੇ ਨਿਰਮਾਣ ਨੂੰ ਲੈ ਕੇ ਅਮਰੀਕਾ ਦੇ ਵਿੱਚ ਹੀ ਥੋੜਾ ਸਮਾਂ ਲੱਗ ਰਿਹਾ, ਇਸ ਕਰਕੇ ਆਸਟ੍ਰੇਲੀਆ ਨੂੰ ਵਰਤੀਆਂ ਹੋਈਆਂ ਯਾਨੀ ਪੁਰਾਣੀਆਂ ਸਬਮਰੀਨਸ ਵੀ ਦਿੱਤੇ ਜਾਣ ਦੇ ਬਾਰੇ ਅਮਰੀਕਾ ਵਿਚਾਰ ਕਰ ਸਕਦਾ ਹੈ। ਉੱਥੇ ਹੀ ਆਸਟ੍ਰੇਲੀਆ ਦੇ ਵਿੱਚ ਆਮ ਲੋਕਾਂ ਨੂੰ ਆਪਣੇ GST ਦਾ ਸਾਲਾਨਾ $23 billion ਗਵਾਉਣਾ ਪਿਆ। ਇਹ ਇੱਕ ਤਾਜ਼ਾ ਰਿਪੋਰਟ ਦੇ ਵਿੱਚ ਸਾਹਮਣੇ ਆਇਆ। ਪ੍ਰੋਡਕਟੀਵਿਟੀ ਕਮਿਸ਼ਨ ਦੀ ਇੱਕ ਰਿਪੋਰਟ ਅੱਜ ਜੁਮੇ ਦੇ ਸ਼ਾਮ ਯਾਨੀ ਸ਼ੁੱਕਰਵਾਰ ਦੇ ਵੇਲੇ ਜਾਰੀ ਕੀਤੀ ਗਈ, ਜਿਸ ਦੇ ਵਿੱਚ ਸਾਲ 2018 ਦੇ ਅੰਦਰ GST 'ਚ ਲਿਆਂਦੇ ਗਏ ਰਿਫੋਰਮਸ ਨੂੰ ਲੈ ਕੇ ਇੱਕ ਹੈਰਾਨਜਨਕ ਖੁਲਾਸਾ ਕੀਤਾ ਗਿਆ। ਕਿਹਾ ਗਿਆ ਹੈ ਕਿ ਇੱਕ ਸੂਬੇ ਨੂੰ ਤਾਂ 4 ਗੁਣਾ ਵਧੇਰੇ ਫਾਇਦਾ ਦਿੱਤਾ ਜਾ ਰਿਹਾ, ਜਦਕਿ ਬਾਕੀ ਦੇ ਸੂਬੇ ਆਸਟ੍ਰੇਲੀਆ ਭਰ ਦੇ ਵਿੱਚ ਖੁੱਡੇ ਲਾਈਨ ਲਗਾ ਦਿੱਤੇ ਗਏ ਨੇ। ਇੱਕ ਸੂਬੇ ਨੂੰ ਫਾਇਦਾ ਪਹੁੰਚਾਉਣ ਦੇ ਲਈ ਬਣਦੇ ਸੂਬਿਆਂ ਦੇ ਬਾਕੀ ਸੂਬਿਆਂ ਦੇ ਹੱਕ ਜਿਹੜੇ ਨੇ ਉਹਨਾਂ ਨੂੰ ਕਿਉਂ ਕੁਛ ਲਿਆ ਗਿਆ। ਇਸ ਦੇ ਉੱਤੇ ਸਰਕਾਰ ਕੋਲੋਂ ਆਉਣ ਵਾਲੇ ਦਿਨਾਂ 'ਚ ਸਵਾਲ ਵੀ ਕੀਤੇ ਜਾਣਗੇ। ਅਸਲ 'ਚ ਇਸ ਦੇ ਲਈ ਲਿਬਰਲ ਨੈਸ਼ਨਲ ਅਤੇ ਦੂਸਰੇ ਪਾਸੇ ਲੇਬਰ ਸਰਕਾਰ ਦੋਵੇਂ ਜ਼ਿੰਮੇਦਾਰ ਨੇ। ਇਸ ਕਰਕੇ ਸਵਾਲ ਕੌਣ ਕਰੇ ਅਤੇ ਇਸ ਮੁੱਦੇ ਦੇ ਉੱਤੇ ਜਵਾਬ ਵੀ ਕੌਣ ਦੇਵੇ, ਕਿਉਂਕਿ ਹਮਾਮ ਦੇ ਵਿੱਚ ਸਾਰੇ ਨੰਗੇ ਨੇ। ਪ੍ਰੋਡਕਟੀਵਿਟੀ ਕਮਿਸ਼ਨ ਦੀ ਇਸ ਰਿਪੋਰਟ ਦੇ ਵਿੱਚ ਇਹ ਗੱਲ ਕਹੀ ਗਈ ਕਿ ਸਾਲ 2000 ਤੋਂ ਜਦੋਂ ਤੋਂ GST ਸਿਸਟਮ ਲਾਗੂ ਕੀਤਾ ਗਿਆ ਸੀ ਫੈਡਰਲ ਸਰਕਾਰ ਦੀ ਤਰਫ ਤੋਂ, ਉਦੋਂ ਤੋਂ ਹਰ ਇੱਕ ਸੂਬਿਆਂ ਨੂੰ ਸਿੱਖਿਆ, ਸਿਹਤ ਅਤੇ ਹੋਰ ਖਰਚਿਆਂ ਦੇ ਲਈ ਬਣਦੇ GST ਯਾਨੀ ਗੁੱਡਸ ਐਂਡ ਸਰਵਿਸ ਟੈਕਸ ਦੇ ਕੇਂਦਰੀ ਪੂਲ ਦੇ ਵਿੱਚੋਂ ਹੀ ਖਰਚਾ ਵਾਪਸ ਮੋੜ ਕੇ ਦਿੱਤਾ ਜਾਂਦਾ ਸੀ। ਪਰ ਇਸ ਦੇ ਲਾਗੂ ਹੋਣ ਤੋਂ 18 ਸਾਲ ਬਾਅਦ ਇੱਕ ਬਦਲਾਅ ਲਿਆਂਦਾ ਗਿਆ। ਦੇਖਿਆ ਗਿਆ ਕਿ ਇਸ ਦੇ ਨਾਲ ਵੈਸਟਰਨ ਆਸਟ੍ਰੇਲੀਆ ਸੂਬਾ ਜਿਹੜਾ ਉਹ ਪਛੜਦਾ ਜਾ ਰਿਹਾ। ਇਸੇ ਦੇ ਲਈ ਸਰਕਾਰ ਦੀ ਤਰਫ ਤੋਂ, ਉਸ ਵੇਲੇ ਲਿਬਰਲ ਨੈਸ਼ਨਲ ਦੀ ਸਰਕਾਰ ਸੀ ਅਤੇ ਤਤਕਾਲੀ ਜਿਹੜੇ ਟ੍ਰੈਜਰ ਸੀ ਉਹ ਸਕੌਟ ਮੋਰਿਸਨ ਸੀ, ਜਿਹੜੇ ਬਾਅਦ ਦੇ ਵਿੱਚ ਪ੍ਰਧਾਨ ਮੰਤਰੀ ਵੀ ਬਣੇ। ਉਹਨਾਂ ਨੇ ਤੈਅ ਕੀਤਾ ਕਿ ਕਿਸੇ ਵੀ ਸੂਬੇ ਨੂੰ GST ਦਾ ਉਨਾ ਹੀ ਹੱਕ ਦਿੱਤਾ ਜਾਏਗਾ ਜਿੰਨਾ ਉਹ ਫਾਈਨੈਂਸ਼ਲੀ ਸਟਰੋਂਗ ਹੈ। ਯਾਨੀ ਕਿ ਨਿਊ ਸਾਊਥ ਵੇਲਜ਼, ਵਿਕਟੋਰੀਆ ਵਰਗੇ ਸੂਬੇ ਵੈਸਟਰਨ ਆਸਟ੍ਰੇਲੀਆ ਦੇ ਮੁਕਾਬਲੇ ਵਧੇਰੇ ਸਟਰੋਂਗ ਸੀ, ਪਰ GST ਦੇ ਵਿੱਚ ਵੱਧ ਕਮਾਈ ਕਰਕੇ ਵੀ ਇਹੀ ਸੂਬੇ ਦਿੰਦੇ ਨੇ। ਇਸ ਕਰਕੇ ਇਹਨਾਂ ਦੇ ਉਲਟ ਵੈਸਟਰਨ ਆਸਟ੍ਰੇਲੀਆ ਨੂੰ ਵਧੇਰੇ ਰਕਮ ਦਿੱਤੀ ਜਾਣੀ ਸ਼ੁਰੂ ਹੋਈ। ਉਹ ਤੋਂ ਬਾਅਦ ਮੌਜੂਦਾ ਜਿਹੜੀ ਐਂਥਨੀ ਐਲਬਨੀਜ਼ ਦੀ ਸਰਕਾਰ ਹੈ, ਇਹਨਾਂ ਨੇ ਤਾਂ ਇੱਕ ਕਦਮ ਗਾਂ ਹੀ ਟੱਪ ਲਿਆ। ਇਹਨਾਂ ਦੀ ਤਰਫ ਤੋਂ ਪ੍ਰਧਾਨ ਮੰਤਰੀ ਪਹਿਲਾਂ ਹੀ ਇਹ ਸਪਸ਼ਟ ਕਰ ਚੁੱਕੇ ਨੇ ਕਿ ਵੈਸਟਰਨ ਆਸਟ੍ਰੇਲੀਆ ਨੂੰ ਦਿੱਤੀ ਜਾਂਦੀ GST ਦੀ ਵੰਡ ਠੀਕ ਹੈ, ਵਾਜਬ ਹੈ, ਔਰ ਇਹ ਸਾਲ 2029 ਤੱਕ ਤਾਂ ਘੱਟੋ ਘੱਟ ਇੱਦਾਂ ਹੀ ਰੱਖੀ ਜਾਏਗੀ। ਪਰ ਪ੍ਰੋਡਕਟੀਵਿਟੀ ਕਮਿਸ਼ਨ ਦੀ ਰਿਪੋਰਟ ਨੇ ਇਹ ਗੱਲ ਕਹੀ ਹੈ ਕਿ ਇਸ ਦੇ ਨਾਲ ਇੱਕ ਕਾਣੀ ਵੰਡ ਹੋ ਗਈ ਹੈ। ਉਦਾਹਰਣ ਸਾਲ 2024-25 ਦੇ ਵਿੱਤ ਵਰ੍ਹੇ ਦੀ ਦਿੱਤੀ ਗਈ ਹੈ, ਜਦੋਂ ਵੈਸਟਰਨ ਆਸਟ੍ਰੇਲੀਆ ਨੂੰ ਤਾਂ ਕੁੱਲ GST ਦੇ ਵਿੱਚੋਂ 113% ਵਾਪਸ ਮੋੜਿਆ ਗਿਆ, ਜਦਕਿ ਬਾਕੀ ਸੂਬਿਆਂ ਨੂੰ 98% ਜਾਂ ਇਸ ਤੋਂ ਘੱਟ ਮੋੜਿਆ ਗਿਆ। ਇਸ ਤਰੀਕੇ ਦੇ ਨਾਲ 2018 ਤੋਂ ਲੈ ਕੇ ਹੁਣ ਤੱਕ $23 billion ਦਾ ਡਿਫਰੈਂਸ ਬਣ ਚੁੱਕਿਆ, ਜਿਹੜਾ ਕਿ ਵੈਸਟਰਨ ਆਸਟ੍ਰੇਲੀਆ ਨੂੰ ਵਧੇਰੇ ਗਿਆ। ਇਸੇ ਦੇ ਉੱਤੇ ਇਤਰਾਜ਼ ਜਤਾਉਂਦਿਆਂ ਹੋਇਆਂ ਵਿਕਟੋਰੀਆ ਦੇ ਨਵੇਂ ਬਣੇ ਟ੍ਰੈਜਰ ਕੋਲਿਨ ਬਰੂਕਸ ਨੇ ਆਪਣੀ ਹੀ ਲੇਬਰ ਪਾਰਟੀ ਦੀ ਸਰਕਾਰ ਨੂੰ ਕਿਹਾ ਕਿ $31 billion ਹੁਣ ਤੱਕ ਵਿਕਟੋਰੀਆ ਸੂਬੇ ਨੂੰ ਮਿਲ ਜਾਣਾ ਸੀ, ਜੇਕਰ ਐਂਥਨੀ ਐਲਬਨੀ ਸਰਕਾਰ ਪਿਛਲੀ ਸਰਕਾਰ ਦੇ ਉਸ ਫੈਸਲੇ ਨੂੰ, ਉਸ ਵਿਵਾਦਿਤ ਫੈਸਲੇ ਨੂੰ ਬਦਲ ਦਿੰਦੀ। ਹੁਣ ਤਾਂ ਪ੍ਰੋਡਕਟੀਵਿਟੀ ਕਮਿਸ਼ਨ ਵੀ GST ਦੀ ਇਸ ਕਾਣੀ ਵੰਡ ਦੇ ਉੱਤੇ ਇਤਰਾਜ਼ ਜ਼ਾਹਰ ਕਰ ਚੁੱਕਿਆ। ਕਹਿ ਚੁੱਕਿਆ ਕਿ ਵੈਸਟਰਨ ਆਸਟ੍ਰੇਲੀਆ ਓਨੀ ਕਮਾਈ ਕਰਕੇ ਸੈਂਟਰਲ ਪੂਲ ਦੇ ਵਿੱਚ ਨਹੀਂ ਬਣਦਾ ਜਿੰਨਾ ਉਹਨਾਂ ਨੂੰ ਵਾਪਸ ਸੈਂਟਰ ਗੌਰਮੈਂਟ ਦੀ ਤਰਫ ਤੋਂ, ਫੈਡਰਲ ਗੌਰਮੈਂਟ ਦੀ ਤਰਫ ਤੋਂ ਮੋੜ ਦਿੱਤਾ ਜਾਂਦਾ। ਅਜਿਹੇ ਦੇ ਵਿੱਚ ਜਿਹੜਾ ਸੂਬਾ ਜਿੰਨੀ ਕਮਾਉਂਦਾ ਓਨਾ ਹੀ ਉਹਨੂੰ GST ਮੋੜਿਆ ਜਾਵੇ, ਇਹੀ ਵਾਜਬ ਹੋਏਗਾ, ਇਹੀ ਇੱਕ ਹੱਲ ਹੈ। ਪਰ ਫਿਲਹਾਲ ਫੈਡਰਲ ਸਰਕਾਰ ਤਾਂ ਇਹ ਗੱਲ ਨੂੰ ਮੰਨਣ ਦੇ ਲਈ ਰਾਜ਼ੀ ਨਹੀਂ ਹੈ। ਜ਼ਾਹਰ ਜੀ ਗੱਲ ਹੈ ਕਿ ਦੇਸ਼ ਦੇ 3 ਵੱਡੇ ਸੂਬੇ ਵਿਕਟੋਰੀਆ, NSW ਅਤੇ ਕੁਇਨਜ਼ਲੈਂਡ ਹੁਣ ਫੈਡਰਲ ਸਰਕਾਰ ਦੇ ਉੱਤੇ ਨਵੀਂ ਡੀਲ ਤੈਅ ਕਰਨ ਦੇ ਲਈ ਦਬਾਅ ਜ਼ਰੂਰ ਪਾਉਣਗੇ। ਦੱਸ ਦਈਏ ਕਿ ਪ੍ਰੋਡਕਟੀਵਿਟੀ ਕਮਿਸ਼ਨ ਦੀਆਂ ਇਹ ਸੁਝਾਅ, ਮਸ਼ਵਰੇ ਔਰ ਸ਼ਿਕਾਇਤਾਂ ਜਿਹੜੀਆਂ ਨੇ ਇਹ ਫੈਡਰਲ ਸਰਕਾਰ ਨੂੰ ਦੇ ਦਿੱਤੀਆਂ ਗਈਆਂ ਨੇ ਇੱਕ ਰਿਪੋਰਟ ਦੇ ਜ਼ਰੀਏ, ਔਰ 31 December 2026 ਤੱਕ ਵਿਸਤਾਰ ਰਿਪੋਰਟ ਜਿਹੜੀ ਹੈ ਜਾਂ ਅੰਤਰਿਮ ਰਿਪੋਰਟ ਜਿਹੜੀ ਉਹ ਦੇ ਦਿੱਤੀ ਜਾਏਗੀ। ਉਸ ਤੋਂ ਬਾਅਦ ਫੈਡਰਲ ਸਰਕਾਰ ਹੋ ਸਕਦਾ ਕੋਈ ਨਵਾਂ ਫੈਸਲਾ ਲੈਂਦਿਆਂ ਸਾਲ 2027 ਦਾ ਕੈਲੰਡਰ ਵਰ੍ਹਾ ਵੀ ਵਰਤ ਲਵੇ।
ਵਿਕਟੋਰੀਆ ਦੀ ਸਾਬਕਾ ਪ੍ਰੀਮੀਅਰ ਜੈਸਿੰਟਾ ਐਲਨ ਨੇ ਹੁਣ ਐਲਾਨ ਕੀਤਾ ਹੈ ਕਿ ਉਹ ਵਿਕਟੋਰੀਆ ਦੇ ਵਿੱਚ ਨਵੰਬਰ ਮਹੀਨੇ ਦੇ ਅੰਦਰ ਹੋਣ ਵਾਲੀਆਂ ਸੂਬਾਈ ਚੋਣਾਂ ਦੇ ਵਿੱਚ ਸ਼ਿਰਕਤ ਨਹੀਂ ਕਰਨਗੇ। ਬਤੌਰ ਪ੍ਰੀਮੀਅਰ ਤਾਂ ਉਹ ਪਹਿਲਾਂ ਹੀ ਕੁਰਸੀ ਤੋਂ ਪਿੱਛੇ ਹਟ ਚੁੱਕੇ ਨੇ। ਦੱਸ ਦਈਏ ਕਿ ਬੈਂਡੀਗੋ ਈਸਟ ਦੀ ਸੀਟ ਉਹ ਸੀਟ ਹੈ, ਉਹ ਸੰਸਦੀ ਹਲਕਾ ਹੈ ਜਿੱਥੋਂ ਉਹ ਹਰ ਸਾਲ ਲੜਦੇ ਰਹੇ ਨੇ। ਸਾਲ 2026 ਦੀਆਂ ਨਵੰਬਰ ਮਹੀਨੇ ਦੇ ਵਿੱਚ ਹੋਣ ਵਾਲੀਆਂ ਚੋਣਾਂ ਦੇ ਅੰਦਰ ਮੈਂ ਭਾਗ ਨਹੀਂ ਲਵਾਂਗੀ। ਇਸ ਫੈਸਲੇ ਦੇ ਉੱਤੇ ਮੈਂ ਗਰਵ ਦੇ ਨਾਲ ਆਪਣੇ ਫੈਸਲੇ ਦੇ ਉੱਤੇ ਟਿੱਕੀ ਹੋਈ ਹਾਂ ਔਰ ਇਸ ਫੈਸਲੇ ਤੋਂ ਮੈਂ ਬਦਲਾਂਗੀ ਨਹੀਂ। ਦੱਸ ਦਈਏ ਕਿ ਇਸ ਬੈਂਡੀਗੋ ਈਸਟ ਦੀ ਸੀਟ ਤੋਂ ਜੈਸਿੰਟਾ ਐਲਨ ਪਿਛਲੇ 27 ਸਾਲ ਤੋਂ ਸਿਆਸਤ ਕਰਦੇ ਆ ਰਹੇ ਨੇ। ਆਪਣੇ ਜਨਮ ਦਿਨ ਤੋਂ ਇੱਕ ਦਿਨ ਪਹਿਲਾਂ ਹੀ ਉਹ ਇਸ ਸੀਟ ਤੋਂ ਜਿੱਤੇ ਸੀ ਜਦੋਂ ਉਹ ਮਹਿਜ਼ 25 ਸਾਲ ਦੀ ਉਮਰ ਦੇ ਸੀ ਔਰ ਵਿਕਟੋਰੀਆ ਦੀ ਪਾਰਲੀਮੈਂਟ 'ਚ ਸਭ ਤੋਂ ਨੌਜਵਾਨ ਮਹਿਲਾ ਹੋਣ ਦੇ ਨਾਤੇ ਲੇਬਰ ਦੀ ਇਸ ਸੀਟ ਤੋਂ ਜਿੱਤ ਕੇ ਜਾਣਾ ਉਹਨਾਂ ਨੇ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਕਾਇਮ ਕੀਤਾ ਸੀ। ਸਾਲ 2023 ਦੇ ਸਪਤੰਬਰ ਮਹੀਨੇ ਦੇ ਵਿੱਚ ਜੈਸਿੰਟਾ ਐਲਨ ਪ੍ਰੀਮੀਅਰ ਵੀ ਬਣੀ ਸੀ ਜਦੋਂ ਡੈਨੀਅਲ ਐਂਡਰਿਊਜ਼ ਅਹੁਦੇ ਤੋਂ ਪਿੱਛੇ ਹਟ ਗਏ ਸੀ। ਉਸ ਤੋਂ ਬਾਅਦ ਉਹਨਾਂ ਨੇ ਇਸ ਅਹੁਦੇ ਦੇ ਉੱਤੇ ਰਹਿੰਦਿਆਂ ਹੋਇਆਂ ਕਈ ਵਿਵਾਦ ਵੀ ਖੱਟੇ ਸੀ। ਇਸ ਦਰਮਿਆਨ ਹੁਣ ਉਹਨਾਂ ਦੇ ਡਿਪਟੀ ਪ੍ਰੀਮੀਅਰ ਰਹੇ ਬੈਨ ਕੈਰਲ, ਜਿਨ੍ਹਾਂ ਨੇ ਕਦੇ ਅੱਖਾਂ 'ਚ ਅੱਖਾਂ ਪਾ ਕੇ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਕਿਹਾ ਸੀ ਕਿ ਉਹ ਪ੍ਰੀਮੀਅਰ ਦੇ ਵਫ਼ਾਦਾਰ ਰਹਿਣਗੇ। ਪਰ ਅਚਾਨਕ ਤਬਦੀਲੀ ਹੁੰਦੀ ਹੈ, ਸੂਬੇ ਦੀ ਸਿਆਸਤ ਦੇ ਵਿੱਚ ਕਰਵਟ ਆਉਂਦੀ ਹੈ ਅਤੇ ਬੈਨ ਕੈਰਲ ਖੁਦ ਆਪਣੀ ਹੀ ਪ੍ਰੀਮੀਅਰ ਦੇ ਖਿਲਾਫ਼ ਜਾ ਕੇ ਲੀਡਰਸ਼ਿਪ ਸਪਿੱਲ ਦੇ ਵਿੱਚ ਵੋਟ ਕਰ ਦਿੰਦੇ ਨੇ ਅਤੇ ਨਵੇਂ ਪ੍ਰੀਮੀਅਰ ਬਣ ਜਾਂਦੇ ਨੇ। ਖੈਰ ਇਹ ਕਹਾਣੀ ਤਾਂ ਹੁਣ ਪੁਰਾਣੀ ਹੋ ਗਈ, ਹੁਣ ਇੱਕ ਕਹਾਣੀ ਹੋਰ ਜਿਹੜੀ ATSB ਇਹ ਕਹਿ ਰਿਹਾ ਹੈ ਕਿ ਉਹਨਾਂ ਨੂੰ ਸੁਣਾਈ ਹੀ ਬੜੀ ਲੇਟ ਗਈ। ਤੁਹਾਡੇ ਤੱਕ ਪਿਛਲੇ ਕਈ ਦਿਨਾਂ ਤੋਂ ਇਹ ਖ਼ਬਰਾਂ ਲੈ ਕੇ ਆ ਰਹੇ ਹਾਂ ਕਿ ਸਿਡਨੀ ਨਹੀਂ ਬਲਕਿ ਦੇਸ਼ ਭਰ ਦੇ ਹਵਾਈ ਅੱਡਿਆਂ ਦੇ ਉੱਤੇ ਏਅਰ ਟ੍ਰੈਫਿਕ ਕੰਟਰੋਲ ਨੂੰ ਲੈ ਕੇ ਇੱਕ ਵੱਡੀ ਸਮੱਸਿਆ ਖੜੀ ਹੋਈ ਪਈ ਹੈ। ਹਵਾਈ ਜਹਾਜ਼ਾਂ ਦੇ ਦਰਮਿਆਨ ਮਾਮੂਲੀ ਟਕਰਾਅ ਕਿਸੇ ਵੱਡੀ ਘਟਨਾ ਦਾ ਕਾਰਨ ਬਣ ਸਕਦੇ ਨੇ। ਖੁਦਾ ਨਾ ਖਾਸਤਾ ਕੋਈ ਇਹੋ ਜਿਹੀ ਵੱਡੀ ਘਟਨਾ ਹੋਵੇ ਜਿਸ ਦੇ ਵਿੱਚ ਸੈਂਕੜਿਆਂ ਲੋਕਾਂ ਦੀ ਜਾਨ ਖਤਰੇ 'ਚ ਪੈ ਜਾਵੇ। ਉਸ ਤੋਂ ਪਹਿਲਾਂ ਹੀ ATSB ਨੂੰ ਯਾਨੀ ਆਸਟ੍ਰੇਲੀਅਨ ਟਰਾਂਸਪੋਰਟ ਸੇਫਟੀ ਬਿਊਰੋ ਨੂੰ ਵੱਡੇ ਕਦਮ ਚੁੱਕਣੇ ਹੋਣਗੇ। ਪਰ ਗਲਤੀ ਰਹੀ ਤਾਂ ਰਹੀ ਕਿਸ ਦੀ? ਸਿਡਨੀ ਦੇ ਹਵਾਈ ਅੱਡੇ ਦੇ ਉੱਤੇ ਹੀ 3 ਨੇੜਿਓਂ ਨੇੜਿਓਂ ਟਕਰਾਉਂਦੇ ਜਹਾਜ਼ਾਂ ਦੇ ਹਾਦਸੇ ਹੁੰਦੇ ਹੁੰਦੇ ਰਹਿ ਗਏ ਨੇ ਔਰ ਇਸ ਦੇ ਲਈ ATSB ਯਾਨੀ ਆਸਟ੍ਰੇਲੀਅਨ ਟਰਾਂਸਪੋਰਟ ਸੇਫਟੀ ਬਿਊਰੋ ਦੇ ਚੀਫ ਕਮਿਸ਼ਨਰ ਐਂਗਸ ਮਿਚਲ ABC ਅਦਾਰੇ ਨੂੰ ਇੱਕ ਇੰਟਰਵਿਊ 'ਚ ਇਹ ਕਹਿੰਦੇ ਨੇ ਕਿ ਉਹਨਾਂ ਨੂੰ ਪਿਛਲੇ 3 ਹਾਦਸਿਆਂ ਦੇ ਬਾਰੇ ਬੜਾ ਲੇਟ ਸੂਚਿਤ ਕੀਤਾ ਗਿਆ, ਬਲਕਿ 4 ਦਿਨ ਲੱਗ ਗਏ ਜਦੋਂ 3 ਹਾਦਸੇ ਦੇ ਬਾਰੇ ਉਹਨਾਂ ਨੂੰ ਸੂਚਿਤ ਕੀਤਾ ਗਿਆ। ਅਜਿਹੇ ਦੇ ਵਿੱਚ ਹਵਾਈ ਅੱਡੇ ਦੀ ਜ਼ਿੰਮੇਦਾਰੀ ਕਿਸ ਦੀ ਹੈ? ATSB ਦੀ ਹੈ, ਆਸਟ੍ਰੇਲੀਆ ਦੇ ਹਵਾਈ ਅੱਡਿਆਂ ਨੂੰ ਚਲਾਉਣ ਵਾਲੀ ਅਥਾਰਟੀ ਦੀ ਹੈ, ਉਸ ਵਕਤ ਉੱਥੇ ਮੌਜੂਦ ਏਅਰ ਟ੍ਰੈਫਿਕ ਕੰਟਰੋਲਰਸ ਦੀ ਹੈ ਜਾਂ ਜਹਾਜ਼ ਦੇ ਵਿੱਚ ਬੈਠੇ ਗੇਅਰ ਫੜ ਕੇ ਪਾਇਲਟ ਦੀ ਹੈ? ਸਭ ਕੋਈ ਆਪਣੀ ਆਪਣੀ ਜ਼ਿੰਮੇਦਾਰੀ ਤੋਂ ਮੁਨਕਰ ਹੋ ਰਿਹਾ, ਪਰ ਯਾਤਰੀ ਜਿਹੜੇ ਨੇ ਉਹ ਆਪਣੀ ਜਾਨ ਨੂੰ ਦਾਅ ਦੇ ਉੱਤੇ ਲਗਾ ਕੇ ਫਿਰ ਵੀ ਹਵਾਈ ਅੱਡਿਆਂ ਦਾ ਇਸਤੇਮਾਲ ਕਰ ਰਹੇ ਨੇ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੂੰ ਹੁਣ ਇਸ ਮੁੱਦੇ ਦੇ ਉੱਤੇ ਵਿਚਾਰਨਾ ਪਿਆ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਇਸ ਮਸਲਿਆਂ ਦੇ ਉੱਤੇ ਜਿਹੜੇ ਪਿਛਲੇ 3 ਹਾਦਸੇ ਵਾਪਰੇ ਨੇ, ਛੇਤੀ ਤੋਂ ਛੇਤੀ ਮੈਨੂੰ ਰਿਪੋਰਟ ਚਾਹੀਦੀ ਹੈ। ਹਵਾਈ ਅੱਡੇ ਜਾਂ ਉਸ ਦੇ ਨਾਲ ਜੁੜੀਆਂ ਜਿੰਨੀਆਂ ਵੀ ਏਵੀਏਸ਼ਨ ਅਥਾਰਟੀਜ਼ ਨੇ ਉਹ ਆਪਣੀ ਇਨਵੈਸਟੀਗੇਸ਼ਨ ਪੂਰੀ ਕਰਨ, ਸਾਨੂੰ ਇਸ ਦੇ ਉੱਤੇ ਜਵਾਬਦੇਹੀ ਦਿੱਤੀ ਜਾਵੇ। ਦੱਸ ਦਈਏ ਕਿ 27 ਜੁਲਾਈ ਨੂੰ ਸਭ ਤੋਂ ਪਹਿਲਾ ਹਾਦਸਾ ਹੁੰਦੇ ਹੁੰਦੇ ਰਹਿ ਗਿਆ ਸੀ ਜਦੋਂ ਕੁਆਂਟਸ ਲਿੰਕ ਅਤੇ ਕੁਆਂਟਸ ਦੀ ਫਲਾਈਟ ਆਪਸ ਦੇ ਵਿੱਚ ਭਿੜ ਗਈਆਂ ਸੀ। ਕੁਆਂਟਸ ਲਿੰਕ ਅਸਲ ਦੇ ਵਿੱਚ ਕੁਆਂਟਸ ਦੇ ਕਾਰਗੋ ਜਹਾਜ਼ਾਂ ਨੂੰ ਕਿਹਾ ਜਾਂਦਾ ਹੈ, ਜਦਕਿ ਕੁਆਂਟਸ ਦੀ ਫਲਾਈਟ ਜਿਹੜੀ ਦੂਸਰੀ ਸੀ ਉਸ ਦੇ ਵਿੱਚ ਯਾਤਰੀ ਜਹਾਜ਼ ਇੱਕ ਕਿਸਮ ਦਾ ਉਹ ਸੀ। ਇਸ ਤੋਂ ਬਾਅਦ ਜੈਟਸਟਾਰ ਅਤੇ ਕਤਰ ਏਅਰਵੇਜ਼ ਦਾ ਇੱਕ ਜਹਾਜ਼ ਆਪਸ ਦੇ ਵਿੱਚ ਭਿੜਦੇ ਭਿੜਦੇ ਬਚੇ ਅਤੇ ਹੁਣ ਇੱਕ ਹੋਰ ਹਾਦਸਾ ਜਿਸ ਦੇ ਵਿੱਚ ਕੁਆਂਟਸ ਅਤੇ ਵਰਜਿਨ ਏਅਰਲਾਈਨਸ ਦੇ ਜਹਾਜ਼ ਆਪਸ ਦੇ ਵਿੱਚ ਭਿੜਦੇ ਭਿੜਦੇ ਰਹਿ ਗਏ। ਉੱਥੇ ਵਿਕਟੋਰੀਆ ਤੋਂ ਇੱਕ ਮੰਦਭਾਗੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਵਿਕਟੋਰੀਆ ਦੇ ਵਿੱਚ ਅਲੱਗ ਅਲੱਗ ਚਿੜੀਆਂ ਘਰਾਂ ਦੇ ਅੰਦਰ ਹੁਣ ਜਿਹੜੇ ਜਾਨਵਰ ਨੇ, ਹੋ ਸਕਦਾ ਹੈ ਕਿ ਉਹ ਵੀ H5N1 ਇਨਫਲੂਐਂਜ਼ਾ ਦੇ ਨਾਲ ਏਵੀਅਨ ਇਨਫਲੂਐਂਜ਼ਾ ਦੇ ਨਾਲ ਪ੍ਰਭਾਵਿਤ ਹੋਣ, ਕਿਸੇ ਨਾ ਕਿਸੇ ਕਿਸਮ ਦਾ ਬੈਕਟੀਰੀਆ ਉਹਨਾਂ ਦੇ ਵਿੱਚ ਹੋਵੇ ਔਰ ਇਸੇ ਦੇ ਚੱਲਦਿਆਂ ਇਹ ਹੁਣ ਮਨੁੱਖ ਤੱਕ ਲਾਗ ਪਹੁੰਚ ਰਹੀ ਹੈ। ਅਸਲ 'ਚ ਸਟੈਕ ਯਾਨੀ ਕਿ STEC ਜਿਹਨੂੰ ਕਿਹਾ ਜਾਂਦਾ ਹੈ, ਸ਼ੀਗਾ ਟੋਕਸਿਨ ਪ੍ਰੋਡਿਊਸਿੰਗ ਐਸਕਰੀਸ਼ੀਆ ਕੋਲੀ, ਇਹ ਇੱਕ ਕਿਸਮ ਦਾ ਬੈਕਟੀਰੀਆ ਜਿਹੜਾ 2 ਛੋਟੇ ਬੱਚਿਆਂ ਦੇ ਵਿੱਚ ਗਿਆ ਦੱਸਿਆ ਗਿਆ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕੀਤਾ ਗਿਆ। ਇਹਨਾਂ ਛੋਟੇ ਬੱਚਿਆਂ ਨੇ ਇਹਨਾਂ ਜਾਨਵਰਾਂ ਨੂੰ ਜਿਹੜੇ ਚਿੜੀਆ ਘਰ ਦੇ ਵਿੱਚ ਸੀ ਉਹਨਾਂ ਨੂੰ ਦਾਣਾ ਪਾਇਆ ਸੀ। ਦਾਣਾ ਪਾਉਣ ਲੱਗਿਆਂ ਇਹਨਾਂ ਦੇ ਸੰਪਰਕ ਦੇ ਵਿੱਚ ਆਏ ਇਹ ਛੋਟੇ ਬੱਚੇ ਹਸਪਤਾਲ ਦੇ ਵਿੱਚ ਨੇ। ਇਹਨਾਂ ਦੀ ਉਮਰ 2 ਤੇ 3 ਸਾਲ ਦੱਸੀ ਜਾ ਰਹੀ ਹੈ। ਵਿਸਤਾਰ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ ਨਾਮ ਪਤੇ ਪਛਾਣ ਦੇ ਨਾਲ, ਪਰ ਦੀ ਏਜ ਦੀ ਰਿਪੋਰਟ ਦੇ ਮੁਤਾਬਕ ਇਹਨਾਂ ਬੱਚਿਆਂ 'ਚ ਬੈਕਟੀਰੀਆ ਇਸੇ ਕਰਕੇ ਆਇਆ ਹੋਏਗਾ ਕਿਉਂਕਿ ਇਹਨਾਂ ਜਾਨਵਰਾਂ ਦੇ ਵਿੱਚ ਇਨਫਲੂਐਂਜ਼ਾ ਜਿਹੜਾ ਆ, ਏਵੀਅਨ ਇਨਫਲੂਐਂਜ਼ਾ ਜਿਹੜਾ ਉਹ ਆ ਗਿਆ ਹੋਏਗਾ ਔਰ ਇਸ ਵਕਤ ਇਹ ਬਹੁਤ ਵੱਡਾ ਕਾਰਨ ਬਣਿਆ ਹੋਇਆ। ਵਿਕਟੋਰੀਆ ਦੇ ਵਿੱਚ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਕੇਸ ਆ ਰਹੇ ਨੇ। ਤਸਮੇਨੀਆ ਦੇ ਵਿੱਚ ਵੀ ਹੁਣ ਦੂਸਰਾ ਕੇਸ ਜਿਹੜਾ ਰਿਕਾਰਡ ਕੀਤਾ ਗਿਆ ਹੈ।
ਉੱਥੇ ਡਾਰਵਿਨ ਟੈਸਟ ਤਾਂ ਹੁਣ ਆਸਟ੍ਰੇਲੀਆ ਦੀ ਗ੍ਰਿਫਤ ਦੇ ਵਿੱਚੋਂ ਬਾਹਰ ਹੀ ਨਿਕਲਿਆ ਸਮਝੋ, ਕਿਉਂਕਿ ਆਸਟ੍ਰੇਲੀਆ ਨੇ ਪਹਿਲੀ ਪਾਰੀ 'ਚ ਮਹਿਜ 198 ਦੌੜਾਂ ਬਣਾਈਆਂ ਸੀ ਅਤੇ ਬਾਂਗਲਾਦੇਸ਼ ਨੇ ਜਵਾਬ ਦੇ ਵਿੱਚ ਖਬਰਾਂ ਲਾਈਵ ਪੜ੍ਹੇ ਜਾਣ ਵੇਲੇ ਤੱਕ 300 ਤੋਂ ਵਧੇਰੇ ਦੌੜਾਂ ਬਣਾ ਲਈਆਂ ਸੀ, ਯਾਨੀ ਬਾਂਗਲਾਦੇਸ਼ ਨੇ 120 ਦੌੜਾਂ ਤੋਂ ਵੀ ਵਧੇਰੇ ਦੀ ਲੀਡ ਜਿਹੜੀ ਉਹ ਆਸਟ੍ਰੇਲੀਆ ਦੇ ਉੱਤੇ ਹਾਸਲ ਕਰ ਰਹੀ ਹੈ। ਔਰ ਖਬਰਾਂ ਜਿਸ ਵਕਤ ਤੱਕ ਤੁਸੀਂ ਸਿਡਨੀ ਮੈਲਬਨ ਦੇ ਸਮੇਂ ਦੇ ਮੁਤਾਬਕ ਸ਼ਾਮ 4:30 ਦੇ ਦਰਮਿਆਨ ਲਾਈਵ ਸੁਣ ਰਹੇ ਹੋ, ਬਾਂਗਲਾਦੇਸ਼ ਨੇ ਹਾਲੇ ਮੈਚ 6 ਵਿਕਟਾਂ ਹੀ ਗਵਾਈਆਂ ਨੇ ਔਰ ਅੱਜ ਟੈਸਟ ਮੈਚ ਦਾ ਦੂਜਾ ਦਿਨ ਹੈ। ਇੱਕ ਵੱਡਾ ਟੀਚਾ ਦੇਣ ਤੋਂ ਬਾਅਦ ਬਾਂਗਲਾਦੇਸ਼ ਜਿਹੜਾ ਆਸਟ੍ਰੇਲੀਆ ਨੂੰ ਖਿਡਾਏਗਾ ਔਰ ਇੱਕ ਵਾਰ ਫਿਰ ਤੋਂ ਐਸੀ ਹੀ ਧਾਰਦਾਰ ਗੇਂਦਬਾਜ਼ੀ ਦੀ ਉਮੀਦ ਜਿਹੜੀ ਮਹਿਮਾਨ ਮੁਲਕ ਤੋਂ ਕੀਤੀ ਜਾਏਗੀ, ਜਿਹੜੀ ਉਹਨਾਂ ਨੇ ਪਹਿਲੀ ਪਾਰੀ 'ਚ ਕੀਤੀ ਸੀ ਜਦੋਂ ਹਸਨ ਮਹਿਮੂਦ ਨੇ 6, ਤਸਕੀਨ ਅਹਿਮਦ ਨੇ 2 ਅਤੇ ਇਬਾਦਤ ਹੁਸੈਨ ਨੇ 2 ਵਿਕਟਾਂ ਹਾਸਲ ਕਰਕੇ ਆਸਟ੍ਰੇਲੀਆ ਦੀ ਟੀਮ ਦੀ ਆਸਟ੍ਰੇਲੀਆ ਦੇ ਵਿੱਚ ਹੀ ਤੌੜੀ ਲਾ ਦਿੱਤੀ ਸੀ। ਦੱਸ ਦਈਏ ਕਿ ਬਾਂਗਲਾਦੇਸ਼ ਦੀ ਟੀਮ ਦੀ ਤਰਫ ਤੋਂ ਚੰਗੀ ਬੱਲੇਬਾਜ਼ੀ ਵੀ ਕੀਤੀ ਗਈ। ਅੱਜ ਦੇ ਦਿਨ ਤਨਜ਼ੀਦ ਹਸਮ ਨੇ 101 ਦੌੜਾਂ ਬਣਾਈਆਂ, ਨਾਬਾਦ ਉਹਨਾਂ ਦਾ ਸੈਂਕੜਾ ਰਿਹਾ, ਜਿਸ ਤੋਂ ਬਾਅਦ ਉਹ ਨੈਥਨ ਲਿਓਨ ਦੀ ਗੇਂਦ ਦੇ ਉੱਤੇ ਸਟਰਾਕ ਦੇ ਹੱਥੋਂ ਕੈਚ ਆਊਟ ਹੋ ਗਏ। ਇਸ ਤੋਂ ਇਲਾਵਾ ਮੋਨੀਮੁਲ ਹੱਕ ਅਰਧ ਸੈਂਕੜਾ ਬਣਾਉਂਦੇ ਬਣਾਉਂਦੇ ਰਹਿ ਗਏ, 49 ਦੇ ਨਿੱਜੀ ਸਕੋਰ 'ਤੇ ਆਊਟ ਹੋਏ। ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ ਨੇ ਵੀ 84 ਦੌੜਾਂ ਬਣਾ ਕੇ ਆਪਣਾ ਯੋਗਦਾਨ ਦਿੱਤਾ। ਇੱਧਰ ਆਖਰੀ ਖਬਰ ਦੀ ਸਾਂਝ ਪਾਈਏ ਤਾਂ ਸਾਬਕਾ ਭਾਰਤੀ ਆਲਰਾਊਂਡਰ ਰਵੀਚੰਦਰ ਅਸ਼ਵਿਨ ਨੇ ਸ਼੍ਰੀਲੰਕਾ ਦੇ ਖਿਲਾਫ ਆਉਂਦੀ ਟੈਸਟ ਸੀਰੀਜ਼ ਦੇ ਲਈ ਟੀਮ ਦੇ ਵਿੱਚ ਚੁਣੇ ਗਏ ਸਰਫਰਾਜ਼ ਖਾਨ ਨੂੰ ਲੈ ਕੇ ਭਾਰਤੀ ਟੀਮ ਦੀ ਮੈਨੇਜਮੈਂਟ ਦੇ ਉੱਤੇ ਸਵਾਲ ਖੜੇ ਕੀਤੇ ਨੇ। ਸਰਫਰਾਜ਼ ਨੂੰ ਸੱਟ ਲੱਗੇ ਸਾਈ ਸੁਦਰਸ਼ਨ ਦੀ ਥਾਂ ਦੇ ਉੱਤੇ ਟੀਮ ਦੇ ਵਿੱਚ ਸ਼ਾਮਲ ਕੀਤਾ ਗਿਆ, ਪਰ ਭਾਰਤ ਤੇ ਸ਼੍ਰੀਲੰਕਾ ਦੇ ਦਰਮਿਆਨ ਟੈਸਟ ਮੈਚਾਂ ਦੀ ਇਹ ਸੀਰੀਜ਼ ਭਲਕੇ ਯਾਨੀ ਸ਼ਨੀਵਾਰ ਤੋਂ ਸ਼ੁਰੂ ਹੋ ਜਾਣੀ ਹੈ। 28 ਸਾਲ ਦੇ ਸਰਫਰਾਜ਼ ਨੇ ਨਵੰਬਰ 2024 ਤੋਂ ਬਾਅਦ ਭਾਰਤ ਦੇ ਲਈ ਕੋਈ ਵੀ ਟੈਸਟ ਮੈਚ ਨਹੀਂ ਸੀ ਖੇਡਿਆ, ਜਦਕਿ ਅਸ਼ਵਿਨ ਨੂੰ ਪਲੇਇੰਗ 11 ਦੇ ਵਿੱਚ ਧਰੁਵ ਜੁਰੇਲ ਅਤੇ ਸਰਫਰਾਜ਼ ਖਾਨ ਦੇ ਵਿੱਚੋਂ ਕਿਸੇ ਇੱਕ ਨੂੰ ਚੁਣਨ ਦੇ ਲਈ ਜਦੋਂ ਕਿਹਾ ਗਿਆ ਤਾਂ ਉਹਨਾਂ ਕਿਹਾ ਕਿ ਮੈਂ ਤਾਂ ਜੁਰੇਲ ਦੇ ਨਾਲ ਹੀ ਸ਼ੁਰੂਆਤ ਕਰਾਂਗਾ। ਆਪਣੇ ਯੂਟਿਊਬ ਚੈਨਲ ਅਸ਼ਕੀ ਬਾਦ ਦੇ ਵਿੱਚ ਅਸ਼ਵਿਨ ਨੇ ਸਰਫਰਾਜ਼ ਦੀ ਭੂਮਿਕਾ ਨੂੰ ਲੈ ਕੇ ਸਵਾਲ ਕੀਤੇ, ਉਹਨਾਂ ਕਿਹਾ ਕਿ ਤੁਹਾਨੂੰ ਦੱਸਣਾ ਹੋਏਗਾ ਕਿ ਪੂਰੇ ਜਿਹੜਾ ਸਬਕੋਂਟੀਨੈਂਟ ਹੈ ਉਸ ਦੀਆਂ ਸਥਿਤੀਆਂ ਉਸ ਦੇ ਹਾਲਾਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆ ਕਿ ਟੀਮ ਦੇ ਵਿੱਚ ਸਰਫਰਾਜ਼ ਦੀ ਕੋਈ ਭੂਮਿਕਾ ਹੈ ਜਾਂ ਨਹੀਂ। ਬਾਕੀਆਂ ਚੀਜ਼ਾਂ 'ਤੇ ਧਿਆਨ ਬਰਬਾਦ ਨਾ ਕਰੋ, ਉਹ ਚੰਗੀ ਸਪਿਨ ਖੇਡਣ ਦੇ ਉੱਤੇ ਧਿਆਨ ਦੇ ਸਕਦੇ ਨੇ, ਮੈਂ ਸਬਕੋਂਟੀਨੈਂਟਲ ਕੰਡੀਸ਼ਨਸ ਦੇ ਕਿੰਗ ਵੀ ਬਣ ਸਕਦੇ ਨੇ ਇਹ ਵੀ ਦਾਅਵਾ ਕਰ ਰਹੇ, ਪਰ ਇਸ ਵਕਤ ਇਸ ਕੰਡੀਸ਼ਨ ਦੇ ਵਿੱਚੋਂ ਚੰਗਾ ਨਹੀਂ ਖੇਡ ਰਹੇ। ਇਸ ਵਕਤ ਸਰਫਰਾਜ਼ ਦੀ ਬਜਾਏ ਹੋਰਨਾਂ ਖਿਡਾਰੀਆਂ ਦੇ ਉੱਤੇ ਵੀ ਟੀਮ ਨੂੰ ਧਿਆਨ ਦੇਣਾ ਚਾਹੀਦਾ ਸੀ। ਖੈਰ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਬਹਿਰਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM।

ਬੜਾ ਹੀ ਜ਼ਿਆਦਾ ਫੈਨ ਹੋਇਆ ਹੈ ਗੱਡੀ ਦੇ ਵਿੱਚ, ਜਦ ਮਰਜ਼ੀ ਸੁਣ ਲਓ ਇਹ, ਇਹ ਚੱਲਣੀ ਹੀ ਚਾਹੀਦੀ ਹੈਗੀ ਇਹ ਧੁਨ। ਔਰ ਕਮਾਲ ਕਰਤਾ ਅਨਿਰੁੱਧ ਨੇ, ਕਿਆ ਮਿਊਜ਼ਿਕ ਦਿੱਤਾ ਹੈਗਾ ਇਹਦੇ 'ਚ, ਕਿਆ ਮਤਲਬ ਸੋਚਿਆ ਹੈਗਾ ਸਾਊਥ ਦਾ ਮਿਊਜ਼ਿਕ ਪਲੱਸ ਤਬਲਾ ਪਲੱਸ ਉਹਦੇ 'ਚ ਵੋਕਲ ਫਰਾਜ਼ ਦੇ ਇਸ ਕਿਸਮ ਦੇ ਨਾਲ ਯੂਜ਼ ਕਰਨੇ, ਓਏ ਹੋਏ ਹੋਏ ਹੋਏ। ਪ੍ਰੋਗਰਾਮ ਪਰਦਾ ਬੇਪਰਦਾ ਦੀ ਸ਼ੁਰੂਆਤ ਇਸ ਧੁੰਦ ਦੇ ਨਾਲ, ਜਿਹਨੂੰ ਰਾਗਾ ਆਫ ਰਿਵੈਂਜ ਦਾ ਨਾਮ ਦਿੱਤਾ ਹੈਗਾ। ਫਿਲਮ ਤੁਸੀਂ ਸ਼ਾਇਦ ਨਾ ਦੇਖੀ ਹੋਵੇ, ਸਾਊਥ ਦੀ ਇਹ ਫਿਲਮ ਹੈ, ਮੈਨੂੰ ਵੀ ਨਹੀਂ ਪਤਾ ਹੈਗੀ ਕਿਹੜੀ ਫਿਲਮ ਹੈ, ਵਾਮਿਕਾ ਗੱਬੀ ਇਹਦੇ 'ਚ ਹੈਗੀ, ਪਰ ਟ੍ਰੇਲਰ ਜਿੱਦਣ ਮੈਂ ਸੁਣਿਆ ਸੀ ਦੇਖਿਆ ਸੀ ਉੱਦਣ ਮੈਂ ਹਿੱਲ ਗਿਆ ਸੀਗਾ, ਸਿਰਫ ਟ੍ਰੇਲਰ ਕਰਕੇ ਨਹੀਂ ਇਸ ਤਰਜ਼ ਦੇ ਕਰਕੇ, ਇਸ ਧੁਣ ਦੇ ਕਰਕੇ। ਕਮਾਲ ਏ ਕਰਤਾ ਯਾਰ ਅਨਿਰੁੱਧ, ਸਿਰਾ ਹੀ ਲਗਾਤਾ। ਵੈਸੇ ਅੱਜ ਟ੍ਰੇਲਰਸ ਦੀ ਉਹ ਗੱਲ ਕਰਨੀ ਹੈ ਪ੍ਰੋਗਰਾਮ ਪਰਦਾ ਪੇ ਪਰਦਾ 'ਚ। ਇੱਕ ਟ੍ਰੇਲਰ ਪੰਜਾਬੀ 'ਚ ਰਿਲੀਜ਼ ਹੋਇਆ, ਉਹ ਵੀ ਰੋਮਾਂਟਿਕ ਫਿਲਮ ਹੈ, ਪਰ ਰਿਵੈਂਜ ਨਹੀਂ ਹੈਗੀ, ਦੱਸਦੇ ਅੱਗੇ ਚੱਲ ਕੇ।

0: ਅੱਜ ਕੱਲ ਇੱਕ ਹੋਰ ਚੀਜ਼ ਜਿਹੜੀ ਪਲੇਲਿਸਟ ਦੇ ਵਿੱਚ ਚੱਲ ਰਹੀ ਹੈਗੀ ਉਹ ਮੈਂ ਸੁਣਿਆ ਹਸਲ, ਵੈਸੇ ਤੁਸੀਂ ਵੀ ਸ਼ਾਇਦ ਹਸਲ ਸੁਣ ਰਹੇ ਹੋਵੋਗੇ, ਸੋਸ਼ਲ ਮੀਡੀਆ ਦੇ ਜ਼ਰੀਏ ਤਾਂ ਸਾਹਮਣੇ ਆਈ ਜਾਂਦਾ ਹਿਪ ਹੌਪ। ਬਈ ਕਿਆ ਹੀ ਮੁੰਡਾ ਹਰਮੀਤ, ਮਤਲਬ ਆਈ ਐਮ ਜਸਟ ਲੁਕਿੰਗ ਫਾਰਵਰਡ ਫੋਰ ਹਿਮ। ਜੋ ਪਿਛਲੇ ਸਾਲ ਜਾਂ ਸ਼ਾਇਦ ਉਸ ਤੋਂ ਪਿਛਲੇ ਸਾਲ ਜੋ ਐਮ ਸੀ ਸਕੁਇਰ ਨੇ ਕੀਤਾ ਸੀਗਾ, ਇਸ ਸਾਲ ਆਈ ਬਿਲੀਵ ਕਿ ਹਰਮੀਤ ਉਹ ਕਰ ਸਕਦਾ ਹੈਗਾ, ਟਾਈਟਲ ਨੂੰ ਜਿੱਤ ਸਕਦਾ। ਵੈਸੇ ਤਾਂ ਹੋਰ ਵੀ ਬਹੁਤ ਸਾਰੇ ਮੁੰਡੇ ਹੈਗੇ ਨੇ ਜਿਹੜੇ ਬੜਾ ਕਮਾਲ ਕਰ ਰਹੇ ਹੈਗੇ ਨੇ ਇਸ ਸਾਲ ਹਸਲ ਦੇ ਵਿੱਚ। ਹਿਪ ਹੌਪ ਜਿਹੜਾ ਹੈਗਾ ਸ਼ਾਇਦ ਸਾਰੇ ਨਾ ਸੁਣਦੇ ਹੋਣ, ਹਿਪ ਹੌਪ ਇੱਕ ਬੜੀ ਡਿਫਰੈਂਟ ਜੋਨਰ ਹੁੰਦਾ। ਅੱਜ ਕੱਲ੍ਹ ਪੰਜਾਬੀ ਜਿਹੜੇ ਸਿੰਗਰ ਹੈ ਜਿਵੇਂ ਸਿੱਧੂ ਮੂਸੇਵਾਲਾ ਵੀ ਹਿਪ ਹੌਪ ਦੇ ਸਟਾਈਲ ਦੇ ਵਿੱਚ ਹੀ ਲਿਖਦਾ ਹੈਗਾ ਸੀਗਾ, ਔਰ ਕਰਨ ਔਜਲਾ ਜਾਂ ਹੋਰ ਵੀ ਬੜੇ ਸਾਰੇ ਜਿਹੜੇ ਨੇ ਹਿਪ ਹੌਪ ਸਟਾਈਲ ਦੇ ਵਿੱਚ ਲਿਖ ਰਹੇ ਹੈਗੇ ਨੇ। ਹਾਂ, ਜਿਹੜਾ ਵੈਸਟਰਨ ਹਿਪ ਹੌਪ ਹੈ ਉਹ ਥੋੜ੍ਹਾ ਜਿਹਾ ਟੋਨ ਉਹਦੀ ਫਾਸਟ ਹੁੰਦੀ ਹੈ। ਬੇਸਿਕਲੀ ਹਿਪ ਹੌਪ ਨੂੰ ਸਮਝਣ ਦੇ ਲਈ ਜਿਹੜਾ ਉਸ ਕਿਸਮ ਦਾ ਮਿਊਜ਼ਿਕ, ਸਾਰੇ ਹਿਪ ਚੰਗਾ ਹਿਪ ਹੌਪ ਮਿਊਜ਼ਿਕ ਵੀ ਨਹੀਂ ਬਣਾ ਰਹੇ ਹੈਗੇ। ਹਿਪ ਹੌਪ ਦੇ ਵਿੱਚ ਬੇਸਿਕਲੀ ਲਿਰਿਕਸ ਦੀ ਇੱਕ ਸਟਰਕਚਰ ਹੁੰਦੀ ਹੈ, ਇੱਕ ਸਟਰਕਚਰਲ ਤਰੀਕੇ ਦੇ ਨਾਲ, ਜਿਵੇਂ ਗਜ਼ਲ ਦੇ ਵਿੱਚ ਬਹਿਰਾਂ ਆਪਸ ਦੇ ਵਿੱਚ ਜੁੜਨੀਆਂ ਚਾਹੀਦੀਆਂ ਨੇ ਨਾ, ਉਵੇਂ ਹਿਪ ਹੌਪ ਦੇ ਵਿੱਚ ਬਾਰਜ਼ ਕਹਿੰਦੇ ਨੇ, ਹਰ ਇੱਕ ਲਾਈਨ ਨੂੰ ਬਾਰਜ਼ ਕਹਿੰਦੇ ਨੇ। ਕਰਨ ਔਜਲਾ ਦਾ ਸੁਣਿਆ ਸੀ ਨਾ ਗਾਣਾ ਬਾਰਜ਼, ਹਰ ਇੱਕ ਬਾਰ ਜਿਹੜੀ ਹੈਗੀ ਹੈ ਆਮ ਤੌਰ ਦੇ ਉੱਤੇ ਵਰਸ ਔਰ ਹੁੱਕ ਦਾ ਕੋਲੈਬਰੇਸ਼ਨ ਹੁੰਦਾ ਹਿਪ ਹੌਪ। ਵਰਸ ਯਾਨੀ ਕਿ ਜਦੋਂ ਕਿਸੇ ਹਿਪ ਹੌਪ ਦੇ ਵਿੱਚ 16 ਬਾਰਸ ਜੁੜ ਜਾਣ ਤਾਂ ਇੱਕ ਵਰਸ ਬਣਦਾ। ਇਸ ਤਰੀਕੇ ਦੇ ਨਾਲ ਤੁਸੀਂ 3, 4, 5 ਵਰਸ ਜਿਹੜੇ ਨੇ ਉਹ ਰੱਖ ਸਕਦੇ ਹੋ, ਉਹੀ ਤੁਹਾਡੀ ਗਾਣੇ ਦਾ ਮੇਨ ਮੈਸੇਜ ਹੁੰਦੇ ਨੇ, ਮੇਨ ਸਟੋਰੀ ਹੁੰਦੀ ਹੈ। ਅਤੇ ਜਿਹੜਾ ਹੁੱਕ ਹੁੰਦਾ ਜਾਂ ਕੋਰਸ ਹੁੰਦਾ ਉਹ ਬੜਾ ਕੈਚੀ ਹੁੰਦਾ, ਬੜਾ ਮੈਲੋਡਿਕ ਹੁੰਦਾ। ਹੁਣ ਇਹ ਗੱਲ ਜਦੋਂ ਮੈਂ ਤੁਹਾਨੂੰ ਦੱਸਦੀ ਹਾਂ, ਮੈਂ ਕੋਈ ਹਿਪ ਹੌਪ ਦਾ ਕੋਈ ਗਿਆਤਾ ਨਹੀਂ ਹੈਗਾ, ਬਟ ਇਹ ਗੱਲ ਜਦੋਂ ਮੈਂ ਤੁਹਾਨੂੰ ਦੱਸਦੀ ਹਾਂ ਤਾਂ ਹੁਣ ਤੁਸੀਂ 2 ਹਿਪ ਹੌਪ ਐਸੇ ਗਾਣੇ ਸੁਣਿਓ ਅੱਜ ਦੇ ਪਰਦਾ ਬੇ ਪਰਦਾ ਦੇ ਵਿੱਚ। ਵੈਸੇ ਤਾਂ ਆਪਾਂ ਫਿਲਮੀ ਗਾਣੇ ਰੱਖਦੇ ਹੁੰਦੇ ਪਰ ਫਿਲਮੀ ਵੀ ਰੱਖ ਰਹੇ ਹਾਂ, ਚਲੋ ਕੋਈ ਨਹੀਂ, ਐਡੇ ਵਧੀਆ ਆ ਨਹੀਂ ਰਹੇ ਹੈਗੇ ਨਵੇਂ ਲੇਟੈਸਟ ਸੌਂਗ। ਸੋ ਤੁਹਾਨੂੰ ਅੱਜ ਹਿਪ ਹੌਪ ਦੇ 2 ਗਾਣੇ ਸੁਣਾਉਣਾ। ਪਹਿਲਾਂ ਹਰਮੀਤ ਦਾ ਗਾਣਾ ਝੂਠ, ਫਿਰ ਇੱਕ ਹੋਰ ਆਰਟਿਸਟ ਆਇਆ ਹੈਗਾ, ਉਹ ਵੀ ਮੁੰਡਾ ਬੜਾ ਵਧੀਆ ਲਿਖ ਰਿਹਾ ਸੁਣਨ ਨੂੰ, ਬੜਾ ਇੱਕ ਨਹੀਂ ਹੈਗੇ ਬਲਕਿ ਉਹ 2-3 ਜਾਣਿਆਂ ਨੇ ਹੈ, ਅਰਸ਼ ਜੁਨੈਦ ਅਤੇ ਲਾਸਟ ਲੈਵਲ, ਉਹਨਾਂ ਨੇ ਰਲ ਕੇ ਇੱਕ ਗਾਣਾ ਕੱਢਿਆ ਸੜਕੇ ਸੜਕੇ, ਜਿਹੜਾ ਉਹਦੇ 'ਚ ਮੈਲੋਡਿਕ, ਜਿਹਨੂੰ ਆਪਾਂ ਕਹਿ ਲੈਂਦੇ ਹੁੰਦੇ ਹਾਂ ਕਿ ਇੱਕ ਵਰਸ ਨਹੀਂ ਹੈਗੀ, ਉਹਦੇ 'ਚ ਮੈਲੋਡਿਕ ਹੁੱਕ ਲਾਈਨ ਹੈਗੀ ਹੈ, ਸੜਕੇ ਸੜਕੇ ਜਿਹੜਾ ਆਪਣਾ ਸੜਕੇ ਸੜਕੇ ਜਾਂਦੀ ਹੈ, ਉਹ ਵੀ ਤੁਹਾਨੂੰ ਬੈਕ ਟੂ ਬੈਕ ਸੁਣਾਵਾਂਗੇ, ਅਤੇ ਬਾਕੀ ਉਹਨਾਂ ਦਾ ਤੁਸੀਂ ਵਰਸ ਵੀ ਸੁਣਿਓ। ਇੱਧਰ ਪਹਿਲਾਂ ਹਰਮੀਤ ਦਾ ਸੁਣੋ ਝੂਠ, ਫਿਰ ਅੱਜ ਦੇ ਟ੍ਰੇਲਰ ਦੀ ਵੀ ਗੱਲ ਕਰਨੀ ਹੈ। ਪੜਦਾ ਬੇ ਪੜਦਾ ਸ਼ਾਇਦ ਥੋੜ੍ਹਾ ਜਿਹਾ ਲੰਬਾ ਚਲਾ ਜਾਵੇ ਅੱਜ ਦੇ ਦਿਨ।
1: ਕੁਛ ਬਣ ਕਿਉਂ ਨਹੀਂ ਪਾਇਆ ਤੂੰ?

0: ਲੋ ਜੀ ਵੈਲਕਮ ਬੈਕ, ਤੁਹਾਡਾ ਵੈਲਕਮ ਬੈਕ ਦਾ ਕਹਦਾ ਪ੍ਰੋਗਰਾਮ ਤਾਂ ਇੱਥੇ ਚੱਲ ਰਿਹਾ ਹੈਗਾ ਪਰਦਾ ਬੇਪਰਦਾ ਦੇ ਵਿੱਚ। ਅੱਜ ਦੇ ਦਿਨ ਗੱਲ ਇੱਕ ਟ੍ਰੇਲਰ ਦੀ, ਔਰ ਟ੍ਰੇਲਰ ਜਿਹੜਾ ਮੇਰੇ ਖਿਆਲ ਦੇ ਨਾਲ ਅੱਜ ਸਵੇਰੇ ਰਿਲੀਜ਼ ਹੋਇਆ, 4 ਸਤੰਬਰ ਨੂੰ ਫਿਲਮ ਰਿਲੀਜ਼ ਹੋ ਰਹੀ ਹੈ, ਬੋਲ ਭਾਵੇਂ ਨਾ ਬੋਲ। ਟ੍ਰੇਲਰ ਤੁਸੀਂ ਦੇਖ ਲਿਆ ਹੋਣਾ, ਸੁਣ ਲਿਆ ਹੋਣਾ, ਸਮਝ ਲਿਆ ਹੋਣਾ, ਮੋਟਾ ਮੋਟਾ ਜਿਹਾ ਤੁਹਾਨੂੰ ਰੇਡੀਓ ਦੇ ਉੱਤੇ ਵੀ ਸੁਣਾ ਦਿੰਦੇ ਹੈਗੇ ਟ੍ਰੇਲਰ। ਬੜਾ ਸੋਹਣਾ ਕੰਮ ਕੀਤਾ ਹੈ ਕਾਰਜਗਿੱਲ ਦੇ ਮੁੰਡੇ ਨੇ, ਬੋਲ ਭਾਵੇਂ ਨਾ ਬੋਲ ਸ਼ੁਰੂਆਤ ਦੇ ਵਿੱਚ।
1: ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ,
0: ਗੁੰਗਾ ਲੱਗਦਾ ਪਰ ਹੈ।
1: ਅੱਜ ਨਾ ਮੈਨੂੰ ਇੱਕ ਮੁੰਡਾ ਮਿਲਿਆ, ਮੈਨੂੰ ਲੱਗਦਾ ਤੇਰੇ ਬਾਰੇ ਪੁੱਛ ਵੀ ਰਿਹਾ ਸੀ। ਉੱਚਾ ਲੰਬਾ ਬੜਾ ਸੋਹਣਾ, ਉਹ ਵੀ ਤੇਰੇ ਵਾਂਗੂ ਬੋਲ ਸੁਣ ਨਹੀਂ ਸਕਦਾ।
2: ਵੇਖੋ ਜੀ, ਇੰਨੇ ਤੇ ਹੁਣ ਮੈਨੂੰ ਨਹੀਂ ਆਉਂਦੇ।
1: ਬੋਲ ਸਕਦਾ?
2: ਕਿਉਂ ਨੀ ਬੋਲ ਸਕਦਾ, ਗੇਟ ਜਿੱਡੀ ਜਵਾਨ ਆ।
3: ਨਾ ਮੈਂ ਜਾਣਾ ਕੀ ਹੈ ਕਿਸਮਤ।
1: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨੀ ਸਕਦੀ, ਉਹਨੇ ਨੀ ਆਉਣਾ ਤੇਰੇ ਪਿੱਛੇ।
3: ਹੱਥ ਮੇਰਾ,
2: ਡਾਕਟਰ ਸਾਹਿਬ ਛੇਤੀ ਦੇਖੋ ਨਾ, ਦਰਦ ਹੋ ਰਹੀ ਆ ਉਹਦੇ।
4: ਕੀ ਆ?
2: ਕੱਚ ਵੱਜਿਆ।
4: ਤੇ ਕੱਚ ਵੱਜਣ ਤੇ ਹੋਰ ਕੁੱਤਕ ਧਾੜੀਆਂ ਨਿਕਲਦੀਆਂ ਹੁੰਦੀਆਂ ਨੇ, ਦਰਦ ਹੀ ਹੁੰਦਾ ਹੁੰਦਾ।
3: ਇੰਜ ਜੁੜਦੀਆਂ ਦੇਖ ਲਕੀਰਾਂ।
0: ਗੁਰਪ੍ਰੀਤ ਭਲੇੜੀ ਜਿਹੜੇ ਸਨੀ ਦਿਓਲ ਦਾ ਕੰਮ ਅਕਸਰ ਦੇਖਦੇ ਨੇ ਪੰਜਾਬ ਦੇ ਵਿੱਚ, ਤੇ ਇੰਦਰਜੀਤ ਮੋਗਾ ਜਿਹਨੇ ਪਿਛਲੀ ਵਾਰ ਚੱਲ ਮੇਰਾ ਪੁੱਤ ਦਾ ਟਾਈਟਲ ਟਰੈਕ ਵੀ ਗਾਇਆ ਸੀਗਾ, ਟਾਈਟਲ ਟਰੈਕ ਤਾਂ ਨਹੀਂ ਬਟ ਪ੍ਰਮੋਸ਼ਨਲ ਟਰੈਕ ਗਾਇਆ ਸੀ, ਉਹਨਾਂ ਦੀ ਇੱਕ ਕਨਸੈਪਟ ਵਾਲੀ ਇਹ ਫਿਲਮ ਹੈਗੀ ਹੈ, ਬੋਲ ਭਾਵੇਂ ਨਾ ਬੋਲ। ਪਰ ਇਹਦਾ ਟ੍ਰੇਲਰ ਜਿਹੜਾ ਉਹ ਲਾਂਚ ਕੀਤਾ ਗਿਆ ਨਾ, ਉਹ ਦੇ ਆਰ ਫਿਊ ਗੁੱਡਸ ਐਂਡ ਬੈਡਸ, ਚੰਗੀ ਚੀਜ਼ਾਂ ਅਤੇ ਮਾੜੀਆਂ ਚੀਜ਼ਾਂ ਮੈਂ ਨੋਟ ਕੀਤੀਆਂ ਹੈਗੀਆਂ। ਦੇਖੋ ਮੁੱਕਦੀ ਜੀ ਗੱਲ ਇਹ ਕਿ ਇਹ ਫਿਲਮ ਜਿਹੜੀ ਹੈ, ਸਿਦਕ ਗਿੱਲ ਇਹਦੇ 'ਚ ਲੀਡ ਐਕਟਿੰਗ 'ਚ ਹੈ, ਜਨਾਇਆ ਜੋਸ਼ੀ ਅਤੇ ਆਨੰਦ ਪ੍ਰਿਆ, ਆਨੰਦ ਪ੍ਰਿਆ ਉਹਦੀ ਜਨਾਇਆ ਦੀ ਸਹੇਲੀ ਦਾ ਕਿਰਦਾਰ ਨਿਭਾ ਰਹੀ ਹੈ। ਐਕਟਿੰਗ ਟ੍ਰੇਲਰ ਦੇਖ ਕੇ ਟੌਪ ਨੋਚ, ਗੁੱਡ, ਸਾਰਾ ਕੁਝ ਵਧੀਆ ਲੱਗਦਾ ਹੈਗਾ। ਆਨੰਦ ਪ੍ਰਿਆ ਪਰਟੀਕੁਲਰਲੀ ਮੈਂ, ਕਿਉਂਕਿ ਸਹੇਲੀ ਦਾ ਕਿਰਦਾਰ ਹੈ ਇਸ ਕਰਕੇ ਉਹ ਅਨਨੋਟਿਸਡ ਨਾ ਰਹਿ ਜਾਵੇ, ਪਰ ਮੈਨੂੰ ਇਹ ਲੱਗਦਾ ਹੈ ਕਿ ਇੱਕ ਲੀਡ ਐਕਟਰੈਸ ਜਿਹੜੀ ਬੋਲ ਨਹੀਂ ਰਹੀ ਹੈਗੀ, ਜਿਹਦੇ ਡਾਇਲੋਗ ਨਹੀਂ ਹੈਗੇ, ਪਰ ਉਹਦੀ ਇੰਟਰਪ੍ਰੇਟਰ ਫਿਲਮ ਦੇ ਵਿੱਚ ਉਹਦੀ ਸਹੇਲੀ ਬਣੀ ਹੋਈ ਹੈ ਨਾ, ਉਹ ਸਹੇਲੀ ਨੂੰ ਉਹਦੇ ਗੱਲ ਕਹਿਣ ਦੇ ਵਿੱਚ ਓਨਾ ਹੀ ਇਮੋਸ਼ਨ ਪਾਉਣਾ ਪੈਣਾ ਜਿੰਨਾ ਇੱਕ ਲੀਡ ਐਕਟਰੈਸ ਨੂੰ ਪਾਉਣ ਦੀ ਲੋੜ ਹੁੰਦੀ ਹੈਗੀ ਹੈ। ਸੋ ਉਹ ਕਰ ਰਹੀ ਹੈਗੀ ਹੈ, ਯਾਨੀ ਉਹ ਆਪਣੀ ਐਕਟਿੰਗ ਵੀ ਨਿਭਾ ਰਹੀ ਹੈ ਅਤੇ ਆਪਣੀ ਨਾਲ ਦੀ ਕੋ ਐਕਟਰੈਸ ਨੂੰ ਜਿਹੜੀ ਕਿ ਲੀਡ ਹੈ ਫਿਲਮ ਦੀ, ਉਹਦਾ ਵੀ ਪਾਰਟ ਉਹ ਨਿਭਾ ਰਹੀ ਹੈਗੀ। BGM ਫਿਲਮ ਦੇ ਵਿੱਚ ਵਧੀਆ ਹੋਣਾ ਚਾਹੀਦਾ, ਮੈਨੂੰ ਇਹ ਲੱਗ ਰਿਹਾ ਹੈਗਾ ਕਿ ਇੱਕ ਰੋਮਾਂਟਿਕ ਫਿਲਮ ਹੈ ਔਰ ਬੜੇ ਚਿਰ ਬਾਅਦ ਰਿਦਮ ਦੀ ਕੋਈ, ਬੜੇ ਚਿਰ ਬਾਅਦ, ਆਈ ਡੋਂਟ ਨੋ ਕਿ ਸ਼ਾਇਦ ਪਹਿਲੀ ਉਹ ਫਿਲਮ ਹੋ ਸਕਦੀ ਹੈ ਰੋਮਾਂਟਿਕ, ਆਈ ਡੋਂਟ ਨੋ ਹੋਰ ਕਿਹੜੀ ਇਸ ਕਿਸਮ ਦੀ ਰੋਮਾਂਟਿਕ ਰਹੀ ਹੈ। ਪੀਰੀਅਡ ਡਰਾਮਾ ਫਿਲਮਾਂ ਜਾਂ ਕੋਮੇਡੀ ਫਿਲਮਾਂ ਜਾਂ ਉਸ ਕਿਸਮ ਦਾ ਸਿਨੇਮਾ ਉਹ ਜ਼ਰੂਰ ਕਰਦੇ ਰਹੇ, ਪਰ BGM ਇਹਨਾਂ ਦਾ ਹਰ ਵਾਰ ਕਮਜ਼ੋਰ ਹੁੰਦਾ। ਇਸ ਵਾਰ ਜੇ BGM 'ਤੇ ਕੰਮ ਕਰ ਜਾਣ, ਕਿਉਂਕਿ ਜੇ ਕਿਤੇ ਉਹ ਬੈਕਗਰਾਊਂਡ ਮਿਊਜ਼ਿਕ ਕਿਤੇ ਕਿਤੇ ਘੱਟ ਰਹਿ ਗਿਆ ਜਾਂ ਨਹੀਂ ਮਿਲਿਆ, ਉੱਥੇ ਇਮੋਸ਼ਨਸ ਹੀ ਨਹੀਂ ਆਉਣੇ, ਟੁੱਟ ਜਾਓਗੇ ਤੁਸੀਂ, ਮਤਲਬ ਐਜ਼ ਆ ਵਿਊਅਰ ਤੁਸੀਂ ਉਸ ਫਿਲਮ ਤੋਂ ਹੀ ਟੁੱਟ ਜਾਂਦੇ ਹੋ। ਸੋ ਇੱਥੇ ਇਹ ਚਾਂਸ ਬਿਲਕੁਲ ਨਹੀਂ ਲੈ ਸਕਦੇ ਹੈਗੇ ਰੋਮਾਂਟਿਕ। ਫਿਲਮ ਦੇ ਕੁਝ ਸਰਪ੍ਰਾਈਜ਼ ਵੀ ਹੈਗੇ ਨੇ, ਕੁਝ ਨਿਊਸੈਂਸ ਹੈ ਜਿਹੜੇ ਟ੍ਰੇਲਰ 'ਚ ਦੇਖਣ 'ਤੇ ਲੱਗਦਾ। ਇੱਕ ਕਾਕਾ ਐਜ਼ ਆ ਸਰਪ੍ਰਾਈਜ਼ ਇੱਕ ਨੈਗੇਟਿਵ ਰੋਲ ਦੇ ਵਿੱਚ ਹੋਏਗਾ, ਸਿੰਗਰ ਕਾਕਾ, ਹਾਂਜੀ ਹਾਂਜੀ ਕਾਕਾ ਜੀ ਕਹਿੰਦੇ ਉਹਨੂੰ, ਅਤੇ ਕੁਡੋਸ ਟੂ ਹਰਦੀਪ ਗਿੱਲ ਨਾ, ਹਰਦੀਪ ਗਿੱਲ ਇਜ਼ ਆ ਸਰਪ੍ਰਾਈਜ਼ ਫੋਰ ਮੀ ਇਨ ਪੰਜਾਬੀ ਸਿਨੇਮਾ। ਉਹ ਜਿੱਥੇ ਮਰਜ਼ੀ ਫਿੱਟ ਕਰ ਲਓ, ਤੁਸੀਂ ਟਰੱਕ ਡਰਾਈਵਰ ਦਾ ਪਿਓ ਬਣਾ ਲਓ ਉਹਨੂੰ, ਤੁਸੀਂ ਇੱਕ ਯਾਰ ਦੋਸਤ ਬਣਾ ਲਓ ਉਹਨੂੰ, ਤੁਸੀਂ ਇੱਕ ਸਕੂਲ ਦਾ ਟੀਚਰ ਬਣਾ ਲਓ, ਪ੍ਰੋਫੈਸਰ ਦੇ ਵਿੱਚ ਵੀ ਰੂਪ ਦੇ ਵਿੱਚ ਵੀ ਉਹ ਫਿੱਟ ਹੁੰਦਾ, ਅਤੇ ਹੁਣ ਇੱਥੇ ਡਾਕਟਰ ਦੇ ਰੂਪ ਦੇ ਵਿੱਚ ਵੀ ਫਿੱਟ ਹੋ ਰਿਹਾ। ਵਾਟ ਐਨ ਐਕਟਰ, ਕਮਾਲ ਦਾ ਐਕਟਰ ਹੈਗਾ। ਫਿਲਮ ਦਾ ਟ੍ਰੇਲਰ ਲਾਂਚ ਜਿਹੜਾ ਉਹ ਮੈਨੂੰ ਥੋੜ੍ਹਾ ਜਿਹਾ ਢਿੱਲਾ ਲੱਗਿਆ, ਕਿ ਜਿਸ ਐਕਸਪੈਕਟੇਸ਼ਨ ਦੀ ਫਿਲਮ ਸੀਗੀ ਉਸ ਹਿਸਾਬ ਦੇ ਨਾਲ ਸਤਿੰਦਰ ਸੱਤੀਵਾਜ਼ ਆ ਪੂਅਰ ਡਿਸੀਜਨ ਜਿਹਨੇ ਵੀ ਲਿਆ ਹੋਣਾ, ਕਿਉਂਕਿ ਉਹਨਾਂ ਦੀ ਐਗਜੀਕਿਊਸ਼ਨ ਹੀ ਨਹੀਂ ਉਨੀ ਵਧੀਆ ਹੈਗੀ। ਇੱਕ ਤਾਂ ਉਹ ਬੋਲਦੇ ਇੰਨਾ ਜ਼ਿਆਦਾ ਹੈਗੇ ਨੇ, ਫਿਲਮ ਦਾ ਟਾਈਟਲ ਬੋਲ ਭਾਵੇਂ ਨਾ ਬੋਲ ਹੈ, ਪਰ ਉਸ ਪੂਰੇ ਟ੍ਰੇਲਰ ਲਾਂਚ ਨੂੰ ਦੇਖ ਕੇ ਐਂ ਲੱਗਦਾ ਹੈ ਕਿ ਸੱਤੀ ਨੂੰ ਕਹੋ ਕਿ ਤੂੰ ਭੈਣਾ ਨਾ ਇਹ ਬੋਲ, ਬਾਕੀਆਂ ਨੂੰ ਬੋਲਣ ਦੇ। ਕੁਸ਼ਚਨ ਪੱਤਰਕਾਰ ਪੁੱਛ ਰਹੇ ਨੇ ਐਕਟਰਸ ਤੋਂ, ਅਤੇ ਜਵਾਬ ਮੈਡਮ ਜੀ ਆਪ ਦੇ ਰਹੇ ਹੈਗੇ ਨੇ। ਮੈਨੂੰ ਲੱਗਦਾ ਹੁੰਦਾ ਕਦੇ ਕਦੇ ਕਿ ਸੱਤੀ ਅਤੇ ਘੁੱਗੀ ਤਾਂ ਇੱਕੋ ਜਿਹੇ ਹੀ ਹੈਗੇ ਨੇ, ਮੇਲ ਫੀਮੇਲ ਕਰੈਕਟਰ ਨੇ ਬਸ, ਅਦਲਾ ਬਦਲੀ ਹੋਈ ਹੋਈ ਹੈ। ਸਟੇਜ ਦੇ ਉੱਤੇ ਕੈਮਰਾ ਔਨ ਹੁੰਦੇ ਹੀ ਉਹ ਦੂਜਿਆਂ ਦਾ ਮੌਕਾ ਖਾ ਜਾਂਦੇ ਨੇ, ਉਹ ਦੈਟ ਸ਼ੁਡਨਟ ਹੈਪਨ। ਇੱਕ ਸੱਤੀ ਨੂੰ ਉਹ ਦੇਣੀ ਕਿ ਤੂੰ ਐਂਕਰਿੰਗ ਕਰ, ਉਹ ਗਲਤ, ਇਨਫੈਕਟ ਆਪਣੀ ਤਿਆਰੀ ਦੇ ਨਾਲ ਹੀ ਨਹੀਂ ਹੈਗੀ। ਜਿਹੜੀ ਐਂਕਰ ਰਾਕੇਸ਼ ਧਵਨ ਨੂੰ ਕਹਿੰਦੀ ਲਵ ਪੰਜਾਬ ਤੁਹਾਡੀ ਫਿਲਮ, ਉਹਨੇ ਵਿੱਚ ਹੀ ਟੋਕੇ ਕਹਿਤਾ ਕਿ ਮੇਰੀ ਤਾਂ ਫਿਲਮ ਨਹੀਂ ਹੈਗੀ, ਫਿਰ ਦੂਜੀ ਐਕਟਰੈਸ ਨੂੰ ਜਿਹੜੀ ਲੀਡ ਐਕਟਰੈਸ ਉਹ ਤੋਂ ਨਾਮ ਪੁੱਛ ਰਹੀ ਹੈ ਕਿ ਤੇਰਾ ਕੀ ਨਾਮ ਹੈ ਕੁੜੀਏ। ਔਰ ਉਹਨੂੰ ਇੱਕ ਹੀਰੋਇਨ ਵਰਡ ਜਿਹੜਾ ਹੈਗਾ ਨਾ, ਇਹ ਪੰਜਾਬੀਆਂ ਦੇ ਮਾਇੰਡ ਸੈੱਟ ਦੇ ਵਿੱਚੋਂ ਕੱਢਣ ਦੀ ਲੋੜ ਹੈ। ਸਤੀ ਬੀਂਗ ਇੰਨੀ ਸੀਨੀਅਰ ਐਂਕਰ ਹੋਣ ਦੇ ਨਾਤੇ ਉਹ ਹੀਰੋਇਨ ਹੀਰੋਇਨ ਵਰਡ ਅਸੀਂ ਉਹ ਜਦੋਂ ਤੱਕ ਹੀਰੋ ਹੀਰੋਇਨ ਦੇ ਕਨਸੈਪਟ ਦੇ ਵਿੱਚ ਫਸੇ ਰਹਾਂਗੇ ਉਹ ਬਾਹਰ ਨਹੀਂ ਨਿਕਲ ਸਕਦੇ ਐਕਟਰ ਵਾਲੀ ਟਰਮੀਨੋਲੋਜੀ ਫੜੋ ਆਹ ਲੀਡ ਐਕਟਰ ਹੈ ਸੈਕਿੰਡ ਲੀਡ ਐਕਟਰ ਹੈ ਹੀਰੋ ਹੀਰੋਇਨ ਵਾਲਾ ਕੰਮ ਮਤਲਬ ਹੁਣ ਖਤਮ ਹੋ ਗਿਆ ਉਹ 70s ਦਾ ਸਿਨੇਮਾ ਥੋੜ੍ਹੇ ਆ ਅਤੇ ਤੁਸੀਂ ਦੂਸਰੀ ਜਿਹੜੀ ਕੁੜੀ ਬੈਠੀ ਹੈਗੀ ਉਹਨੂੰ ਤੁਸੀਂ ਮਤਲਬ ਇੱਦਾਂ ਦਾ ਫੀਲ ਕਰਵਾ ਰਹੇ ਹੈਗੇ ਵੀ ਤੇਰੀ ਤਾਂ ਲੋੜ ਹੀ ਨਹੀਂ ਸੀਗੀ ਆਹ ਫਿਲਮ ਦਾ ਹੀਰੋ ਹੈ ਜੀ ਆਹ ਲੀਡ ਹੈ ਜੀ ਅਤੇ ਆਹ ਫਿਲਮ ਦੀ ਹੀਰੋਇਨ ਹੈ ਬਸ ਆਹ ਕੀ ਹੋ ਗਈ ਹੈ ਵਾਧੂ ਥੋੜ੍ਹੇ ਹੋਈ ਉਹ ਸਟੀਰੀਓਟਾਈਪ ਜੇ ਕੁਐਸਚਨ ਕਿਵੇਂ ਲੱਗਿਆ ਬਾਰ ਬਾਰ ਸਾਰਿਆਂ ਤੋਂ ਪੁੱਛਣਾ ਕਿਵੇਂ ਲੱਗਿਆ ਲੈਸ ਪ੍ਰੈਪਰੇਸ਼ਨ ਮੈਨੂੰ ਇਹ ਲੱਗਿਆ ਕਿ ਫਿਲਮ ਦਾ ਟ੍ਰੇਲਰ ਗੁੱਡ ਸੀਗਾ ਉਹਦੀ ਲਾਂਚਿੰਗ ਹੋਰ ਵਧੀਆ ਹੋ ਸਕਦੀ ਸੀਗੀ ਹਰ ਜਗ੍ਹਾ ਦੇ ਉੱਤੇ ਸ਼ਾਇਰੀ ਟਿਕਾਣੀ ਫਸਾਣੀ ਚੰਗੀ ਗੱਲ ਨਹੀਂ ਹੁੰਦੀ ਹੈਗੀ ਫਿਰ ਇਹ ਕਹਿ ਦੇਣਾ ਕਿ ਕਾਰਜ ਗਿੱਲ ਇਹ ਤਾਂ ਬਾਰ ਬਾਰ ਉਹੀ ਗੱਲ ਕਹਿ ਨਹੀਂ ਕਿ ਭੰਗੜੇ ਵਾਲੇ ਨੇ ਖਾਲਸਾ ਕਾਲਜ ਵਾਲੇ ਨੇ ਉੱਥੇ ਥੋੜ੍ਹਾ ਜਿਹਾ ਅੰਡਰ ਟੋਨ ਕਰ ਦਿੰਦੇ ਹੋ ਅਤੇ ਫਿਰ ਜਦੋਂ ਤੁਸੀਂ ਉਹਨੂੰ ਸੈੱਟ ਵੀ ਕਰਨਾ ਆਪਣੇ ਕਈ ਹੋਈ ਗਲਤੀ ਨੂੰ ਫਿਰ ਕਹਿੰਦੇ ਹੋ ਹਜ਼ਾਰਾਂ ਫਿਲਮਾਂ ਇਹਨਾਂ ਨੇ ਬਣਾਈਆਂ ਉਹ ਹਜ਼ਾਰਾਂ ਫਿਲਮਾਂ ਤਾਂ ਕਿਸੇ ਵੀ ਪ੍ਰੋਡਿਊਸਰ ਨੇ ਨਹੀਂ ਬਣਾਈਆਂ ਦੁਨੀਆਂ 'ਚ ਕੋਈ ਵੀ ਨਹੀਂ ਹੈਗਾ ਜਿਹਨੇ ਹਜ਼ਾਰਾਂ ਫਿਲਮਾਂ ਬਣਾਈਆਂ ਹੁਣ ਐਨੀਵੇਜ਼ ਦੇ ਆਰ ਦੇ ਗੁੱਡਸ ਐਂਡ ਬੈਡਸ ਬਟ ਇਹਨਾਂ ਚੀਜ਼ਾਂ ਵੱਲ ਧਿਆਨ ਨਾ ਦਿਓ ਤੁਸੀਂ ਟ੍ਰੇਲਰ ਲਾਂਚ ਦੇ ਬਾਰੇ ਕੌਣ ਗੱਲ ਕਰਦਾ ਹੁੰਦਾ ਮੈਂ ਹੀ ਕਰ ਦਿੰਦਾ ਹੁਣ ਅੱਜ ਗੱਲ ਥੋੜ੍ਹਾ ਜਿਹਾ ਦੇਖੀਏ ਸਮਾਂ ਬਚੇ ਹਾਂ ਕਿਹੜੀਆਂ ਫਿਲਮਾਂ ਆ ਰਹੀਆਂ ਹੈਗੀਆਂ ਨੇ ਔਰ ਅੱਜ ਫਰਾਈਡੇ ਦਾ ਦਿਨ ਹੈ ਬਈ ਸ਼ੁਕਰ ਹੈ ਸ਼ੁੱਕਰਵਾਰ ਹੈ ਇਸੇ ਕਰਕੇ ਪੜਦਾ ਬੇ ਪੜਦਾ ਹੈ ਅੱਜ ਫਰਾਈਡੇ ਦੇ ਦਿਨ ਬੜਾ ਕੁਛ ਰਿਲੀਜ਼ ਹੋਣ ਜਾ ਰਿਹਾ ਹੈਗਾ ਔਰ ਉਹ ਸਾਰੀਆਂ ਫਿਲਮਾਂ ਦਾ ਜ਼ਿਕਰ ਤੁਹਾਡੇ ਤੱਕ ਕੈਲੰਡਰ ਅੱਗੇ ਚੱਲ ਕੇ ਲੈ ਕੇ ਆਉਂਦੇ ਹਾਂ ਬਟਵਾਰਾ 1947 ਅੱਜ ਦੇ ਦਿਨ ਰਿਲੀਜ਼ ਹੋਣੀ ਹੈਗੀ ਥੀਏਟਰ ਦੇ ਵਿੱਚ ਰਿਲੀਜ਼ ਹੋਣੀ ਹੈ ਇਹ ਫਿਲਮ ਇਹ ਤੋਂ ਇਲਾਵਾ ਇੱਕ ਜਿਹੜੀ ਕਿਹੜੀ ਹੈ Z5 ਦੇ ਉੱਤੇ ਵੀ ਰਿਲੀਜ਼ ਹੋਣੀ ਸੀਗੀ ਫਿਲਮ ਉਹ ਭਾਰਤ ਭਾਗਿਆ ਵਿਦਾਤਾ ਉਹ ਇੱਕ OTT ਰਿਲੀਜ਼ ਹੈਗੀ ਉਹ ਵੀ ਇੱਕ ਥ੍ਰਿਲਰ ਡਰਾਮਾ ਫਿਲਮ ਹੈਗੀ ਫਿਰ ਹੋਰ ਕਿਹੜੀਆਂ ਫਿਲਮਾਂ ਰਿਲੀਜ਼ ਅੱਜ ਮੈਂ ਚਲੋ ਦੇਖ ਕੇ ਦੱਸਦਾ ਡੋਂਟ ਸੇ ਗੁੱਡ ਲੱਕ ਨਾਮ ਦੀ ਇੱਕ ਫਿਲਮ ਵੀ ਨੈੱਟਫਲਿਕਸ ਦੇ ਉੱਤੇ ਅੱਜ ਦੇ ਦਿਨ ਇੰਗਲਿਸ਼ ਫਿਲਮ ਹੈ ਜਿਹੜੀ ਰਿਲੀਜ਼ ਹੋ ਰਹੀ ਹੈ ਕੋਕਟੇਲ 2 ਜਿਹੜੀ ਹੈ ਉਹ ਵੀ ਅੱਜ ਦੇ ਦਿਨ ਪੈ ਜਾਣੀ ਹੈ ਨੈੱਟਫਲਿਕਸ ਦੇ ਉੱਤੇ ਵੈਸੇ ਉਹ ਥੀਏਟਰੀਕਲ ਰਿਲੀਜ਼ ਹੋ ਚੁੱਕੀ ਹੈ ਬਟ ਅਵਾਰਾਪਨ ਸਿਨੇਮੈਟਿਕ ਰਿਲੀਜ਼ ਅੱਜ ਦੇ ਦਿਨ ਅੱਛਾ ਅਵਾਰਾਪਨ ਦੇ ਕਰਕੇ ਸ਼ਰਧਾ ਕਪੂਰ ਦੀ ਫਿਲਮ ਜਿਹੜੀ ਸੀਗੀ ਉਹ ਜਿਹਦੇ 'ਚ ਉਹ ਡਾਂਸਰ ਬਣੇ ਹੋਏ ਨੇ ਕਾਠੀਆਵਾੜੀ ਵਰਗੇ ਡਾਂਸਰ ਨਹੀਂ ਹੈਗੀ ਉਹ ਸ਼ਰਧਾ ਕਪੂਰ ਈਥਾ ਦੀ ਜਿਹੜੀ ਰਿਲੀਜ਼ ਉਹ ਡਿਲੇ ਕਰ ਦਿੱਤੀ ਗਈ ਪਹਿਲਾਂ ਇਹ ਇਕੱਠੀਆਂ ਰਿਲੀਜ਼ ਹੋਣੀਆਂ ਸੀਗੀਆਂ ਸੋ ਹੁਣ ਅਨੁਪਮ ਖੇਰ ਦੀ ਖੋਸਲਾ ਕਾ ਗੋਸਲਾ ਪਾਰਟ 2 ਅਤੇ ਈਥਾ 28 ਨੂੰ ਸ਼ਾਇਦ ਰਿਲੀਜ਼ ਹੋ ਜਾਣ ਅਤੇ ਪਹਿਲਾਂ ਇਹਦੇ ਇਹ 14 ਅਗਸਤ ਦੇ ਦਿਨ ਇੱਧਰ ਬਟਵਾਰਾ ਵੀ ਰਿਲੀਜ਼ ਹੋਣੀ ਸੀਗੀ ਸੋ ਇਸ ਕਰਕੇ ਅਵਾਰਾਪਨ 2 ਦੇ ਕਰਕੇ ਇਹਨਾਂ ਦੇ ਕਰਕੇ ਸਾਰੀਆਂ ਵੱਡੀਆਂ ਫਿਲਮਾਂ ਦੇ ਕਰਕੇ ਈਥਾ ਨੂੰ ਅੱਗੇ ਕਰ ਦਿੱਤਾ ਗਿਆ ਇੱਕ ਆਖਰੀ ਸਵਾਲ ਸੰਜੇ ਦੱਤ ਵਾਲੀ ਫਿਲਮ ਹੈਗੀ ਹੈ ਸੰਜੇ ਦੱਤ ਦੀ ਇਹ ਫਿਲਮ ਸ਼ਾਇਦ ਸਭ ਤੋਂ ਕੰਟਰੋਵਰਸ਼ੀਅਲ ਫਿਲਮਾਂ ਦੇ ਵਿੱਚੋਂ ਇੱਕ ਹੋਵੇ ਦੇਖਿਓ ਟ੍ਰੇਲਰ ਇਹਦਾ ਤੁਸੀਂ ਇਹ ਕਿੱਥੇ ਰਿਲੀਜ਼ ਹੋਣੀ ਹੈ ਇਹਦਾ ਲਾਇਨਸ ਗੇਟ ਪਲੇ ਕਰਕੇ ਕੋਈ ਅਲੱਗ ਤੋਂ ਹੀ ਪਲੈਟਫਾਰਮ ਹੈ ਆਈ ਡੋਂਟ ਨੋ ਹੁਣ ਉਹ ਕਿਹੜਾ ਪਲੈਟਫਾਰਮ ਹੈ ਬਟ ਕੋਰਟ ਰੂਮ ਡਰਾਮਾ ਹੈਗਾ ਇਹ ਅਤੇ ਇਹ ਤੋਂ ਇਲਾਵਾ ਨੈੱਟਫਲਿਕਸ ਦੇ ਉੱਤੇ ਇੱਕ ਹੋਰ ਡੱਬ ਮੂਵੀ ਵੀ ਹੈ ਓਮਥੇਥੋ ਉਹ ਨੈੱਟਫਲਿਕਸ ਦੇ ਉੱਤੇ ਰਿਲੀਜ਼ ਹੋਣੀ ਅੱਜ ਦੇ ਦਿਨ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਫਿਲਮਾਂ ਰਿਲੀਜ਼ ਹੋਣੀਆਂ ਉਹ ਵੀ ਤੁਹਾਨੂੰ ਦੱਸਦੇ ਹਾਂ ਪਰ ਨਵੇਂ ਗਾਣੇ ਵੀ ਹੁੰਦੇ ਨੇ ਸਾਡੇ ਇਸ ਪ੍ਰੋਗਰਾਮ 'ਚ ਸਿਰਫ ਗੱਲਾਂ ਹੀ ਨਹੀਂ ਹੁੰਦੀਆਂ ਹੈਗੀਆਂ ਆਸਥਾ ਗਿੱਲ ਦਾ ਇੱਕ ਨਵਾਂ ਗਾਣਾ ਹੈਗਾ ਦੇਖਦੇ ਹਾਂ ਜੇ ਸਮਾਂ ਲੱਗਦਾ ਤਾਂ ਬੈਕ ਟੂ ਬੈਕ 2 ਗਾਣੇ ਤੁਹਾਨੂੰ ਹੋਰ

0: ਇਹ ਨਵਾਂ ਗਾਣਾ ਜਿਹੜਾ 666 ਆਇਆ ਹੈਗਾ, ਅੱਜ ਕੱਲ੍ਹ ਟਾਈਟਲ ਵੀ ਇਹੋ ਜਿਹੇ ਦੇਣੇ ਹੁੰਦੇ ਨੇ ਕਿ ਗਾਣੇ ਚੱਲ ਜਾਣ। ਇੱਕ ਬੜੇ ਵਧੀਆ ਪ੍ਰੋਜੈਕਟ ਦਾ ਤੁਹਾਨੂੰ ਪਰਦਾ ਬੇ ਪਰਦਾ 'ਚ ਦੱਸ ਕੇ ਜਾਣਾ, 7 ਡੋਗਸ ਨਾਮ ਦੀ ਇੱਕ ਫਿਲਮ ਆ ਰਹੀ ਹੈਗੀ ਬੜੀ ਜਲਦੀ। ਇਹ ਫਿਲਮ ਦੇ ਵਿੱਚ ਸੰਜੇ ਦੱਤ ਤੇ ਸਲਮਾਨ ਖਾਨ ਇਕੱਠੇ ਦੇਖਣਗੇ। ਹੁਣ ਸਿਰਫ ਸੰਜੇ ਦੱਤ ਤੇ ਸਲਮਾਨ ਖਾਨ ਇਸ ਫਿਲਮ ਦੇ ਵਿੱਚ ਹੋਣ, ਇਹ ਆਪਣੇ ਆਪ ਦੇ ਵਿੱਚ ਹੀ ਵੈਸੇ ਵੱਡੀ ਗੱਲ ਹੈਗੀ ਹੈ। ਮਤਲਬ ਆਪਾਂ ਦੇਖਿਆ ਕਿ ਸਾਜਨ ਫਿਲਮ ਨੇ ਕਿਵੇਂ 90s ਦੇ ਵਿੱਚ ਕਮਾਲ ਕੀਤਾ ਸੀ, ਉਹ ਤੋਂ ਬਾਅਦ ਵੈਸੇ ਆਏ ਸੀਗੇ ਉਹ ਚੱਲ ਮੇਰੇ ਭਾਈ ਵਰਗੀ ਫਿਲਮ ਦੇ ਵਿੱਚ ਵੀ ਆਏ ਸੀਗੇ, ਬਟ ਆਹ ਜਿਹੜੀ ਫਿਲਮ ਆ ਰਹੀ ਹੈਗੀ ਹੈ 7 ਡੋਗਸ, ਇਹਦਾ ਇੱਕ ਗਾਣਾ ਜਿਹੜਾ ਹੈਗਾ ਉਹ ਗਾਣਾ ਕਹਿ ਲਓ ਜਾਂ ਇੱਕ ਟੀਜ਼ਰ ਕਹਿ ਲਓ, ਉਹ ਸਲਮਾਨ ਖਾਨ ਨੇ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਤੋਂ ਲਾਂਚ ਵੀ ਕੀਤਾ ਸੀਗਾ।
1: ਦੁਨੀਆ ਮੇਂ ਅਬ ਤੱਕ ਕੀ ਸਭਸੇ ਖਤਰਨਾਕ ਕ੍ਰਿਮੀਨਲ ਆਰਗੇਨਾਈਜੇਸ਼ਨ ਹੈ ਯੇ, ਔਰ ਅਬ 7 ਡੋਗਸ ਨੇ ਦੁਨੀਆ ਕੋ ਬਰਬਾਦ ਕਰਨੇ ਕੇ ਲੀਏ ਹਥਿਆਰੋਂ ਕੀ ਜਗ੍ਹਾ ਡਰੱਗਸ ਕਾ ਰਾਸਤਾ ਚੁਣਾ ਹੈ।
2: ਅਬ ਇਸ ਪ੍ਰੋਬਲਮ ਕੋ ਸੋਲਵ ਕਰਨੇ ਕਾ ਏਕ ਹੀ ਤਰੀਕਾ ਹੈ।

0: ਪੰਜ ਸੱਤ ਚੀਜ਼ਾਂ ਹੋਣ ਤੇ ਵਿੱਚੋਂ ਇੱਕ ਐਲਵੀ ਦਾ ਲੀੜਾ ਹੋਵੇ
1: ਹੈ? ਤੁਹਾਨੂੰ ਇਹ ਗੱਲ ਪਤਾ ਵਾ
0: ਕਿ
1: ਕੁਝ ਕਰਨ ਦਾ ਅੰਦਰ ਜੇ ਕੀੜਾ ਹੋਵੇ,
0: ਇਹ ਗੱਲ ਸਹੀ ਆ,
1: ਇਹ ਜੱਟ ਥੋੜਾ ਚੀੜਾ ਹੋਵੇ ਫੇਰ ਹੀ ਹੁੰਦਾ।
0: ਕਿੱਦਾਂ ਚੀੜਿਆ? ਠੀਕ ਹੈ, ਸਵਾਗਤ ਹੈ ਤੇਰਾ
1: ਮੀ, ਸ਼ੁਕਰ ਆ ਤੂੰ ਮੇਰਾ ਸਵਾਗਤ ਕੀਤਾ ਭਰਾ।
0: ਠੀਕ ਹੈ,
1: ਵਧੀਆ ਵਧੀਆ ਡਾਇਰੈਕਟਰ।
0: ਹੋਰ ਸੁਣਾਓ ਕੀ ਚੱਲਦਾ ਪਿਆ? ਪਹਿਲਾਂ ਤਾਂ ਲੋਕਾਂ ਨੂੰ ਸਤਿ ਸ਼੍ਰੀ ਅਕਾਲ, ਆਦਾਬ ਕਹੋ।
1: ਲੋਕਾਂ ਦਾ ਸਵਾਗਤ ਹੈ ਯਾਰ।
0: ਹਾਂਜੀ, ਵੈਲਕਮ ਟੂ ਆਰ ਬਿਊਟੀਫੁਲ ਸ਼ੋਅ, ਜਿਹਦੀ ਆਪਾਂ ਹਮੇਸ਼ਾ ਇੰਟਰੋਡਕਸ਼ਨ ਦੇਣੀ ਭੁੱਲ ਜਾਂਦੇ ਹਾਂ।
1: ਪ੍ਰੋਗਰਾਮ ਸੁਣ ਰਹੇ ਹੋ?
0: ਯੈਸ,
1: ਬੋਇਜ਼ ਮੀਟ ਆਪ
0: ਬਾਈ ਵਿਦ ਮੀ ਕ੍ਰਿਸ਼ਨਾ ਐਂਡ ਯੂ ਬਲਕੀਰਤ।
1: ਤੁਸੀਂ ਸੀਟ ਆਪਣੀ ਕੀਤੀ ਹੋਣੀ,
0: ਬਕਲ ਅਪ ਕੀਤੀ। ਹਾਂਜੀ, ਲੋਕਾਂ ਨੇ ਕੀਤੀ ਹੋਣੀ, ਉਹਨਾਂ ਨੂੰ ਪਤਾ ਕਿ ਗੱਲਾਂ ਬਾਤਾਂ ਹੋਣੀ ਉਤਲੇ ਲੈਵਲ ਦੀਆਂ।
1: ਹਾਂ ਹਾਂ,
0: ਗੱਲਾਂ ਨੇ ਗੱਲਾਂ ਤੇਰੇ ਯਾਰ ਦੀਆਂ,
1: ਗੱਲਾਂ ਮੈਂ ਕਰਦੀ ਨੀ।
0: ਸਿੰਪਲ
1: ਕਹਿਤਾ ਫਿਰ ਪਤਾ ਕਿੱਦਾਂ ਲੱਗੂ ਕ੍ਰਿਸ਼ਨਾ ਨੇ ਕਹੀ ਸੀ।
0: ਓ ਮਾਈ ਗੋਡ,
1: ਓ ਯੇ ਬੋ,
0: ਤੂੰ ਲੱਲੀ ਕਰਾਈ ਜਾਣਾ ਆ ਮੇਰੇ ਨਾਲ?
2: ਕਮ ਔਨ ਬੇਬੀ,
0: ਕਿੱਦਾਂ ਫਿਰ ਕਿੱਦਾਂ ਰਿਹਾ ਤੇਰਾ ਪੂਰਾ ਦਾ ਪੂਰਾ ਹਫਤਾ? ਵਧੀਆ ਹੀ ਕਰੇ ਯਾ?
1: ਹਾਂ, ਕੁਛ ਕੁ ਦਿਨ ਵਧੀਆ ਨਿਕਲੇ,
2: ਕੁਛ ਬਹੁਤ ਖਾਦ ਸੀ,
0: ਕਾਫੀ ਖਾਦ ਸੀ।
2: ਯੇ,
0: ਤੈਨੂੰ ਪਤਾ ਆਪਾਂ ਅੱਜ ਕਿਸ ਬਾਰੇ ਗੱਲ ਕਰਨੀ ਹੈ?
2: ਕਿਸ ਬਾਰੇ ਗੱਲ ਕਰਨੀ ਹੈ?
0: ਜਦੋਂ ਆਪਾਂ ਪਿਛਲੇ ਹਫਤੇ ਕਰਦੇ ਪਏ ਸੀਗੇ ਹੈਂਗ ਆਊਟ ਸਿਟੀ ਚ, ਯਹਾ ਆਪਾਂ ਫਿਰ ਨਿਕਲੇ ਮਾਲ ਦੇ ਬਾਹਰੋਂ, ਯਹਾ
2: ਓ ਯੇ
0: ਉੱਥੇ ਪਈ ਸੀਗੀ ਰੋਲੈਕਸ ਦੀ ਘੜੀ, ਯਹਾ
2: ਓ ਯੇ ਜਿਹੜੀ ਵੇਖ ਕੇ ਬਾਹਰੋਂ ਮੋੜਾ, ਯੇ
0: ਯਹਾ
2: ਜਦੋਂ ਤੁਸੀਂ ਪਿੱਛੇ ਵੇਖ ਕੇ ਆਵਾਜ਼ ਮਾਰੀ
0: ਕੇ ਗੁੱਚੀ ਸਾਡਾ ਕੰਮ ਹੈ, ਲੂਚੀ ਚਲੋ ਚੱਲਦੇ ਯਹਾ।
2: ਫਿਰ ਉਸ ਤੋਂ ਅੱਗੇ ਵੇਖਿਆ ਯੂਨੀਕਲੋ,
0: ਨਹੀਂ ਨਹੀਂ ਨਹੀਂ ਉਹ ਥੋੜਾ ਸੀਗਾ, ਚਿਕਨ ਚੁਕਨ ਵਾਲੀਆਂ ਦੁਕਾਨਾਂ ਸ਼ੁਰੂ ਹੋ ਗਿਆ ਸੀ ਮੇਰੇ ਖਿਆਲ ਨਾਲ, ਰੋਟੀ ਰੋਟੀ।
2: ਜਦੋਂ ਆਪਾਂ ਐਂਡ ਦੇ ਉੱਤੇ ਸ਼ਨੈਲ ਤੋਂ ਸੈਂਟ ਲਿਆ,
0: ਸਪਨਿਆਂ ਚ ਤੇ ਆ ਗਏ ਫਿਰ ਵਾਪਸ। ਜੀ ਹਾਂ, ਗੱਲਬਾਤ ਅੱਜ ਕਰਾਂਗੇ ਕਿ ਯਾਰ ਇਹ ਬ੍ਰਾਂਡ ਸ਼ਰੈਂਡ,
2: ਫਿਰ ਆਪਾਂ ਉਸ ਦੇ ਉੱਤੇ ਵਾਪਿਸ ਆ ਕੇ ਘਰ ਦੇ ਲਾਗੇ ਵੱਲ ਖੇਮਣ ਗਏ। ਯੇ
0: ਯਹਾਂ, ਫਿਰ ਮੈਂ ਲਿੱਤੀ ਐਨਕੋ ਤੋਂ ਟੀ-ਸ਼ਰਟ, ਯਹਾਂ
2: ਓ ਯੇ
0: ਯਹਾਂ
2: ਤੇਰੇ ਫੇਵਰਿਟ ਬ੍ਰਾਂਡ ਐਂਕਰ ਬ੍ਰੋ,
0: ਯਹਾਂ $16 ਓਨਲੀ, ਯੇ 16 ਵੀ ਨਹੀਂ ਵੈਸੇ ਜ਼ਿਆਦਾ ਸਸਤੀਆਂ ਨੇ।
2: ਦ ਟੀ-ਸ਼ਰਟ ਇਸ ਓਨਲੀ ਫॉर $4 ਬ੍ਰੋ, ਦ ਟੀਸ।
0: ਮੈਂ ਵੈਸੇ ਜਿਹੜੀ ਪਲੇਨ ਟੀ-ਸ਼ਰਟ ਲੈਣਾ ਨਾ ਇੱਥੇ ਜਦੋਂ ਵੀ ਬਹੁਤੀ ਵਾਰੀ ਨਹੀਂ ਲਿੱਤੀਆਂ, ਪਰ ਮੈਂ ਕੇਮਾਰਟ ਨਾਲੋਂ ਜ਼ਿਆਦਾ ਬੈਟਰ ਪ੍ਰੈਫਰ ਕਰਦਾ ਟਾਰਗੇਟ।
1: ਓਹੀ ਹੈ ਟਾਰਗੇਟ,
0: ਟਾਰਗੇਟ ਕੋਲ ਬੈਟਰ ਹੁੰਦੀਆਂ, ਖਾਸ ਕਰ ਜਿਹੜੀਆਂ ਉਹ ਵਾਲੀ ਹੋਣਾ ਕਿ ਨੋਰਮਲ ਬਸ ਥੱਲੇ ਪਾਉਣ ਨੂੰ ਵਾਈਟਸ, ਬਲੈਕਸ, ਬੇਜ, ਗ੍ਰੀਨ, ਹਨਾ ਉਹ ਗੁੱਡ ਨੇ ਹੰਡਦੀਆਂ।
1: ਹਾਂ ਨਾਈਸ ਆ, ਬਿਗ ਡਬਲਿਊ ਈਵਨ ਗੁੱਡ।
0: ਹਾਂ ਬਿਗ ਡਬਲਿਊ ਵੀ ਠੀਕ, ਬਿਗ ਡਬਲਿਊ ਵੀ ਗੁੱਡ। ਹਾਂ ਪਰ ਹਾਂ ਉਹੀ ਗੱਲ, ਜਿਸ ਤਰ੍ਹਾਂ ਮੈਨੂੰ ਥੋੜ੍ਹਾ ਈਜ਼ੀ ਲੱਗਦਾ ਜੇ ਮੈਂ ਜਾਣਾ ਹੋਵੇ ਟਾਰਗੇਟ, ਟਾਰਗੇਟ ਇਜ਼ ਈਜ਼ੀਅਰ ਫੋਰ ਮੀ।
1: ਹਾਂ ਟਾਰਗੇਟ ਥੋੜ੍ਹਾ ਬੈਟਰ ਕੁਆਲਿਟੀ ਆ, ਬੈਟਰ ਦੈਨ, ਮਤਲਬ ਆਪਣਾ ਆਪਣਾ
0: ਜਿਵੇਂ ਯੂ ਐਸ ਪੋਲੋ ਵਗੈਰਾ ਰੱਖਿਆ ਹੁੰਦਾ ਉਹਨਾਂ ਨੇ, ਜਿਸ ਇੰਡੀਆ 'ਚ ਤਾਂ ਯੂ ਐਸ ਪੋਲੋ ਕਾਫੀ ਮਹਿੰਗਾ, ਮਤਲਬ ਇੱਥੇ ਇੰਨੀ ਵੈਲਿਊ ਨਹੀਂ ਹੈ ਵਿਚਾਰੇ ਦੀ, ਪਰ ਉੱਥੇ। ਐਂਡ ਇੱਕ ਗੱਲ ਦੱਸਾਂ ਕਿਉਂ, ਇਹਦੇ ਪਿੱਛੇ ਕਾਰਨ ਇੱਕ ਮਾਇੰਡ ਸੈੱਟ ਆ, ਮੈਂ ਤੁਹਾਨੂੰ ਸਹੀ ਦੱਸਦਾ। ਮੈਂ ਨਾ ਜਦੋਂ ਮੈਨੂੰ ਜੇ ਆਪਣੀ ਮੈਂ ਕਦੀ ਗੱਲ ਕਰਾਂ, ਮੈਨੂੰ ਸ਼ੌਂਕ ਰਿਹਾ ਕਿ ਘੜੀਆਂ ਦਾ, ਹਨਾ। ਪਰ ਅਗੇਨ ਹੁਣ ਜਦੋਂ ਮੈਂ ਘੜੀਆਂ ਦਾ ਸ਼ੌਂਕ, ਹਾਂ ਜਦੋਂ ਮੈਂ ਘੜੀਆਂ ਦਾ ਸ਼ੌਂਕ ਕਹਿ ਦਿੱਤਾ, ਤੇ ਇਹ ਪਲੀਜ਼ ਸੁਣਨ ਵਾਲੇ ਗੱਲ ਨੂੰ ਸਮਝਣ,
1: ਹਾਂ ਸੁਣਨ ਵਾਲੇ ਘੜੀ ਨਾ ਲਿਆਇਓ ਕਿਤੇ ਕ੍ਰਿਸ਼ਨਾ ਜੀ ਦੀ।
0: ਨਹੀਂ ਨਹੀਂ ਉਹ ਤਾਂ ਚਲੋ ਲੈ ਆਇਓ, ਉਹਦੇ ਵੱਲੋਂ ਕੋਈ ਨਾ ਨਹੀਂ, ਪਰ ਇਹ ਕਿ ਤੁਹਾਡੀ ਦੁਨੀਆ ਉਹੀ ਹੈ ਜੋ ਤੁਸੀਂ ਦੇਖਿਆ, ਪਰਖਿਆ, ਸੁਣਿਆ, ਹਨਾ। ਹੁਣ ਤੁਸੀਂ ਜਦੋਂ ਜਲੰਧਰ ਚਲ ਜਾਂਦੇ ਮਾਲ ਟਾਊਨ, ਹਨਾ, ਉੱਥੇ ਵਧੀਆ ਸ਼ੋਰੂਮ ਹੈਗੇ ਆ, ਹਨਾ, ਹੀਲੀਓਸ ਦਾ ਸ਼ੋਰੂਮ ਆ, ਹਨਾ, ਉੱਥੇ ਚਲ ਗਏ ਤਾਂ ਉੱਥੇ ਮਾਈਕਲ ਕੋਰਸ ਦੀ ਘੜੀ ਇਜ਼ ਦਾ ਬੈਸਟ ਯੂ ਕੈਨ ਗੈਟ, ਕਿਉਂਕਿ ਉਹ ਹਜ਼ਾਰਾਂ 'ਚ ਤੁਹਾਨੂੰ ਇਸ ਤਰ੍ਹਾਂ ਫੀਲ ਹੁੰਦਾ ਯਾਰ ਅੱਛਾ 27,000 ਦੀ ਘੜੀ ਹੈ, 25,000 ਦੀ ਘੜੀ, ਹਨਾ। ਗੈਸ, ਪੁਲਿਸ, ਹੋਰ ਕਿਹੜੇ ਬ੍ਰਾਂਡ ਹੈ ਯਾਰ ਇਸ ਰੇਂਜ 'ਚ, ਟੋਮੀ ਯੂਜ਼ ਟੂ ਬੀ ਅ ਗੁੱਡ ਬ੍ਰਾਂਡ, ਹਨਾ, ਇਹ ਸਾਰੇ ਬ੍ਰਾਂਡਸ ਦੀਆਂ ਘੜੀਆਂ, ਹਨਾ, ਫੋਸਲ ਦੀ ਘੜੀਆਂ ਹਮੇਸ਼ਾ ਵਧੀਆ, ਗੁੱਡ ਕੁਆਲਿਟੀ, ਹਨਾ, ਸੋਹਣੇ ਡਿਜ਼ਾਈਨ।

0: 12 15 16 ਹਜ਼ਾਰ ਦੇ ਗੇੜੇ ਚ ਤੁਸੀਂ ਮਤਲਬ ਬੰਦਾ ਫਿਰ ਇਦਾਂ ਫੀਲ ਕਰਦਾ ਹੈ ਕਿ ਹਨਾ ਵੇਅਰਿੰਗ ਸਮਥਿੰਗ ਬੈਟਰ। ਜਦੋਂ ਤੁਸੀਂ ਇੱਥੇ ਆ ਨਾ ਤੁਹਾਨੂੰ ਇੱਥੇ ਆ ਕੇ ਪਤਾ ਲੱਗਦਾ ਕਿ ਯਾਰ ਇਹ ਬਹੁਤ ਜ਼ਿਆਦਾ ਐਂਟਰੀ ਲੈਵਲ ਬ੍ਰਾਂਡ ਨੇ। ਬ੍ਰਾਂਡਿੰਗ ਉਹਨਾਂ ਦੀ ਵੀ ਉਸ ਤਰੀਕੇ ਦੀ ਹੈ ਤਗੜੀ ਹਨਾ ਜਿਨ੍ਹਾਂ ਦਾ ਮੈਂ ਨਾਂ ਲਿੱਤਾ, ਪਰ ਇਹ ਐਂਟਰੀ ਲੈਵਲ ਬ੍ਰਾਂਡ ਨੇ ਜੇ ਤੁਸੀਂ ਸਿਰਫ ਘੜੀਆਂ ਦੀ ਗੱਲ ਕਰਦੇ ਹੋ ਹਨਾ, ਕਿਉਂਕਿ ਘੜੀ ਦਾ ਜਿਹੜੀ ਜੇ ਆਪਾਂ ਲਗਜ਼ਰੀ ਵਾਚ ਦੀ ਗੱਲ ਕਰਦੇ ਹਾਂ ਹਨਾ, ਆਪਾਂ ਐਕਚੁਅਲੀ ਗੱਲ ਕਰ ਰਹੇ ਹਾਂ ਹਾਈ ਐਂਡ ਬ੍ਰਾਂਡਸ ਤੇ ਲਗਜ਼ਰੀ ਦੀ, ਉਹਦੇ ਹਿਸਾਬ ਨਾਲ ਐਂਟਰੀ ਲੈਵਲ ਬ੍ਰਾਂਡ ਹੋ ਜਾਂਦਾ ਸੀਕੋ, ਗ੍ਰੈਂਡ ਸੀਕੋ, ਟਿਸੋ, ਤੇ ਉਹ ਮਤਲਬ ਇੱਥੇ ਦੇ ਗੇੜੇ ਦੇ ਹਿਸਾਬ ਨਾਲ ਹਜ਼ਾਰ 1200 1300 ਡਾਲਰ ਦਾ ਤੁਹਾਡਾ ਖਰਚਾ, ਜਿਹਨੂੰ ਤੁਸੀਂ ਹੁਣ ਗੁਨਾਹ ਕਰ ਲਓ ਤੇ ਅੱਜ ਦੇ ਹਿਸਾਬ ਨਾਲ 80-85-90 ਹਜ਼ਾਰ ਰੁਪਏ ਦੀ ਇੰਡੀਆ ਦੇ ਹਿਸਾਬ ਦੀ ਘੜੀ। ਗੈਸ ਉਹੀ ਗੈਸ ਆਹੀ ਕਿਸੇ ਮਾਲ ਵਗੈਰਾ ਜਾਓ ਤੇ ਪਈਆਂ ਹੋਣ ਹਨਾ, ਤੇ ਉਹ 150-200 ਦੀਆਂ ਲੱਗੀਆਂ ਹੁੰਦੀਆਂ ਘੜੀ ਤੁਹਾਡੀ ਨਜ਼ਰਾਂ ਚ, ਕਿਉਂਕਿ ਹਾਈ ਵੈਲਿਊ ਆਈਟਮ ਨਾਲ ਦੇ ਸ਼ੈਲਫ ਤੇ ਪਈ ਆ, ਤੁਸੀਂ ਆਟੋਮੈਟਿਕਲੀ ਇਹਨੂੰ ਡਾਊਨ ਸਮਝਣਾ ਸ਼ੁਰੂ ਕਰ ਦਿੰਦੇ ਹੋ। ਇਫੈਕਟ ਆ, ਕੰਪੈਰੀਜ਼ਨ ਹੋ ਗਿਆ। ਅਰਮਾਨੀ ਐਕਸਚੇਂਜ ਦੀ ਘੜੀ ਦੀ ਵੈਲਿਊ ਹੁਣ ਨਹੀਂ ਲੱਗ ਰਹੀ, ਕਿਉਂ ਨਹੀਂ ਲੱਗ ਰਹੀ? ਕਿਉਂਕਿ ਜਾਰਜੀਆ ਅਰਮਾਨੀ ਦੀ ਸਾਈਡ ਤੇ ਪਈ ਹੋਈ ਆ ਓਬਵੀਅਸਲੀ,
1: ਤੇ ਉੱਤੋਂ ਕਰਨ ਓਇਲੇ ਨੇ ਆਰਐਮ ਦੀ ਪਾਈ ਆ,
0: ਉਹ ਫੇਰ ਤਾਂ ਗੱਲ ਹੀ ਖਤਮ। ਉਹ ਹਾਂ, ਹੁਣ ਜਦੋਂ ਤੁਸੀਂ ਉੱਧਰ ਚਲੇ ਜਾਓ ਤੇ ਗੱਲ ਹੀ ਮੁੱਕ ਜਾਂਦੀ ਹੈ। ਮੈਂ ਵਨ ਆਫ ਮਾਈ ਰਿਸ਼ਤੇਦਾਰ ਉਹਨਾਂ ਨੇ ਹਨਾ ਲਿੱਤੀ ਰੋਲੈਕਸ ਦੀ ਵਾਚ, ਰੋਲੈਕਸ ਦੀ, ਤੇ ਮੈਂ ਉਹਨਾਂ ਨਾਲ ਗਿਆ। ਜੋ ਐਕਸਪੀਰੀਅੰਸ ਉਹ ਲੋਕ ਦਿੰਦੇ ਹਨਾ, ਇਟਸ ਡਿਫਰੈਂਟ। ਹਾਂ, ਕਿ ਸਪਾਰਕਲਿੰਗ ਵਾਟਰ ਲਓਗੇ ਕਿ ਨਹੀਂ ਲਓਗੇ ਹਨਾ, ਕਾਫੀ ਸਰਵ ਕਰਦੇ ਆ, ਅੰਦਰ ਜਾਣਾ ਓਬਵੀਅਸਲੀ ਕਾਫੀ ਲੋਕ
1: ਉਹ ਵੀ ਸੁਣ ਰਹੇ ਆ। 20% ਪੈਸੇ ਤੇ ਉਹਨਾਂ ਦੀ ਕਸਟਮਰ ਸਰਵਿਸ ਦੇ ਹੁੰਦੇ, ਇੱਕ ਸਿਕਿਉਰਿਟੀ ਗਾਰਡ ਰੱਖਿਆ ਹੁੰਦਾ ਉਹਨਾਂ ਨੇ, ਉਹਦੇ ਵੀ ਪੈਸੇ ਉੱਥੇ ਕੱਢਦੇ,
0: ਉਹਨੂੰ ਹੀ ਬਾਹਰ ਹੀ ਖੜਾ ਕਰਦਾ, ਪਹਿਲੇ ਖੜਾ ਕਰਦਾ ਤੁਹਾਡੀ ਅਪਾਇੰਟਮੈਂਟ ਹੈ ਕਿ ਨਹੀਂ ਹਨਾ। ਫਿਰ ਤੁਸੀਂ ਜਦੋਂ ਘੜੀ ਲੈਣੀ ਹੈ, ਪਹਿਲੇ ਤੁਸੀਂ ਜਾ ਕੇ ਐਕਸਪ੍ਰੈਸ਼ਨ ਆਫ ਇੰਟਰਸਟ ਦਿਓ, ਫਿਰ ਉਹ ਕਹਿਣਗੇ ਕਿ ਹਾਂ ਯਾਰ ਇਹ ਘੜੀ ਤਾਂ 2 ਸਾਲ ਦੀ ਵੇਟਿੰਗ ਹੈ, 3 ਸਾਲ ਦੀ ਵੇਟਿੰਗ ਹੈ। ਫਿਰ ਬਾਕੀ ਉਹਨਾਂ ਦਾ ਸਾਲ ਬਾਅਦ ਫੋਨ ਆਇਆ ਕਿ ਸਾਡੇ ਇੱਕ ਗਾਹਕ ਨੇ ਲੈਣੀ ਸੀ, ਉਹ ਮੁੱਕਰ ਗਿਆ, ਨੈਕਸਟ ਇਨ ਲਾਈਨ ਤੂੰ ਆ ਮੈਲਬਨ ਚ, ਡੂ ਯੂ ਵਾਂਟ ਇਟ? He said yes, I want it. ਤੇ ਗਏ ਤੇ ਹਨਾ ਲੈ ਆਏ ਐਂਡ ਆਲ ਦੈਟ ਹਨਾ। ਸੇਮ ਇਜ਼ ਦਾ ਕੇਸ ਜੇ ਤੁਸੀਂ ਐਲਵੀ ਟਾਈਪ ਕਿਤੇ ਜਾ ਰਹੇ ਹੋ ਹਨਾ, ਉਹ ਵੀ ਪਹਿਲੇ ਬੰਦਾ ਬਾਹਰ ਖੜਾ ਕਰਦਾ ਤੁਹਾਨੂੰ ਕਿ ਰੁਕੋ ਬਾਈ 15 ਮਿੰਟ, ਅਸੀਂ ਪਰ ਪਰਸਨ ਉਹਨੇ ਕੁ ਬੰਦੇ ਨੂੰ ਅੰਦਰ ਜਾ ਰਹੇ ਹੋ, ਸ਼ੈਂਪੇਨ ਦੇ ਗਲਾਸ ਗਲੂਸ ਹਨਾ ਤੁਹਾਡੇ ਹੱਥ 'ਚ ਫੜਾਉਂਦੇ, ਹਾਂਜੀ ਵੇਖੋ ਜੀ ਕੀ ਵੇਖਣਾ, ਲਓ ਜੀ ਕੀ ਲੈਣਾ ਹਨਾ, ਕਿ ਕਸਟਮਰ ਐਕਸਪੀਰੀਅੰਸ ਨੂੰ ਇੰਨਾ ਐਨਹੈਂਸ ਕੀਤਾ ਹੁੰਦਾ। ਐਂਡ ਇੰਨੀ ਹੈਵੀ ਅਤੇ ਹਾਈ ਫੈਸ਼ਨ ਸਟਰੀਟਸ 'ਚ ਇਹ ਸਾਰੀਆਂ ਦੁਕਾਨਾਂ ਹੁੰਦੀਆਂ ਕਿ ਬਾਕੀ ਚੀਜ਼ਾਂ ਦੀ ਵੈਲਿਊ ਨਹੀਂ ਤੁਹਾਨੂੰ ਨਜ਼ਰ ਆਉਂਦੀ, ਇਹ ਫੈਕਟ ਆ। ਕੱਪੜਾ ਤਾਂ ਉਹੀ ਰਹਿੰਦਾ, ਕੱਪੜੇ ਦੀ ਸਟੱਫ ਦਾ ਥੋੜ੍ਹਾ ਨਾ ਕੋਈ ਫਰਕ ਆ।
1: ਹਾਂ, ਕਾਟਨ ਤੇ ਕਾਟਨ ਨਹੀਂ,
0: ਕਾਟਨ ਤੇ ਕਾਟਨ ਨਹੀਂ। ਹਾਂ, ਇਹ ਹੈ ਕਿ ਸ਼ਾਇਦ ਕਾਟਨ ਦੀ ਕੁਆਲਿਟੀਆਂ ਹੁੰਦੀਆਂ, ਪਰ ਉਹ ਵਾਲੀ ਜਿਹੜੀ ਕੁਆਲਿਟੀਆਂ ਦਾ ਫਰਕ ਹੈ, ਇਸ ਤਰ੍ਹਾਂ ਨਹੀਂ ਹੋ ਸਕਦਾ ਕਿ $2500 ਦੀ ਕਮੀਜ਼ ਜਿਹੜੀ ਆ ਤਾਂ ਉਹਨਾਂ ਨੂੰ $1800 or $1900 ਦੀ ਪਈ ਹੋਣੀ ਹੈ, ਇੱਦਾਂ ਦੀ ਕਾਟਨ ਕੋਈ ਨਹੀਂ ਹੈ। ਇਟ ਇਜ਼ ਜਸਟ ਕਿ ਦ ਕਾਇੰਡ ਆਫ ਐਕਸਪੀਰੀਅੰਸ ਦੇ ਆਰ ਗਿਵਿੰਗ ਯੂ, ਪੁਆਇੰਟ ਨੰਬਰ 1। ਪੁਆਇੰਟ ਨੰਬਰ 2, ਤੁਹਾਨੂੰ ਕੀ ਕਹਿੰਦਾ ਫਲਫਿੰਗ, ਇਹਨੂੰ ਫਲਫਿੰਗ ਕਹਿੰਦੇ ਇਸ ਟਰਮ ਨੂੰ, ਕਿ ਤੁਹਾਡੀ ਜਿਹੜੀ ਸਟੇਟਸ ਹੈ ਨਾ ਉਹਨੂੰ ਆਪ ਹੀ ਕਹਿ ਰਿਹਾ ਯਾਰ ਤੂੰ ਤਾਂ ਬਹੁਤ ਘੈਂਟ ਹੈ, ਤੂੰ ਤਾਂ ਬਹੁਤ ਘੈਂਟ ਹੈ, ਤੂੰ ਸਾਡੀ ਚੀਜ਼ ਹੈ, ਤੂੰ ਬਹੁਤ ਘੈਂਟ ਹੈ। ਇੱਕ ਤਾਂ ਤੁਹਾਨੂੰ ਫਲਫ ਕਰਤਾ, ਠੀਕ ਹੈ, ਐਂਡ ਓਬਵੀਅਸਲੀ ਇਫ ਯੂ ਆਰ ਵੇਅਰਿੰਗ ਅ ਬ੍ਰਾਂਡ ਤੇ ਤੁਹਾਨੂੰ ਆਪਣੇ ਆਪ 'ਚ ਸੁਣਦਾ ਕਿ ਹਾਂ ਬਈ ਮੈਂ ਇਸ ਸਬਕੇ 'ਚ ਇਸ ਸਮਾਜ 'ਚ।
1: ਆਹੋ, ਇੱਕ ਉਹਨਾਂ ਨੇ ਜਿੱਦਾਂ ਉਹਦੇ ਵਿੱਚ ਆਪਣਾ ਤਮਾ ਜਾਂ ਮੰਮੀ 'ਤੇ ਬਣਾਇਆ ਹੁੰਦਾ ਨਾ, ਹੁਣ ਨਾਮ ਬਣਾਉਣਾ ਇੱਕ ਨਿੱਕੀ ਗੱਲ ਥੋੜ੍ਹਾ ਵਾ, ਮੰਨ ਲਓ ਕੋਈ ਕਿਸੇ ਚੀਜ਼ ਦਾ ਨਾਮ ਬਣਾਉਣਾ ਤਾਂ ਹੋ ਸਕਦਾ ਤੁਹਾਡੀ ਸਾਰੀ ਉਮਰ ਲੱਗ ਜਾਵੇ, ਅਤੇ ਗਾਂ ਤੁਹਾਡੇ ਨਿਆਣੇ ਜਾ ਕੇ ਉਹ ਚੀਜ਼ ਦਾ ਕੈਸ਼ ਕਰ ਪਾਉਣ, ਤੁਸੀਂ ਨਾਮ ਬਣਾ ਕੇ ਗਏ। ਹੁਣ ਇਹੀ ਚੀਜ਼ਾਂ ਦਾ ਇਹਨਾਂ ਨੇ ਕੀਤਾ ਨਾ, ਹੁਣ ਜਿਹੜੇ ਵੱਡੇ ਬ੍ਰਾਂਡ ਆ, ਹੁਣ ਇਹਨਾਂ ਦੀ ਤੁਸੀਂ ਵੇਖੋ ਪਿੱਛੇ ਜਾ ਕੇ ਹਿਸਟਰੀਆਂ ਵੇਖੋ, ਤੇ ਅੱਜ ਦੇ ਥੋੜੀ ਨੇ ਕਿ ਇਹਨਾਂ ਨੇ ਨਾਮ ਬਣਾਉਣ ਦੇ ਉੱਤੇ ਵੀ ਤੇ ਕਿੰਨਾ ਟਾਈਮ,
0: ਬਹੁਤ ਸਮਾਂ ਲਾਇਆ। ਤੇ ਸਭ ਤੋਂ ਵੱਡੀ ਚੀਜ਼ ਆ ਸਬਰ, ਕਿ ਬਈ ਪਹਿਲੇ ਇਹ ਸਾਰੇ ਸਾਰੇ ਬ੍ਰਾਂਡ ਜਿਨ੍ਹਾਂ ਦੇ ਆਪਾਂ ਨਾਮ ਲਿੱਤੇ ਹਨਾ, ਕੋਕੋ ਸ਼ਨੈਲ ਹੋ ਜਾਣ, ਡੋਲਚੇ ਗਬਾਨਾ, ਲੂਈ ਵਿਟੋਨ, ਫਿਰ ਆ ਵਾਈ ਐਸ ਐਲ ਵਗੈਰਾ ਬਹੁਤ ਚੱਲਦਾ, ਕ੍ਰਿਸਚਨ ਲੂਬੂਟੋਨ ਕਿੰਨਾ ਚੱਲਦਾ, ਰੈੱਡ ਬੋਟਮ ਵਾਲਾ ਸ਼ੂਜ਼ ਵਾਲਾ ਹਨਾ, ਰੋਲੈਕਸ ਹਨਾ, ਡਿਓਰ ਹੋ ਗਿਆ ਹਨਾ, ਇਹ ਸਾਰਿਆਂ ਨੇ ਉਹ ਕੌੜਾ ਘੁੱਟ ਪੀਤਾ ਕਿ ਬਈ ਮਹਿੰਗਾ ਇਹੀ ਰੇਟ ਵੇਚਣਾ, ਮਹਿੰਗਾ ਹੀ ਵੇਚਣਾ, ਸਾਡੀ ਵੈਲਿਊ ਇਹ ਆ, ਲਓ ਲਓ ਨਹੀਂ ਲੈਣਾ।
1: ਮੈਂ ਕਹਿੰਦਾ ਤੁਸੀਂ ਆਪਾਂ ਆਪਣਾ ਜੇ ਵੇਖ ਲਈਏ, ਤੇ ਆਪਾਂ ਅੱਜ ਮੰਨ ਲਓ ਕੋਈ ਖੋਲਦੇ ਹਾਂ ਕੱਪੜੇ ਦਾ ਬ੍ਰਾਂਡ, ਤੁਸੀਂ ਤੇ ਚਲੋ ਕਰਦੇ ਵੀ ਰਹੇ ਜੇ ਕੱਪੜੇ ਦਾ ਕੰਮ, ਤੁਹਾਨੂੰ ਤੇ ਬੈਟਰ ਪਤਾ ਹੋਣਾ, ਜੇ ਅੱਜ ਤੁਸੀਂ ਖੋਲਦੇ ਹੋ ਤੇ ਤੁਹਾਡੀ 2 ਚੀਜ਼ਾਂ ਨਹੀਂ ਨਾ ਵਿਕਦੀਆਂ, ਤੇ ਤੁਸੀਂ ਹਫ਼ਤੇ ਬਾਅਦ ਕਹਿਣਾ ਵੀ ਯਾਰ ਆਪਾਂ ਪ੍ਰਾਈਜ਼ ਸੁੱਟੀਏ, ਆਪਾਂ ਜੇ ਪ੍ਰਾਈਜ਼ ਨਹੀਂ ਸੁੱਟਣਾ ਤੇ ਆਪਾਂ ਕੁਛ ਕਰੀਏ,
0: ਜਿਹੜੇ ਨੇ ਉਹ ਇੱਦਾਂ ਹੀ ਕਰਦੇ, ਜੋ ਇੱਥੇ ਦੇ ਆਪਾਂ ਕਹਿੰਦੇ ਇਸ ਤਰ੍ਹਾਂ ਕਾਟਨ ਔਨ ਟਾਈਪ ਬ੍ਰਾਂਡ ਹੋ ਗਏ ਹਨਾ,
1: ਕਿਉਂਕਿ ਫਿਰ ਤੁਸੀਂ ਕਹਿਣਾ ਕਿ ਯਾਰ ਆਪਾਂ ਦੇ ਤੇ ਕੰਮ ਹੀ ਨਹੀਂ ਆਉਣੀ ਮੁੜ ਕੇ, ਜੇ ਤੇ ਮੰਨ ਲਓ ਇੱਕ ਤੇ ਆਊਟ ਆਫ ਫੈਸ਼ਨ ਹੋ ਜੂਗੀ, ਦੂਜੀ ਚੀਜ਼ ਪੁਰਾਣੀ ਹੋ ਜੂਗੀ, ਕਿੰਨਾ ਚਿਰ ਤੁਸੀਂ ਉਹਨੂੰ ਰੱਖ ਲਓਗੇ? ਤੁਸੀਂ ਕਹਿਣਾ ਵੀ ਇਹਨੂੰ ਪੈਸੇ ਘਟਾ ਕੇ ਕਿਸੇ ਨਾ ਕਿਸੇ ਤਰ੍ਹਾਂ ਵੇਚੀਏ, ਤੇ ਦੂਜੇ ਪਾਸੇ ਉਹਨਾਂ ਦੀ ਸੋਚ ਕੀ ਆ, ਵਿਕੇ ਨਾ ਵਿਕੇ, ਪੁਰਾਣੀ ਹੋ ਜੇ, ਸੁੱਟਣੀ ਪਵੇ, ਘੱਟਾ ਪੈ ਜੇ, ਪਰ ਚੀਜ਼ ਵਿਕੂਗੀ ਤੇ ਓਨੇ ਦੀ ਹੀ ਵਿਕੂਗੀ।
0: ਹਾਂ ਹਾਂ, ਉਹ ਤਾਂ ਮਤਲਬ ਦੇਖਣਾ ਪੂਰੀ ਫੈਸ਼ਨ ਇੰਡਸਟਰੀ ਇਸ ਚੀਜ਼ ਤੇ ਬੇਸਡ ਹੈ, ਫੈਸ਼ਨ ਵੀਕ ਇਸ ਚੀਜ਼ ਤੇ ਬੇਸਡ ਹੈ, ਮਤਲਬ ਇਹਨਾਂ ਲੋਕਾਂ ਨੇ ਵੀ ਇਨਵੈਸਟਮੈਂਟ ਇਸ ਲੈਵਲ ਦੀ ਕੀਤੀ ਹੋਈ। ਕਿੰਨੀ ਮੈਗਜ਼ੀਨਸ ਹੈ ਨਾ ਇਹਨਾਂ ਚੀਜ਼ਾਂ ਦੇ ਸਿਰ ਤੇ ਚੱਲਦੀਆਂ, ਵੋਗ ਵਰਗੀਆਂ ਮੈਗਜ਼ੀਨਾਂ ਹੋ ਗਈਆਂ, ਉਹ ਇਹ ਲੋਕ ਹੀ ਫੰਡ ਕਰਦੇ, ਹਾਈ ਐਂਡ ਬ੍ਰਾਂਡਸ ਹੀ ਕਰਦੇ ਫੰਡ, ਹੈ ਨਾ,
1: ਦਿਓ ਮਸ਼ਹੂਰੀ ਵੀ ਤੇ ਇਹਨਾਂ ਦੀ ਕਰਦੇ।
0: ਬਿਲਕੁਲ, ਐਂਡ ਪਤਾ ਨਹੀਂ ਤੈਨੂੰ ਖਿਆਲ ਹੋਣਾ ਨਹੀਂ ਹੋਣਾ ਕਿ ਕੋਵਿਡ ਤੋਂ ਜਸਟ ਬਾਅਦ ਨਾ ਇੱਕ ਬੰਦਾ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਬਣਿਆ ਸੀ ਕੁਛ ਮਹੀਨਿਆਂ ਵਾਸਤੇ, ਹੈਂ, ਉਹਦਾ ਨਾਮ ਨਹੀਂ ਮੈਨੂੰ ਧਿਆਨ 'ਚ, ਮਾੜਾ ਤੁਸੀਂ ਸਰਚ ਮਾਰੋ ਵੇਖੋ ਕੌਣ ਸੀਗਾ। ਉਹ ਆਲਮੋਸਟ ਇਸ ਦੁਨੀਆਂ ਦੇ ਆਲਮੋਸਟ ਸਾਰੇ ਦੇ ਸਾਰੇ ਜਿਹੜੇ ਲਗਜ਼ਰੀ ਬ੍ਰਾਂਡ ਆ ਉਹੀ ਓਨ ਕਰਦਾ। ਸੋ ਬੇਸਿਕਲੀ ਕਾਰਖਾਨਾ ਇੱਕੋ ਹੀ ਆ, ਜਿੱਥੋਂ ਇਹ ਗੁੱਚੀ ਜਾ ਰਿਹਾ ਤੁਹਾਡਾ ਜੀ ਬਣ ਕੇ, ਉੱਧਰੋਂ ਹੀ ਐਲ ਵੀ ਜਾ ਰਿਹਾ, ਉੱਥੇ ਡਿਓਰ ਜਾ ਰਿਹਾ, ਬੰਦੇ ਦਾ ਨਾਮ ਨਹੀਂ ਮੇਰੇ ਹੁਣ ਧਿਆਨ 'ਚ ਆ ਰਿਹਾ, ਅੱਜ ਵੀ ਨੰਬਰ 5-7 ਤੇ ਉਹ ਫਿਰਦਾ। ਤੇ ਵਰਸਿਸ, ਹੁਣ ਮੈਂ ਵਰਸਿਸ ਤੇ ਲੈ ਕੇ ਆ ਰਿਹਾ, ਜਿਹੜੀ ਤੁਸੀਂ ਗੱਲ ਕੀਤੀ ਸੇਲ ਵਾਲੇ, ਕਿ ਕਈ ਬ੍ਰਾਂਡ ਹੁੰਦੇ ਸੇਲ ਵਾਲੇ, ਵਰਸਿਸ ਫਾਸਟ ਫੈਸ਼ਨ, ਫਾਸਟ ਫੈਸ਼ਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਬਈ ਇੰਨੀ ਕ੍ਰੇਡ ਦੀ ਆਈਟਮ ਆ ਕਿ ਲਗਜ਼ਰੀ ਵਰਗੀ ਲੁੱਕ ਹੈ, ਲਗਜ਼ਰੀ ਵਰਗੀ ਫੀਲ ਹੈ, ਪਰ ਰੇਟ ਉਸ ਤੋਂ 10-15-20 ਗੁਣਾ ਸਸਤਾ। ਅਤੇ ਇਸ ਸਾਲ ਵੇਚਣ ਨੂੰ ਲਾ ਤਾ, ਵਿਕ ਗਿਆ ਨਹੀਂ ਵਿਕਿਆ ਤਾਂ ਇਹਨਾਂ ਨੇ ਹੋਰ ਕਲੀਅਰੈਂਸ ਲਾ ਕੇ ਕੱਢ ਦੇਣਾ। ਤੇ ਤੁਸੀਂ ਵੀ ਜਦੋਂ ਲੈ ਕੇ ਜਾਣਾ, ਤੁਸੀਂ ਵੀ ਹੰਢਾ ਲਿਆ ਤਾਂ 3-4-5 ਮਹੀਨੇ ਹੰਢਾ ਲਿਆ, ਅਗਲੇ ਸੀਜ਼ਨ ਹੰਢਾਇਆ ਨਹੀਂ ਹੰਢਾਇਆ ਇੱਕ ਬਰਾਬਰ, ਹੈ ਨਾ। ਉਹ ਸਭ ਤੋਂ ਵੱਡਾ ਬ੍ਰਾਂਡ ਹੈ, ਸਭ ਤੋਂ ਵੱਡਾ ਐਗਜ਼ਾਮਪਲ ਹੈ ਜ਼ਾਰਾ।
1: ਤੁਸੀਂ ਉਹਦੀ ਗੱਲ ਕਰਦੇ ਜਿਹੜਾ ਆਪਣਾ ਫਰਾਂਸ ਦਾ ਹੀ ਬੰਦਾ,
0: ਹਾਂ ਫਰਾਂਸ ਦਾ ਹੀ ਹੈ, ਫਰਾਂਸ ਦਾ ਹੀ ਹੈ,
1: ਉਹਦਾ ਨਾਮ ਹੈਗਾ ਵਾ ਬਰਨਾਰਡ,
0: ਹਾਂ ਬਰਨਾਰਡ ਆਰਨੋਲਡ। ਆਲਮੋਸਟ ਆਲ ਦਾ ਬਿਗ ਬ੍ਰਾਂਡਸ ਇਨ ਦਾ ਵਰਲਡ ਕੱਪੜਿਆਂ ਦੇ ਡਿਜ਼ਾਈਨਰ ਬ੍ਰਾਂਡ,
1: 75+ ਬ੍ਰਾਂਡਸ ਓਨ ਕਰਦਾ ਹੈ,
0: 75 ਤੋਂ ਵੱਧ, ਤੇ ਇਹ ਸਾਰੇ ਮੇਨ ਉਹਦੇ ਪੋਰਟਫੋਲੀਓ ਚ। ਤੇ ਤੁਸੀਂ ਫਿਰ ਆਪੇ ਹੀ ਸੋਚ ਲਓ ਕਿ ਜਿਹੜਾ ਤੁਹਾਡਾ ਬੈਗ, ਇਹੀ ਲਗਜ਼ਰੀਆਂ ਚ ਹੀ ਜਿਹੜਾ ਬੈਗ ਤੁਹਾਡਾ,
1: ਇਹਨੇ ਨਾਂ ਰੱਖਿਆ LVMH,
0: LVMH,
1: ਇਹ LVMH ਨਾਮ ਦੀ ਇਹਦੀ ਕੰਪਨੀ ਆ, ਤੇ ਉਹਦੇ ਥੱਲੇ ਲੂਈ ਵਿਟੋਨ, ਡਿਓਰ, ਫੈਂਡੀ ਜਿਹੜਾ ਟੌਪ ਦਾ ਬ੍ਰਾਂਡ ਆ, ਔਰ ਟਿਫਨੀ ਐਂਡ ਕੋ, ਤੁਸੀਂ ਵੇਖਿਓ ਵਾ ਬਹੁਤ ਚੀਜ਼ ਦਾ, ਬੁਲਗਾਰੀ ਜਿਹੜਾ ਵਨ ਆਫ ਦਾ ਟੌਪ ਆ ਨਾ, ਫਿਰ ਉਹ ਚ 4 ਇਦਾਂ ਦੇ 75+ ਨੇ
0: ਜਿਹੜੇ, ਇਹਦਾ ਬਹੁਤ ਜ਼ਿਆਦਾ ਨਾਮ ਸੁਰਖੀਆਂ ਚ ਰਿਹਾ, ਫੋਰ ਬੈਡ ਰੀਜ਼ਨਸ ਆਲਸੋ, ਕਿਉਂਕਿ ਐਪਸਟੀਨ ਜਿਹੜਾ ਸੀਗਾ, ਸਾਰਿਆਂ ਨੂੰ ਜੈਫਰੀ ਐਪਸਟੀਨ ਦਾ, ਜਿੰਨਾ ਸਾਨੂੰ ਸਾਰਿਆਂ ਨੂੰ ਪਤਾ, ਤੇ ਉਹਦਾ ਬਹੁਤ ਕਹਿੰਦੇ ਗੂੜਾ ਮਿੱਤਰ ਸੀ, ਕਹਿੰਦੇ ਕਿ ਮਾਡਲਸ ਬਹੁਤ ਸਾਰੀਆਂ ਇਹਨਾਂ ਦੇ ਬ੍ਰਾਂਡਸ ਵਾਸਤੇ ਐਪਸਟੀਨ ਨੇ ਲਿਆ ਕੇ ਦਿੱਤੀਆਂ, ਇੰਟਰੋਡਿਊਸ ਕੀਤੀਆਂ। ਸੋ ਲੋਕੀ ਕਹਿੰਦੇ ਕਿ ਇਹਦਾ ਵੀ ਨਾਮ ਹੈਗਾ ਉਸ ਲਿਸਟ 'ਚ, ਜਿਸ ਲਿਸਟ 'ਚ ਐਪਸਟੀਨ, ਹੈ ਨਾ, ਵੀ ਆਲ ਨੋ ਪੈਡੋਫੈਲੀਆ ਦਾ ਕੰਮ ਹੁੰਦਾ ਸੀਗਾ ਉਹਦੇ ਬਾਰੇ, ਪਰ ਅੱਜ ਤੱਕ ਕਦੀ, ਮਤਲਬ ਇਹ ਮਤਲਬ ਉਹੀ ਗੱਲ ਆ ਕਿ ਮੈਂ ਕਹਿਤੀ ਤਾਂ ਸੁਣ ਲਈ, ਕੁਛ ਓਫੀਸ਼ੀਅਲ ਨਹੀਂ, ਕੁਛ ਕਾਗਜ਼ 'ਤੇ ਨਹੀਂ, ਕੁਛ ਪੱਤਰ 'ਤੇ ਨਹੀਂ, ਪਰ ਹਾਂ ਮਤਲਬ ਇੱਕ ਬੰਦਾ ਤੁਹਾਡਾ ਫੈਸ਼ਨ ਸੈਂਸ, ਤੁਹਾਡਾ ਫੈਸ਼ਨ ਸੈਂਸ ਤਾਂ ਨਹੀਂ, ਪਰ ਤੁਹਾਡੀ ਫੈਸ਼ਨ ਦੀ ਡਿਜ਼ਾਇਰ ਜਿਹੜੀ ਆ ਉਹ ਤਾਂ, ਹੈ ਨਾ, ਉਹ ਇੱਕ ਬੰਦੇ ਦੇ ਥਰੂ ਆ, ਕਿਉਂਕਿ ਫੈਕਟ ਆ ਜੋ ਐਲਵੀ ਜਾਂ ਫਿਰ ਜੋ ਡਿਓਰ ਜਾਂ ਫਿਰ ਜੋ ਫੈਂਡੀ ਵਰਗੇ ਇਹ ਸਾਰੇ ਬ੍ਰਾਂਡਸ ਦੇ ਡਿਜ਼ਾਇਨਰ ਜੋ ਨੇ, ਹੈ ਨਾ, ਜੋ ਕੰਮ ਕਰਦੇ, ਜੋ ਕਲਰ, ਜੋ ਡਿਜ਼ਾਇਨ ਉਹਨਾਂ ਨੇ 26 ਲਈ ਰੱਖਿਆ ਨਾ, ਉਹ ਜ਼ਾਰਾ ਕੋਲ, H&M ਕੋਲ ਅਲਟੀਮੇਟਲੀ ਆ ਜਾਣਾ 27 ਚ, ਜੋ ਅਸੀਂ ਜਾ ਕੇ ਲੈ ਕੇ ਆਉਣਾ, ਹੈ ਨਾ। ਸੋ ਬੇਸਿਕਲੀ ਫਰਕ ਇਹੀ ਹੈ ਕਿ ਅਸੀਂ 18 ਮਹੀਨੇ ਪਿੱਛੇ ਰਹਿ ਕੇ ਕੋਈ ਚੀਜ਼ ਖਰੀਦ ਰਹੇ ਹਾਂ, ਦੈਟਸ ਇਟ, ਹੋਰ ਕੁਛ ਨਹੀਂ।
1: ਹਾਂ,
0: ਤਾਂ ਹੀ ਇਹੀ ਵਾਲੇ ਜਿਹੜੇ ਆ, ਜਦੋਂ ਰੀਸੈਲਰ ਸਟੋਰ 'ਚ ਚਲੇ ਜਾਂਦਾ, ਮੈਲਬਰਨ 'ਚ ਬਹੁਤ ਜ਼ਿਆਦਾ ਰੀਸੈਲਰ ਸਟੋਰ ਨੇ, ਜਦੋਂ ਉੱਥੇ ਚਲੇ ਜਾਂਦੇ ਤਾਂ ਇਹਨਾਂ ਦਾ ਰੇਟ ਕਈਆਂ ਦਾ ਬਹੁਤ ਉੱਪਰ ਹੁੰਦਾ, ਕਈਆਂ ਦਾ ਬਹੁਤ ਥੱਲੇ ਹੁੰਦਾ, ਇਹ ਵੀ ਬੜਾ ਚੱਕਰ ਆ। ਖਾਸ ਕਰ ਘੜੀਆਂ ਅਤੇ ਔਰਤਾਂ ਦੇ ਅੰਦਰ ਤੁਸੀਂ ਹੈਂਡ ਬੈਗ ਦੀ ਗੱਲ ਕਰ ਲਓ, ਕਿ ਜੋ ਆਦਮੀ ਲਗਜ਼ਰੀ ਘੜੀ ਖਰੀਦ ਲੈਂਦਾ ਜਾਂ ਲਗਜ਼ਰੀ ਹੈਂਡ ਬੈਗ ਖਰੀਦ ਲੈਂਦਾ, ਉਹਨੂੰ ਐਜ਼ ਅ ਇਨਵੈਸਟਮੈਂਟ ਵੀ ਸਮਝਦੇ ਆ ਕਿ ਕੱਲ੍ਹ ਨੂੰ ਮੈਂ ਇਹਨੂੰ ਥੋੜ੍ਹਾ ਹੋਰ ਮਹਿੰਗਾ ਵੇਚ ਸਕਦਾ, ਕਿਉਂਕਿ ਡਿਮਾਂਡ ਬਹੁਤ ਆ, ਸਪਲਾਈ 19 ਕਾ, ਤਾਂ ਬਾਅਦ ਚੋਂ ਮੈਂ ਵਧੀਆ ਵੀ ਲਾ।
1: ਘੜੀ ਦਾ ਤਾਂ ਵੇਖੋ ਇੱਕ ਤਰ੍ਹਾਂ ਨਾਲ ਪਈ ਐਸੈਟ ਹੋ ਗਿਆ ਨਾ ਤੁਹਾਡੇ ਕੋਲ,
0: ਘੜੀਆਂ ਨਾਲ
1: ਤੁਸੀਂ ਲਾਇਬਿਲਟੀ ਨਹੀਂ ਕਹਿਣ ਸਕਦੇ।
0: ਪਾਟੇਕ ਫਿਲਿਪ ਹੋ ਗਈ, ਰੋਲੈਕਸ ਹੋ ਗਈ, ਇਹ ਦੋਨੋਂ ਇੱਕ ਦੂਸਰੇ ਦੇ ਕਹਿ ਲਓ ਕੰਪੈਟਰ ਨੇ, ਮੇਜਰ ਸੇਮ ਪ੍ਰਾਈਸ ਰੇਂਜ 'ਚ। ਫਿਰ ਉਸ ਤੋਂ ਉੱਪਰ ਆਉਂਦੀ ਉਹ AP ਦੀਆਂ ਘੜੀਆਂ, ਆਡਮੇਰ ਪੀਜੇ ਅਤੇ ਆਹਾ ਰਿਚਰ ਮਿਲੇ, ਇਹ ਤਾਂ ਫਿਰ ਉਹ ਹਾਰਦਿਕ ਪਾਂਡਿਆ ਦਾ ਜਾਂ ਕਰਨ ਔਜਲਾ ਦੇ ਗੁੱਟਾਂ ਦੀ
1: ਡਰੈਗਨ
0: ਬਣੀ ਹੁੰਦੀ ਹੈ ਹਮੇਸ਼ਾ, ਹੈ ਨਾ।
1: ਅਤੇ ਬਿਲਕੁਲ ਘੜੀਆਂ ਤੋਂ ਜੇ ਆਪਾਂ ਗੱਲ ਕਰੀਏ, ਨਾਲ ਤਾਂ ਆਪਾਂ ਕੱਪੜਿਆਂ ਦੀ ਵੀ ਉਨੀ ਗੱਲ ਕਰ ਰਹੇ ਹਾਂ, ਕਿਉਂਕਿ ਬ੍ਰਾਂਡ ਆ ਅਤੇ ਬ੍ਰਾਂਡ ਦੀ ਹਰ ਇੱਕ ਚੀਜ਼ ਹੀ ਆਊਗੀ। ਅਤੇ ਉਹਦੇ ਨਾਲ ਤੁਸੀਂ ਉਹਦੀ ਗੱਲ ਕੀਤੀ ਨਾ ਜਿਹੜੀ ਆਪਾਂ ਦੱਸਣ ਡੇ, LVMH ਵਾਲਾ ਉਹ ਆਰਨੋਲਟ, ਉਹਦੇ ਨਾਲ ਹੀ ਜਿਹੜੇ ਗੁੱਚੀ ਆ ਨਾ ਪੈਰੈਂਸੀ ਅੱਗਾ ਜਾਂ ਵਾਈ ਐਸ ਐਲ ਦੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਇੱਦਾਂ ਦੇ ਜਿਹੜੇ ਬ੍ਰੈਂਡ ਆ ਇਹ ਓਨ ਕਰਦੀ ਕੀਰਿੰਗ,
0: ਕੀਰਿੰਗ
1: ਹਾਂ ਮਤਲਬ ਕੰਪਨੀ ਇੱਕ ਕੀਰਿੰਗ ਆ। ਹੁਣ ਤੁਸੀਂ ਵੇਖਿਆ ਹੋਊਗਾ ਆਪਣੇ ਵੀ ਇੱਥੇ ਮੰਨ ਲਓ ਕੋਈ ਕੋਈ ਕੰਮ ਆ, ਮੰਨ ਲਓ ABC ਕੋਈ ਵੀ ਕੰਮ ਆ, ਤੇ ਉਹਦੀ ਜਿਹੜੀ ਪੇਰੈਂਟ ਕੰਪਨੀ ਆ ਉਹ ਕੋਈ ਹੋਰ ਹੀ ਹੁੰਦੀ ਆ, ਉਹਦੇ ਗਾਂ ਟ੍ਰੇਡਿੰਗ ਨੇਮਸ ਹੁੰਦੇ ਨੇ। ਹੁਣ ਮੰਨ ਲਓ ਅੱਜ ABC ਆਪਾਂ ਕੰਪਨੀ ਖੋਲੀ ਆ, ਟ੍ਰੇਡਿੰਗ ਨੇਮ ਆਪਾਂ ਕ੍ਰਿਸ਼ਨਾ ਰੱਖਤਾ, ਪਰ ਉਹ ਕੰਪਨੀ ਵਿੱਚ ABC ਆ, ਹੁਣ ਉਹ ਕ੍ਰਿਸ਼ਨਾ ਰੱਖਤਾ, ਬਲਕੀਰਤ ਰੱਖਤਾ, ਕੋਈ ਤੀਜਾ ਨਾਮ ਰੱਖ ਦੋ, ਉਹ ਤੁਸੀਂ 10 ਬਣਾ ਲਓ ਭਾਵੇਂ, ਪਰ ਉਹਦੀ ਪੇਰੈਂਟ ਕੰਪਨੀ ਇੱਕ ਹੀ ਰਹਿਣੀ ਆ, ਤੇ ਏਦਾਂ ਕੀ ਆ ਪਤਾ ਵੀ ਨਹੀਂ ਲੱਗਦਾ ਵੀ ਇਹ ਕਿਹਦੀ ਆ ਕਿਹਦੀ ਨਹੀਂ, ਕਿਉਂਕਿ ਮੇਨ ਨਾਮ ਤੇ ਬਾਹਰ ਆਉਣਾ ਨਹੀਂ।
0: ਐਕਚੁਅਲੀ ਅਲਟੀਮੇਟਲੀ ਇਹ ਸਾਰੇ ਜਦੋਂ ਸਿੰਗਲ ਓਨਡ ਬ੍ਰਾਂਡ ਸੀਗੇ, ਮਤਲਬ ਜਦੋਂ ਲੂਈ ਵਿਟੋਂ ਖੁਦ ਜ਼ਿੰਦਾ ਸੀ ਹਨਾ, ਸ਼ਨੈਲ ਖੁਦ ਜੀਂਦੀ ਸੀ, ਤਦ ਤੇ ਆਪਣਾ ਚਲਾਉਂਦੇ ਰਹੇ, ਮੁੜ ਕੇ ਜਦੋਂ ਇਹਨਾਂ ਦੇ ਬ੍ਰਾਂਡ ਕਿਸੇ ਨੇ ਗਾਂ ਆਪਣੇ ਹਨਾ ਪੋਤੇ ਪੜੋਤੇ ਨੂੰ ਦੇ ਦਿੱਤਾ, ਕਿਸੇ ਨੇ ਗਾਂ ਸਿੰਪਲ ਇੱਕ ਬੋਰਡ ਆਫ ਡਾਇਰੈਕਟਰ ਜਿਹੜੇ ਵੀ ਸੀਗੇ ਉਹਨਾਂ ਕੋਲ ਚਲਾ ਗਿਆ, ਉਹ ਸਾਰੇ ਆਪਣਾ ਹਿੱਸਾ ਵੇਚ ਬੂਝ ਕੇ ਇਹ ਵੱਡੇ ਵੱਡੇ ਕੰਗਲੋਮਰੇਟਾਂ ਨੂੰ ਪੈਸੇ ਲੈ ਕੇ ਉਹਨਾਂ ਤੋਂ, ਤੇ ਹੁਣ ਵਿਹਲੇ ਹੋ ਗਏ ਆ, ਕਿਉਂਕਿ ਇਹ ਸਾਰੇ ਆਪ ਫਸਟ ਜਨਰੇਸ਼ਨ ਕੋਈ ਨੀ ਜਿੰਦਾ ਹਨਾ, ਰੋਲੈਕਸ ਦੇ ਮਾਲਕ ਕਰਦੇ ਬਾਏ ਬਾਏ ਹੋ ਗਏ, ਸੇਮ ਗੋਸ ਵਿਦ ਐਵਰੀ ਅਦਰ ਥਿੰਗ ਹਨਾ, ਜਿਹੜੇ
1: ਵਰਸਾਚੇ ਦੇ ਪਿਛਲੇ ਸਾਲ ਜਿਹੜਾ ਪ੍ਰਾਡਾ ਗਰੁੱਪ ਨੇ ਖਰੀਦ ਲਿਆ 2025 ਚ,
0: ਤੋ ਇਹ ਇਹ ਤਾਂ ਹੁਣ ਸਮੇਂ ਦੀ ਮਾਰ ਇਹੋ ਜਿਹੀ ਆ, ਕੋਈ ਵੀ ਬਿਜ਼ਨਸ ਆ ਉਹ ਆਪਣੇ ਆਪ ਨੂੰ ਮੋਨੋਪਲਾਈਜ਼ ਕਰਨ ਦੀ ਕੋਸ਼ਿਸ਼ ਕਰਦਾ ਕਿ ਅਸੀਂ ਹੀ ਵੇਚੀਏ ਸਭ, ਤਾਂ ਹੀ ਕਮਾਈਏ, ਨਹੀਂ
1: ਸਾਡੇ ਅੰਡਰ ਹੀ ਰਹੇ ਸਾਰਾ ਕੁਝ।
0: ਇਹ ਤਾਂ ਮਤਲਬ ਸਾਡੇ ਇੱਥੇ ਕਰਿਆਨੇ ਤੱਕ ਹਨਾ ਕਿ ਜਾਂ ਕੋਲਜ਼ਾਂ ਜਾਂ ਵੂਲੀਜ਼ ਇੰਡੀਆ ਵਾਲਾ ਹਿਸਾਬ ਥੋੜਾ ਨਾ ਕਿ ਪ੍ਰੋਪਰ ਇੱਕ ਬਾਜ਼ਾਰ ਬਣਿਆ ਪਿਆ ਆ ਫਲਾਨੀ ਦੁਕਾਨ ਤੋਂ ਪਤਾ ਕਰ ਲੈਣਾ।
1: ਤੇ ਹੁਣ ਤੁਸੀਂ ਇਹ ਗੱਲ ਵੇਖ ਲਓ ਕਿ ਜਿੰਨੇ ਵੀ ਵੱਡੇ ਬ੍ਰਾਂਡਸ ਨੇ ਜਿਨ੍ਹਾਂ ਨੂੰ ਲਗਜ਼ਰੀ ਬ੍ਰਾਂਡ ਕਿਹਾ ਜਾਂਦਾ, ਉਹਦੇ ਜਿਹੜੇ ਓਨਰਸ ਨੇ ਫਰਾਂਸ ਤੋਂ, ਸਵਿਟਜ਼ਰਲੈਂਡ ਤੋਂ,
0: ਬਿਊਟੀਫੁਲ
1: ਇਟਲੀ ਤੋਂ, ਇਟਲੀ ਤੋਂ ਤੁਸੀਂ ਹੈਰਾਨ ਹੋ ਗਏ ਕਿ ਇਟਲੀ ਦੇ ਵਿੱਚ ਜਿਹੜੇ ਓਨਰਸ ਨੇ ਉਹ ਬੜੇ ਤਗੜੇ ਤਗੜੇ ਬ੍ਰਾਂਡਾਂ ਦੇ ਓਨਰ ਬੈਠੇ ਨੇ। ਇਟਲੀ ਤੋਂ ਵੈਸੇ ਵੀ ਤੁਸੀਂ ਇਟਲੀ ਤੋਂ ਕੋਈ ਅੱਜ ਬ੍ਰਾਂਡ ਦਾ ਮੰਗਾਉਂਦੇ ਹੋ ਨਾ ਤੇ ਤੁਹਾਨੂੰ ਸਸਤੇ ਰੇਟ ਤੇ ਮਿਲੂਗਾ।
0: ਮਿਲਾਨ ਇਟਲੀ ਦੇ ਅੰਦਰ ਹੀ ਹੈ ਨਾ ਮੇਰੇ ਖਿਆਲ ਨਾਲ ਜਿਹੜਾ,
1: ਹਾਂਜੀ
0: ਹਾਂ, ਕਿਉਂਕਿ ਫਿਰ ਉਹ ਦੇਖ ਨਾ
1: ਪ੍ਰਾਡਾ ਵਰਸਾਚੇ ਇਹ ਸਾਰੇ,
0: ਉਹੀ ਗੱਲ ਹੋਈ ਕਿ ਕਬੱਡੀ ਦੇ ਸਾਰੇ ਘੈਂਟ ਪਲੇਅਰ।
1: ਇੱਕ ਤੁਸੀਂ ਸੁਣਿਆ ਮਿਊ ਮਿਊ ਬ੍ਰਾਂਡ,
0: ਮਿਊ ਮਿਊ
1: ਹਾਂ, ਉਹ ਵੀ ਮਤਲਬ ਇਟਲੀ ਤੋਂ ਜੇ ਤੁਸੀਂ ਮੰਗਾਓ ਤੇ ਉਹ ਵੀ ਤੁਹਾਨੂੰ ਸਸਤੇ ਪੈਣਗੇ, ਇੱਥੋਂ ਨਾਲੋਂ ਵੀ ਸਸਤੇ ਬ੍ਰਾਂਡਸ ਨੇ ਉੱਥੇ।
0: ਹਾਂ ਮਤਲਬ ਜਿਸ ਤਰ੍ਹਾਂ ਆਪਣੇ ਇੱਥੇ DFO ਹੈ, ਇਹ ਸਾਰੇ ਬ੍ਰਾਂਡਸ ਦੇ DFO ਇਟਲੀ, ਫਰਾਂਸ, ਚੀਨ ਹੈ, ਕਿਉਂਕਿ ਉੱਥੇ ਲਈ ਤਾਂ ਫਿਰ ਮਤਲਬ ਇਟਸ ਅ ਪਾਰਟ ਆਫ ਲਾਈਫ ਸਟਾਈਲ।
1: ਹਾਂਜੀ, ਇਹ ਤਿੰਨਾਂ ਚੌਵਾਂ ਕੰਟਰੀਆਂ ਦੇ ਵਿੱਚ ਹੀ ਜਿਹੜੇ ਓਨਰ ਉਹ ਸਾਰੇ ਬੈਠੇ ਨੇ, ਮਤਲਬ ਤੁਸੀਂ ਆਪੇ ਹਿਸਾਬ ਲਾ ਲਓ ਵੀ ਉੱਥੇ ਤਾਂ ਹੀ ਤੇ ਉਹ ਕੰਟਰੀਜ਼ ਹੀ। ਫਿਰ ਹੁਣ ਸਵਿਟਜ਼ਰਲੈਂਡ ਕੰਟਰੀ ਕਿੱਦਾਂ ਦੀ ਆ, ਸਵਿਟਜ਼ਰਲੈਂਡ ਦੇ ਵਿੱਚ ਜੇ ਇੰਨਾ ਪੈਸਾ ਜਾਣ ਡਿਆ ਵਾ ਤੇ ਉਹ ਤੇ ਹੋਣੀ ਹੋਣੀ ਆ, ਕਿਉਂ ਨਹੀਂ ਹੋਗੀ ਵਧੀਆ ਕੰਟਰੀ।
0: ਬਿਲਕੁਲ,
1: ਤੇ ਉਹ ਪਰ ਜਿਹੜੀ ਗੱਲ ਆ ਉਹ ਤੇ ਚਲੋ ਤੁਹਾਡੇ ਨਾਲੇ ਆਪਾਂ ਸਾਂਝਾ ਪਾਈਆਂ, ਕਿਉਂਕਿ ਇਹ ਵੀ ਜ਼ਰੂਰੀ ਆ ਥੋੜ੍ਹਾ ਜਿਹਾ ਪਤਾ ਹੋਣਾ ਵੀ ਕਿਹੜੇ ਪੈਸੇ ਕਿੱਥੇ ਜਾਣ ਡੇ ਨੇ। ਪਰ ਵੈਸੇ ਜਿਹੜੀ ਆਪਾਂ ਗੱਲ ਇਹ ਕਰ ਰਹੇ ਹਾਂ ਕਿ ਆਪਾਂ ਕੀ ਆਪਾਂ ਵੀ ਬ੍ਰਾਂਡ ਕੌਨਸ਼ੀਅਸ ਹਾਂ ਜਾਂ ਫਿਰ ਆਪਾਂ ਬ੍ਰਾਂਡ ਵਾਸਤੇ ਜਾਂਦੇ ਹਾਂ ਕਿ ਆਪਾਂ ਬ੍ਰਾਂਡਿਡ ਹੀ ਲੈਣਾ ਵਾ ਕਿ ਜਾਂ ਫਿਰ ਆਪਾਂ ਨੂੰ ਸੋਹਣੀ ਚੀਜ਼ ਜ਼ਿਆਦਾ ਵਧੀਆ ਵਾ, ਭਾਵੇਂ ਉਹ ਕਿਸੇ ਵੀ ਬ੍ਰਾਂਡ ਦੀ ਹੋਵੇ, ਭਾਵੇਂ ਉਹ ਕੋਟਨ ਆਨ ਦੀ ਹੋਵੇ,
0: ਜਾਂ ਫਿਰ ਜੇ ਸ਼ੌਂਕ ਹੈ ਤਾਂ ਕਿਸ ਤਰ੍ਹਾਂ ਦੀ ਚੀਜ਼ ਦਾ ਸ਼ੌਂਕ,
1: ਭਾਵੇਂ ਤੁਸੀਂ ਕੋਈ ਮੰਨ ਲਓ ਜੈਕਟ ਖਰੀਦ ਲਓ। ਹਾਂ ਮਤਲਬ ਇੱਕ ਨਾ ਮੈਂਟੈਲਿਟੀ ਹੁੰਦੀ ਆ, ਹੁਣ ਮੇਰੀ ਮੈਂਟੈਲਿਟੀ ਇਹ ਆ ਕਿ ਮੈਂ ਮੂੰਹ ਮੱਥੇ ਲੱਗਦੀ ਚੀਜ਼ ਪਾਉਣੀ ਆ, ਉਹ ਯੂਨੀਕਲੋ ਤੋਂ ਹੋਵੇ, ਉਹ ਐਂਕੋ ਤੋਂ ਹੋਵੇ, ਉਹ ਟਾਰਗੇਟ ਤੋਂ ਹੋਵੇ, ਉਹ BIG W ਤੋਂ ਹੋਵੇ, ਉਹ ਟੋਮੀ ਤੋਂ ਹੋਵੇ, ਕਿਸੇ ਵੀ ਬ੍ਰਾਂਡ ਤੋਂ, ਪੋਲੋ ਤੋਂ ਹੋਵੇ, ਕਿਸੇ ਵੀ ਬ੍ਰਾਂਡ ਤੋਂ ਹੋਵੇ,
0: ਚੱਜ ਦੀ
1: ਹੋਵੇ। ਹੁਣ ਕਈ ਏਡੇ ਏਡੇ ਵੱਡੇ ਬ੍ਰਾਂਡ ਆ ਕਿ ਉਹਨਾਂ ਦਾ ਫੈਸ਼ਨ ਜਾਂ ਜਿੱਦਾਂ ਦੇ ਉਹ ਆਰਟੀਕਲਸ ਬਣਾਉਂਦੇ ਨੇ ਉਹ ਨਹੀਂ ਪਸੰਦ ਹੁੰਦੇ
0: ਸਾਡੇ ਹਿਸਾਬ ਦੇ ਨਹੀਂ।
1: ਹਾਂ, ਉਹ ਲੱਗਦਾ ਕਿ ਯਾਰ ਕੀ ਆ ਇਹ,
0: ਇਹ ਫੈਕਟ ਆ।
1: ਜਿਸ ਤਰ੍ਹਾਂ ਜਿਹੜਾ ਬੰਦਾ ਉਹ ਪਾਉਂਦਾ ਵਾ ਉਹਨੂੰ ਦੂਜੇ ਲੱਗਦੇ ਵੀ ਯਾਰ ਇਹ ਕੀ ਪਾਈ ਫਿਰਦੇ।
0: ਨਹੀਂ, ਠੀਕ ਗੱਲ ਆ, ਬਿਲਕੁਲ ਸਹੀ ਗੱਲ ਆ। ਮੈਂ ਖੁਦ ਪਰਸਨਲ ਤੌਰ ਤੇ, ਮੈਨੂੰ ਵੈਸੇ ਇੱਥੇ ਸਭ ਤੋਂ ਵਧੀਆ, ਆਲਦੋ ਇਟਸ ਨੋਟ ਅ ਲਗਜ਼ਰੀ ਬ੍ਰਾਂਡ, ਪਰ ਯੂਨੀਕਲੋ ਬਹੁਤ ਵਧੀਆ, ਬੇਸਿਕ ਜੇ ਸਿੱਧੇ ਜੇ ਕਲਰ,
1: ਸਿੱਧੀਆਂ ਪੈਂਟਾਂ ਵੀ ਨਹੀਂ ਆ।
0: ਹਾਂ ਠੀਕ ਹੈ, ਜੇ ਇਸ ਤੋਂ ਥੋੜਾ ਬੈਟਰ ਚ ਲੈਣਾ ਚਾਹੁੰਦੇ ਹੋ, ਐਂਡ ਮਤਲਬ ਅਗੇਨ ਮੇਰੀ ਵਰਗੀ ਜਿਸ ਚੋਇਸ ਹੈ ਕਿ ਅਰਥ ਕਲਰ ਨੋਰਮਲ ਪਲੇਨ ਜਾਂ ਫਿਰ ਬੇਸਿਕ ਜੇ ਚੈੱਕ ਆਨ, ਫਿਰ ਕੰਟਰੀ ਰੋਡ
1: ਜਿਹੜੇ 2025-26 ਦੇ ਬ੍ਰਾਂਡ ਆ ਨਾ ਫਾਈਨਲਿਸਟ ਬ੍ਰਾਂਡ, ਉਹਨਾਂ ਦੇ ਵਿੱਚੋਂ ਤੁਸੀਂ ਗੈਸ ਕਰੋ ਕਿ ਸਭ ਤੋਂ ਉੱਤੇ ਬ੍ਰਾਂਡ ਕਿਹੜਾ ਹੋਊਗਾ।
0: ਪਰ ਕਿਸ ਚੀਜ਼ ਚ, ਕੱਪੜੇ ਚ, ਕਲੋਥਿੰਗ ਦਾ?
1: ਹਾਂਜੀ, ਕਲੋਥਿੰਗ ਚ ਤੇ ਮੇਨ ਫੁੱਟਵੇਅਰ ਚ, ਮਤਲਬ ਫੁੱਟਵੇਅਰ ਤੇ ਕਲੋਥਿੰਗ ਦਾ ਲਾ ਲਓ, ਵਿੱਚ ਸਪੋਰਟਸ ਵੇਅਰ ਵੀ ਆ।
0: ਹਾਈ ਐਂਡ ਲਗਜ਼ਰੀ
1: ਨਹੀਂ, ਹਾਈ ਐਂਡ ਲਗਜ਼ਰੀ ਨਹੀਂ, ਮਤਲਬ ਜਿਹੜਾ ਸਭ ਤੋਂ ਵਿਕਣ ਵਾਲਾ ਬ੍ਰਾਂਡ ਆ, ਮਤਲਬ ਜਿਹੜੇ ਸਭ ਤੋਂ ਜ਼ਿਆਦਾ ਖਰੀਦਿਆ ਗਿਆ।
0: ਐਚਨਮ ਜੇ ਤਾਂ ਆਪਾਂ ਸਸਤਿਆਂ 'ਚ ਕਹਿ ਰਹੇ ਹਾਂ, ਨਹੀਂ ਨੋਰਮਲ ਰੇਟ 'ਚ ਕਹਿ ਰਹੇ ਹਾਂ, ਵਰਸਾਚੀ
1: ਨਹੀਂ, ਨਾਈਕੀ
0: ਆਪਣੇ ਨਾਇਕੀ ਦਾ ਇੱਕ ਹਿੱਸਾ ਆਉਂਦਾ ਜਾਰਡਨ ਦੇ ਕੱਪੜੇ ਦਾ ਉਹਦੀ ਅੱਜ ਵੈਲੂਏਸ਼ਨ $5 billion ਆ ਨਾਇਕੀ ਦਾ ਮਤਲਬ
1: ਜੇ ਆਪਾਂ ਗੱਲ ਕਰ ਲਈਏ ਤੇ ਐਡੀਡਾਸ ਆਉਂਦਾ ਹੈ ਫਿਰ ਤੀਜੇ ਤੇ ਜਿਹੜੇ ਤੁਸੀਂ ਯੂਨੀਕਲੋ ਦੀ ਗੱਲ ਕੀਤੀ ਉਹ ਆਉਂਦਾ
0: ਅੱਛਾ ਯੂਨੀਕਲੋ ਇੰਨਾ ਬਿਗ ਗਿਆ
1: ਹਾਂਜੀ ਬਾਈ ਚੌਥੇ ਤੇ ਪਿਊਮਾ ਆ ਕਿ ਜਿਹੜਾ ਤੇ ਜਿਹੜਾ ਆਪਾਂ ਨੂੰ ਲੱਗਦਾ ਹੋਊਗਾ ਕਿ ਹੁਣ ਪਿਊਮਾ ਕੌਣ ਲੈਂਦਾ
0: ਲੈ ਅੱਜ ਤੈਨੂੰ ਕਿੱਸਾ ਸੁਣਾਵਾਂ
1: ਇੱਕ ਪੰਜਵੇਂ ਤੇ ਨਿਊ ਬੈਲੈਂਸ ਐਨਬੀ ਐਨਬੀ ਦੇ ਸ਼ੂਜ਼ ਆਏ ਬੜੇ ਸੋਹਣੇ
0: ਇਹ ਡੈਡ ਹੋ ਚੁੱਕੀ ਹੋਈ ਕੰਪਨੀ ਸੀ ਦੁਬਾਰਾ ਰਿਵਾਈਵ ਹੋ ਗਿਆ ਨਿਊ ਬੈਲੈਂਸ ਹੁਣ
1: ਤੁਸੀਂ ਜਿਹੜੇ ਹੁਣ ਜਿਹੜਾ ਨਵਾਂ ਆਰਟੀਕਲ ਆਇਆ ਨਾ ਬੂਟਾਂ ਦਾ ਦਾ ਨਿਊ ਬੈਲੈਂਸ ਦਾ
0: ਕਿਹੜਾ
1: 3-6 ਸਮਥਿੰਗ ਨਾਮ ਹੈ ਉਹਦਾ ਪੀ ਮਤਲਬ ਮੈਨੂੰ ਪ੍ਰੋਪਰ ਨਹੀਂ ਚੇਤਾ ਉਹ ਨਵਾਂ ਹੀ ਆਇਆ ਆਰਟੀਕਲ ਉਹਦੇ ਵਿੱਚ ਕਾਫੀ ਸਾਰੇ ਕਲਰਸ ਆਪਸ਼ਨ ਨੇ ਉਹ ਤੁਸੀਂ ਵੇਖੋਗੇ ਤੇ ਵਿਊ ਗੋਣਾ
0: ਹਾਂ ਮੈਨੂੰ ਵਧੀਆ ਲੱਗਦਾ ਨਿਊ ਬੈਲੈਂਸ ਹੈ ਨਾ ਚੰਕੀ ਜੇ ਤੈਨੂੰ ਗੱਲ ਪਤਾ
1: ਤੇ ਲਗਜ਼ਰੀ ਦੇ ਵਿੱਚ ਸਭ ਤੋਂ ਪਹਿਲੇ ਤੇ ਕੌਣ ਹੋਊਗਾ
0: ਲਗਜ਼ਰੀ ਦੇ ਅੰਦਰ ਤਾਂ ਆਈ ਗੈਸ ਆਈਵ ਸੀਨ ਮੋਰ ਪਰਾਡਾ ਅਰਾਊਂਡ ਮੀ ਗੁੱਚੀਆਂ ਪਰਾਡਾ
1: ਚੌਥੇ ਤੇ ਗੁੱਚੀ ਜਿਹੜਾ ਤੁਸੀਂ ਕਹਿੰਦੇ ਪੰਜਵੇਂ ਤੇ ਡਿਓਰ ਆਉਂਦਾ ਫਿਰ ਇਹ ਟੌਪ 5 ਬ੍ਰਾਂਡਸ ਨੇ ਲਗਜ਼ਰੀ ਦੇ ਵਿੱਚ ਜਿਹਨਾਂ ਦੀ 25-26 ਦੀ ਸੇਲ ਵੱਧ ਰਹੀ ਆ ਜਿਹੜੇ ਜ਼ਿਆਦਾ ਵਿਕਣ ਵਾਲੇ ਬ੍ਰਾਂਡ ਹੈ
0: ਤੈਨੂੰ ਨਾ ਪਹਿਲੇ ਗਾਣਾ ਸੁਣਾਉਣਾ ਫਿਰ ਆ ਕੇ ਤੈਨੂੰ ਕਿੱਸਾ ਸੁਣਾਉਣਾ ਬਹੁਤ ਮਜ਼ੇਦਾਰ
1: ਸੁਣਾਉ
0: ਠੀਕ ਹੈ
1: ਕਿੱਸੇ ਹੀ ਸੁਣਨੇ ਤੁਹਾਡੇ
0: ਕਿੱਸੇ ਹੀ ਆ ਹੋਰ ਕੀ ਆ ਬਾਕੀ ਤੈਨੂੰ ਪਤਾ ਮੇਰਾ ਮੇਰੇ ਨਾਲ

0: खास करके पहला हो सकता आप गल कर दो कृष्णा जी ने आ पाया हूं कृष्णा जी
1: नो वन के
0: जो मर्जी पाया
1: वैसे वैसे गल दस जे तुसी बहुत हाई एंड फैशन देख लो वधिया है ना बहुत नामात्र ब्रांडिंग यूज करते मतलब इट इज
0: यार आजकल ते यही चल पया वा पी जिन्ना निक्का लोगो होगा ओनी चीज चलनी है जी अखा च वजूगा ते नोबडी गाना बाय दैट
1: फिर वो लगता ना ज्योति चौंक ते डेढ़
0: सौ
1: दो एक पाए
0: तो एक वखरा विषय बन जाता
1: डेढ़ सौ दो एक पाए तो एक उन्होंने
0: भी देख लो है ना भी ये आप आंदे करांदे आ वड्डे ब्रांड भी यार चुको हाडा भी ओदा ही सही मशहूरी कराओ
1: पर एक आप ब्रांडा की गल की कई लोगों की जो मैं तेन किस्सा सुना तू देख बैक हूँ दूसरे पास चलिए बनाने वाले है ना कहानी है 1940 की ठीक है 38-40 टाइप की है जर्मन की
0: जर्मनी
1: जर्मन के अंदर वर्ल्ड वॉर टू भी साइड हल्का हल्का चलता
0: पाया
1: ठीक है बहुत छोटा जहा एक शहर है बहुत साइड से कोने जे जर्मनी से उथे एक भरावा ने ना दो भरावा ने रल के फैक्ट्री खोली बूट बनाने दी उन्होंने शूज बनाए काफी बनाए बहुत मशहूर है वो इन्नी मशहूर हो गई फैक्ट्री वो वाली उन्हां दी कि सारा शहर का आदमी ते औरत जिहड़ा काम कर सकदा सीगा 80-90% उस फैक्ट्री च काम करना शुरू हो गया ठीक है बहुत वधिया चलदा वैसे हुण जी इधर हार गए जर्मनी वाले दोनों का माड़ा रसूख हो गया ना छोटे शहर कोई तगड़ा लाला हो तो एमएलए एमपी लेवल तो लोग जानते होंगे दोनों भरावां च ना मिसअंडरस्टैंडिंग हो गई उन्होंने लगा कि एक ने दूसरे की चुगली करती लोकल एमपी एमएलए को जिस करके कलेश पै गया क्योंकि तरह हिटलर का राज खत्म होया इस तरह कहता ये तो नाजी है तो हिटलर आंदा तो उन्होंने चुभ गई कि तू इस तरह कहता खैर वह कलेश हो गया फैक्ट्री वंडी गई
0: ओके
1: वह फैक्ट्री के दो पार्ट हो गए दूसरे पास फैक्ट्री पै गई नदी के किनारे एक फैक्ट्री दूसरे किनारे एक फैक्ट्री वर्कर भी वक्ो वक् हो गए
0: अड अड हो गए
1: वर्कर दे अंदर इस तरीके का मतलब पैशन देख ला शूज बनांदा ते अपने मालकां वास्ते अपने ब्रांड वास्ते है ना कि ओ शाम नू जदों किते पब वगैरह लोग कट्ठे होने ना तो उन्होंने एक दूसरे का ना हाथ मिलाने तो पहला एक दूसरे के शूज देखने फिर अपनी कंपनी का नाम रखा अपने नाम अद्दा बाकी अपनी कास्ट एडिडास जो बन गया एडिडास दूसरे ने नाम रखा अपने फेवरेट जानवर उपर पूमा राजीनामा हुण कि समझ फुटबॉल वर्ल्ड कप जे तू बिड नहीं करनेगा तो मैं भी नहीं करूंगा जे दोनों गए तो नहीं आपस एक राजीनामा जाया क्योंकि ओबियसली भरा भरू तो मर गए बच्चों का ने सेटलमेंट
0: रेकमेंडेशन हुई है
1: फिर बाद चो कंपनियां तो बोर्ड ऑफ डायरेक्टर
0: जरूरी नहीं है वैसे चीजें
1: पर एक फितूर शू बनान दा ते दूसरा फितूर एक दूसरे तो उपर उठन दा किन्ना वड्डा कि तुसी
0: हाले भी उत्ते थल्ले ही ने दो
1: कि तुसी मैनूं दस्सिया कि दुनिया दे अंदर पांच सब तो ज्यादा विकन वाले ब्रांड जिहड़े
0: ने दोवें दा नाम
1: उहनां विचों दोनों दा नाम है ते किन्ने घट लोकां नूं पता कि इको घर दे ने मुंडे
0: नाले छक्के भरा ने
1: ते सोच जे इहनां दा कलेश ना पिया हुंदा ते इह दोनों कंपनी कंबाइंड सोचो क्या वैल्यू होवे
0: डबल
1: डबल
0: फिर ते नाइकी गया
1: फिर नाइकी गया पर खैर गल्लां ही ने पर इह भी फितूर है जैसा रोलेक्स रोलेक्स बेसिकली बनाने वाले ने इस करके बनाई सी ऑटोमेटिक वॉच है क्योंकि इस तरीके बनाई सी कि जेडे साडे सोल्जर नु बन के जाना कुछ भी होवे टाइम पता लगदा रहे
0: हां भी किन्ना हो गया
1: है ना ते ओ अल्टीमेटली एक स्टेटस सिंबल हो गया कि उन्ना दी है ना वॉच खरीदनी एंड ऑल
0: कि तां ही कहंदे ना कि काम शुरू जे तुहाडे दिमाग च कुछ हैगा भी अज तुसीं कुछ करना है ते तुसीं ओ शुरू कर दो बजाय किसे दीआं गल्लां सुणे ਤੁਸੀਂ ਉਹਨੂੰ ਸ਼ੁਰੂ ਕਰੋ ਹਾਂ ਘਾਟਾ ਵਾਧਾ ਅੱਗੇ ਪਿੱਛੇ ਜਾਂਦਾ ਉਹ ਬਾਅਦ ਦੀ ਗੱਲ ਆ ਕੋਈ ਪਤਾ ਨਹੀਂ ਹੁੰਦਾ ਕਿਹੜੀ ਚੀਜ਼ ਨੇ ਕਿੱਧਰ ਨੂੰ ਤੁਰ ਪੈਣਾ
1: ਹਾਂ
0: ਪਰ ਤੁਸੀਂ ਤੁਹਾਡੇ ਮਨ ਦੇ ਵਿੱਚ ਨਹੀਂ ਕੁਛ ਰਹਿਣਾ ਚਾਹੀਦਾ ਅੱਜ ਮੇਰੇ ਮੰਨ ਲਓ ਥੋਟ ਬੜੇ ਚਿਰ ਦਾ ਹੁੰਦਾ ਕਿ ਮੈਂ ਆਹ ਚੀਜ਼ ਯਾਰ ਕਰਕੇ ਵੇਖਣੀ ਆ ਤੇ ਕਰਕੇ ਵੇਖ ਲਓ ਕੁਝ ਨਹੀਂ ਹੋਣਾ ਜੋ ਉਹ ਵੀ ਹੋਊਗਾ ਵੇਖੀ ਜਾਊਗੀ ਤੁਸੀਂ ਵਧੀਆ ਜੇ ਉਹ ਕਿਸੇ ਪਾਸੇ ਨੂੰ ਚੱਲ ਗਿਆ ਤੇ ਉਹ ਵੀ ਉੱਥੋਂ ਹੀ ਨਿਕਲਣਾ। ਜੇ ਤੁਸੀਂ ਉਹ 'ਚੋਂ ਕੁਛ ਸਿੱਖਿਆ, ਤੁਸੀਂ ਇਹ ਨਹੀਂ ਸੋਚਣਾ ਕਿ ਯਾਰ ਮੈਂ ਡਿੱਗ ਜੂੰਗਾ ਜਾਂ ਮੇਰਾ ਨੁਕਸਾਨ ਹੈ, ਤੁਸੀਂ ਇਹ ਸੋਚੋ ਕਿ ਸਿੱਖਣਾ ਹੈ ਉਹ 'ਚੋਂ ਕੀ ਸਿੱਖਣਾ। ਜੇ ਹਿਸਾਬ ਨਾਲ ਸੋਚੋਗੇ ਤਾਂ ਫਿਰ ਤੁਸੀਂ ਉਹਦੇ 'ਚੋਂ ਵੀ ਕੁਛ ਨਾ ਕੁਛ ਸਿੱਖ ਕੇ ਗਾਂਹ ਹੋ ਸਕਦਾ ਹੋਰ ਕੋਈ ਕੰਮ ਗਾਂਹ ਤੁਹਾਡੇ ਕੋਲ ਵਧੀਆ ਤੁਹਾਡਾ ਚੱਲ ਪਏ ਜੇ ਬਿਜ਼ਨਸ ਪੁਆਇੰਟ ਆਫ ਵਿਊ।
1: ਬਿਲਕੁਲ ਬਿਲਕੁਲ। ਮੈਂ ਨਾ ਮੇਰੀ ਇਹ ਇਮੈਚੋਰਿਟੀ ਮੈਂ ਕਹੂੰਗਾ ਸੀ ਕਿ ਮੈਂ ਇਸ ਤਰ੍ਹਾਂ ਜੱਜ ਕਰਨਾ ਕਿ ਆਹ ਬਕਵਾਸ ਆ, ਇੰਨੇ ਮਹਿੰਗੇ ਕੱਪੜੇ ਜਾਂ ਫਿਰ ਇੰਨੇ ਮਹਿੰਗੇ ਸ਼ੂ, ਇੰਨੇ ਮਹਿੰਗੇ ਉਹ, ਹੈ ਨਾ। ਮੈਂ ਹਜੇ ਵੀ ਇਹ ਨਹੀਂ ਕਹਿੰਦਾ ਕਿ ਇਟਸ ਗ੍ਰੇਟ ਦੈਟ ਦੇ ਡੂ ਇਟ, ਪਰ ਮੈਨੂੰ ਹੁਣ ਸਮਝ ਆਉਂਦਾ ਕਿ ਜਿਸ ਬੰਦੇ ਨੇ ਬਹੁਤ ਫਿਤੂਰ ਨਾਲ ਆਪਣਾ ਇੱਕ ਬ੍ਰਾਂਡ ਖੜਾ ਕੀਤਾ ਹੋਵੇ ਨਾ, ਆਪਣਾ ਕੰਮ ਖੜਾ ਕੀਤਾ ਹੋ, ਫਿਰ ਉਹਦੀ ਮਰਜ਼ੀ ਹੈ ਯਾਰ।
0: ਹਾਂ ਹਾਂ,
1: ਉਹ ਫਿਰ ਤੁਹਾਨੂੰ, ਉਹ ਫਿਰ ਤੁਹਾਨੂੰ ਜਚਾਉਣ ਲਈ ਤੁਹਾਨੂੰ ਤੁਹਾਡਾ ਵੀ ਉਹ ਸਟੇਟਸ ਉੱਪਰ ਕਰਨਾ ਚਾਹ ਰਿਹਾ, ਤੁਹਾਨੂੰ ਤਕੜੀ ਸਰਵਿਸ ਦੇ ਰਿਹਾ, ਉਹਦੇ 100 ਤਰੀਕੇ ਹੋਣ, ਟਿਪਸ ਐਂਡ ਟ੍ਰਿਕਸ ਹੋਣ। ਮੈਂ ਇੱਕ ਇੰਟਰਵਿਊ ਦੇਖਿਆ ਸੀਗਾ, ਬਹੁਤ ਵਾਇਰਲ ਇੰਟਰਵਿਊ ਹੈ ਰੈਲਫ ਲੋਰਨ ਦਾ, ਜਿਹੜਾ ਬੰਦਾ ਮਤਲਬ ਰੈਲਫ ਲੋਰਨ ਦਾ ਮਾਲਕ ਖੁਦ ਰੈਲਫ ਲੋਰਨ ਦਾ, ਉਹ ਇੰਟਰਵਿਊ ਤੋਂ ਬੈਠਾ ਕਹਿੰਦਾ ਕਿ ਆਈ ਡੋਂਟ ਸਟੈਂਡ ਫੋਰ ਲਗਜ਼ਰੀ ਕਿ ਮੈਂ ਪੈਸੇ ਵੱਟ ਲਵਾਂ ਲੋਕਾਂ ਨੂੰ। ਕਹਿੰਦਾ ਮੈਂ ਜਿਹੜੀ ਅੱਜ ਕਮੀਜ਼ ਪਾ ਕੇ, ਉਹਨੇ ਗ੍ਰੀਨ ਕਲਰ ਦੀ ਚੈੱਕ ਸ਼ਰਟ ਪਾਈ ਸੀ, ਕਹਿੰਦਾ ਮੈਂ ਕੇ ਮਾਰਟ ਦੀ ਪਾਈ ਹੋਈ ਹੈ ਕਮੀਜ਼, ਠੀਕ ਹੈ। ਕਹਿੰਦਾ ਦਿਸ ਇਜ਼ ਵਾਟ ਆਈ ਸਟੈਂਡ ਫੋਰ, ਕਿ ਮੇਰਾ ਡਿਜ਼ਾਈਨ ਜਿਹੜਾ ਹੋਣਾ ਚਾਹੀਦਾ, ਮੇਰੇ ਕੱਪੜੇ ਦਾ ਜੋ ਦਿੱਖ ਹੋਣੀ ਚਾਹੀਦੀ ਹੈ ਉਹ ਇੱਦਾਂ ਦੀ ਹੋਣੀ ਚਾਹੀਦੀ ਹੈ, ਮੈਂ ਅੱਜ ਪਾਈ ਆ, ਮੈਂ 5 ਸਾਲ ਬਾਅਦ ਪਾਈ ਆ, ਮੈਂ 15 ਸਾਲ ਬਾਅਦ ਪਾਈ ਆ, ਉਹ ਹਮੇਸ਼ਾ ਇਨ ਫੈਸ਼ਨ ਲੱਗੇ। ਐਂਡ ਉਹਨਾਂ ਦੀ ਡਿਜ਼ਾਈਨ ਦਾ ਦੱਸਦਾ,
0: ਹੈਨਾ,
1: ਉਹ ਬਹੁਤ ਬੇਸਿਕ ਜਿਹੀਆਂ ਚੀਜ਼ਾਂ ਬਣਾਉਂਦੇ ਆ। ਤੂੰ ਅੱਜ ਕੋਈ ਚੀਜ਼ ਲਿਆ ਰੈਲਫ ਲੋਰਨ ਦੀ, ਹੈ ਨਾ, ਕੋਈ ਕਮੀਜ਼
0: ਲਿਆ, ਹੈ
1: ਨਾ, ਤੂੰ 6-7 ਸਾਲ ਬਾਅਦ ਵੀ ਪਾਏਗਾ, ਇੱਦਾਂ ਹੀ ਲੱਗਣਾ ਕਿ ਹਾਂ ਇਟਸ ਨੋਟ ਆਊਟ ਆਫ ਫੈਸ਼ਨ, ਬਿਕੋਜ਼ ਇਟਸ ਵੈਰੀ ਬੇਸਿਕ, ਹੈ ਨਾ, ਕਿ ਸਟੈਂਡਿੰਗ ਅਪ ਟੂ ਵਟ ਯੋਰ ਵਿਜ਼ਨ ਇਜ਼, ਇਹ ਵੀ ਬਹੁਤ ਔਖਾ ਕੰਮ ਹੈ, ਹੈ ਨਾ। ਸੋ ਕੂਡੋਸ ਟੂ ਦੈਮ ਜਿਹੜੇ ਲੋਕ ਇਹ ਕਰ ਪਾਉਂਦੇ।
0: ਬਿਲਕੁਲ, ਕਿਉਂਕਿ ਤੇ ਜਿਹੜੇ ਬੰਦੇ ਉਹ ਲੈਂਦੇ ਨੇ ਉਹਨਾਂ ਲਈ ਵੀ, ਕਿਉਂਕਿ ਵੇਖੋ ਚੀਜ਼ ਕੋਈ ਤਾਂ ਹੀ ਚੱਲਦੀ ਹੈ ਜੇ ਆਪਾਂ ਉਹਨੂੰ ਬਾਏ ਕਰਦੇ ਹਾਂ, ਹੈ ਨਾ, ਨਹੀਂ ਤਾਂ ਠੱਪ ਦੀ ਠੱਪ ਆ, ਫਿਰ ਨਹੀਂ ਕੋਈ ਖਰੀਦੂਗਾ ਤਾਂ ਉਹ ਕਿੱਦਾਂ ਚੱਲ ਜੂਗੀ। ਪਰ ਇਹ ਵੀ ਚੀਜ਼ ਨਾਲ ਜ਼ਰੂਰੀ ਹੈ ਕਿ ਤੁਸੀਂ ਜੋ ਲੈ ਰਹੇ ਹੋ, ਜਿੱਥੋਂ ਵੀ ਲੈ ਰਹੇ ਹੋ, ਮੇਕ ਸ਼ੋਰ ਕਿ ਤੁਸੀਂ ਉਹੀ ਚੀਜ਼ ਬਾਏ ਕਰੋ ਜਿਹੜੀ ਤੁਹਾਡੇ ਦਿਲ ਨੂੰ ਲੱਗਦੀ ਆ। ਉਹ ਕ੍ਰਿਸ਼ਨ ਡਿਓਰ ਦੀ ਲੱਗ ਜੇ, ਉਹ ਕੇ ਮਾਰਟ ਦੀ ਲੱਗ ਜੇ, ਉਹ ਪੋਲੋ ਦੀ ਲੱਗ ਜੇ, ਡਜ਼ਨਟ ਮੈਟਰ।
1: ਬੈਸਟ ਕੇਸ ਸਿਨੈਰੀਓ ਇਹੀ ਆ ਕਿ ਕਿਸੇ ਦੇ ਪ੍ਰੈਸ਼ਰ 'ਚ ਜਾਂ ਕਿਸੇ ਨੂੰ ਵੇਖ ਕੇ ਨਾ ਲਿੱਤੀ ਹੋਵੇ ਚੀਜ਼, ਮੈਨੂੰ ਸ਼ੌਂਕ ਹੈ ਮੈਂ ਲਿੱਤੀ
0: ਆ,
1: ਤੇ ਇੱਕ ਤੁਹਾਡੀ ਜੇਬ ਜ਼ਰੂਰ ਲਾਓ ਕਰਦੀ ਹੋਵੇ ਯਾਰ, ਆਫਟਰ ਪੇ ਜ਼ਿੱਪੇ ਵਗੈਰਾ ਮਾਰ ਕੇ ਨਹੀਂ।
0: ਉਹ ਤੇ ਯਾਰ ਮੈਨੂੰ ਲੱਗਦਾ ਮੇਰੇ ਖਿਆਲ ਨਾਲ ਮੋਟੀਵੇਸ਼ਨ ਬੰਦਾ ਕੋਈ ਇਦਾਂ ਕਰਦਾ ਨਹੀਂ, ਜਿਹੜਾ ਅਫੋਰਡ ਕਰ ਸਕਦਾ ਉਹੀ ਲਊਗਾ,
1: ਉਹੀ ਕਰਦਾ,
0: ਜਿਹੜਾ ਨਹੀਂ ਕਰ ਸਕਦਾ ਉਹ ਇੱਕ ਵਾਰੀ ਲੈ ਲਊਗਾ, ਦੂਜੀ ਵਾਰੀ ਫਿਰ ਨਹੀਂ ਲਊਗਾ। ਪਰ ਗੱਲ ਇਹ ਕਿ ਜੇ ਕਰ ਸਕਦੇ ਹੋ ਤੇ ਗੋ ਫੋਰ ਇਟ,
1: ਵਾਈ ਇੰਜੋਏ ਕਰੋ।
0: ਇਹ ਨਹੀਂ ਕਿ ਤੁਸੀਂ ਲੈਣੀ ਨਹੀਂ ਆ ਜੀ, ਤੁਸੀਂ ਇਹੋ ਪਾਈ ਜਾਓ, ਪਾਓ ਯਾਰ, ਕਾਹਤੋਂ ਨਹੀਂ ਪਾਉਣਾ
1: ਯਾਰ। ਇਹ ਨਾ ਲੋਕ ਕੀ ਕਹਿਣਗੇ, ਮੇਰੇ ਕੋਲ ਇਹ ਵਧੀਆ ਚੀਜ਼ ਨਹੀਂ ਹੈਗੀ, ਐਂਡ ਆਲਸੋ ਲੋਕ ਕੀ ਕਹਿਣਗੇ ਕਿ ਮੈਂ ਇੰਨਾ ਮਹਿੰਗਾ ਰੱਖ ਲਿੱਤਾ। ਇਹ ਦੋਨੋਂ ਬੰਦਿਆਂ ਤੋਂ ਨਾ ਦੂਰੀ ਬਣਾ ਕੇ ਨਾ ਆਪਣੀ ਮਰਜ਼ੀ ਦਾ ਕਰਨਾ ਚਾਹੀਦਾ।
0: ਹਾਂ ਯਾਰ, ਇੱਕ ਮੈਂ ਨਾ ਗੱਲ ਵੇਖੀ ਆ, ਤੁਸੀਂ ਵੇਖੋ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਮੈਂਟਰ ਹੁੰਦਾ, ਠੀਕ ਹੈ, ਕਈਆਂ ਦਾ ਉਹਦਾ ਪਿਓ ਹੁੰਦੇ ਆ, ਕਈਆਂ ਦਾ ਮਾਮੇ ਚਾਚੇ ਤਾਏ ਹੁੰਦੇ ਆ, ਕਈਆਂ ਦੇ ਮਾਸੜ ਹੋ ਗਏ, ਕੋਈ ਵੀ ਹੋ ਸਕਦਾ, ਤੁਹਾਡਾ ਹੋ ਸਕਦਾ ਕੋਈ ਵੱਡੀ ਉਮਰ ਦਾ ਕੋਈ ਫਰੈਂਡ ਤੁਹਾਡਾ ਹੋਵੇ ਜਾਂ ਤੁਹਾਡਾ ਵੱਡਾ ਭਰਾ ਹੋਵੇ, ਕੋਈ ਵੀ ਤੁਹਾਡਾ ਮੈਂਟਰ ਹੋ ਸਕਦਾ। ਪਰ ਹਾਂ, ਇਹ ਧਿਆਨ ਰਵੇ ਕਿ ਤੁਸੀਂ ਇੱਕ ਵਾਰੀ ਜਿਹੜਾ ਸਲਾਹ ਮਸ਼ਵਰਾ ਜ਼ਰੂਰ ਕਰਨਾ ਵਾ, ਪਰ ਜੇ ਤਾਂ ਉਹ ਤੁਹਾਡਾ ਵਧੀਆ ਮੈਂਟਰ ਆ ਤਾਂ ਤੁਹਾਨੂੰ ਉਹ ਵੀ ਉਹੀ ਕਹੂਗਾ ਉਹਦੇ ਫਾਇਦੇ ਨੁਕਸਾਨ ਦੱਸ ਕੇ ਕਿ ਵੇਖ ਆਹ ਫਾਇਦੇ ਆਹ ਨੁਕਸਾਨ ਆ, ਪਰ ਜੋ ਤੇਰਾ ਜੀ ਕਰਦਾ ਤੂੰ ਕਰਕੇ ਵੇਖ ਲਾ, ਠੀਕ ਹੈ। ਉਹ ਤੁਹਾਨੂੰ ਕਿਸੇ ਚੀਜ਼ ਤੋਂ ਰੋਕੂਗਾ ਨਹੀਂ ਅਤੇ ਤੁਹਾਨੂੰ ਕਿਸੇ ਚੀਜ਼ ਵੱਲ ਪੁੱਛ ਵੀ ਨਹੀਂ ਕਰੂਗਾ। ਅਤੇ ਮੁੱਖ ਦੀ ਗੱਲ ਇਹ ਆ ਕਿ ਤੁਸੀਂ ਚੀਜ਼ ਨੂੰ ਕਰਕੇ ਵੇਖ ਲਓ, ਉਹਨੂੰ ਪਹਿਲਾਂ ਅਨੈਲਿਸ ਕਰੋ ਕਿ ਹਾਂ ਓਕੇ ਆ, ਦੈਨ ਗੋ ਫੋਰ ਇਟ ਯਾਰ,
1: ਕੁਝ
0: ਨਹੀਂ ਹੋਣ ਡਿਆ,
1: ਕੁਛ ਨਹੀਂ ਹੋ ਰਿਹਾ। ਹਾਂ,
0: ਜੇ ਕੁਛ ਹੋ ਵੀ ਜਾਊਗਾ ਤੇ ਉੱਥੋਂ ਸਿੱਖੋਗੇ ਹੀ ਕੁਛ, ਨਹੀਂ ਕਰੋਗੇ ਫਿਰ
1: ਹੋਰ ਕੁਛ ਨਹੀਂ ਆ,
0: ਕੀ ਹੋ ਜੂਗਾ ਬਾਅਦ।
1: ਨਾਲੇ ਬੰਦਾ ਚਲੋ ਡਿਪਰੈਸ ਜਾਂ ਬੁਰਾ ਫੀਲ ਕਰ ਰਿਹਾ, ਕੋਈ ਗੱਲ ਨਹੀਂ, ਚੱਜ ਦੇ ਕੱਪੜੇ ਚੱਜ ਦੀ ਘੜੀ ਚ ਕਰਦਾ।
0: ਮੈਨੂੰ ਤੇ ਵੈਸੇ ਵੀ ਪਰਸਨਲੀ ਨਾ ਹੈਪਨਿੰਗ ਜੀ ਪਸੰਦ ਆ, ਮੈਨੂੰ ਤੇ ਜੇ ਨਾ ਹੋਵੇ ਨਾ ਕੁਝ 5-4 ਮਹੀਨੇ ਚ ਤੇ ਮੈਨੂੰ ਹੋਣ ਲੱਗ ਪੈਂਦਾ ਯਾਰ, ਹੋਇਆ ਕਿਉਂ,
1: ਹੋ ਨਹੀਂ ਰਿਹਾ। ਸਹੀ ਹੈ ਸਹੀ ਹੈ, ਇਨਸਾਨੀ ਫਿਤਰਤ
0: ਹੁੰਦਾ ਹੋਵੇ ਯਾਰ ਕੁਝ, ਹੈ ਨਾ,
1: ਵੀ ਫਿਤਰਤ
0: ਇੱਦਾਂ ਕਿੱਦਾਂ। ਪਰ ਜੇ ਆਪਾਂ ਚਲੋ ਬ੍ਰਾਂਡਾਂ ਦੀ ਗੱਲ ਕਰ ਰਹੇ ਹਾਂ ਤੇ ਆਸਟ੍ਰੇਲੀਆ ਦੀ ਜੇ ਆਪਾਂ ਗੱਲ ਕਰ ਲਈਏ, ਵੀ ਇਕੱਲੇ ਆਸਟ੍ਰੇਲੀਆ ਦੇ ਵਿੱਚ ਆਪਾਂ ਜਿਹੜੇ ਸਭ ਤੋਂ ਵੱਧ ਪਾਏ ਜਾਣ ਵਾਲੇ ਬ੍ਰਾਂਡ ਨੇ, ਜਿਨ੍ਹਾਂ ਨੂੰ ਵਿਕਣ ਵਾਲੇ ਕਹਿ ਲਓ ਫੇਰ ਹੀ ਪਾਏ ਜਾਂਦੇ ਆ ਜੇ ਵੇਖਦੇ ਆ, ਤੇ ਉਹਦੇ ਵਿੱਚ ਸਭ ਤੋਂ ਉੱਤੇ ਐਨੀ ਗੈਸ
1: ਆਸਟ੍ਰੇਲੀਅਨ ਮੇਡ,
0: ਆਸਟ੍ਰੇਲੀਅਨ ਮੇਡ ਦੀ, ਮੇਡ ਨਹੀਂ ਕਹਿ ਸਕਦੇ, ਆਸਟ੍ਰੇਲੀਆ ਦੇ ਵਿੱਚ ਜਿਹੜੇ ਵਿਕਣ ਤੇ ਪਾਏ ਜਾਣ ਵਾਲੇ ਬ੍ਰਾਂਡ।
1: ਮੈਂ ਫਿਰ ਤੋਂ ਮੇਰੀ ਵੋਟ ਐਲਵੀ ਨੂੰ ਚੱਲ ਜਾਏ,
0: ਐਲਵੀ ਨੂੰ ਜਾਊਗੀ। ਨਹੀਂ, ਮੈਂ ਪ੍ਰੀਮੀਅਮ ਬ੍ਰਾਂਡਸ ਦੀ ਨਹੀਂ ਗੱਲ ਕਰ ਰਿਹਾ, ਨੋਰਮਲ ਰੋਜ਼ਾਨਾ ਵਾਲੇ। ਹਾਂ,
1: ਜ਼ਾਰਾ ਜਾਂ ਚਨਮ।
0: ਓਕੇ, ਜ਼ਾਰਾ ਜਾਂ ਚਨਮ ਨੂੰ ਗਈ, ਠੀਕ ਹੈ। ਪਰ ਇਸ ਤੋਂ ਉੱਤੇ ਸਭ ਤੋਂ ਪਹਿਲਾਂ ਹੈਗਾ ਕੋਟਨ ਔਨ, करो कितना कितने सही जरूर उस तो बाद मैं अगे टेस्ट नहीं लेना क्योंकि पास हो गए हो तीजे ते हुंदा जी कंट्री रोड जिहड़ी कि तुसीं पहला ही गल कीती ठीक है फिर हुंदा बॉन्ड्स टारगेट BMW
1: अच्छा टारगेट वैसे इन्हें रहे नहीं हुने मतलब मैं 2015 चे जदों एक बार इत्थे घूमना ही तां टारगेट ही टारगेट सीगे पर मैं जो पक्के तौर ते आया तो हार्डली एनी टारगेट्स मैं तो
0: आई थिंक सो कि एंको करके मे बी दे आर गोइंग बैकवर्ड आई डोंट नो बट मुझे लगता है क्योंकि इन्ना दे कंपटीशन च ते वही है क्योंकि ओदे कंपैरेटिवली इन्ने इन्ना को प्रोडक्ट्स है नहीं एंको को जिन्ने प्रोडक्ट है हुण रीसेंटली इन्ना ने एनका लॉन्च करती है एंको नहीं ओ जिहड़ियां कैमरे वाली एनका नहीं मैटा ने जिहड़ियां कढ़ियां हां जी मैटा ਜਿਹੜੀਆਂ ਪਹਿਲਾਂ ਐਪਲ ਵਾਲਿਆਂ ਨੇ ਕੱਢੀਆਂ ਸੀ ਹੁਣ ਉਹੀ $89 ਸਮਥਿੰਗ ਦੀਆਂ ਕੱਢਤੀਆਂ ਹੁਣ ਜਿਹੜੀ ਚੀਜ਼ ਤੁਸੀਂ 90 ਦੀ ਲੈ ਲੈਣੀ ਆ ਉਹ ਕਿੱਥੇ ਰੀਸਾਂ ਟੁੱਟ ਗਈ ਨਹੀਂ ਚੱਲੀ ਥੋੜੇ ਟਾਈਮ ਬਾਅਦ ਤੁਹਾਡਾ ਚਾਹ ਲੱਥ ਗਿਆ ਤੇ ਉਹ ਵਧੀਆ ਨਹੀਂ ਵਰਥ ਇਟ
1: ਅੱਛਾ ਇੱਕ ਬ੍ਰਾਂਡ ਦੱਸਾਂ ਜਿਹੜਾ ਮੈਨੂੰ ਜਮਾ ਨਹੀਂ ਪਸੰਦ ਆਸਟ੍ਰੇਲੀਅਨ ਮੇਡ
0: ਹਾਂਜੀ ਦੱਸੋ
1: ਮਹਿੰਗਾ ਵੀ ਓਨਾ ਹੀ ਆ ਸਮਝ ਨਹੀਂ
0: ਮੈਂ ਦੱਸਾਂ
1: ਸੇਮ
0: ਹਾਂ ਜੇ ਤੇ ਸੇਮ ਹੋਇਆ
1: ਦੱਸ
0: ਆਰਮ ਵਿਲੀਅਮ
1: ਮੈਨੂੰ ਸਮਝ ਨਹੀਂ ਆ ਰਿਹਾ ਯਾਰ ਉਹ ਲੋਕ ਉਹਨਾਂ ਨੇ ਦੁਕਾਨ ਹੀ ਖੋਲੀ ਹੋਈ ਹੈ ਸੱਚੀ ਗੱਲ ਮਤਲਬ ਦੇਖ ਜੇ ਮੇਰੀ ਜੇਬ ਚ ਮੇਰਾ ਫੋਨ ਦਾ ਕਾਰਡ ਕਹਿ ਰਿਹਾ ਕ੍ਰਿਸ਼ਨਾ ਜਾ ਲੈ 400-500 ਦੀ ਕੋਈ ਚੀਜ਼ ਹੈ ਮੈਂ ਆਰਮ ਵਿਲੀਅਮਸ ਕਿਉਂ ਜਾਊਂ ਹਨਾ ਮਤਲਬ ਇਹ ਤਾਂ ਓਵਰ ਹੈ ਕੰਮ ਹਨਾ ਆਲਦੋ ਕੰਟਰੀ ਰੋਡ ਵੀ ਮਹਿੰਗਾ
0: ਇੱਕ ਚੀਜ਼ ਹੋਰ ਦੱਸਾਂ ਆਰਮ ਵਿਲੀਅਮਸ ਦੀ ਕੋਈ ਵੀ ਚੀਜ਼ ਫੁੱਲ ਪ੍ਰਾਈਸ ਤੇ ਨਹੀਂ ਵਿਕਦੀ ਉਹ ਪਹਿਲਾਂ ਫੁੱਲ ਪ੍ਰਾਈਸ ਲਾਉਂਦੇ
1: ਡੀਐਫਓ ਚ ਕਿੱਦਾਂ ਰੁਲੇ ਫਿਰਦੇ
0: ਆ ਵੇਚਦੇ ਕਿੰਨੇ ਆ ਮਾਹੀ 30% ਦੇ ਉੱਤੇ ਜੇ 100% ਹੀ ਤਾਂ 30 ਦੀ ਵੇਚਣਗੇ
1: ਇੱਦਾਂ ਦੇ ਨਾ ਸ਼ਾਇਦ ਸੁਣਨ ਵਾਲਿਆਂ ਨੂੰ ਯਾਦ ਆ ਜਾਵੇ ਇੱਦਾਂ ਦਾ ਇੱਕ ਬ੍ਰਾਂਡ ਸੀਗੇ ਇਕੱਠੇ ਹੀ ਖੁੱਲੇ ਇਕੱਠੇ ਹੀ ਬੰਦ ਹੋਏ ਸੀਗੇ ਉੱਥੇ ਇੰਡੀਆ ਕੁਟੋਨਸ ਯਾਦ ਆ ਇੱਕ ਚਾਰਲੀ ਆਊਟਲਾ ਕੁਟੋਨਸ ਸਾਡੇ ਗੁਆਂਢੀ ਹੁੰਦੇ ਸੀਗੇ ਮੈਨੂੰ ਤਾਂ ਧਿਆਨ ਤੇ ਕਾਟਨ ਕਰੇਸ ਨਹੀਂ ਕਾਟਨ ਕਰੇਸ ਤਾਂ ਹੁਣ ਵੀ ਹੈ ਇੱਕ
0: ਉਹ ਤਾਂ ਚੱਲਦਾ
1: ਉਹ ਕੁਛ ਹੋਰ ਆ ਹਾਂ ਖੈਰ ਇਹ ਹੈ ਜੀ ਆਸਟ੍ਰੇਲੀਆ ਦਾ ਉਹ ਵੀ ਵਧੀਆ ਰੋਡਨ ਗਨ ਇਟਸ ਨਿਊਜ਼ੀਲੈਂਡ ਦਾ ਬ੍ਰਾਂਡ ਉਹਨਾਂ ਦੇ ਲੈਦਰ ਸ਼ੂਜ਼ ਬਹੁਤ ਕੈਂਟ
0: ਲੈਦਰ ਸ਼ੂਜ਼ ਐਂਡ ਪਲੱਸ ਦੈਟ
1: ਮਹਿੰਗੇ ਦਾ ਵੈਲਿਊ ਫੋਰ ਮਨੀ ਹੋਣੀ ਚਾਹੀਦੀ ਚੀਜ਼ ਮਤਲਬ ਉਹੀ ਗੱਲ ਮੈਂ ਚੀਜ਼ ਥੋੜੀ ਸਸਤੀ ਲਿਆ ਵਾ ਮੁੜ ਕੇ ਦੋ ਧੋ ਪਾਈ ਉਹ ਬਾਏ ਬਾਏ ਟਾਟਾ ਹੋਈ ਹੋਵੇ
0: ਇਹ ਵੀ ਚੀਜ਼ ਹੈਗੀ ਜੇ ਕਿਉਂਕਿ ਉਹ ਸ਼ਰਿੰਕ ਵੀ ਹੋ ਜਾਂਦੇ ਦੂਜੇ
1: ਕੱਪੜੇ ਇੱਥੇ ਕੱਪੜੇ ਸ਼ਰਿੰਕ ਮੈਂ
0: ਕਿਉਂਕਿ ਡਰਾਇਰ ਕਰਕੇ
1: ਡਰਾਇਰ ਦੇ ਕਾਰਨ ਕਹਿ ਲਾ
0: ਜਾਂ ਫਿਰ ਮਾੜੇ ਬ੍ਰਾਂਡ ਕਰਕੇ ਵੀ
1: ਅੱਛਾ ਇੰਡਸਟਰੀ ਵੀ ਅੱਛਾ
0: ਹਾਂ ਇੰਡਸਟਰੀਜ਼ ਦੀ ਜੀਨਸ ਘੈਂਟ
1: ਪਰ ਇੰਡਸਟਰੀ ਨਾਲ ਇਸ਼ੂ ਹੋਇਆ ਮੈਨੂੰ ਅਗੇਨ ਮੈਨੂੰ 5 ਸਾਲ ਹੀ ਹੋਇਆ ਚਾਰ ਸਾਲ ਹੋਏ ਪੰਜ ਚਲੋ 5ਵਾਂ ਸਾਲ ਵਾਟ ਐਵਰ ਮੈਂ ਇੰਡਸਟਰੀ ਦੇ ਸ਼ੋਰੂਮ 'ਚ ਜਦੋਂ ਪਹਿਲੀ ਵਾਰੀ ਗਿਆ ਉਹਨਾਂ ਨੇ ਉਸ ਤੋਂ ਬਾਅਦ ਦੀ ਵਰਾਇਟੀ ਨਹੀਂ ਚੇਂਜ ਕੀਤੀ ਆ ਉਹੀ ਚਾਰ ਕਲਰ
0: ਉਹੀ ਚਾਰ ਇੰਡਸਟਰੀਜ਼ ਨਹੀਂ ਆ ਹੋਰ ਵੀ ਬੜੇ
1: ਟੈਰੋ ਕੈਸ਼ ਵਾਈਡੀ ਆ ਸਾਰੇ ਇੱਕੋ ਜਿਹੇ ਨੇ
0: ਵਾਈਡੀ ਕੋ ਉਹੀ ਪੈਂਟਾਂ ਹੋਣੀਆਂ
1: ਉਹੀ ਪੈਂਟਾਂ ਉਹੀ ਕਮੀਜ਼ਾਂ ਹੁਣ ਤਾਂ ਰੇਟ ਯਾਦ ਹੋ ਗਏ ਮੈਨੂੰ ਤਾਂ ਲੱਗਦਾ ਮੈਂ ਕੰਮ ਕਰਦਾ ਇਹਨਾਂ
0: ਵਾਸਤੇ 49 ਸਮਥਿੰਗ ਦੀ ਪੈਂਟ
1: 50 ਦੀ ਪੈਂਟ 30 ਦੀ ਕਮੀਜ਼
0: ਉਹ ਤੋਂ ਅੱਗੇ ਜੇ ਆਪਾਂ ਛੱਡ ਕੇ ਪ੍ਰੀਮੀਅਮ ਦੇ ਵਿੱਚ ਵੇਖ ਲਈਏ ਤੇ ਸਭ ਤੋਂ ਪਹਿਲੇ ਨੰਬਰ ਤੇ Lululemon
1: ਅੱਛਾ ਉਹ ਕਿਉਂਕਿ ਫਿਰ ਉਹੀ ਨਾ ਵਰਕਵੇਅਰ ਆ ਗਿਆ
0: ਹਾਂ ਫਿਰ ਉਹਦੇ ਥੱਲੇ ਪ੍ਰੀਮੀਅਮ ਚ ਓਬਵੀਅਸਲੀ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਕਿ ਉਹ ਵਰਲਡ ਵਾਈਡ ਆ ਤੇ ਆਸਟ੍ਰੇਲੀਆ ਦੇ ਵਿੱਚ ਵੀ ਤੇ ਹੋਊਗਾ ਹੀ ਫਿਰ ਨਾਈਕੀ ਆ ਤੇ ਫਿਰ ਐਡੀਡਾਸ ਪਰ ਇੱਥੇ ਵੀ ਉੱਤੇ ਥੱਲੇ ਨੇ ਤੇ ਫਿਰ ਥੱਲੇ ਆਉਂਦਾ ਨਾਰਥ ਫੇਸ
1: ਕਠਮਾਂਡੂ ਤਾਂ ਮੇਰੇ ਹਿਸਾਬ ਨਾਲ ਉੱਪਰ ਹੋਣਾ ਚਾਹੀਦਾ ਸੀਗਾ ਉਹ ਤਾਂ ਨੈਸ਼ਨਲ ਡਰੈਸ ਆ ਮੋਦੀ ਜੀ ਆਏ ਸੀ ਉਹਨਾਂ ਨੂੰ ਵੀ ਕਠਮਾਂਡੂ ਜੈਕਟ ਪਵਾਈ ਹੋਈ ਸੀ ਉਹਨਾਂ ਨੇ ਜਦੋਂ ਪਲੇਨ ਤੋਂ ਉੱਤਰੇ ਆ ਇਹ ਤਾਂ ਨੈਸ਼ਨਲ ਡਰੈਸ ਹੈ ਕਾਲੇ ਰੰਗ ਦੀ ਪਫਰ ਕਠਮਾਂਡੂ ਹਰੀ ਜੀ ਪੱਟੀ ਦੇ ਨਾਲ ਸਾਹਮਣੇ
0: ਤੇ ਵੈਸੇ ਜੇ ਡਾਟਾ ਦੇ ਹਿਸਾਬ ਨਾਲ ਵੇਖੀਏ ਤੇ ਸਭ ਤੋਂ ਮਹਿੰਗਾ ਬ੍ਰਾਂਡ ਆ ਉਹ ਹੈਗਾ ਜੀ ਹਰਮਸ।
1: ਹਾਂ
0: ਠੀਕ ਹੈ ਤੇ ਜਿਹਦਾ ਕਿ ਲੱਖਾਂ ਡਾਲਰਾਂ ਦਾ ਬਹਿ ਗਿਆ ਪਰ ਫਿਲਹਾਲ ਜਿਹਦੇ ਵਿਚੋਂ ਇੱਕ ਬ੍ਰਾਂਡ ਹੈ ਜੀ ਅਲਫਾ 60 ਆਸਟ੍ਰੇਲੀਆ ਮੇਡ ਠੀਕ ਹੈ ਫਿਰ ਆਉਂਦਾ ਪੈਂਟਾਗੋਨੀਆ ਸ਼ਾਇਦ ਪੈਂਟਾਗੋਨੀਆ ਤਾਂ ਤੁਹਾਨੂੰ ਪਤਾ ਹੋਵੇ ਪੈਂਟਾਗੋਨੀਆ ਯੂ ਗੋਨਾ ਸਰਚ ਇਟ ਐਂਡ ਪਰਸਨਲੀ ਆਈ ਲਾਈਕ ਦੈਟ ਬ੍ਰਾਂਡ
1: ਪੈਂਟਾਗੋਨੀਆ
0: ਦੇ ਗੁੱਡ ਦੇ ਗੁੱਡ ਜਿਹੜੀਆਂ ਜੇਪ ਵਾਲੀਆਂ ਅੱਧੀ ਜੇਪ ਵਾਲੀਆਂ
1: ਕੀ ਸ਼ਰਪਾ ਟਾਈਪ ਜਿਹੜੀਆਂ ਹੁੰਦੀਆਂ ਜੰਪਰ
0: ਹਾਂ ਹਾਂ ਹਾਂ ਮਤਲਬ ਉਦਾਂ
1: ਸ਼ਾਇਦ ਮੈਂ ਦੇਖਿਆ
0: ਪੈਂਟਾਗੋਨੀਆ ਇੱਥੇ ਸਕੇਅਰ ਜਿਹਾ ਉਹਨਾਂ ਦਾ ਲੋਗੋ
1: ਐਲੀਟ 11 ਪਤਾ ਉਹ ਕਾਫੀ ਵਿਕਦਾ ਐਥਲੀਜ਼ਰ ਚ
0: ਹਾਂ ਪਰ ਪੈਂਟਾਗੋਨੀਆ ਇਟਸ ਨਾਈਸ ਤੁਸੀਂ ਵੇਖੋਗੇ ਤੇ ਤੁਹਾਨੂੰ ਵਧੀਆ ਲੱਗੂਗਾ
1: ਓਕੇ
0: ਮਤਲਬ ਤੁਸੀਂ ਲਓਗੇ ਲਓਗੇ ਉਹਦੀ ਇੱਕ ਵਾਰੀ ਪੱਕੀ ਗੱਲ ਆ ਤੇ ਬਾਕੀ ਜੇ ਆਸਟ੍ਰੇਲੀਆ ਦੀ ਕਲੋਥਿੰਗ ਮਾਰਕੀਟ ਦੀ ਗੱਲ ਕਰੀਏ ਤੇ ਲਗਭਗ ਡਾਲਰਸ ਦੀ ਜੇ ਗੱਲ ਕਰੀਏ ਤੇ 36 ਬਿਲੀਅਨ ਜਿਹੜਾ ਵਾ ਉਹ ਸਾਲ ਦੇ ਵਿੱਚ ਸਪੈਂਡ ਕਰਦੇ ਆ ਕੱਪੜਿਆਂ ਦੇ ਉੱਤੇ
1: ਵੀ ਦੁਕਾਨ ਮੈਂ ਤਾਂ ਕਹਿੰਦਾ
0: ਤੇ ਬਾਕੀ ਇਹ ਕਹਿੰਦੇ ਨੇ ਕਿ ਉਸ ਅਗਲੇ ਸਾਲ ਹੋਰ ਵਧਣਾ ਵਾ ਇਹ
1: ਪਾਈਏ ਦੁਕਾਨ ਇੱਕ ਦੱਸੋ
0: ਪਾ ਦਾਂਗੇ ਸਰ
1: ਕਰੀਏ ਸ਼ੁਰੂ
0: ਪਾਉਣੀ ਹੀ ਪੈਣੀ ਆ
1: ਡਨ ਹੋ ਗਿਆ
0: ਕੀ ਕਰੀਏ
1: ਕੋਟ ਪੈਂਟ
0: ਅੱਜ ਹੀ ਪਾ ਦਈਏ
1: ਕੋਟ ਪੈਂਟ ਸ਼ੁਰੂ ਕਰ ਦਾਂਗਾ ਡਨ ਹੋ ਗਿਆ
0: ਕੋਟ ਪੈਂਟਾਂ ਦਾ
1: ਓ ਲੈ
0: ਪੱਕੀ ਗੱਲ ਹੈ
1: ਮੈਂ ਯਾਰ ਅੱਜ ਜ਼ਬਾਨ ਹੋ ਗਈ ਤੇਰੇ ਨਾਲ
0: ਓ ਮੇਰੇ ਨਾਲ ਜ਼ਬਾਨ ਹੋ ਗਈ
1: ਜ਼ਬਾਨ ਹੋ ਗਈ ਤੇ
0: ਫਿਰ ਮੈਂ ਕੱਚੀ ਸਮਝਾਂ
1: ਨਹੀਂ ਨਹੀਂ ਦੇਖਿਆ ਇਹ ਆਦਮੀ
0: ਜੀ ਬਿਲਕੁਲ ਬਾਕੀ ਤੁਸੀਂ ਵੇਖਣਾ ਵਾ ਕਿ ਤੁਸੀਂ ਬ੍ਰਾਂਡ ਵੱਲ ਜਾਣਾ ਵਾ ਜਾਂ ਕੁਆਲਿਟੀ ਵੱਲ ਜਾਣਾ ਵਾ ਜਾਂ ਫਿਰ ਆਪਣੇ ਮਨ ਦੇ ਵੱਲ ਜਾਣਾ ਇਹ ਅਪ ਟੂ ਯੂ ਆ ਆਲ ਦ ਥਿੰਗਸ
1: ਮਨ ਕੋ ਜਿਤਾਏ ਔਰ ਹਮੇਂ ਇਜਾਜ਼ਤ ਦੇ
0: ਹਾਂ ਯਾਰ ਆਪਾਂ ਵੀ ਟੀ ਸ਼ਰਟ ਲੈ ਆਈਏ ਕੋਈ ਇੱਕ ਅੱਧੀ
1: ਕਿਹੜੀ ਲੈ ਕੇ ਜੁਨੀਕਲੋ ਤੋਂ
0: ਯਾਰ ਤੁਸੀਂ ਕਿੱਦਾਂ ਕਰਦੇ ਹੋ ਵੀ ਸਿਆਲ 'ਚ ਸਿਆਲ ਦੇ ਕੱਪੜੇ ਖਰੀਦਦੇ ਹੋ ਕਿ ਉਲਟਾ ਕਰਦੇ ਹੋ ਕਿ ਜਦੋਂ ਸਿਆਲ ਹੁੰਦਾ ਉਦੋਂ ਗਰਮੀਆਂ ਦੇ ਖਰੀਦ ਲੈਂਦੇ
1: ਨਹੀਂ ਇੱਦਾਂ ਕਿਉਂ ਕਰੂੰਗਾ ਸਿਆਲ 'ਚ ਸਿਆਲ ਦੇ ਹੀ ਖਰੀਦੋ
0: ਕਈ ਕਰਦੇ ਆ ਯਾਰ
1: ਨਹੀਂ ਨਹੀਂ ਇੰਨੀ ਤਗੜੀ ਪਲੈਨਿੰਗ ਤਾਂ ਲਾਈਫ 'ਚ ਕਦੀ ਨਹੀਂ ਹੋਈ
0: ਉਹ ਸੇਲ ਲੱਗੀ ਹੁੰਦੀ ਨਾ ਉਦੋਂ
1: ਪਰ ਸੇਲ ਯਾਰ ਇੱਥੇ ਵੈਸੇ ਪੱਕੀ ਲੱਗੀ ਰਹਿੰਦੀ ਮੈਨੂੰ ਮਤਲਬ ਆਈ ਡੋਂਟ ਅੰਡਰਸਟੈਂਡ ਮੈਂ ਤਾਂ ਲੌਂਗ ਕੋਟ ਪਿੱਛੇ ਲੈ ਕੇ ਆਇਆ ਤੇ ਆਹ ਪ੍ਰੋਪਰ ਸਰਦੀ ਸੀ ਮੈਂ ਕਿਹਾ ਕੋਟ ਚਾਹੀਦਾ ਮੈਂ ਲੈ ਕੇ ਆਇਆ
0: ਆਹੋ ਚੱਲ ਆਪਣੇ ਵਰਗੇ ਜਾਂਦੇ ਵੀ ਉਦੋਂ ਕੁ ਜਿਆ ਨਾ ਸੀਜ਼ਨ ਜਦੋਂ ਲੱਗੀ ਹੁੰਦੀ ਤੇ ਫਿਰ ਆਪਾਂ ਨੂੰ ਐ ਲੱਗਦਾ ਵੀ ਲੱਗੀ ਰਹਿੰਦੀ
1: ਹਾਂ ਇਹ ਵੀ ਹੋ ਸਕਦਾ ਮੈਨੂੰ ਨਹੀਂ ਲੱਗਦਾ ਕਿ ਕੋਈ ਇੰਨਾ ਫਰਕ
0: ਨਹੀਂ ਇਦਾਂ ਹੀ ਮੰਨ ਲਓ ਅੱਜ ਇੱਧਰ ਨਹੀਂ ਲੱਗੀ ਉੱਧਰ ਲੱਗੀ ਹੋਊਗੀ ਉੱਧਰ
1: ਹਾਂ ਮਤਲਬ ਕਿਤਨਾ ਜਦੋਂ ਕੁਛ ਨਾ ਕੁਛ ਲੱਗਾ
0: ਹਾਂ ਬਾਕੀ ਤੁਸੀਂ ਵੀ ਆਪਣਾ ਮਨ ਨਹੀਂ ਫਿਰ ਸੇਲ ਵੱਲ ਚੱਲ ਜਾਂਦਾ ਨਾ ਤੁਹਾਡਾ ਹੁਣ ਜਦੋਂ ਸੇਲ ਲੱਗੀ ਹੁੰਦੀ ਆ ਫਰੈਸ਼ ਚੀਜ਼ਾਂ ਤੇ ਉਦੋਂ ਵੀ ਪਈਆਂ ਹੁੰਦੀਆਂ ਆ
1: ਫਿਰ ਉਹਦੇ ਬਾਅਦ
0: ਤੁਸੀਂ ਜਾਂਦੇ ਨਹੀਂ ਜੇ
1: ਉਹਨਾਂ
0: ਨੂੰ ਉੱਚਾ ਆਪਣਾ ਸਾਈਜ਼ ਲੱਭਦੇ ਰਹਿੰਦੇ ਵੀ ਮੇਰਾ ਸਾਈਜ਼ ਹੈਗਾ ਉਹ ਚ ਕਿ ਨਹੀਂ
1: ਕੁਛ ਹੈ ਕਿ ਨਹੀਂ
0: ਨਹੀਂ ਹੈਗਾ ਤੇ ਮੈਂ ਹੋਰ ਕੋਈ ਬ੍ਰਾਂਡ ਲੈ ਲਵਾਂ
1: ਉਹ ਵੈਸੇ ਜਾਇਜ਼ ਆ ਨਾ ਉਹ ਤਾਂ ਫਿਰ ਬੰਦਾ ਕਹਿੰਦਾ ਇਸੇ ਹੱਟੀ 'ਚ ਮੈਂ ਖਲੋਤਾ ਮੈਂ 100 ਕਿਉਂ ਦਵਾਂ ਆਪ 30 ਨੂੰ ਵੇਚੀ ਜਾਂਦਾ ਵੇਚੀ ਜਾ ਹੈ ਨਾ ਇਹ ਗੱਲ ਤੇ ਹੈ ਇਹ ਗੱਲ ਤੇ
0: ਹੁਣ ਤੁਸੀਂ LV 'ਚ ਜਾ ਕੇ ਕਹੋ ਵੀ ਮੈਂ ਹੱਟੀ ਤੇ ਆਇਆ ਨਾਈਸ ਨਹੀਂ ਨਾ ਲੱਗਦਾ
1: ਨਹੀਂ ਪਰ LV ਵਾਲੇ ਮੈਨੂੰ ਲੱਗਦਾ ਨਹੀਂ ਸੇਲ ਆਉਂਦੇ ਹੋਣਗੇ ਕਿ ਲਾਉਂਦੇ ਆਈ ਡੋਂਟ ਥਿੰਕ ਸੋ ਬ੍ਰੋ
0: ਮੈਨੂੰ ਲੱਗਦਾ ਕਿ ਮੈਂ ਹੁਣ ਧਿਆਨ ਨਹੀਂ ਆ ਪਰ ਸੇਲ ਲਾਉਂਦੇ ਆ ਪਰ ਇੱਕ ਬ੍ਰਾਂਡ ਹੈਗਾ ਵਾ ਜਿਹੜਾ ਵਰਲਡ ਦੇ ਮਤਲਬ ਸਾਰਿਆਂ ਤੋਂ ਉਹ ਇੱਕੋ ਹੀ ਬ੍ਰਾਂਡ ਆ ਜਿਹੜਾ ਅੱਜ ਤੱਕ ਉਹਨੇ ਸੇਲ ਨਹੀਂ ਲਾਈ
1: ਕਿਹੜਾ
0: ਮੈਂ ਜਸਟ ਸਕਿਪਡ ਫਰੋਮ ਮਾਈ ਮਾਈਂਡ ਮੈਂ ਥੋੜਾ
1: ਬੜਾ ਘੈਂਟ ਬ੍ਰਾਂਡ ਹੈ ਯਾਰ
0: ਥੋੜੇ ਮਹੀਨੇ ਪਹਿਲਾਂ ਹੀ ਪੜਿਆ ਸੀ
1: ਅੱਛਾ
0: ਮੈਂ ਤੁਹਾਨੂੰ ਲੱਭ ਕੇ ਦੱਸੂਗਾ
1: ਉਹਦਾ ਉਹਦਾ
0: ਬਾਕੀ ਸਾਰੇ ਲਾਉਂਦੇ ਆ
1: ਵੈਸੇ ਯੂਜੂਲੀ ਇਹ ਸਟੋਰਸ ਪਤਾ ਕੀ ਕਰਦੇ ਆ ਜਦੋਂ ਤੁਸੀਂ ਇੱਥੇ ਜਾਓ ਇੰਨੇ ਕਦੇ ਕੋਈ ਫੱਟਾ ਨਹੀਂ ਲਾਇਆ ਹੁੰਦਾ ਸੇਲ ਦਾ ਬਟ ਇਹ ਇਸ ਤਰ੍ਹਾਂ ਦੱਸਣਗੇ ਕਿ ਆਹ ਜਿਹੜੀ ਕਲੈਕਸ਼ਨ ਹੈ ਨਾ ਇਹ ਕਲੈਕਸ਼ਨ ਦਾ ਆਹ ਵਾਲਾ ਪੀਸ ਪਿਛਲੇ ਸਾਲ ਦਾ ਸੋ ਆਪਾਂ ਇਹ ਤੇ 10% ਲਾਇਆ ਹੋਇਆ ਜੇ ਤੁਸੀਂ ਇਫ ਯੂ ਆਰ ਇੰਟਰਸਟਿਡ ਇਨ ਦਿਸ ਸੋ ਇਹਦੇ ਅੰਦਰ ਵੀ ਇਸ ਤਰ੍ਹਾਂ ਹੀ ਦੱਸਣਗੇ ਕਿ ਪਿਛਲੇ ਸਾਲ ਦਾ ਤਾਂ ਕਰਕੇ ਐਂਡ ਆਲ ਦੈਟ ਕਿਉਂ ਕਿਉਂਕਿ ਉਹ ਇਹਨਾਂ ਨੂੰ ਪਤਾ ਉਹ ਵਾਲੀ ਮਾਇੰਡ ਸੈਟ ਲੋਕਾਂ ਤੱਕ ਨਹੀਂ ਪਹੁੰਚਾਉਣੀ ਕਿ ਯਾਰ ਇਹ ਤੇ 100 ਦੀ ਚੀਜ਼ 80 ਨੂੰ ਵੇਚਦੇ ਪਏ ਮੈਂ ਬਾਕੀ 100 ਦੀਆਂ ਵੀ ਛੱਡ ਦੇਵਾਂ ਇਹਨਾਂ ਲਈ ਇਹ ਫਾਸਟ ਫੈਸ਼ਨ ਵਾਲਿਆਂ ਨੂੰ ਇਹ ਹੈ ਕਿ ਲੋਕ ਆਉਣ ਦੁਕਾਨ ਖਾਲੀ ਕਰਕੇ ਜਾਣ ਇਹਨਾਂ ਨੂੰ ਇਹ ਹੈ ਕਿ ਲੋਕ ਆਉਣ ਤੇ ਐਕਸਪੀਰੀਅੰਸ ਲੈ ਕੇ ਜਾਣ ਜ਼ਿਆਦਾ ਡਟਨ ਦਾ ਹੈ ਨਾ ਅੰਦਰ ਮਾਦਾ ਹਨਾ
0: ਉਹ ਮੈਂ ਤੁਹਾਨੂੰ ਦੱਸਣ ਲੱਗਾ ਸੀ ਉਹ ਬ੍ਰਾਂਡ ਉਹ ਹਰਮਸੀ ਸੀਗਾ ਸੋਰੀ
1: ਹਾਂਜੀ
0: ਇਹੀ ਇਹਨੇ ਪਬਲਿਕ ਕੋਈ ਸੇਲ ਅੱਜ ਤੱਕ ਨਹੀਂ ਲਾਈ
1: ਵਾਹ ਬਈ ਵਾਹ ਮੈਂ
0: ਤਾਂ ਨੋ ਆਲਮੋਸਟ ਲਾ ਲਓ ਕਿ ਨੋ ਡਿਸਕਾਊਂਟਸ
1: ਕੀ ਬਾਤ ਹੈ ਵੈਸੇ ਬਹੁਤੇ ਬ੍ਰਾਂਡ ਤਾਂ ਸਿੰਗਰਾਂ ਨੇ ਦੱਸੇ ਆ ਲੋਕਾਂ ਨੂੰ
0: ਬਾਕੀ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਬ੍ਰਾਂਡ ਦੇ ਵਿੱਚ ਕਈ ਇੱਦਾਂ ਦੇ ਆਰਟੀਕਲਸ ਜਾਂ ਆਈਟਮਸ ਨੇ ਜਿਹੜੀਆਂ ਕਿ ਵੇਟਿੰਗ ਲਿਸਟ ਦੇ ਵਿੱਚ ਨੇ ਕਿ ਉਹਨਾਂ ਦੀ ਤੁਹਾਨੂੰ ਸਾਲ ਸਾਲ ਦੋ ਦੋ ਸਾਲ ਵੇਟਿੰਗ ਵੀ ਕਰਨੀ ਪੈ ਸਕਦੀ।
1: ਬਿਲਕੁਲ ਬਿਲਕੁਲ, ਆਪਣਾ ਖਾਸ ਕਰ ਘੜੀਆਂ ਨਾਲ ਹੁੰਦਾ, ਹਰ ਘੜੀ ਵਾਲੇ ਇਹੀ ਕਰਦੇ ਹੁਣ, ਮੇਰੇ ਖਿਆਲ ਨਾਲ ਜਾਣ ਬੁੱਝ ਕੇ ਕਰਦੇ ਆ ਨਹੀਂ, ਆਈ ਡੋਂਟ ਨੋ, ਪਰ
0: ਇਹਨਾਂ ਦੇ ਜਿੱਦਾਂ ਹਰਮਸ ਜਾਂ ਫਿਰ ਸ਼ਨੈਲ, ਐਲ ਵੀ, ਰੋਲੈਕਸ ਹੋ ਗਿਆ,
1: ਹਰ ਕਿਸੇ ਦਾ ਜਿਹੜਾ ਫਲੈਗਸ਼ਿਪ ਚੀਜ਼ ਹੁੰਦੀ ਹੈ ਨਾ, ਵਧੀਆ ਚੀਜ਼ ਹੁੰਦੀ ਹੈ ਜਿਹੜੀ, ਉਹਦੇ ਤੇ ਇਹ ਲੋਕ ਇੱਦਾਂ ਦੀ ਡਿਮਾਂਡ ਸੈੱਟ ਕਰ ਦਿੰਦੇ ਕਿ ਡਿਮਾਂਡ ਬਹੁਤ ਹੈ ਜੀ ਹਜੇ।
0: ਹਾਂ ਹਾਂ, ਕਰਦੇ ਜਾਣ ਕੇ, ਹਾਂ ਹਾਂ ਹਾਂ, ਅੰਦਰ ਜਸਟ ਹਊਆ ਜਿਹਾ ਬਣਾਉਂਦੇ।
1: ਉਹੀ ਕਿ ਮਹੋਈ ਨਾ ਕਿ ਸਬਰ ਦੇ ਨਾਲ ਚੀਜ਼ ਵੇਚਣੀ ਆ,
0: ਅਗਲੇ ਨੂੰ ਵੀ ਕਰਿਓਸਿਟੀ ਹੋਵੇ ਵੀ ਯਾਰ ਜੇ ਮੈਂ ਇੰਨੇ ਪੈਸੇ ਖਰਚੇ ਆ ਤੇ ਕਿਸੇ ਰੀਜ਼ਨ ਲਈ ਖਰਚੇ, ਇਹ ਨੀ ਕਿ ਖਰਚੇ ਤੇ ਲੈਣ ਦੀ, ਉਹਨੂੰ ਹੋਵੇ ਵੀ ਵੱਡੀ ਚੀਜ਼ ਲੈਣ ਦੀ, ਟਾਈਮ ਲੱਗਾ, ਇਹ ਜਸਟ ਇਹ ਸਾਰਾ ਸਾਈਕੋ ਦੇ ਨਾਲ ਖੇਡਿਆ ਜਾਂਦਾ।
1: ਯੈਸ,
0: ਮੈਂ ਕੀ ਖੇਡੋ ਜਿੰਨੇ ਖੇਡਦਾ ਯਾਰ, ਆਪਾਂ ਵੀ ਆਪਣਾ ਖੇਡੀਏ, ਬੰਦ ਕਰੋ ਹੁਣ, ਫਿਨਿਸ਼ ਕਰੋ,
1: ਚਲੀਏ ਬੰਦ ਕਰੋ। ਇੱਧਰ ਮੇਰੇ ਵੱਲ ਸਤਿੰਦਰ ਜੀ ਹੱਸੀ ਜਾਂਦੇ ਪਏ ਨੇ, ਮੈਂ ਇਹਨਾਂ ਨੂੰ ਹੀ ਲਾ ਦਿੰਦਾ, ਠੀਕ ਹੈ ਜੀ, ਅਸੀਂ ਤੁਹਾਨੂੰ ਅਗਲੇ ਹਫ਼ਤੇ ਫੇਰ ਮਿਲਾਂਗੇ,
0: ਫਿਲਹਾਲ
1: ਅਸੀਂ ਬੰਦ ਕਰਦੇ ਹਾਂ, ਅਸੀਂ ਬੰਦ ਕਰ ਰਹੇ ਹਾਂ ਜੀ, ਠੀਕ ਹੈ, ਪਰ ਇਹ ਸ਼ੋਅ ਹੀ ਬੰਦ ਹੋ ਰਿਹਾ, ਰੇਡੀਓ ਚੱਲ ਰਿਹਾ, ਤਾਂ ਤੁਸੀਂ ਰੇਡੀਓ ਸੁਣਦੇ ਰਹੋ। ਮੈਂ ਕ੍ਰਿਸ਼ਨਾ,
0: ਪਰ ਇੱਕ ਚੀਜ਼ ਹੈਗੀ, ਜੇ ਤੁਸੀਂ ਸੁਣੋਗੇ ਨਾ ਸਾਡਾ ਇਹ ਵਾਲਾ ਸ਼ੋਅ ਜਦੋਂ ਵੀ ਰਿਪੀਟ ਚੱਲੂਗਾ, ਤੇ ਤੁਸੀਂ ਮੈਸੇਜ ਕਰਕੇ ਆਪਣਾ ਫੇਵਰਟ ਬ੍ਰਾਂਡ ਜ਼ਰੂਰ ਸਾਨੂੰ ਦੱਸਣਾ ਹੈ,
1: ਜਾਂ ਦੱਸ ਦਿਆ ਕਰੋ ਤੁਹਾਨੂੰ ਲੋਕਾਂ ਨੇ ਕਿੰਨੇ ਟਾਈਮ ਦਾ ਕਿਹਾ ਕਿ ਜੇ ਸ਼ੋਅ ਸੁਣਦੇ ਪਏ ਹੋ, ਤਾਂ ਐਵੇਂ ਕਦੀ ਹਾਂਜੀ ਲਾਈਵ ਜਦੋਂ ਸਵੇਰੇ ਮੈਲਬਨ ਵਾਲਾ ਹੋ ਰਿਹਾ ਹੁੰਦਾ ਆਪਣਾ,
0: ਐਵੇਂ ਮੈਸੇਜ ਛੱਡੋ ਨਾਈਕੀ, ਨਾਈਕੀ ਨਾ ਕਿ ਇਹਨੂੰ ਪਤਾ ਲੱਗੇ ਕਿਉਂ ਛੱਡਿਆ,
1: ਬੱਚੇ ਵਿਚਾਰੇ ਤੋਂ ਪੁੱਛਦੇ ਪਏ ਨਾਈਕੀ ਟੌਪਿਕ ਚੱਲਦਾ ਪਿਆ ਕੋਈ ਵੀ,
0: ਐਲਵੀ
1: ਰੈਡ ਬੋਟਮ ਸ਼ੂਜ਼,
0: ਮੁੜ ਕੇ ਜੇ ਕੋਈ ਪੁੱਛੇ ਵੀ ਇਹਨਾਂ ਨੇ ਐਲਵੀ ਕਿਉਂ ਭੇਜਿਆ, ਫੇਰ ਦੱਸ ਦੇ ਕਰੋ,
1: ਫੇਰ ਦੱਸ ਦੋ ਕਿ ਯਾਰ ਬੋਇਜ਼ ਗੱਲਾਂ
0: ਭਰਾਵਾਂ ਦਾ ਸਾਥ ਦੇਣਾ ਯਾਰ, ਫੇਰ
1: ਮਾਂ ਨਹੀਂ ਹੁੰਦਾ ਬਈ ਭਰਾਵਾਂ ਤੇ, ਮੈਂ ਤਾਂ ਇਹੀ ਕਹਿਣਾ, ਚਲੀਏ ਜੀ, ਡਨ ਆ, ਕੁਛ ਰਹਿ ਤੇ ਨਹੀਂ ਗਿਆ,
0: ਕੀ ਲੈ ਜਾਣਾ ਦੁਨੀਆਂ,
1: ਬਸ ਕੁਛ ਨੀ ਲੈ ਕੇ ਜਾਣਾ, ਇਹ ਤੁਹਾਨੂੰ ਅਗਲੇ ਹਫ਼ਤੇ ਦੱਸਾਂਗੇ ਕਿ ਅਸੀਂ ਕੀ ਲੈ ਕੇ ਜਾਣਾ ਦੁਨੀਆਂ ਤੋਂ। ਤਦ ਤੱਕ ਜੀ ਖੁਸ਼ ਰਹੋ, ਸਵਸਥ ਰਹੋ, ਮਸਤ ਰਹੋ, ਸੁਣਦੇ ਰਹੋ ਰੇਡੀਓ, ਹਾਂਜੀ 1674 ਏ

0: ਆਸਟ੍ਰੇਲੀਆ ਵਿੱਚ ਹਰ ਬਿਲ ਦੀ ਸ਼ੁਰੂਆਤ ਹੋਣ ਵਾਲੀ ਹੈ ਹੋਰ ਵੀ ਆਸਾਨ। ਬਿਲਡਿੰਗ ਟਿੰਬਰ, ਪਾਵਰ ਐਂਡ ਹੈਂਡ ਟੂਲਸ, ਸਲੀਪਰ, ਹਾਰਡਵੇਅਰ, ਡੈਕਿੰਗ, ਸੇਫਟੀ ਐਂਡ ਵਰਕਵੇਅਰ, ਵਿੰਡੋਜ਼ ਐਂਡ ਡੋਰਸ ਤੇ ਹੋਰ ਵੀ ਬਹੁਤ ਕੁਝ, ਸਭ ਇੱਕ ਹੀ ਥਾਂ ਉੱਤੇ। ਪ੍ਰੋਫੈਸ਼ਨਲ ਇੰਸਟਾਲੇਸ਼ਨ, ਸੇਮ ਡੇ ਡਿਲੀਵਰੀ ਤੇ ਟ੍ਰੇਡ ਕ੍ਰੈਡਿਟ ਆਪਸ਼ਨਸ ਵੀ ਅਵੇਲੇਬਲ ਨੇ। ਏ ਕਲਾਸ ਬਿਲਡਿੰਗ ਮਟੀਰੀਅਲਸ, ਤੁਹਾਡੀ ਹਰ ਬਿਲ ਦਾ ਟ੍ਰਸਟਡ ਪਾਰਟਨਰ। ਕਮਿੰਗ ਸੂਨ, ਪਤਾ ਚੱਲੇਗਾ ਇੱਥੇ ਹੀ। ਸੁਣਦੇ ਰਹੋ ਰੇਡੀਓ ਹਾਂਜੀ।
1: ਆ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
4: अमृत ए कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं, बल्कि ग्लास कंटेनर च पैक हुंदा है।
3: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
5: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
0: ऑस्ट्रेलिया च अपना घर लेना है या कंस्ट्रक्शन करवानी है, मॉर्गेज रीफाइनेंस करवानी, नवी कार खरीदनी या बिजनेस नो आगे बढ़ाना है, तो टेंशन क्यों? टू फोल्ड लैंडिंग डैंडीनोंग है ना। होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40 तो वध लैंडर्स दे नाल तुहाडे लिए बेस्ट डील, लो क्रेडिट स्कोर वेलकम। कॉल राज 0494763700 और व्हाट्सएप टू फोल्ड लैंडिंग।
6: ऑन रोड्स ऑनर्स कैंपेन सिर्फ सीमित समय ले। हुन नवा BYD कार ले आओ, शानदार ड्राइव अवे ऑफर्स दे नाल। BYD सी लाइन

0: 2026 तक हो जानकारी ले आज ही BYD Caroline Springs नाल संपर्क करो एंड मेंशन रेडियो हांजी BYD ऑन रोड्स ऑन अस कंडीशंस अप्लाई
1: जी तुसी बीमार हो ता AI कोल नहीं डॉक्टर कोल जाने हो फिर कानूनी मसले विच फैसला खुद क्यों याद रखो डिले इन लॉ इज डैमेज इन लाइफ फैमिली इशू प्रॉपर्टी दा मसला कोई इमिग्रेशन दी समस्या या कोई भी कानूनी मैटर इको नाम जो कम तुहाडे लिए कर देने बंसल लॉयर्स तुहाडा भरोसा साडा तजर्बा ते जित अपनी कॉल 4229058 और विजिट bansallawyers.com.au
2: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ ਰੇਡੀਓ ਹਾਂਜੀ 1674 ਐਮਐਲ ਆਫਟਰ ਥੈਰੇਪੀ ਦੀ ਹੋ ਚੁੱਕੀ ਹੈ ਜੀ ਸ਼ੁਰੂਆਤ ਸਮਾਂ ਹੋ ਚੁੱਕਾ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਅਤੇ ਹਾਹਾ ਹੀ ਹੋ ਹੋ ਕਰਨ ਦਾ ਅੱਜ ਦਿਨ ਸ਼ੁੱਕਰਵਾਰ ਦਾ ਅਤੇ ਖਿੱਚ ਕੇ ਰੱਖਿਓ ਤਿਆਰੀਆਂ ਥੋੜ੍ਹਾ ਜਿਹਾ ਜ਼ਿਆਦਾ ਖੁੱਲ੍ਹ ਕੇ ਹੱਸ ਲਿਓ ਕਿਉਂਕਿ ਦੋ ਦਿਨ ਮੁੜ ਕੇ ਨਹੀਂ ਹੱਸਣਾ ਅਤੇ ਅੰਤੜੀਆਂ ਦੇ ਦੁਆਲੇ ਦੁਆਲੇ ਜਾਲਾ ਜੰਮ ਸਕਦਾ ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਕ੍ਰਿਸ਼ਨਾ ਭਾਰਦਵਾਜ
3: ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਵਧੀਆ ਗੱਲ ਹੈ ਕਿਆ ਸ਼ੁਰੂਆਤ ਕੀਤੀ
2: ਚੰਗੇ ਭਲੇ ਪ੍ਰੋਫੈਸ਼ਨਲ ਬੰਦੇ ਐਵੇਂ ਨਾਪ ਸ਼ਨਾਪ ਬੋਲ ਦਿੰਦੇ ਅਸੀਂ ਤਾਂ ਫਿਰ ਹਾਸੇ ਠੱਠੇ ਕਰਨ ਲੈ
3: ਨਹੀਂ ਨਹੀਂ ਗੁੱਡ ਹੈ ਗੁੱਡ ਹੈ
2: ਹਾਸੇ ਠੱਠੇ 'ਚ ਕਿਹਾ ਕੋਈ ਇਹਦਾ ਲੈਣਾ ਦੇਣਾ ਨਹੀਂ ਕੋਈ ਜਾਲਾ ਜੂਲਾ ਨਹੀਂ ਜੰਮਦਾ
3: ਇੱਕ ਤਾਂ ਇਹ ਬਹੁਤ ਪਿਆਰੀ ਗੱਲ ਲੱਗੀ ਕਿ ਅਸੀਂ ਜੱਜ ਕੀਤਾ ਆਪਣੇ ਲਿਸਨਰਾਂ ਨੂੰ ਕਿ ਅਸੀਂ ਹਿਸਾਬ ਆ ਰਹੇ ਹਾਂ ਹੁਣ ਅਗਲੇ ਦੋ ਦਿਨਾਂ ਨੂੰ ਹੱਸਣਾ ਨਹੀਂ ਹੈ
2: ਕਿੱਥੇ ਹੱਸਦੇ ਲੋਕ ਕਿੱਥੇ ਹੱਸਦੇ ਦੱਸੋ
3: ਸੋ ਤੁਸੀਂ ਅੱਜ ਸਾਡਾ ਧੰਨਵਾਦ ਵੀ ਜ਼ਰੂਰ ਕਰਿਓ ਨਾਲ ਨਾਲ ਕਾਲ ਦੇ ਥੈਂਕ ਯੂ
2: ਈਵਨ ਆਪਾਂ ਨਹੀਂ ਘਰ ਜਾ ਗਿਆ ਹੱਸਦੇ ਮੈਂ ਨਾ ਕਮਰੇ ਚੋਂ ਨਿਕਲੀ ਦਾ ਨਾਲ ਹੀ ਮਤਲਬ ਪਰੇਸ਼ਾਨੀ ਵਾਲੇ ਫੋਨ ਆਉਣੇ ਸ਼ੁਰੂ ਹੋਏ
3: ਹੁਣ ਕੀ ਮੁੱਕ ਗਿਆ ਜੀ
2: ਨਹੀਂ ਉਹਦੇ ਤੋਂ ਉੱਪਰ ਉੱਠ ਗਏ
3: ਆਪਾਂ ਤੁਸੀਂ ਉੱਪਰ ਉੱਠ ਗਏ ਮੇਰਾ ਬਿਗਿਨਰ ਲੈਵਲ ਚੱਲ ਰਿਹਾ
2: ਹਾਂ ਤੁਸੀਂ ਹਲੇ ਬਹੁਤ ਸ਼ੁਰੂਆਤੀ ਲੈਵਲ ਤੇ ਹੋ
3: ਮੈਂ ਹਜੇ ਕੋਲਸ ਵੀਜ਼ੇ ਤੇ ਹਾਂ ਹਜੇ
2: ਹਾਂ ਨਹੀਂ ਨਹੀਂ ਤੁਸੀਂ ਹਲੇ ਊਸ਼ੀ ਵੀਜ਼ੇ ਤੇ ਨਹੀਂ ਪਹੁੰਚੇ ਤੁਹਾਨੂੰ ਇਹ ਤੇ ਨਹੀਂ ਮੈਸੇਜ ਲਿਆਉਂਦਾ ਹੋਣਾ ਵੀ ਨਾਲ ਊਸ਼ੀ ਜ਼ਰੂਰ ਲੈ ਕੇ ਆਇਆ ਵਾਹ ਚਲੋ ਆਓ ਜੀ ਫਿਰ ਆਪਾਂ ਵੱਧਦੇ ਅੱਗੇ ਅਤੇ ਬੱਚੇ ਵਿਹਲੇ ਕਰਦੇ ਹਾਂ ਸਕੂਲ ਜਾਣ ਦੇ ਲਈ ਸਾਡੇ ਨਾਲ ਸਭ ਤੋਂ ਪਹਿਲਾਂ ਅਰਨਵ ਹੈ ਉਸ ਤੋਂ ਬਾਅਦ ਮੰਨਤ ਫਤਿਹ ਤੁਸੀਂ ਰੈਡੀ ਰਹੋ ਅਰਨਵ ਸਤਿ ਸ਼੍ਰੀ ਅਕਾਲ
4: ਹੈਲੋ ਅੰਕਲ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ
2: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਅਰਨਵ ਦੇ
4: ਵਧੀਆ ਤੁਹਾਡਾ ਕੀ ਹਾਲ ਆ
2: ਸਾਡਾ ਵੀ ਬਹੁਤ ਵਧੀਆ ਤੁਸੀਂ ਦੱਸੋ ਹੋ ਗਏ ਹੋ ਤਿਆਰ
4: ਹਾਂਜੀ
2: ਗੁੱਡ ਕੀ ਸੁਣਾਓਗੇ ਫਿਰ ਅੱਜ ਤਿਆਰ ਹੋ ਗਏ
4: ਅੱਜ ਸੁਣਾਉਂਗੇ ਇੱਕ ਬੁਝਾਰਤ
2: ਹਾਂਜੀ
3: ਲਿਆਓ ਜੀ ਲਿਆਓ
4: ਲਾਲ ਨਹੀਂ ਕਾਲੇ ਰੰਗ ਦੀ ਫਿਰ ਕਾਲੇ ਰੰਗ ਦੀ ਰਾਣੀ ਪੀਂਦੀ ਲਾਲ ਪਾਣੀ
2: ਕਾਲੇ ਰੰਗ ਦੀ ਰਾਣੀ
3: ਪੜ੍ਹਿਆ
2: ਲਿਖਿਆ ਆਂਸਰ ਹੈ ਪੁੱਤਰ ਜੀ ਹਾਂ ਕਰ ਦੋ
3: ਅੱਛਾ ਵੈਸੇ ਸਹੀ ਤੌਰ ਤੇ ਕਲੀਓਪੈਟਰਾ ਵੀ ਚੱਲ ਸਕਦਾ ਹੈ ਕਲੀਓਪੈਟਰਾ ਵੀ ਚੱਲ ਸਕਦਾ
2: ਹਾਂ ਇਹਦੀ ਮੈਨੂੰ ਸਮਝ ਨਹੀਂ ਲੱਗੀ ਪਰ ਚੱਲ
3: ਤੁਸੀਂ ਸੂਈ ਲੈ ਲਓ ਸਾਡਾ ਜਵਾਬ
2: ਮੋਮਬੱਤੀ
3: ਮੋਮਬੱਤੀ ਅੰਕਲ ਦੀ ਮੋਮਬੱਤੀ ਮੇਰੀ
2: ਫ੍ਰੈਗਰੈਂਸ ਵਾਲੀ ਮੋਮਬੱਤੀ
3: ਹਾਂ ਚਲੋ ਲਓ ਜੀ ਅੱਜ ਤੇ ਅਪਗ੍ਰੇਡ ਹੈ ਨਹੀਂ
2: ਨਹੀਂ
4: ਨਹੀਂ
2: ਕਾਲੇ ਰੰਗ ਦੀ ਪਾਣੀ ਕਾਲੇ ਰੰਗ ਦੀ ਰਾਣੀ
3: ਪੀਂਦੀ ਲਾਲ ਪਾਣੀ
2: ਪੀਂਦੀ ਲਾਲ ਪਾਣੀ
3: ਲਾਲ ਪਾਣੀ ਇਹ ਕੀ ਹੋ ਸਕਦਾ
2: ਪੀਂਦੀ ਲਾਲ ਪਾਣੀ ਹਾਂ
4: ਹਾਂਜੀ
2: ਕਾਲੇ ਰੰਗ ਦੀ ਰਾਣੀ ਆ ਕਾਲੀ ਓਕੇ ਚਲੋ ਹਾਰ ਗਏ
3: ਪਰ ਹਾਰ ਗਏ ਹਾਰ ਗਏ ਹਾਰ ਗਏ ਹਾਰ ਗਏ
4: ਆਨਸਰ
2: ਹੈ ਅਨਾਰ
4: ਨਹੀਂ
2: ਹਾਂ ਲੈ
4: ਮੰਨਤ
2: ਫਤਿਹ ਤੁਸੀਂ ਆਉਣੇ ਰਹੋ ਕੀ ਹਾਲ ਚਾਲ ਤੁਹਾਡਾ ਪ੍ਰਧਾਨ
5: ਅੱਛਾ
2: ਠੀਕ ਆ ਮਤਲਬ ਹਲੇ ਕਾਰਜਕਾਰੀ ਪ੍ਰਧਾਨ ਨੇ
5: ਅੱਛਾ ਓਕੇ
2: ਫਾਈਨਲ ਤੇ

0: ਤੇ ਹੁਣ ਆਪਾਂ ਜਿਹੜਾ ਪ੍ਰੋਗਰਾਮ ਕਰਨਾ ਨਾ ਆਪਾਂ,
1: ਹਾਂ,
0: ਤੇ ਉਹਦੇ ਵਿੱਚ ਇਹਨਾਂ ਨੂੰ ਜ਼ਿੰਮੇਵਾਰੀਆਂ ਲੈਣੀਆਂ ਪੈਣੀਆਂ।
1: ਓ ਮਾਈ ਗੋਡ,
0: ਤੇ ਫਿਰ ਆਪਾਂ ਮਤਲਬ ਡਿਸਾਈਡ ਕਰ ਪਾਵਾਂਗੇ, ਫਿਰ ਬੱਚਿਆਂ ਦੀਆਂ ਵੋਟਾਂ ਵੀ ਲੈਣੀਆਂ ਨਾ।
1: ਓਕੇ, ਅੱਛਾ, ਇਲੈਕਸ਼ਨ ਕਰਨ ਲੱਗੇ ਨਾ ਆਪਾਂ?
0: ਨਹੀਂ, ਉਹ ਤੇ ਬਾਬਾ ਜਦੋਂ ਪ੍ਰੋਗਰਾਮ ਕਰਾਂਗੇ
1: ਉਸ ਤੋਂ ਬਾਅਦ।
0: ਹਾਂ, ਸਾਈਡ
1: ਔਨ ਦਾ ਸਾਈਡ ਕਰ ਲਾਂਗੇ।
0: ਮਤਲਬ ਪੱਕੇ ਹੀ ਹੈ ਇਹ?
1: ਹਾਂ, ਪਤਾ ਹੀ ਹੈ,
0: ਸੀਨੀਅਰ
1: ਫਾਰਮੈਲਿਟੀ ਹੈ ਨਾ।
0: ਸੀਨੀਅਰ ਮੋਸਟ,
2: ਹਾਂਜੀ,
0: ਹਾਂ, ਸੀਨੀਅਰ ਮੋਸਟ ਇੰਟੈਲੀਜੈਂਟ, ਤੇ ਤੁਸੀਂ ਪਲਾਨ ਬਣਾ ਕੇ ਲਿਆਓ ਤੁਸੀਂ ਵੀ ਕਿੱਦਾਂ ਮਤਲਬ ਸਾਰਾ ਮਰੂਦ ਵੱਲੋਂ ਆਓਗੇ ਕਿ ਭਿੰਡੀ ਵੱਲੋਂ, ਪਹਿਲਾਂ ਮੈਨੂੰ ਇਹ ਦੱਸੋ। ਸਬਜ਼ੀ ਬਣਨਾ ਚਾਹੁੰਦੇ ਹੋ ਕਿ ਫਲ ਬਣਨਾ ਚਾਹੁੰਦੇ ਹੋ ਤੁਸੀਂ? ਫਲ ਬਣੋਗੇ? ਹਾਂ, ਫਿਰ ਤੇ ਫਿਰ ਤੁਸੀਂ ਮੁੰਡੇ ਵਾਲੇ ਪਾਸੇ ਹੋ। ਅਮਰੂਦ ਦੇ ਭਿੰਡੀ ਦੇ ਵਿਆਹ ਦਾ, ਠੀਕ ਆ, ਠੀਕ ਆ, ਤੇ ਇਹ ਆਪਾਂ ਕਰਾਂਗੇ ਆਉਂਦੀ ਦੀਵਾਲੀ ਦੇ ਲਾਗੇ ਬੰਨੇ ਕਰ ਦਈਏ।
1: ਚਲੋ, ਡਨ ਹੋ ਗਿਆ। ਹਾਂ, ਉਹ ਅੱਛਾ ਪੁੱਛਿਆ ਤੁਸੀਂ ਮੈਨੂੰ ਪੁੱਛਿਆ? ਆਪਣੇ ਤੁਹਾਨੂੰ ਪੁੱਛਦੇ ਹੁੰਦੇ ਨਾ, ਹਜੇ ਨਹੀਂ ਤਾਰਾ ਤਾਂ ਠੀਕ ਹੈ, ਸਾਦੀ ਕੇ ਲਈ ਇੱਕਦਮ ਠੀਕ ਹੈ ਤਾਰਾ, ਕਰਾ ਲੀਜੀਏ, ਹੁਣ ਅਗਲੇ ਮੰਗਲ ਹੋਗਾ।
0: ਹੁਣ ਅਗਲੇ ਹਫ਼ਤੇ ਬਾਅਦ ਦਵਾਈ ਸਾਹਿਬ ਤੁਸੀਂ ਪਤਾ ਕੀ ਕਰਨਾ, ਤੁਹਾਡਾ ਹੋਮਵਰਕ ਆ ਵੀ ਤੁਸੀਂ ਭਿੰਡੀ ਦਾ ਤੇ ਅਮਰੂਦ ਦੇ ਗੁਣ ਮਿਲਾ ਕੇ ਲਿਆਉਣੇ ਆ।
1: ਡਨ ਹੋ ਗਿਆ,
0: ਠੀਕ ਆ, ਤੇ ਫਿਰ ਮੈਂ ਅਗਲੇ ਹਫ਼ਤੇ ਤੱਕ ਜਗ੍ਹਾ ਜੁਗਾ ਲੱਭ ਕੇ ਲੈ ਕੇ ਆਊਂਗਾ, ਤੇ ਮੰਨਤ ਅਗਲੇ ਹਫ਼ਤੇ ਤੱਕ ਸਾਰੀ ਲਿਸਟ ਬਣਾ ਕੇ ਲਿਆਊਗੀ, ਤੇ ਤਵਨੀਤ ਦੀ ਜ਼ਿੰਮੇਵਾਰੀ ਵੀ ਲਾਉਂਦੇ ਹਾਂ। ਤੁਸੀਂ ਸਾਨੂੰ ਦੱਸਣਾ ਵੀ ਵਿਆਹ ਤੇ ਇੱਕ ਜਣਾ ਜ਼ਿੰਮੇਵਾਰੀ ਲਊਗਾ ਵੀ ਕੀ ਆਪਾਂ ਮਤਲਬ ਕੇਟਰਿੰਗ ਕਿਹੜੀ ਕਿਹੜੀ ਚੀਜ਼ਾਂ ਹੋਣਗੀਆਂ, ਚੀਜ਼ੀਆਂ ਕਿਹੜੀਆਂ ਕਿਹੜੀਆਂ ਹੋਣਗੀਆਂ, ਹਨਾ। ਮੰਨਤ ਤੁਸੀਂ ਪਲਾਨ ਬਣਾ ਕੇ ਲਿਆਉਣਾ, ਅਗਲੇ ਹਫ਼ਤੇ ਆਪਾਂ ਕਰਨਾ ਵਾ ਫਾਈਨਲ,
2: ਠੀਕ ਆ,
0: ਠੀਕ ਆ, ਐਕਸਾਈਟਿਡ?
2: ਹਾਂਜੀ,
0: ਮੇਰੇ ਲਈ ਹਲੇ ਇਕਦਮ ਮਤਲਬ ਨਵੀਂ ਚੀਜ਼ ਆ ਨਾ ਹਲੇ।
1: ਮੈਂ ਠੀਕ ਹੈ, ਜੈਨੂਇਨ ਜੈਨੂਇਨ, ਦੇਖੋ ਅਗਲੀ ਜ਼ਿੰਮੇਵਾਰੀ ਵੀ ਨਾਲ ਸਮਝਦੀ ਪਈ ਹੈ ਨਾ, ਇਹ ਵੀ ਗੱਲ ਆ। ਗੁੱਡ,
0: ਹੋਰ ਫਿਰ ਕੀ ਸੁਣਾਓਗੇ ਅੱਜ?
2: ਅੱਜ ਮੈਂ ਸੁਣਾਉਂਗੀ ਇੱਕ ਬੋਲੀ।
0: ਓਕੇ,
2: ਸੋਹਣਾ ਜਾ ਮੇਰਾ ਵੀਰ ਨੀ ਕੁੜੀਓ, ਸੋਹਣਾ ਜਾ ਮੇਰਾ ਵੀਰ ਨੀ ਕੁੜੀਓ, ਨਜ਼ਰ ਲੱਗਣ ਤੋਂ ਡਰਦੀ ਇੱਕ ਇੱਕ ਜੀ। ਇੱਕ ਜੀ ਕਰਦਾ ਤਵੀਤ ਕਰਾਦਾ, ਇੱਕ ਚਿੱਤ ਕਰਦਾ ਧਾਗਾ ਮੇਰੇ।

0: बरसेगा
1: सावेरा
0: झूम झूम
2: के
1: वीरा भाभी गए।
3: सत श्री अकाल अफसरो,
1: सत श्री अकाल, किवें हो? बड़ा दबका थोड़ा
2: बैट्समैन
1: बनोगे बोलर बनोगे की पसंद है?
2: तरसेम
3: जसड क्रिकेट थोड़ी खेडदा।
1: हाँ, ठीक है भाई।
2: सारे कुछ मेरा डिफरेंट
3: सारा कुछ ਤੁਹਾਡਾ ਡਿਫਰੈਂਟ ਆ।
1: ਮੈਂ ਦੱਸਦਾ ਨਾ, ਮੈਂ ਕੈਰੀਅਰ ਬਣਾ ਦਿੰਦਾ।
3: ਹਾਂ,
1: 17-18 ਦੀ ਉਮਰ ਚ ਇੰਟਰਨੈਸ਼ਨਲ ਚ ਚਲ ਜਾਣ, 30-32 ਤੱਕ ਖੇਡ ਲੈਣ, ਸਹੀ ਕਿ ਨਹੀਂ?
3: ਹਾਂ,
1: ਫਿਰ ਬਾਅਦ ਚੋ ਐਕਟਰ ਬਣ ਜਾਣ,
3: ਬਸ ਸਿੰਗਰ ਬਣ ਜਾਣ।
1: ਹਾਂ, ਸਿੰਗਰ ਬਣ ਜਾਣ, ਸਿੰਗਰ ਐਕਟਰ ਬਣ ਜਾਣ, ਸਹੀ ਕਿ ਨਹੀਂ?
3: ਇਹ ਵੀ ਠੀਕ
2: ਹੈ। ਨਹੀਂ, ਮੈਂ ਨਹੀਂ ਸਿੰਗਰ ਬਣਨਾ।
3: ਸਿੰਗਰ ਨਹੀਂ ਬਣਨਾ, ਉਹਨਾਂ ਬਣਨਾ ਵਾ ਕ੍ਰਿਕਟਰ।
1: ਕ੍ਰਿਕਟਰ
3: ਚੋ ਠੀਕ ਆ,
1: ਕ੍ਰਿਕਟਰ ਹੀ ਬਣੋ ਯਾਰ।
3: ਤੁਸੀਂ ਮੇਰੇ ਕੋਲ ਆ ਜਾ ਕਰੋ, ਮੈਂ ਨਾ ਕੋਚਿੰਗ ਤੁਹਾਨੂੰ ਦਊਂਗਾ।
1: ਹਾਂ, ਸਾਡਾ ਇੱਕ ਇੰਟਰਵਿਊ ਤਿਆਰ ਹੋ ਗਿਆ।
3: ਜਿਹੜੀ ਮੈਂ ਸਪਿਨ ਪਾਉਣੀ ਨਾ, ਤੁਹਾਡੇ ਕੋਲ ਖੇਡੀ ਨੀ ਜਾਣੀ।
1: ਨੇਥਨ ਲਾਇਨ ਨੂੰ ਸਿਖਾਉਂਦੇ ਰਹੇ ਆ,
3: ਹੈਂ?
2: लग
3: जू पता फिर इदा गल्ला ना नी गल बननी।
1: पै गया टाइम, पै गया।
3: तू मेरा मेरे नाल खेड के वेख मेरा वीर, तू जरा किलो किलो मटरी दी लाह शर्त मेरे ना।
1: ओ बल्ले, क्या बात है,
3: किलो मटरी दी शर्त ही फिर
2: करके जा, मैं सोखा रन आउट ही करा दूं।
3: किलो मटरी दी शर्त लौनी हो,
1: डन हो गया।
3: ठीक है,
1: चलो मैं नोट कर लिया, मैं
3: मटरी ले गया नाल ते अपन शर्त लावांगे।
2: ठीक
3: है, चलो फिर वेखी जाऊं।
2: मैं मटरी बच देऊं कि अंकल दी कीवरी चोरी भी कर।
1: होली
3: यार सदा
1: आपच।
3: हां जी,
2: सुनो। सखी भैन भरावां दा रिश्ता सब तो प्यारा, सखी
3: भैन भरावां दा रिश्ता सब तो प्यारा, भैन भरावां दा रिश्ता सब तो प्यारा। रखड़ी आ गई वे,
1: आ गई वे,
3: आ गई वे सरदारा, रखड़ी आ गई वे,
1: आ गई वे,
3: आ गई वे सरदारा, रखड़ी आ गई वे।
1: बल्ले बल्ले बल्ले बल्ले बल्ले,
3: बाय बाय बाय बाय बाय वे सरदारा, रखड़ी। नेक्स्ट साढ़े नाल ने नाहत ते हरगुण। सत श्री अकाल नाहत।
4: सत श्री अकाल जी ते अंकल जी।
3: सत श्री अकाल, की हाल है नाहत दा?
4: ਵਧੀਆ, ਤੁਸੀਂ ਸੁਣਾਓ ਐਡਾ ਕੀ ਹਾਲ ਹੈ?
3: ਅਸੀਂ ਵੀ ਠੀਕ ਹਾਂ, ਮਤਲਬ
1: ਠੀਕ ਠਾਕ।
3: ਆ ਠੰਡ ਘਟ ਗਈ ਥੋੜੀ ਜੀ ਨਾਹਤ ਹੈ ਨਾ?
4: ਹਾਂਜੀ,
3: ਹਾਂ ਹੁਣ ਥੋੜਾ ਜਿਹਾ ਜਿੱਦਾਂ ਛੇਤੀ ਇਦਾਂ ਨੀ ਲੱਗਦਾ ਵੀ ਛੇਤੀ ਬਲਬ ਜਗਾ ਤੇ ਰੱਬ ਨੇ। ਹਾਂ, ਪਹਿਲਾਂ ਨਾ ਲੱਭ ਐ ਲੱਗਦਾ ਜਿੱਦਾਂ ਸਿਆਲ ਚ ਨਾ ਰੱਬ ਲੇਜ਼ੀ ਜਿਹਾ ਹੋ ਜਾਂਦਾ ਜਿੱਦਾਂ, ਹੈਨਾ?
4: ਹਾਂਜੀ,
3: ਐਵੇਂ ਬਾਰੀਆਂ ਖੁੱਲੀਆਂ ਛੱਡ ਕੇ ਸੌ ਜਾਂਦਾ।
1: ਨਾਲੇ
3: ਪਾਪਾ ਨੂੰ ਇਹ ਹੁੰਦਾ ਵੀ ਅਸੀਂ ਆਪ ਉੱਠੇ ਆ, ਇਹਨਾਂ ਨੂੰ ਵੀ ਕਿਉਂ ਸੌਣ ਦੇ?
1: ਕਿਉਂ ਸੌਣ ਬਈ, ਇੰਨਾ ਕਰਨ ਅਸੀਂ ਉੱਠੇ ਪਏ ਆ, ਉੱਠੋ ਤੁਸੀਂ ਵੀ, ਸਟਰਗਲ ਕਿੱਥੇ ਕਰੋ।
3: ਹੈ ਨਾ ਹਰਗੁਣ, ਏਦਾਂ ਹੀ ਆ ਨਾ? ਓ ਸੋਰੀ, ਨਾਹਤ ਏਦਾਂ ਹੁੰਦਾ।
4: ਹਾਂਜੀ,
3: ਤੁਸੀਂ ਵੀ ਜਦੋਂ ਪਾਪਾ ਸੁੱਤੇ ਹੋਣਗੇ ਨਾ, ਤੁਸੀਂ ਵੀ ਉਠਾ ਦਿਓ ਟਾਈਮ ਨਾਲ ਹੀ।
4: ਹਾਂਜੀ, ਅੱਜ ਸੇ ਤੁਸੀਂ ਫਲੋ ਫਲੋ ਚ ਮੈਨੂੰ ਅਨਹਦ ਕਹਿਤਾ।
3: ਉਹ ਤਾਂ ਤੁਸੀਂ ਇੱਕ, ਅੱਛਾ ਫੇਰ ਅਨਹਦ? ਓ ਹੋ, ਸੋਰੀ ਸੋਰੀ ਸੋਰੀ,
1: ਇੰਨਾ ਕੁ ਮਾਫ਼ ਕਰ ਦਿਆ ਕਰੋ ਹੈ ਨਾ ਆਪਾਂ ਟ੍ਰੇਨਿੰਗ ਦੁਬਾਰਾ ਕਰਾਂਗੇ ਜਿਹੜੇ ਬੰਦੇ ਹੋਰ ਜਿਹੜੇ ਬੰਦੇ ਦੇ ਨਾਲ ਅੰਕਲ ਲਾ ਦੋ ਨਾ ਉਹ ਮੁੜ ਕੇ ਇੰਨਾ ਕੁ ਭੁੱਲਣ ਲੱਗ ਪੈਂਦਾ। ਜੇ
3: ਤੁਸੀਂ ਮੇਰੀ ਬਹੁਤ ਜ਼ਿੰਮੇਵਾਰੀ ਚਾਹੁੰਦੇ ਹੋ ਨਾ ਤਾਂ ਫਿਰ ਵੀਰਾ ਕਹਿਲਾ ਕਰੋ, ਫਿਰ ਮੈਂ ਸੋਚ ਸਮਝ ਕੇ ਬੋਲਿਆ ਕਰੂ,
1: ਮੇਰੇ ਵੀਰੇ ਨੂੰ ਵੀਰਾ ਕਹਿ ਦਿਆ ਕਰੋ ਯਾਰ, ਗਲਤ
3: ਕਰੋ ਫਿਰ ਜਚਣਾ ਨੀ ਹੈ ਨਾ।
1: ਅੱਛਾ
3: ਹੈ ਨਾ, ਵੀਰਾ ਬੁਰਾ ਖਵਾਉਣਾ ਨਾ, ਦੀਦੀ ਖਵਾਉਣਾ, ਇਹ ਵੀ ਇੱਕ ਉਮਰ ਤੱਕ ਹੀ ਜੱਜਦਾ, ਮੁੜ ਕੇ ਆਪ ਨੂੰ ਸ਼ਰਮ ਜਿਹੀ ਆਉਣ ਲੱਗ ਪੈਂਦੀ। ਕੀ ਸੁਣਾਓਗੇ ਫਿਰ ਅੱਜ?
4: ਅੱਜ ਇੱਕ ਬੋਲੀ।
3: ਹਾਂਜੀ।
4: ਹਰੇ ਹਰੇ ਪੱਤੇ ਨਾਲ ਚਟਨੀ ਬਣਾਵਾਂਗੇ, ਹਰੇ ਹਰੇ ਪੱਤਿਆਂ ਦੀ ਚਟਨੀ ਬਣਾਵਾਂਗੇ, ਛਾਂ ਵਿੱਚ ਬਹਿ ਕੇ ਖਾਵਾਂਗੇ ਨੀ 15 ਅਗਸਤ ਨੂੰ ਕਿੱਕਲੀ
3: ਪਾਵਾਂਗੇ, ਨੀ 15 ਅਗਸਤ ਨੂੰ ਕਿੱਕਲੀ ਪਾਵਾਂਗੇ,
4: ਨੀ 15 ਅਗਸਤ ਨੂੰ ਕਿੱਕਲੀ
3: ਪਾਵਾਂਗੇ, ਬਲ ਬਲ ਬਲ ਬਲ ਬਲ ਬਲੇ
1: ਡਿੰਗ ਡਿੰਗ ਡਿੰਗ ਡਿੰਗ ਡਿੰਗ ਡਿੰਗ ਡਿੰਗ ਡਿੰਗ ਡਿੰਗ ਡਿੰਗ ਡਿੰਗ ਡਿੰਗ ਡਿੰਗ ਡਿੰਗ ਡਿੰਗ ਡਿੰਗ ਡਿੰਗ ਡਿੰਗ ਡਿੰਗ ਡਿੰਗ
3: ਵੋ
1: ਵਾਹ
3: ਬੜੀ ਨਵੀਂ ਜੀ ਬੋਲੀ ਹੈ।
1: ਕਿਆ ਬਾਤ ਹੈ, ਮਹਾਤਮਾ ਗਾਂਧੀ ਨੇ ਵੀ ਪਾਈ ਹੋਣੀ ਹੈ।
3: ਆਲੂ ਆਲੂ ਆਲੂ ਨੀ ਬਾਪੂ ਗਾਂਧੀ ਨੇ ਕੀਤਾ ਚਰਖਾ ਚਾਲੂ ਨੀ ਬਾਪੂ ਗਾਂਧੀ ਆ ਵੀ ਪਾਉਂਦੀਆਂ ਹੁੰਦੀਆਂ ਇਹ ਬੀਬੀਆਂ। ਬੋਲੀਆਂ ਦੀ ਖੂਬਸੂਰਤੀ ਹੈ ਨਾ, ਜਿਹੜੀ ਮਰਜ਼ੀ ਬਣਾ ਲਓ।
1: ਇਹ ਗੱਲ ਸਹੀ ਹੈ ਨਾ।
3: ਥੈਂਕ ਯੂ ਨਾ,
4: ਦੀਦੀ ਨਾਲ ਗੱਲ ਕਰ।
3: ਹੈਲੋ,
4: ਸਤਿ ਸ਼੍ਰੀ ਅਕਾਲ ਜੀ ਤੇ ਅੰਕਲ ਜੀ।
3: ਸਤਿ ਸ਼੍ਰੀ ਅਕਾਲ। ਹੁਣ ਅੰਕਲ ਤੁਸੀਂ ਹੋ।
1: ਤੁਸੀਂ ਮੇਰਾ ਵੀਰਾ ਖੁਸ਼ ਰੱਖਣਾ, ਕੋਈ ਨੀ, ਆਪਾਂ ਹਫਤੇ ਵੰਡ ਲੈਣੇ, ਅਗਲੇ ਹਫਤੇ ਮੈਂ ਵੀਰਾ ਹੋ ਜਾਊਂਗਾ।
3: ਜੇ ਵੀਰਾ ਕਹਿਣ ਦੇ ਬਾਵਜੂਦ ਵੀ ਮੇਰੇ ਕੋਈ ਗਲਤੀ ਹੋ ਗਈ ਤੇ ਫਿਰ ਅੰਕਲ ਕਹਿ ਲੈਣ ਦਾ,
1: ਇਹ ਠੀਕ ਹੋ ਗਿਆ।
3: ਮੈਂ ਮਤਲਬ ਵੇਖਣਾ ਚਾਹ ਰਿਹਾ ਵੀ ਏਦਾਂ ਭਲਾ ਠੀਕ ਹੁੰਦਾ ਹੈ। ਆਪਣੀਆਂ ਰਿਕੁਆਇਰਮੈਂਟ ਦੱਸ ਦਿਓ ਵੀ ਉਹ ਕੀ ਚਾਹੀਦਾ ਤੁਹਾਨੂੰ, ਕਿੰਨੇ ਐਂਪ ਦਾ ਸਪੀਕਰ ਚਾਹੀਦਾ, ਕਿੰਨੇ ਕਿੰਨੇ ਸਾਈਜ਼ ਦੀ ਸਟੇਜ ਚਾਹੀਦੀ ਆ,
1: ਸਜਣ ਦੇ ਵੀ ਚਾਹੀਦੇ ਕਿ ਨਹੀਂ,
3: ਉਹ ਤੇ ਇਹ ਦੱਸਣਗੇ ਹਨਾ।
1: ਚਲੋ ਡਨ ਹੋ ਗਿਆ
3: ਹਨਾ। ਪਿੱਛੇ ਪਿੱਛੇ ਹੇਕਾਂ ਲਾਉਣ ਵਾਲੀਆਂ ਕਿੰਨੀਆਂ ਬੀਬੀਆਂ ਚਾਹੀਦੀਆਂ, ਉਹਨਾਂ ਦੀ ਉਮਰ ਕਿੰਨੀ ਹੋਣੀ ਚਾਹੀਦੀ ਆ, ਤੁਸੀਂ ਡਿਟੇਲ ਦੇ ਵਿੱਚ ਬਣਾ ਕੇ ਲਿਆਉਣੀ ਲਿਸਟ।
1: ਮੈਂ ਕਾਲੀਆਂ ਐਨਕਾਂ ਪਾ ਕੇ ਨਾ ਬੈਕ ਸਾਈਡ ਤੇ ਗਿਟਾਰ ਲੈ ਕੇ ਆਪਣੀ ਖੜਾ ਹੋ ਜਾਊਂਗਾ, ਭਾਵੇਂ ਬੋਲੀ ਤੇ ਜਚੇ ਨਾ ਜਚੇ, ਪਰ ਉਹਦਾ ਫੋਟੋ ਜਿਹਾ ਲੱਗਣਾ ਚਾਹੀਦਾ ਨਾ ਕਿ ਤਕੜਾ ਕਾਨਸਰਟ ਟਾਈਪ ਲੈਵਲ ਹੁੰਦਾ।
3: ਹਾਂ
1: ਹਨਾ, ਡਨ ਹੋ ਗਿਆ।
4: ਢੋਲਕੀ ਪਾਪਾ ਵਜਾ
3: ਲੈਣਗੇ,
1: ਬਸ ਗੱਲ ਹੀ ਖਤਮ ਹੋ ਗਈ। ਢੋਲਕੀ ਗਿਟਾਰ
3: ਹੋਰ
1: ਤੇ ਬਸ ਹੋ ਗਈ ਬੋਲੀ ਤਿਆਰ।
4: ਹਾਂ
3: ਓਕੇ ਹੋ ਗਿਆ ਕੰਮ ਤੇ ਫਿਰ।
4: ਹਾਂਜੀ,
3: ਕੀ ਸੁਣਾਓਗੇ?
4: ਅੱਜ ਮੈਂ 15 ਅਗਸਤ ਤੇ ਕੁਛ ਸੁਣਾਵਾਂਗੀ।
3: ਹਾਂਜੀ
4: ਸਿੰਧ ਵਾਸੀਓ, ਰੱਖਣਾ ਯਾਦ ਸਾਨੂੰ ਕਿਤੇ ਦਿਲਾਂ ਤੋਂ ਨਾ ਭੁਲਾ ਜਾਣਾ, ਖਾਤਰ ਵਤਨ ਦੀ ਲੱਗੇ ਹਾਂ ਚੜ੍ਹਨ ਫਾਂਸੀ, ਸਾਨੂੰ ਦੇਖ ਕੇ ਨਹੀਂ ਘਬਰਾ ਜਾਣਾ, ਸਾਡੀ ਮੌਤ ਨੇ ਵਤਨ ਦੀ ਵਾਸੀਆਂ ਦੇ ਦਿੱਲੀ ਵਤਨ ਦਾ ਇਸ਼ਕ ਜਗਾ ਜਾਣਾ, ਦੇਸ਼ ਵਾਸੀਓ ਚਮਕਣਾ ਚੰਦ ਵਾਂਗੂ ਕਿਤੇ ਬਦਲਾਂ ਹੇਠ ਨਾ ਆ ਜਾਣਾ, ਕਰਕੇ ਦੇਸ਼ ਦੇ ਨਾਲ ਤਰੋ ਯਾਰੋ ਦਾਗ ਕੌਮ ਦੇ ਮੱਥੇ ਨਾਲ ਆ ਜਾਣਾ, ਮੁੱਲਾ ਸਿੰਘ ਕਿਰਪਾਲ ਨਵਾਬ ਵਾਂਗੂ ਅਮਰ ਸਿੰਘ ਨਾ ਕਿਸੇ ਕਹਾ ਜਾਣਾ, ਜੇਲਾ ਹੋਣ ਕਾਲਜ ਵਤਨ ਸੇਵਕਾਂ ਦੇ ਦਾਖਲ ਹੋਏ ਡਿਗਰੀਆਂ ਪਾ ਜਾਣਾ, ਹੁੰਦੇ ਫੇਲ ਬਹੁਤ ਅਤੇ ਪਾਸ ਥੋੜੇ, ਵਤਨ ਵਾਸੀਓ ਦਿਲ ਨਾ ਢਾ ਜਾਣਾ, ਪਿਆਰੇ ਵੀਰ ਨੂੰ ਚੱਲੇ ਹਾਂ ਅਸੀਂ ਜਿੱਥੇ, ਇਸੇ ਰਸਤੇ ਤੁਸੀਂ ਵੀ ਆ ਜਾਣਾ, ਇਸੇ ਰਸਤੇ ਤੁਸੀਂ ਵੀ ਆ ਜਾਣਾ।
1: ਵੈਰੀ ਗੁੱਡ, ਵੈਰੀ ਨਾਈਸ,
4: ਥੈਂਕ ਯੂ,
3: ਵੈਰੀ ਨਾਈਸ, ਬਹੁਤ ਸੋਹਣਾ ਯਾਦ ਕਰ ਲਿਆ।
4: ਥੈਂਕ ਯੂ,
3: ਥੈਂਕ ਯੂ, ਹੈਵ ਅ ਨਾਈਸ ਡੇ। ਕੱਲ ਕੱਲ ਆਓਗੇ ਤੁਸੀਂ ਉੱਥੇ ਫਿਰ ਫੈਡਰੇਸ਼ਨ ਸਕੁਅਰ ਤੇ?
1: ਹਾਂ, ਫਲੈਗ ਹੋਇਸਟਿੰਗ ਤੇ।
4: ਹਾਂਜੀ ਆ ਜਾਾਂਗੇ।
3: ਹੈ
4: ਅੱਲਾ,
3: ਕੱਲ ਉੱਥੇ ਹੈਗਾ ਪ੍ਰੋਗਰਾਮ।
1: ਹਾਂ, ਰੇਖਾ ਜੀ, ਹਾਂ ਹਾਂ, ਉਮਰਾਓ ਜਾਨ ਜੀ ਆ ਕੇ ਕਰਨਗੇ ਉਹ ਫਲੈਗ ਹੋਇਸਟਿੰਗ।
3: ਅੱਛਾ,
1: ਓ ਯੈਸ, ਰਾਨੀ ਮੁਖਰਜੀ ਵੀ ਆ ਰਹੀ ਹੈ।
3: ਓਕੇ,
1: ਗੁੱਡ ਹੈ, ਗੁੱਡ ਹੈ।
4: ਕਦੋਂ, ਕਿੰਨੇ ਵਜੇ?
1: 10:30 ਸ਼ੁਰੂ, ਮੇਰੇ
3: ਸਵੇਰੇ ਸ਼ੁਰੂ ਹੋ ਜਾਣਾ। ਹਾਂ, 11
1: ਸਵੇਰੇ, ਮਤਲਬ ਪ੍ਰੋਗਰਾਮ ਤਾਂ 10 ਵਜੇ ਤੋਂ ਹੀ ਸ਼ੁਰੂ ਹੋ ਜਾਂਦਾ, ਪਰ ਹੋਇਸਟਿੰਗ ਉਹੀ ਹੈ 10:30।
3: ਚਲੋ, ਥੈਂਕ ਯੂ।
4: ਓਕੇ ਵੀਰ ਜੀ, ਤੁਹਾਨੂੰ ਮਿਲਣ ਆਵਾਂਗੇ ਫਿਰ ਮੈਂ।
3: ਹਾਏ, ਠੀਕ ਹੈ ਭੈਣਾ, ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਇਹ ਵੇਖੋ ਬਈ ਨਿਆਣਿਆਂ ਦੀ ਪਿਕਅਪ ਕਿੱਡੀ
1: ਵੇਖੋ,
3: ਕਿੱਡੀ ਪਿਕਅਪ ਮਾਰਦੇ ਉਸੇ ਵੇਲੇ। ਨੈਕਸਟ ਸਾਡੇ ਨਾਲ ਨੇ ਤਾਜ ਐਂਡ ਸਿਬਲਿੰਗ ਤੇ। ਸਤਿ ਸ਼੍ਰੀ ਅਕਾਲ ਐਂਬਰ, ਤੁਸੀਂ ਆਉਂਦੇ ਰਹੋ। ਐਂਬਰ ਗੁਰਬਾਜ, ਸਤਿ ਸ਼੍ਰੀ ਅਕਾਲ ਐਂਬਰ, ਕੀ ਹਾਲ ਹੈ?
1: ਕ੍ਰਿਸ਼ਨਲ ਅੰਕਲ ਵੱਲੋਂ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ।
3: ਕੀ ਕਰਦੇ ਹੋ? ਸਾਡਾ ਠੀਕ ਹੈ ਪੁੱਤ, ਤੁਹਾਡਾ ਕੀ ਹਾਲ ਹੈ?
5: ਵਧੀਆ।
3: ਓਕੇ, ਕੀ ਕਰਦੇ ਸੀ?
5: ਬ੍ਰੈਕਫਾਸਟ ਖਾਂਦੇ ਸੀ।
3: ਐਗੀ ਦੇ ਨਾਲ ਕੀ ਖਾਂਦੇ ਸੀ?
1: ਉੱਪਰ ਸਿਰਪ ਆ ਜਾਵੇ ਨਾ ਮੇਪਲ ਵਾਲਾ, ਓਏ ਹੋਏ ਹੋਏ ਹੋਏ ਹੋਏ, ਘੈਂਟ ਕੰਮ ਹੋ ਜਾਂਦਾ ਸੀ।
3: ਹਾਂਜੀ,
1: ਸੈਟਰਡੇ
5: ਪੈਨਕੇਕ।
1: ਮੱਝਾਂ ਚਾਰਦਾ ਹੈ, ਵੈਰੀ ਗੁੱਡ,
3: ਥੈਂਕ ਯੂ। ਨੈਕਸਟ ਕਿਹਦੀ ਵਾਰੀ ਹੈ?
5: ਬਸ ਨਾਲ ਗੱਲ ਕਰ ਲੋ।
3: ਅੱਛਾ, ਹਾਂਜੀ ਹਾਂਜੀ, ਲਿਆਓ। ਸਤਿ ਸ਼੍ਰੀ ਅਕਾਲ ਜੀ, ਤੇ ਤੁਸੀਂ ਆਵਾਜ਼ ਪੂਰੀ ਥੋੜੀ ਜੀ ਵੱਧ ਕਰੋ, ਤੁਹਾਡੀ ਆਵਾਜ਼ ਬੜੀ ਘੱਟ ਜੇ। ਹਾਂਜੀ, ਆਵਾਜ਼ ਘੱਟ ਜੇ।
1: ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ
3: ਹੈਲੋ ਹੈਲੋ ਹੈਲੋ
1: ਹੈਲੋ
3: ਹੈਲੋ ਹੈਲੋ ਹੈਲੋ। ਹਾਂਜੀ, ਕੀ ਸੁਣਾਓਗੇ?
5: ਚੁਟਕਲਾ।
3: ਓਕੇ, ਸੁਣਾਓ ਸੁਣਾਓ ਸੁਣਾਓ।
5: ਪਤਰੀ ਕਹਿੰਦੀ, ਮੈਨੂੰ ਸੋਨੇ ਦਾ ਹਾਰ ਲੈ ਦੋ, ਮੈਂ ਤੈਨੂੰ ਸੱਤ ਜਨਮ ਤੱਕ ਪਿਆਰ ਕਰੂੰਗੀ। ਪਤੀ ਕਹਿੰਦਾ, ਹਾਰ ਦਾ ਨਾਲ ਸੋਨੇ ਇੰਡੀਆ, ਚੂੜੀਆਂ ਵੀ ਲਾ ਲੈ ਲਾ, ਹਾਰ ਗਾਲ ਇਸੇ ਜਨਮ ਤੇ ਹੀ ਖਤਮ ਕਰ।
1: ਖੇੜਾ ਛੱਡੋ ਮੇਰਾ, ਹੈ ਮੁਕਾ ਗੱਲ।
3: ਵਾਹ, ਥੈਂਕ ਯੂ
1: ਥੈਂਕ ਯੂ ਗੁਰਬਾਜ ਜੀ, ਥੈਂਕ ਯੂ ਸੋ ਮਚ,
3: ਥੈਂਕ
5: ਯੂ। ਨਾਲ ਗੱਲ ਕਰ ਲਓ।
3: ਹਾਂਜੀ, ਲਓ ਵੀਰ ਜੀ ਨਾਲ ਗੱਲ ਕਰੋ।
6: ਸਤਿ ਸ਼੍ਰੀ ਅਕਾਲ ਰਜੋਤ ਅੰਕਲ ਜੀ ਨਾਲ, ਵਿਸ਼ਨਾ ਅੰਕਲ ਜੀ।
3: ਸਤਿ ਸ਼੍ਰੀ ਅਕਾਲ। ਮੰਮੀ ਨੇ ਕੀ ਸੁੱਟਤਾ ਪਿੱਛੇ?
1: ਠਿਸ਼ ਠਿਸ਼ ਠਸ਼ ਠਸ਼।
6: ਐਂਬਰ ਨੇ ਸੁੱਟਿਆ।
3: ਅੱਛਾ, ਐਂਬਰ ਨੇ ਸੁੱਟਤਾ, ਚਮਚਾ ਤੋੜਤਾ।
1: ਚਮਚਾ ਤੋੜਤਾ ਹੈ।
6: ਪਤੀ ਪਤਨੀ ਨੂੰ ਭਗਵਾਨ ਨੇ ਆ ਜਿਹੜੀ ਸਬਜ਼ੀ ਬਣਾਈ ਆ ਇਹਨੂੰ ਕੀ ਕਹਿੰਦੇ ਆ? ਪਤਨੀ ਕਹਿੰਦੀ, ਕਿਉਂ ਇੰਨਾ ਸਵਾਦ ਬਣੇ ਆ? ਪਤੀ ਕਹਿੰਦਾ, ਨਹੀਂ ਮੇਰੇ ਕੋਲੋਂ ਜਦੋਂ ਸਵਰਗ ਵਿੱਚ ਪੁੱਛੂਗੇ ਇਹ ਕੀ ਖਾ ਕੇ ਮਰਿਆ ਸੀ ਤਾਂ ਜਵਾਬ ਤੇ ਦੇਣਾ ਪਊਗਾ।
3: ਸਵਰਗ ਵਿੱਚ ਵਾ, ਇੱਕ ਚੀਜ਼ ਨੂੰ ਕਬਰ ਮੈਂ ਸਵਰਗਾਂ ਚ ਚੱਲਿਆ ਬੱਲੇ ਬੱਲੇ ਪਤੀ
1: ਵੈਰੀ ਨਾਈਸ ਵਧੀਆ ਫਾਲੋ ਕੀਤਾ
3: ਓ ਐਂਬਰ ਕਿੰਨਾ ਲੜ ਪਈ ਆ ਸਾਡੇ ਨਾਲ ਕੌਣ ਸੀ ਨੈਕਸਟ ਸਾਡੇ ਨਾਲ ਆ ਤੇਗ ਸਤਿ ਸ੍ਰੀ ਅਕਾਲ ਤੇਗ ਉਸ ਤੋਂ ਬਾਅਦ ਫਿਰ ਔਜਲਾ ਸਾਹਿਬ ਤੁਸੀਂ ਰੈਡੀ ਰਹੋ
7: ਅਸੀਂ
3: ਵੀ ਵਧੀਆ ਤੁਹਾਡਾ ਪਤਾ ਨੀ ਕੀ ਦਿਖਾ ਲਿਆ
7: ਮੈਂ ਵੀ ਠੀਕ ਹਾਂ
3: ਤੁਸੀਂ ਵੀ ਠੀਕ ਹੋ ਓਕੇ ਥੈਂਕ ਯੂ ਤੇ ਕੀ ਸੁਣਾਓਗੇ ਅੱਜ
7: ਅੱਜ ਮੈਂ ਸੁਣਾਗੀ ਇੱਕ ਮਾਇਆ
3: ਓਕੇ
1: ਵੈਰੀ ਗੁੱਡ
7: ਪਾਣੀ ਛੰਨੇ ਵਿੱਚੋਂ ਕਾ ਪੀਤਾ
3: ਪਾਣੀ
7: ਤੇਰੇ ਵਿੱਚੋਂ ਰੱਬ ਦਿਸਦਾ ਤੈਨੂੰ ਸਜਦਾ ਮੈਂ ਤਾਂ ਕੀਤਾ
3: ਵਾਹ ਵਾਹ ਵਾਹ ਵਾਹ ਇਹ ਕਿੱਥੋਂ ਯਾਦ ਕਰ ਲਿਆ ਇੰਨਾ ਵਧੀਆ
1: ਵੈਰੀ ਗੁੱਡ
3: ਤੁਸੀਂ ਤੇ ਟੱਪੇ ਵੀ ਬੋਲਣ ਲੱਗ ਪਏ ਹੋ
7: ਹਾਂਜੀ
1: ਬੜੇ ਸਮਾਰਟ ਹੋ ਤੁਸੀਂ
3: ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਾਂ ਥੈਂਕ ਯੂ ਥੈਂਕ ਯੂ
7: ਥੈਂਕ ਯੂ ਅੰਬਰ ਨਾਲ ਗੱਲ ਕਰ ਲਓ
3: ਓ ਆਹ ਸੱਚ ਅੱਜ ਤੇ ਅੰਬਰ ਵੀ ਆ ਸਤਿ ਸ਼੍ਰੀ ਅਕਾਲ ਅੰਬਰ ਸਤਿ ਸ਼੍ਰੀ ਅਕਾਲ ਅੰਬਰ ਜੀ ਕੀ ਹਾਲ ਅੰਬਰ ਜੀ
1: ਠੀਕ ਹੋ ਅੰਬਰ ਜੀ
7: ਬਹੁਤ ਵਧੀਆ
3: ਓਕੇ
7: ਹਾਂਜੀ
3: ਅੱਜ ਚੱਲੇ ਹੋ ਸਕੂਲ ਕੀ ਸੁਣਾਓਗੇ ਅੱਜ ਸਕੂਲ ਜਾਣ ਤੋਂ ਪਹਿਲਾਂ ਪਹਿਲਾਂ ਓਕੇ ਅੱਛਾ ਤੁਹਾਡੇ ਕੋਲ ਵੀ ਮਾਇਆ ਵਾ ਬੱਲੇ ਬੱਲੇ ਬੱਲੇ
7: ਮਾਇਆ
3: ਹਾਂਜੀ ਤੁਸੀਂ ਤੇ ਬੜੇ ਇੰਟੈਲੀਜੈਂਟ ਹੋ ਗਏ ਹੋ ਥੈਂਕ ਯੂ ਤੁਹਾਡਾ ਦਿਨ ਵਧੀਆ ਵਧੀਆ ਰਹੇ ਤੇ ਥੈਂਕ ਯੂ
7: ਹੋਰ
3: ਫਿਰ ਕੀ ਸੁਣਾਓਗੇ ਪੀਜ਼ਾ ਖਾ ਕੇ
1: ਨੀਂਦ ਨੀ ਆਉਂਦੀ
3: ਹੈਲੋ ਔਜਲਾ ਸਾਹਿਬ ਹੈਲੋ ਤੁਸੀਂ ਸੁੱਤੇ ਜੇ ਤੁਹਾਡਾ ਬਾਂਦਰ ਭੱਜ ਗਿਆ ਜੇ
7: ਗਾਣਾ ਵੀ ਸੁਣਦਾ ਸੀ ਨੋ ਨੀਡ ਉਹ ਵੀ ਗਾਣਾ ਚੰਗਾ ਸੀਗਾ
1: ਸਾਨੂੰ ਲੋੜ ਨੀ
8: ਮੈਨੂੰ ਆਖਣਾ ਸੀ ਪੁਰਾਣੇ ਗਾਣੇ ਬੈਟਰ ਲੱਗਦੇ ਨੇ ਨਵੇਂ ਤੋਂ।
9: ਸਹੀ ਗੱਲ, ਪੁਰਾਣੇ ਵਧੀਆ ਹਨ,
1: ਪੁਰਾਣੇ ਜ਼ਿਆਦਾ ਬੈਟਰ ਨੇ।
8: ਹਾਂਜੀ, ਮੈਂ ਉਹਦਾ ਪਹਿਲਾ ਗਾਣਾ ਵੀ ਸੁਣਿਆ ਹੋਇਆ ਅਮਰੀਕਾ ਚ, ਉਹਦੇ ਵਿੱਚ ਇਹ ਸੈੱਲ ਫੋਨ ਸੀ ਤੇ ਗਾਣਾ ਦਾ ਇਹ ਲਿਰਿਕ ਸੀ, ਟੁੱਟਿਆ ਸੈੱਲ ਫੋਨ ਨੀ।
9: ਪਿੰਡ ਲੋਕੀ ਗਾਲਾਂ ਕੱਢਦੇ ਦੁਬਈ ਜਾ ਕੇ ਸ਼ੇਖ ਕੀ।
8: ਹਾਂਜੀ,
9: ਕੀ
1: ਪਿੰਡ ਜੱਟ ਜੱਟ ਕਹਿੰਦੇ ਦੁਬਈ ਜਾਵਾਂ ਸ਼ੇਖ,
9: ਦੁਬਈ ਜਾ ਜਾ।
1: ਬਾਕੀ ਬਾਈ ਉਹ ਤਾਂ ਪਿੰਡ ਵਾਲਿਆਂ ਨੂੰ ਪੁੱਛਣਾ ਪੈਣਾ ਗੱਲ ਕਿਹੜੀ ਸਹੀ ਆ। ਆਮ
9: ਹੀ ਹੁੰਦਾ ਪਿੰਡ ਗਾਲਾਂ ਕੱਢਦੇ ਦੁਬਈ ਜਾਵਾਂ ਸ਼ੇਖ। ਹਾਂਜੀ, ਕੀ ਸੁਣਾਓਗੇ?
8: ਅੱਜ ਤਾਂ ਮੈਂ ਚੁਟਕਲਾ ਸੁਣਾਗਾ।
9: ਹਾਂਜੀ,
8: ਤਾਂ ਇੱਕ ਵਾਰੀ ਤਿੰਨ ਗੱਡੀਆਂ ਜੇਲ ਤੋਂ ਭੱਜ, ਤੇ ਫਿਰ ਉਹਨੂੰ ਫਾਰਮ ਹਾਊਸ ਲੱਭਿਆ, ਉਹ ਉਹਦੇ ਵਿੱਚ ਲੁਕ ਪਏ। ਉਹ ਤੋਂ ਬਾਅਦ ਇੱਕ ਜੇਲ ਵਾਲਾ ਬੰਦਾ ਆਇਆ, ਤੇ ਫਿਰ ਉਹਨੇ ਤਿੰਨ ਸੈਕ ਪੰਜਾਬੀ ਚ ਕਹੀ ਤੇ ਹੁੰਦੇ ਆ
1: ਸੈਕ
9: ਕੱਢਤੇ, ਨੌਕਰੀਓ ਕੱਢਤੇ
8: ਨੀ, ਉਹ ਜਿਹੜਾ ਲਾਈਕ ਬੰਡਲ ਪੰਜਾਬੀ ਚ ਕਿਵੇਂ ਕਹੀਦਾ,
1: ਬੋਰਾ।
8: ਹਾਂਜੀ,
9: ਪੰਡ।
8: ਤਾਂ ਫਿਰ ਉਹਨੇ ਤਿੰਨ ਬੋਰੇ ਦੇਖ ਲਏ, ਤਾਂ ਫਿਰ ਉਹਨੇ ਸੋਚਿਆ ਕਿ ਕੈਦੀ ਇਹਦੇ ਵਿੱਚ ਲੁਕੇ ਹੋਣੇ ਆ। ਉਹਨੇ ਪਹਿਲਾ ਬੋਰਾ ਤੇ ਲੱਤ ਮਾਰਿਆ, ਬਾਅਦ ਚ ਆਇਆ ਮਿਆਉਂ, ਤਾਂ ਉਹਨੇ ਲੱਗਾ ਕਿ ਇਹ ਬੋਰਾ ਤਾਂ ਬਿੱਲੀਆਂ ਨਾਲ ਫੁੱਲ ਆ। ਤਾਂ ਫਿਰ ਉਹਨੇ ਦੂਸਰਾ ਬੋਰੀ ਤੇ ਲੱਤ ਮਾਰਿਆ, ਲੱਤ ਮਾਰਿਆ, ਆਵਾਜ਼ ਆਇਆ ਟਮਾਟਰ ਟਮਾਟਰ। ਚੱਕ ਲੋ
1: ਚੱਕ ਲੋ ਟਮਾਟਰ ਚੱਕ ਲੋ।
9: ਥੈਂਕ ਯੂ ਵੈਲਾ ਸਾਹਿਬ,
8: ਥੈਂਕ ਯੂ,
9: ਹੈਵ ਅ ਨਾਈਸ ਡੇ, ਬਾਏ। ਔਜਲਾ ਸਾਹਿਬ ਤੇ ਹੁਣ ਸਾਡੇ ਨਾਲ ਆ ਅਸੀਸ ਕੌਰ, ਉਸ ਤੋਂ ਬਾਅਦ ਤਵਨੀਤ ਤੁਹਾਡੀ ਵਾਰੀ। ਸਤਿ ਸ੍ਰੀ ਅਕਾਲ ਅਸੀਸ ਕੌਰ।
10: ਸਤਿ ਸ੍ਰੀ ਅਕਾਲ ਰਣਜੋਤ ਅੰਕਲ ਜੀ ਤੇ ਕ੍ਰਿਸ਼ਨਾ ਵੀਰ ਜੀ।
9: ਸਤਿ ਸ੍ਰੀ ਅਕਾਲ ਅਸੀਸ ਕੌਰ ਜੀ,
1: ਕਿਵੇਂ ਹੋ ਜੀ?
10: ਮੈਂ ਠੀਕ ਹਾਂ, ਤੁਹਾਡਾ ਕੀ ਹਾਲ ਚਾਲ ਹੈ?
9: ਸਾਡਾ ਠੀਕ ਹੈ, ਅੱਜ ਤੁਸੀਂ ਥੋੜੇ ਸਲਾਬੇ ਜੇ ਲੱਗਦੇ ਮੈਨੂੰ,
1: ਵੈਰੀ ਲੋ ਔਨ એનર્ਜੀ,
10: ਕੀ ਚੱਕਰ ਹੈ?
1: ਹਾਂ ਨਹੀਂ, ਠੀਕ ਹੋ ਗਿਆ ਕੰਮ ਨਾਲ,
9: ਹੁਣ ਠੀਕ, ਹੁਣ
1: ਉਸੇ ਟਾਈਮ ਠੀਕ ਹੋ ਗਿਆ ਬਈ,
9: ਹੁਣ ਠੀਕ ਆ। ਕੀ ਸਵੇਰੇ ਕਿਹਦੇ ਨਾਲ ਲੜੇ ਹੋ ਸਵੇਰੇ ਉੱਠ ਕੇ?
10: ਕਿਸੇ ਨਾਲ ਨਹੀਂ,
9: ਕੁਛ ਤਾਂ ਆ ਵੀਰੇ ਨਾਲ ਲੜੇ ਕੋ ਮੰਮੀ ਨਾਲ?
10: ਕਿਸੇ ਨਾਲ ਨਹੀਂ।
9: ਅੱਛਾ,
1: ਪ੍ਰੋਮਿਸ
9: ਲੜੇ ਨਹੀਂ, ਪਰ ਉਦਾਂ ਉਦਾਂ ਹੋਈ ਗੱਲਬਾਤ ਜੀ ਕੁਛ ਨਾ।
10: ਕਿਸੇ ਨਾਲ ਨਹੀਂ।
9: ਅੱਛਾ, ਕੀ ਹੋਇਆ ਹੈ? ਜਰਾਬਾ ਨਹੀਂ ਲੱਭਦੀਆਂ?
10: ਚਾਤਰ
9: ਕੁੜੀਏ ਹੈ, ਕੀ ਖਾਦਾ ਫਿਰ ਅੱਜ?
10: ਅੱਜ ਖਾਦੇ ਆਲੂ ਦੇ ਪਰੌਂਠੇ ਦਹੀਂ ਨਾਲ।
1: ਬੱਲੇ ਬੱਲੇ ਬੱਲੇ,
9: ਓਏ ਓਏ ਓਏ,
1: ਸਕੂਲ ਜਾ ਕੇ ਮਾਰੇ ਘਰਾੜੇ।
10: ਓ ਮੰਮਾ ਗਏ ਗੱਡੀ ਚ।
9: ਅੱਛਾ, ਮੰਮਾ ਗੱਡੀ ਚ ਬਹਿ ਗਏ? ਓਏ ਹੋਏ ਓਏ ਓਏ,
10: ਨਹੀਂ ਹੁਣ ਤਾਂ ਨਹੀਂ ਬੈਠੇ, ਨਹੀਂ ਹੁਣ ਆ ਰਹੇ।
9: ਅੱਛਾ,
1: ਤੁਸੀਂ ਜੀਪੀਐਸ ਲੋਕੇਸ਼ਨ ਦੱਸੀ ਹੋ ਮੰਮੀ ਦੀ?
10: ਬਾਹਰ ਨਿਕਲੇ ਫੇਰ ਆ ਗਏ।
9: ਅਜਾ ਫੇਰ ਆ ਗਿਆ, ਓਹੋ ਫੇਰ
1: ਮੰਮੀ
9: ਕੀ ਸੁਣਾਓਗੇ ਅੱਜ?
1: ਜਾ ਰਹੇ ਆ
10: ਤੇ ਮੈਂ ਤਾਂ ਲੰਚ ਲਈ ਵੀ ਆਲੂ ਦੇ ਪਰੌਂਠੇ ਦਹੀਂ ਨਾਲ
9: ਖਾਉਂ। ਉੱਥੇ ਤਾਂ ਫਿਰ ਨੀਂਦ ਹੀ ਆ ਜਾਣੀ ਤੁਹਾਨੂੰ,
1: ਬਸ ਫੇਰ ਨੀਂਦ ਨਹੀਂ ਆਉਣੀ, ਆ ਜਾਣੀ ਸਗੋ
10: ਨੀਂਦ ਨਹੀਂ ਆਉਣੀ। ਮੈਨੂੰ ਤਾਂ ਸਵੇਰੇ, ਮੈਨੂੰ ਤਾਂ ਦਿਨ ਚ ਨੀਂਦ ਹੀ ਨਹੀਂ ਆਉਂਦੀ।
9: ਅੱਛਾ, ਨੀਂਦ ਹੀ ਨਹੀਂ ਆਉਂਦੀ? ਅੱਜ ਪਰੌਂਠੇ ਖਾ ਕੇ ਆ ਜਾਣੀ
1: ਅੱਜ, ਤੁਸੀਂ ਚੈਲੰਜ ਕਰਤਾ।
10: ਮੈਨੂੰ ਰਾਤ ਚ ਮੈਂ ਬੋਲੀ ਜਾਂਦੀ, ਮੈਨੂੰ ਨੀਂਦ ਹੀ ਨਹੀਂ ਆਉਂਦੀ।
9: ਓਹੋ, ਪਰ ਗੁੱਡ ਆ ਨਾ,
1: ਇਹ ਤਾਂ ਚੰਗੀ ਗੱਲ,
9: ਇਹ ਤਾਂ ਗੁੱਡ ਆ,
1: ਗੁੱਡ ਗੁੱਡ ਗੁੱਡ।
10: ਮੈਨੂੰ ਡ੍ਰੀਮਸ ਆਉਂਦੀਆਂ।
9: ਕੀ ਕੀ ਕੀ ਕੀ ਕਿਹੜਾ ਡ੍ਰੀਮ ਆਇਆ?
10: ਕਿਹੜੀਆਂ ਡ੍ਰੀਮ ਆਏ? ਇੱਕ ਵਾਰੀ ਹੁਣੀ ਆਈ ਸੀ ਮੈਨੂੰ, ਲਾਈਕ ਇੱਕ ਮੈਨੂੰ ਡ੍ਰੀਮ ਕੱਲ ਜਾਂ ਪਰਸੋਂ ਆਈ ਸੀ ਨਾ, ਮੈਨੂੰ ਲੱਗ ਰਿਹਾ ਸੀ ਡ੍ਰੀਮ ਚ ਬਈ ਮੇਰੇ ਪਾਪਾ ਦੀ ਚਿੱਟੀ ਗੱਡੀ ਟੁੱਟ ਗਈ, ਮੈਂ ਅੰਦਰ ਸੀ, ਮੈਂ ਬਾਹਰ ਡਿੱਗ ਗਈ ਹਨਾ, ਤੇ ਮੇਰੇ ਪਾਪਾ ਮੇਰੇ ਪਿੱਛੇ ਭੱਜ ਗਏ, ਉਹਨਾਂ ਨੂੰ ਪਤਾ ਨਹੀਂ ਸੀ ਮੈਂ ਕਿੱਥੇ ਹੋ ਗਈ।
9: ਅੱਛਾ, ਫਿਰ
10: ਮੈਂ ਗੱਡੀ ਦੇ ਵਿੱਚ, ਡੋਰ ਮੇਰਾ ਖੁੱਲਾ ਹਨਾ ਬੰਦ ਹੋ ਗਿਆ ਤੇ ਉਹ ਟੁੱਟ ਗਿਆ, ਤੇ ਮੈਂ ਆਏ ਰੋ ਰੋ ਕੇ ਬਾਹਰ ਡਿੱਗ ਗਈ।
9: ਫਿਰ ਉਹ ਰੋਕੇ ਸੀਸ ਕੌਰ, ਫਿਰ ਪਰੇ ਨੂੰ ਭੱਜ ਗਈ, ਫਿਰ ਪਾਪਾ ਨੇ ਭੱਜ ਕੇ ਤੇ ਸੀਸ ਨੂੰ ਲੱਭ ਲਿਆ, ਤੇ ਫਿਰ ਨੈਕਸਟ ਡੇ ਪਾਪਾ ਵੱਡੀ ਗੱਡੀ ਲੈ ਕੇ ਆਏ।
10: ਹਾਂਜੀ, ਜਿਹੜੀ ਕਦੇ ਵੀ ਟੁੱਟ ਨਹੀਂ ਸਕਦੀ।
9: ਹਾਂ, ਜਿਹੜੀ ਸਭ ਤੋਂ ਸਟਰੋਂਗ ਗੱਡੀ, ਫਿਰ ਉਹਦੇ ਤੇ ਪਾਪਾ ਲੈ ਕੇ ਗਏ ਸੀਸ ਕੌਰ ਨੂੰ, ਤੇ ਫਿਰ ਉਹਨਾਂ ਨੇ ਵਿੱਚ ਗਾਣਾ ਲਾਇਆ, ਕਿਹੜਾ
1: ਕਿਹੜਾ?
9: ਨਾ ਨਾ ਨਾ ਨਾ ਨਾ
3: ਰੇ ਨਾ ਰੇ ਨਾ ਰੇ ਨਾ ਨਾ ਨਾ ਨਾ ਰੇ ਨਾ ਰੇ ਨਾ,
9: ਇਹ ਟੁੱਟ ਨਹੀਂ ਸਕਦੀ, ਟੁੱਟ ਨਹੀਂ ਸਕਦੀ ਇਹ ਗੱਡੀ, ਕਦੇ ਟੁੱਟ ਨਹੀਂ ਸਕਦੀ,
1: ਨਾ ਨਾ ਨਾ ਨਾ ਨਾ ਨਾ ਰੇ
10: ਨਾ ਰੇ
9: ਨਾ ਨਾ ਨਾ ਨਾ ਨਾ ਨਾ ਨਾ।
1: ਇਹ ਬੋਲੀ ਨਾਲ, ਇਹ ਬੋਲੀ ਅੱਜ ਸੁਪਨੇ ਚ ਨਿਕਲ ਗਈ ਹੈ। ਵੈਰੀ ਗੁੱਡ,
10: ਬੋਲੀ ਤੁਹਾਡੀ।
9: ਹਾਂ, ਸੁਣਾਓ ਸੁਣਾਓ
1: ਸੁਣਾਓ ਸੁਣਾਓ ਸੁਣਾਓ।
10: ਮਾਤੇ ਮਾਸੀ ਗਲਾ ਕਰਦੀ ਆ, ਮਾਤੇ ਮਾਸੀ ਗਲਾ ਕਰਦੀ ਆ, ਇੱਕ ਮਿੰਟ ਵੀਨਾ ਫੋਨ ਛੱਡਦੀ ਆ, ਇੱਕ ਮਿੰਟ ਵੀਨਾ ਫੋਨ ਛੱਡਦੀ ਆ, ਕਰਦੀ ਆ ਚੁਗੜੀ ਵਾਰੋ ਵਾਰੀ, ਮਾਤੇ ਮਾਸੀ ਦੀ ਮੱਤ ਫੋਨੇ
3: ਮਾਰੀ, ਮਾਤੇ ਮਾਸੀ ਦੀ ਮੱਤ ਫੋਨੇ ਮਾਰੀ, ਮਾਤੇ ਮਾਸੀ ਦੀ ਮੱਤ ਫੋਨੇ ਮਾਰੀ, ਮਾਤੇ ਮਾਸੀ ਦੀ
10: ਮਾਰੀ, ਮਾਤੇ ਮਾਸੀ ਦੀ ਬੱਲੇ।

0: ਰੇ ਨਾ ਰੇ ਫੋਨ ਛੱਡ ਦੇ ਰੇ
1: ਥੈਂਕ ਯੂ ਥੈਂਕ ਯੂ ਥੈਂਕ ਯੂ ਡੂਮ ਟਸ਼ ਥੈਂਕ ਯੂ
2: ਗੁਡ
1: ਥੈਂਕ ਯੂ ਸੀ
3: ਪਰਸੋਂ
1: ਆਏ ਕੀ ਦੱਸਣਾ ਉਹਨਾਂ ਨੂੰ ਅੱਛਾ ਅੱਛਾ ਹੋ ਹੋ ਉਹ ਫਿਰ ਆਉਣਗੇ ਵੈਡਨਸਡੇ
2: ਨੂੰ ਯਾਦ ਰੱਖਿਓ ਬਈ
1: ਠੀਕ ਆ ਓਕੇ ਥੈਂਕ ਯੂ
3: ਇੰਨੇ
1: ਦਿਨ ਕਿਦਾਂ ਪਹੁੰਚਾਓਗੇ ਸਾਰੀਆਂ ਗੱਲਾਂ
3: ਮੈਨੂੰ ਤਾਂ ਪਤਾ ਹੀ ਹਜੇ ਮੈਨੂੰ ਸਟਿਲ ਯਾਦ ਹੈ ਸੀ ਕੀ ਕੁਛ
1: ਕੀਤਾ ਇੰਨੇ ਦਿਨ ਤੁਸੀਂ ਕਰ ਲੋਗੇ ਡਾਈਜੈਸਟ ਤਵਨੀਤ ਕੌਰ ਐਂਡ ਸਿਬਲਿੰਗ ਸਤਿ ਸ੍ਰੀ ਅਕਾਲ
3: ਪਿੰਡੀ
1: ਨੇ ਸ਼ੋਪਿੰਗ ਸ਼ੁਰੂ ਕਰਤੀ ਕਿ ਨਹੀਂ ਨਹੀਂ ਹਾਲੇ ਤੇ ਜਿਮ ਸ਼ੁਰੂ ਕੀਤਾ ਹੁਣ
3: ਮਰੂਦ
1: ਤੇ ਪੱਕਾ ਹੀ ਜਾਂਦਾ ਵਾ ਜਿਮ ਤੇ
2: ਉਹ ਤਾਂ ਜਾਂਦਾ ਪਿਆ ਅੱਜ ਕੱਲ
3: ਪਤਲਾ ਕਿਉਂ ਨੀ ਹੈਗਾ
1: ਕੌਣ ਪਤਲਾ ਵਾ ਉਹ ਸਟਰੋਂਗ ਆ ਉਹਦੇ ਮਸਲ ਉਹਦੇ ਮਸਲ ਵਾ
2: ਬਣਤਰ ਇਦਾਂ ਦੀ ਹੈ ਨਾ ਭਿੰਡੇਰ ਕੀ ਬਣਤਰ
1: ਉਹਦੇ ਮਸਲ ਆ ਵੱਡੇ ਵੱਡੇ ਮਸਲ ਆ ਉਹਦੇ ਉਹਦੇ ਡੋਲੇ ਕਿਡੇ ਕਿਡੇ ਵੱਡੇ ਆ ਵੇਖ
3: ਫਿਰ ਉਹਨੂੰ ਦੱਸਣਾ ਪਿੰਡੀ ਨੂੰ ਮਾਰਨਾ ਨਹੀਂ ਮੁਕਾ
2: ਨਹੀਂ ਨਹੀਂ ਨਹੀਂ ਉਹ ਤਾਂ ਹੈ ਹੀ ਆ ਬਈ ਬੜਾ ਅਕਲ ਵਾਲਾ ਮੁੰਡਾ
1: ਥੋੜੀ ਮਾਰਨਾ ਜੇ ਕੋਈ ਗਲਤੀ ਕਰੂਗੀ ਫੇਰ ਹੀ ਆ ਤੁਸੀਂ ਆਪਣੀ ਭਿੰਡੀ ਰੋਟੀਆਂ ਰਾਟੀਆਂ ਬਣਾਉਣੀਆਂ ਸਿਖਾਓ ਉਹਨੂੰ ਕੋਈ ਘਰ ਦਾ ਕੰਮ ਕਾਰ ਸਿਖਾਓ ਸਫਾਈ ਸਫੂਈ ਕਰਨੀ
2: ਬੱਲੇ ਉਹ ਬੱਲੇ
1: ਤੇ ਜੇ ਉਹ ਜੇ ਉਹ ਸਾਰਾ ਕੁਛ ਮਰੂਦ ਕੋ ਕਰਾਊਗੀ ਤੇ ਫਿਰ ਤੇ ਉਹਨੂੰ ਗੁੱਸਾ ਚੜਨਾ ਹੀ ਆ ਘਰ ਵਾਲੇ ਨਾਲ ਹੈਲਪ ਕਰਾਉਣਗੇ
2: ਕਰਾਣਗੇ ਕਰਾਣਗੇ ਬਈ
1: ਉਹ ਇੱਧਰ ਉੱਧਰ ਰੇੜਦਾ
3: ਨਹੀਂ ਬੈਠੋਗੇ
1: ਹੈ ਨਾ ਨਾ ਮਤਲਬ ਹੀ ਕੋਈ
3: ਨਹੀਂ ਜਾਓਗੇ
1: ਹੈ
3: ਜਦੋਂ ਅਮਰੂਦ ਨੇ ਰੇਖਾ ਦੇਖਣ ਜਾਇਆ ਪਿੰਡੀ ਨੂੰ ਨਾਲ ਲੈ ਕੇ ਜਾਣਾ ਕੱਲੇ ਨੀ ਛੱਡਣਾ ਪਿੰਡੀ ਨੂੰ
2: ਹਾਂ ਨਹੀਂ ਨਹੀਂ
1: ਨਹੀਂ ਉਹ ਤੇ ਪੱਕਾ
2: ਪਹਿਲਾਂ ਪਹਿਲਾਂ ਰੇਖਾ ਵੀ ਰਾਣੀ ਵੀ ਦੋਨੋਂ ਦੇਖ ਕੇ ਆਣਗੇ
1: ਉਹ ਪੱਕਾ ਪੱਕਾ
3: ਕੱਲ ਤੁਸੀਂ ਦੇਖਣ ਗਏ ਸੀ ਰੇਖਾ ਤੇ ਤੁਸੀਂ ਉੱਥੇ ਇੱਕ ਕੱਪ ਚਾਹ ਪੀ ਲਿਓ ਉਹਦੇ ਨਾਲ
1: ਨਹੀਂ ਮੈਂ ਨਹੀਂ ਸੀਗਾ ਆ ਗਏ ਸੀ ਵੀਰੇ
2: ਹਾਂ ਅਸੀਂ ਚਾਹ ਪੀ ਕੇ ਆਏ ਅਸੀਂ ਉਹਨਾਂ ਨੂੰ ਦੱਸਿਆ ਕਿ ਜੇ ਤੁਸੀਂ ਜ਼ਿਆਦਾ ਟਾਈਮ ਠਹਿਰ ਸਕਦੇ ਹੋ ਠਹਿਰ ਜਾਓ ਤੁਹਾਡੀ ਪਰਫਾਰਮੈਂਸ ਕਰਾ ਦਾਂਗਾ ਵਿਆਹ ਤੇ ਤੇ ਕਹਿੰਦੇ ਮੈਂ ਇਸ ਵਾਰ ਜਾ ਰਹੀ ਹਾਂ ਤੇ ਮੈਂ ਦੁਬਾਰਾ ਆ ਜੂੰਗੀ ਵਿਆਹ ਦਾ ਨਾ ਮੈਨੂੰ ਕਾਰਡ ਭੇਜ ਦਿਓ ਤੇ ਕੀ ਪਤਾ ਫਿਰ ਰੇਖਾ ਜੀ ਆ ਜਾਣ
1: ਠੀਕ
2: ਸੱਦ ਲਈ ਉਹਨਾਂ ਨੂੰ
1: ਵਿਆਹ ਤੇ ਸੱਦ ਲਈ
3: ਸੱਦ ਲਓ ਉਹ ਡਾਂਸ ਕਰੋਗੀ ਫਿਰ ਪਿੰਡੀ ਤੇ ਅਮਰੂਦ ਉੱਥੇ ਬੈਠੋਗੇ
1: ਹਾਂ
2: ਹਾਂ ਡਨ ਹੋ ਗਿਆ
1: ਮੈਂ ਡਾਂਸ ਕਰਾਵਾਂਗੇ ਹਾਂ ਇਹ ਠੀਕ ਆ
2: ਮੈਂ ਕਹਿ ਦਾਂ ਰੇਖਾ ਜੀ ਨੂੰ ਉਹ ਨਾਲ ਅਮਿਤਾਭ ਬੱਚਨ ਜੀ ਨੂੰ ਵੀ ਲੈ ਆਣਗੇ
3: ਕਾਇਟ ਉਡਾਰਿਆ ਸੀ ਫਿਰ ਮੰਮਾ ਨੇ ਉਹਨੂੰ ਕੱਸ ਕੇ ਚਪੇਟ ਮਾਰੀ ਫਿਰ ਮੰਮਾ ਉੱਠ ਗਏ ਫਿਰ ਮੰਮਾ ਕਹਿੰਦੇ ਕੌਣ ਹੈ
1: ਫਿਰ ਚਪੇਟ ਮਾਰਨ ਤੋਂ ਬਾਅਦ ਕੀ ਪਤਾ ਲੱਗਾ ਉਹ ਕੌਣ ਸੀ
2: ਚਪੇੜ
1: ਮਿਸ ਕਰ ਰਹੇ ਨੇ ਵੇਖ ਲੋ
2: ਤੁਸੀਂ ਰਡਾਰ ਚ ਨਹੀਂ ਆਣਾ ਬੱਚਿਆਂ ਨੇ ਇੱਧਰ ਉੱਧਰ ਰਹਿਣਾ, ਇੰਡੀਆ ਦਾ ਪਤਾ ਨੀ ਸਬਬ ਕਦੋਂ ਬਣਿਆ, ਚਪੇੜ ਦਾ ਕਿਸੇ ਟਾਈਮ ਬਣ ਸਕਦਾ।
3: ਛੋਟੀ ਜੀ ਗੱਲ,
1: ਹਾਂਜੀ
2: ਦੱਸੋ ਜੀ।
3: ਜਦੋਂ ਕੱਲ ਵੀਰ ਜੀ ਤਿਆਰੀ ਕਰ ਰਿਹਾ ਸੀ, ਵੀਰ ਜੀ ਇੱਕ ਬੋਲੀ, ਵੀਰ ਜੀ ਪੂਆ ਦੇ ਖਾਦੇ ਗੋਡੇ ਕਿਆ ਸਭ ਡੋਡੇ ਗੋਡੇ ਕਿਆ।
1: ਕੋਈ ਨੀ ਵੀਰ ਜੀ ਨੂੰ ਮਾਫ਼ ਹੈ, ਸਭ
2: ਕਰ ਦਿੰਦੇ ਮਾਫ਼ ਯਾਰ।
1: ਵੀਰ ਜੀ ਸਭ ਕੁਝ
3: ਮੈਂ ਜਸ ਦੱਸ ਰਹੀ।
1: ਓ
2: ਠੀਕ ਹੈ, ਡਨ ਹੋ ਗਿਆ, ਡਨ
3: ਹੋ ਗਿਆ। ਓਕੇ ਮੈਂ ਬੋਲੀ ਸਾਉਗੇ।
1: ਹਾਂਜੀ,
3: ਲੁਡਿਆਰੇ ਟੇਸ਼ਨ ਤੇ ਮੇਰਾ ਜੀਜਾ ਰੇ ਚਲਾਵੇ,
1: ਲੁਡਿਆਰੇ ਟੇਸ਼ਨ ਤੇ
3: ਮੇਰਾ ਜੀਜਾ ਰੇ ਚਲਾਵੇ, ਜੀਜੇ ਨੂੰ ਜੀਜੇ ਨੇ ਪਾਣੀ ਮੰਗਿਆ ਸਾਰੀ ਡੋਡ ਦਾ ਗਰਾਸ ਫੜਾਵੇ,
1: ਜੀਜੇ ਨੇ ਜੀਜੇ ਨੇ ਪਾਣੀ ਮੰਗਿਆ ਸਾਰੀ ਡੋਡ ਦਾ ਗਲਾਸ ਫੜਾਵੇ, ਲੁਡਿਆਣੇ
3: ਜੀਜੇ ਵੈਲੀ ਦਾ ਪਾਵੇ, ਜੀਜੇ ਵੈਲੀ ਦਾ ਚਾਦਰਾ ਬੋਲਿਆ।

0: डिंग डिंग
1: विश वेरी गुड भाई
2: जी जा बच के प्लेटफॉर्म तो नेक्स्ट बार ही कह दिया
3: अब तुसी
2: गेस करना
3: डैडा ना गल कर लो
2: डैडा ना ओके डैडा आ गया ओके ओके लियाओ लियाओ लियाओ डैडा आ गए फिर आला के हेलो सत श्रीकाल भाजी
3: अंकल जी दी आंटी जी
2: ओ सत श्री अंकल जी
0: डैडा की हो गया
2: ओ ਭਾਜੀ
0: ਸਟ੍ਰੀਲਿੰਗ ਪੁਲਿੰਗ ਖਰਾਬ ਕਰੀ ਜਾਂਦੇ ਜੇ
3: ਭਾਜੀ ਕੁਛ ਨੀਂ ਬਲੇਕਾ ਲੱਗ ਗਿਆ ਸੀ
2: ਓ ਭਾਜੀ ਕੀ ਗੱਲ
4: ਕੀ ਗੱਲ ਹੋ ਗਈ ਭਾਈ
2: ਕੀ ਖਾਏ ਹੋ ਸਿਡਨੀ ਤੋਂ ਹੈ ਭਾਜੀ
3: ਰੋਟੀ ਖਾ ਲਈ ਸੀ ਤੇ ਨੀਂਦ ਨਹੀਂ ਪੂਰੀ ਹੋਈ ਉਹਦੇ ਤੋਂ
2: ਓਏ ਓਏ ਹੋ ਭਾਜੀ ਸੌਂ ਲਿਆ ਕਰੋ ਰਾਹ ਚ ਖਲਾਰ ਕੇ ਨਾ ਟਰੱਕ ਸਾਈਡ ਤੇ ਤੇ ਸੌਂ ਲਿਆ ਕਰੋ
3: ਸੋਈ ਦਾਈ ਲੋੜ ਆ ਜਾਂਦਾ
2: ਭਾਈ ਨਾਲ ਇੱਕ ਬੰਦਾ ਰੱਖ ਲਓ ਰਾਹ ਚ ਚਲਾ ਲਿਆ ਕਰੂਗਾ ਤੇ ਤੁਸੀਂ ਸੌਂ ਲਿਆ ਕਰੋ
0: ਹਾਂ ਆ ਵੀ ਠੀਕ ਹੈ ਸਿਆਣੀ ਸਿਆਣੀ
3: ਠੀਕ ਹੈ
2: ਠੀਕ ਆ
0: ਚਲੋ ਗੁੱਡ
2: ਖਿਆਲ ਰੱਖਿਓ
3: ਹਾਂਜੀ
2: ਠੀਕ ਆ ਹੋਰ ਫਿਰ ਕੀ ਸੁਣਾਓਗੇ ਅੱਜ
3: ਇੱਕ ਬੋਲੀ
2: ਓਕੇ
3: ਸੱਸ ਵੇਲਦੇ ਪੰਜ ਸੱਤ ਮੁੰਡੇ ਸੱਸ ਵੇਲਦੇ ਪੰਜ ਸੱਤ ਮੁੰਡੇ ਲੰਬੀ ਲੇਲ ਜਾ ਬਣਾਵਾਂਗੇ ਕੋਈ ਆਵਾਂਗੇ ਕੋਈ
2: ਜਾਵੇਗਾ ਕੋਈ
3: ਆਵੇਗਾ ਕੋਈ ਇੱਕ ਜਾਵੇਗਾ ਫਿਰ ਦੇ ਮੋਟਰ
2: ਪਾ ਪਾ ਪਾ
3: ਗੱਡਿਆ ਮੋਟਰ
2: ਪੀ ਪੀ ਪੀ
3: ਗੱਡੇ ਮੋਟਰ
2: ਪੀ ਪੀ ਪੀ ਪਾ ਪਾ ਪਾ
0: ਪਾ ਪਾ ਪਾ
3: ਬਲੇ ਬਲੇ ਸ਼ਾਵਾ ਸ਼ਾਵਾ
2: ਓ ਥੈਂਕ ਯੂ ਭਾਜੀ ਅੱਜ ਤੇ ਤੁਸੀਂ ਵਾਟੀ ਕੱਢ ਛੜੇ ਭਾਜੀ
0: ਵੈਰੀ ਗੁੱਡ Very nice.
2: Thank you, Paji. Hawa par ke. Thank you.
3: Na Ashley ne hai ke.
0: Oh, yaar, trick ho gaya si.
3: Nice.
2: Ipar God. Papar ki vaaj kida kar de ho tuhi phir.
3: Like in the. Anji, Anji.
2: Oye.
3: Lord Billy kia.
2: Tuhi to bade mimicry artist ho.
0: Very good.
2: Hain? ਪਾਪਾ ਐਸ਼ਲੀਨ ਵਰਗੀ ਆਵਾਜ਼ ਨਹੀਂ ਕੱਢ ਸਕਦੇ ਪਰ ਐਸ਼ਲੀਨ ਪਾਪਾ ਵਰਗੀ ਕੱਢ ਲੈਂਦੀ ਆਵਾਜ਼ ਥੈਂਕ ਯੂ
3: ਅੱਜ ਦਿਆਰਾ ਨੇ ਆ ਜਾਣਾ ਰਾਤ ਨੂੰ
2: ਹਾਂ ਬੱਲੇ ਬੱਲੇ ਬੱਲੇ ਤੇ ਨਾ ਹੁਣਾ ਪਾਪਾ ਨੂੰ ਦੱਸ ਦਿਓ ਵੀ ਮੰਮਾ ਨੇ ਚਪੇੜ ਵਾਟੇ ਰੱਖੀ ਆ
3: ਓਕੇ ਤੇ ਮਾਮਾ ਜੀ ਨਾਲ ਗੱਲ ਕਰ ਲੋ
2: ਅੱਛਾ ਮਾਮਾ ਜੀ
0: ਵੀ ਆਏ ਆ ਚਲੋ
2: ਸਤਿ ਸ਼੍ਰੀ ਅਕਾਲ ਮਾਮਾ ਜੀ
3: ਅੰਕਲ ਜੀ ਦੇ ਸਾਡਾ ਅੰਗੂ ਜੀ
2: ਉਹ ਸਤਿ ਸ਼੍ਰੀ ਅਕਾਲ ਮਾਮਾ ਜੀ
0: ਮਾਮਾ ਜੀ ਕਿਵੇਂ ਹੋ
2: ਮਾਮਾ ਜੀ ਰੱਖੜੀ ਤੇ ਆਏ ਹੋ
3: ਨਹੀਂ
2: ਵਹੀ ਆਏ ਹੋ
0: ਉੱਥੇ ਹੀ ਆਏ ਤੁਰਦੇ ਫਿਰਦੇ
2: ਹਾਂ
3: ਚੱਲ ਜਾਣਾ
2: ਉਹ ਚੱਲ ਜਾਣਾ ਓਕੇ ਕਿੰਨੇ ਕੁ ਦਿਨ ਰਹੋਗੇ
0: ਦੋ ਦਿਨ ਘੱਟ ਨੇ
2: ਤੁਹਾਡੀ ਤੁਹਾਡੀ ਕੋਈ ਸੇਵਾ ਪਾਣੀ ਕੀਤੀ ਕਿ ਨਹੀਂ ਇਹਨਾਂ ਨੇ
0: ਨਹੀਂ ਚਲੋ
2: ਇੱਕ ਉਹ ਜਿਹੜਾ ਹਾਂਜੀ ਮਾਮਾ ਜੀ ਉਹ ਵੀਰ ਜੀ ਤੋਂ ਬਚ ਕੇ ਰਹੋ ਵੀਰ ਜੀ ਦਾ ਬੜਾ ਇੰਟੈਲੀਜੈਂਟ ਜੇ ਬੰਦਾ
3: ਤੁਹਾਨੂੰ
2: ਦੱਸਿਆ ਹੋਣਾ ਸਰਦਾਰ ਜੀ ਨੇ ਕੀ ਸੁਣਾਓਗੇ ਫਿਰ ਅੱਜ
3: ਇੱਕ ਬੋਲੀ
2: ਹਾਂਜੀ
3: ਮਾਸੀ ਨੇਦਾ ਵੇਵੇ ਖਾਦੇ ਮਾਸੀ ਨੇਦਾ ਵੇਵੇ ਖਾਦੇ ਪੂਆ ਨੇ ਖਾਦੇ ਦੋਦੇ ਪੂਆ ਨੇ ਖਾਦੇ ਦੋਦੇ ਕਿਨਾ ਕੀ ਨਚਾ ਖੜ ਖੜ
2: ਨਾ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ
3: ਖੜ ਖੜ ਖੜ ਨਿੱਕੀ ਨਚਦਾ ਖੜ ਖੜ
2: ਕਿਹੜੇ ਕਿਹੜੇ ਕਾ
3: ਨਿੱਕੀ ਨਚਦਾ ਖੜ ਖੜ
2: ਖੜ ਖੜ ਕਿਹੜੇ ਕਿਹੜੇ ਖੜ ਖੜ
0: ਬਾਬਾ ਜੀ ਜ਼ਿੰਦਾਬਾਦ ਹੈ ਜ਼ਿੰਦਾਬਾਦ ਥੇ ਔਰ ਜ਼ਿੰਦਾਬਾਦ ਰਹੇਗੇ
2: ਮਾਮਾ ਜੀ ਜ਼ਿੰਦਾਬਾਦ ਟਰੱਕ ਜ਼ਿੰਦਾਬਾਦ
0: ਟਰੱਕ ਜ਼ਿੰਦਾਬਾਦ
3: ਸਿਡਨੀ
0: ਜ਼ਿੰਦਾਬਾਦ
3: ਟਰੱਕ ਉੱਡ ਲਿਆ ਪਿਆ
2: ਅੱਛਾ ਉੱਡ ਗਿਆ ਵਾ ਨਾ ਪੁੱਤ ਜਦੋਂ ਤੁਸੀਂ ਨਾ ਸੁੱਕਣੇ ਪਾਉਂਦੇ ਹੋ ਨਾ ਧੋ ਕੇ ਉਦੋਂ ਚਿਟਕਣੀ ਲਾ ਦਿਆ ਕਰੋ ਉੱਤੇ ਫਿਰ ਨੀ ਉੱਡੂਗਾ ਇਦਾਂ ਤੁਹਾਡਾ ਟਰੱਕ ਉੱਡ ਜਾਂਦਾ। ਹਾਂ ਬਿਗ ਚੁੰਡੀ ਲਾਇਓ, ਇੱਦਾਂ ਇੱਦਾਂ ਟਰੱਕ ਜਦੋਂ ਸੁੱਕ ਜਾਂਦਾ ਨਾ ਫਿਰ ਹਲਕਾ ਹੋ ਜਾਂਦਾ, ਫਿਰ ਉੱਡਣ ਪੈਂਦਾ ਵਾ।
4: ਟ੍ਰਿਕ
1: ਕੀਤਾ ਸਾਨੂੰ ਹੈ
2: ਯਾਰ, ਤੁਸੀਂ ਤੇ ਬੜੇ ਟ੍ਰਿਕਸਟਰ ਹੋ, ਹੈ ਤੁਸੀਂ ਬੜੇ ਖਰਾਬ ਹੋ ਯਾਰ। ਥੈਂਕ ਯੂ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਤੇ ਅੱਜ ਭਾਈ ਅੱਜ ਹੈਗਾ ਨਾਇਸ਼ਾ ਦਾ ਅੱਜ ਜਨਮ ਦਿਨ ਆ।
1: ਓ ਵਧਾਈ।
2: ਯਸ਼ ਜੀ ਦਾ ਮੈਸੇਜ ਆਇਆ, ਕਹਿੰਦੇ ਵੀ ਅੱਜ ਪਾਰਟੀ ਆ ਵੀ ਸ਼ਾਮੀ ਹੋਰ ਕੋਈ ਕੰਮ ਨਾ ਰੱਖਿਓ। ਅੱਛਾ, ਓਕੇ,
1: ਓ ਵੱਲੇ,
2: ਠੀਕ ਆ ਹੈ। ਤੇ ਕਿੰਨਵਾਂ ਬਰਥਡੇ ਆ ਫਿਰ ਉਸ ਹਿਸਾਬ ਦੇ ਨਾਲ ਆਪਾਂ ਗੱਲਬਾਤ ਕਰੀਏ ਹੈ।

0: ਹਿਪ
1: ਹਿਪ
0: ਹਾਂਜੀ
1: ਬਹੁਤ ਬਹੁਤ ਵਧਾਈਆਂ ਨਾਇਸ਼ਾ ਤੁਹਾਨੂੰ ਜਨਮ ਦਿਨ ਦੀਆਂ ਅਤੇ ਵਾਹਿਗੁਰੂ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਦੇਵੇ ਅਤੇ ਸੋਹਣੇ ਸੋਹਣੇ ਇਸੇ ਤਰ੍ਹਾਂ ਤੁਸੀਂ ਸ਼ਤਾਨੀਆਂ ਗੱਲਾਂ ਤੁਸੀਂ ਕਰਦੇ ਰਹੋ ਮੰਮੀ ਪਾਪਾ ਦੇ ਆਗਿਆਕਾਰ ਬਣੋ ਬਹੁਤ ਬਹੁਤ ਵਧਾਈਆਂ ਤੁਹਾਨੂੰ
0: ਵੈਰੀ ਗੁੱਡ ਹੈਪੀ
1: ਮੰਮੀ ਨੂੰ ਪਾਪਾ ਨੂੰ ਨਾਇਸ਼ਾ ਨੂੰ ਅਤੇ ਐਂਬਰ ਨੂੰ ਬਹੁਤ
0: ਬਹੁਤ
1: ਬਹੁਤ ਵਧਾਈਆਂ ਤੇ ਸਾਡੇ ਨਾਲ ਲਾਸਟ ਹੋਣਗੇ ਲਾਲ ਜੀ ਕੀ ਹਾਲ ਚਾਲ
2: ਬਾਅਦ ਮੈਂ ਆਣਾ ਦੇਖੋ ਪਲੀਜ਼ ਗੋ ਬਾਅਦ ਮੈਂ ਆਣਾ ਚਲੋ ਠੀਕ ਹੈ ਕੋਈ ਗੱਲ ਨੀ ਅੱਛਾ ਸਲਾਹ ਦਿਆ ਤੂਨੇ ਮੇਰੇ ਪਿਆਰ ਕਾ ਕੋਈ ਚੱਕਰ ਨਹੀਂ
1: ਕਿਆ ਬਾਤ ਹੈ ਲਾਲ ਜੀ
3: ਪੰਕਜ ਤ੍ਰਿਪਾਠੀ
0: ਯਾਰ
1: ਭੋਲਾ ਪਾਨਿਆ ਵੇਖੋ ਹਨਾ ਵੇਖੋ ਤੁਸੀਂ ਕਿੱਡੇ ਲੱਕੀ ਹੋ ਨਾ ਕਿੱਡੀਆਂ ਕਿੱਡੀਆਂ ਭੋਲੀਆਂ ਭਾਲੀਆਂ ਅਰਧਾਂਗਨੀਆਂ ਮਿਲੀਆਂ ਤੁਹਾਨੂੰ ਤੁਸੀਂ ਜਿੱਥੇ ਲੈ ਜਾਂਦੇ ਉੱਥੇ ਚੁੱਪ ਕਰਕੇ ਚੱਲ ਜਾਂਦੇ ਉਹਨਾਂ ਨੂੰ ਪਤਾ ਵੀ ਨਹੀਂ ਆ ਵੀ ਅਸੀਂ ਕਿੱਥੇ ਚੱਲੀਏ ਉਹਨਾਂ ਨੂੰ ਪਤਾ ਵੀ ਨਹੀਂ ਆ ਵੀ ਅਸੀਂ ਕੌਣ ਕਿਹਨੂੰ ਮਿਲ ਚੱਲੇ ਕੌਣ ਆਇਆ
0: ਐਵੇਂ ਖੱਜਲ ਹੋਣ ਚੱਲੇ ਇਹਦੇ ਨਾਲ ਗੱਲਾਂ ਬੱਚੇ
1: ਜਮਾਨੇ ਜਮਾਨੇ ਨਹੀਂ ਰਹੇ
3: ਤੁਸੀਂ ਤਾਂ ਉਹੀ ਗੱਲ ਕਰਨ ਆਪਣਾ ਨਾ ਜੈਮੀ ਸਾਹਿਬ ਨੇ ਖੋਲੀ ਦੁਕਾਨ ਆਪਣਾ ਹਾਰਡਵੇਅਰ ਦੀ ਤੇ ਜਸਵਾਲ ਭਾਈ ਗਏ ਭਾਈ ਪੰਪ ਹੈ ਕਹਿੰਦੇ ਭਾਈ ਬੜੇ ਸੋਹਣੇ ਸਲਿਮ ਸਲਿਮ ਹੋ ਗਏ ਤੁਹਾਡੀ ਸਿਹਤ ਬੜੀ ਵਧੀਆ ਹੋ ਗਈ ਹੈ ਹਨਾ ਤੁਹਾਡੇ ਸੂਟ ਕੱਪੜੇ ਬੜੇ ਯਾਤਰਾ ਕਹਿੰਦਾ ਮਾਮਾ ਹਵਾ ਦਾ ਪੰਪ ਮੰਗ ਰਿਹਾ
1: ਹਾਰਡਵੇਅਰ ਦੀ ਦੁਕਾਨ ਖੋਲੀ ਗਾਹਕ ਆਇਆ ਕਹਿੰਦਾ ਭਾਈ ਨਾਲ ਨਾ ਏਦਾਂ ਕਰੋ ਚਟਨੀ ਜ਼ਰੂਰ ਪਾ ਦਿਓ ਚਟਨੀ ਥੋੜੀ ਜਿਹੀ ਐਕਸਟਰਾ ਪਾ ਨਾ
3: ਜਸਵਾਲ ਭਾਜੀ ਕਹਿੰਦੇ ਗਰੀਬ ਨੂੰ ਗਰੀਬ ਟੱਕਰਦਾ ਨਾ ਜਸਵਾਲ ਭਾਜੀ ਆਪਣਾ ਸੈਮੀ ਸਾਨੂੰ ਫੋਨ ਕਰਦੇ ਕਹਿੰਦੇ ਦੱਸ ਯਾਰ ਆਪਣਾ 10,000 ਚਾਹੀਦਾ ਕਹਿੰਦਾ ਹੋ ਤੈਨੂੰ ਕਿੰਨੇ ਦੱਸਿਆ
0: ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਨੇ ਵੈਰੀ ਗੁੱਡ
1: 10,000 ਯਾਦ ਕਰਾਤਾ ਜੀ ਭਰਾ ਲਾਂਤੀਓ ਸਵੇਰੇ ਸਵੇਰੇ
0: ਮੂਡ ਮੂਡ ਆਫ ਕਰਤਾ ਬੌਸ ਦਾ ਯਾਰ ਨੋ ਨੋ ਨੋ ਵੈਰੀ ਬੈਡ
1: ਹੁਣ ਤੇ ਉਹ ਹਾਲਾਤ ਆ ਪਹਿਲਾਂ $1 ਟ੍ਰਾਂਸਫਰ ਕਰਕੇ ਵੇਖੀਦਾ ਵਾ ਇੱਕ ਦਿਨ ਲੰਘ ਜੇ ਉਹ ਵੀ ਕੰਬਖਤ ਅਗਲੇ ਪਲ ਕਹਿ ਦਿੰਦੇ ਹਾਂਜੀ ਆ ਗਏ ਬਾਕੀ ਪਾ ਦੋ
0: ਬਾਕੀ
1: ਚੰਦਰੀ ਐਂਕੋ ਹਾਂਜੀ ਥੈਂਕ ਯੂ ਲਾਲ ਜੀ ਕਿਰਨ ਤੇਗ ਐਂਬਰ ਇਲਾਹੀ ਤੇ ਅਮਰਿੰਦਰ ਦੇ ਵੱਲੋਂ ਸਤਿ ਸ੍ਰੀ ਅਕਾਲ ਸਹਿਮਰਾਜ ਜੀ ਧੰਨਵਾਦ ਤੁਹਾਡਾ ਸੇਖੋ ਸਿੰਘ ਜੀ ਧੰਨਵਾਦ ਸੁਖਦੀਪ ਘੁੰਮਣ ਜੀ ਕਹਿੰਦੇ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਪਰਮਜੋਤ ਸਿੰਘ ਜੀ ਕਹਿੰਦੇ ਅੱਜ ਦੀ ਕਹਾਣੀ ਵਧੀਆ ਸੀ ਰਕੇਸ਼ ਕੁਮਾਰ ਜੀ ਕਹਿੰਦੇ ਅੱਜ ਦਾ ਦਿਨ ਵਧੀਆ ਰਹੇ ਹੱਸਦੇ ਖੇਡਦੇ ਰਹੋ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ ਅਤੇ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਗੁਰਜੀਤ ਜੀ ਸੁਖਵਿੰਦਰ ਭੈਣ ਜੀ ਧੰਨਵਾਦ ਕਰਨ ਜੀ ਕਹਿੰਦੇ ਕਿ ਵਾਹ ਲਵ ਯੂ ਵੀਰਾ ਜੀ ਥੈਂਕ ਯੂ ਫਰਾਈਡੇ ਕਹਿੰਦੇ ਆਉਣੇ ਦੇ ਲਈ ਕ੍ਰਿਸ਼ਨਾ ਅੰਕਲ ਜੀ ਧੰਨਵਾਦ ਤੁਹਾਡਾ ਅਰਜਿੰਦਰ ਬਾਵਾ ਜੀ ਕਹਿੰਦੇ ਸ਼ੁੱਕਰਵਾਰ ਦੇ ਦਿਨ ਦੀਆਂ ਵਧਾਈਆਂ, ਚੜ੍ਹਦੀ ਕਲਾ ਦੀ ਤੰਦਰੁਸਤੀ ਦੀ ਜ਼ਿੰਦਗੀ ਜੀਓ। ਹਰਮਨ ਸਿੰਘ ਜੀ ਕਹਿੰਦੇ ਕਿ ਵਾਹਿਗੁਰੂ ਤੰਦਰੁਸਤੀ ਬਖਸ਼ੇ ਤੇ ਆਉਣ ਵਾਲਾ ਵੀਕਐਂਡ ਵਧੀਆ ਵਧੀਆ ਹੋਵੇ ਸਾਰਿਆਂ ਦਾ। ਧੰਨਵਾਦ ਜੀ। ਕਿਸਮਤ ਲਾਫਟਰ ਥੈਰੇਪੀ ਵਾਲੀ ਕਹਿੰਦੀ ਆ ਵੀ ਅੱਜ 11ਵੀਂ ਮੈਰਿਜ, ਅੱਛਾ ਉਹਨਾਂ ਦੇ ਮੰਮਾ ਦਾ ਆਉਣਾ ਮੈਸੇਜ। ਮਨਜਿੰਦਰ ਕੌਰ ਜੀ ਕਹਿੰਦੇ ਨੇ ਕਿ 11ਵੀਂ ਮੈਰਿਜ ਐਨਵਰਸਰੀ ਆ ਸਾਡੀ। ਗੁਰਵੀਰ ਸਿੰਘ ਜੀ ਤੇ ਮਨਜਿੰਦਰ ਕੌਰ ਜੀ ਦੀ ਅੱਜ 11ਵੀਂ ਮੈਰਿਜ ਐਨਵਰਸਰੀ ਆ, ਬਹੁਤ ਬਹੁਤ ਵਧਾਈਆਂ ਜੀ।
2: ਰੱਬ ਬਹੁਤ ਬਹੁਤ ਕੰਗ੍ਰੈਟਸ,
1: ਚੜ੍ਹਦੀ ਕਲਾ 'ਚ ਰੱਖੇ ਅਤੇ ਬਹੁਤ ਖੁਸ਼ੀਆਂ ਦੇਵੇ ਅਤੇ ਅੱਜ ਦਾ ਦਿਨ ਤੁਹਾਡਾ ਯਾਦਗਾਰੀ ਰਹੇ। ਬਹੁਤ ਬਹੁਤ ਵਧਾਈਆਂ ਤੁਹਾਨੂੰ। ਸਤਿ ਸ਼੍ਰੀ ਅਕਾਲ ਅਤੇ ਸਰਦਾਰ ਜੀ ਦੀ ਬੱਲੇ ਬੱਲੇ ਅਤੇ ਸਰਦਾਰ ਜੀ ਕਹਿੰਦੇ ਨੇ ਕਿ ਜਿੰਦਾਬਾਦ। ਥੈਂਕ ਯੂ ਵਿੰਦਰ ਜੀ ਅਤੇ ਥੈਂਕ ਯੂ, ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਤੁਹਾਡਾ। ਅਤੇ ਆਪਾਂ ਹੁਣ ਇਜਾਜ਼ਤ ਲੈਂਦੇ, ਬਾਕੀ ਦੇ ਮੈਸੇਜ ਆ ਕੇ ਪੜ੍ਹਾਂ ਕਿਉਂਕਿ ਟਾਈਮ ਹੋ ਗਿਆ, ਸਮਾਂ ਹੋ ਗਿਆ ਬਹੁਤ। ਅਤੇ ਰੇਡੀਓ ਹਾਂਜੀ 1674 AM।
4: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
5: ਕੀ ਹੋਇਆ
4: ਇੱਥੇ? ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
5: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
4: ਜਾਂ 90-77-97-33
5: ਜਾਂ ਈਮੇਲ info@vyimmigration.com.au।
4: ਯਾਦ ਰੱਖੋ 9077-9733।
5: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
4: ਹਰ ਕਦਮ ਤੁਹਾਡੇ ਨਾਲ।
6: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
7: ਸੋਨਾ ਚਾਹੀਦਾ,
8: ਭਰੋਸਾ ਚਾਹੀਦਾ,
7: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ, ਕਾਲ 0493-536-042।
9: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ
10: 4-4-3-2-8-0-2-5-2।
11: ਜਦੋਂ ਇਹ ਜੋਕਰ ਤਖਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ।
10: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
12: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
13: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
12: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
13: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
14: ਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
15: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
14: ਫਿਰ ਲਵਾਈਏ ਕਿੱਥੋਂ?
15: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
14: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

ਕੇ ਧਰਨੇ ਤੇ ਬੈਠੇ ਵਿਦਿਆਰਥੀਆਂ ਦੇ ਇਮੀਗ੍ਰੇਸ਼ਨ ਦਸਤਾਵੇਜ਼ਾਂ ਦੀ ਜਾਂਚ ਕੀਤੀ ਹੈ। ਜਾਇਜ਼ ਦਸਤਾਵੇਜ਼ ਨਾ ਹੋਣ ਦੀ ਸੂਰਤ ਵਿੱਚ ਕਈ ਵਿਦਿਆਰਥੀਆਂ ਨੂੰ ਨੋਟਿਸ ਵੀ ਜਾਰੀ ਕਰ ਦਿੱਤੇ ਗਏ ਨੇ। ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਵੀਡੀਓਜ਼ ਦੇ ਮੁਤਾਬਕ CBSE ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਦੇ ਪਛਾਣ ਪੱਤਰ, ਸਟੱਡੀ ਪਰਮਿਟ ਤੇ ਵਰਕ ਆਥੋਰਾਈਜ਼ੇਸ਼ਨ ਸਬੰਧੀ ਸਾਰੇ ਦਸਤਾਵੇਜ਼ਾਂ ਦੀ ਜਾਂਚ ਕੀਤੀ। ਇਹ ਏਜੰਸੀ ਕੈਨੇਡਾ ਦੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਅਤੇ ਉਲੰਘਣਾ ਕਰਨ ਵਾਲਿਆਂ ਨੂੰ ਦੇਸ਼ ਦੇ ਵਿੱਚੋਂ ਕੱਢਣ ਦੇ ਲਈ ਜ਼ਿੰਮੇਵਾਰ ਹੈ। ਵਿਦਿਆਰਥੀ ਕਾਨੂੰਨਾਂ ਨੂੰ ਲਾਗੂ ਕਰਨ ਦੀਆਂ ਕਰਵਾਉਣ ਵਾਲੀਆਂ ਇਹਨਾਂ ਜਥੇਬੰਦੀਆਂ ਦੀ ਤਰਫ ਤੋਂ ਕੀਤੀ ਗਈ ਕਾਰਵਾਈ ਦੀ ਨਿਖੇਧੀ ਕਰ ਰਹੇ ਨੇ। ਕਿਹਾ ਗਿਆ ਹੈ ਕਿ ਉਹਨਾਂ ਨੂੰ ਪ੍ਰਦਰਸ਼ਨ ਵਾਲੀ ਥਾਂ ਦੇ ਉੱਤੇ ਜਾਂਚ ਕਰਵਾ ਕੇ ਧਮਕੀਆਂ ਇੱਕ ਤਰੀਕੇ ਦੇ ਨਾਲ ਸਰਕਾਰ ਦੀ ਤਰਫ ਤੋਂ ਦਿੱਤੀਆਂ ਜਾ ਰਹੀਆਂ। ਜ਼ਿਕਰਯੋਗ ਹੈ ਕਿ ਕੈਲਗਰੀ ਸਣੇ ਕੈਨੇਡਾ ਦੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਅੰਤਰ ਵਿਦਿਆਰਥੀ PGWEP ਪ੍ਰੋਗਰਾਮ ਦੇ ਵਿੱਚ ਬਦਲਾਅ ਤੇ ਵਰਕ ਪਰਮਿਟ ਨਾ ਮਿਲਣ ਦੇ ਚਲਦਿਆਂ ਵਿਰੋਧ ਪ੍ਰਦਰਸ਼ਨ ਪਿਛਲੇ ਲੰਮੇ ਅਰਸੇ ਤੋਂ ਕਰ ਰਹੇ ਨੇ। ਸਰਕਾਰ ਵੱਲੋਂ ਵਰਕ ਪਰਮਿਟ ਨਾ ਦੇਣ ਕਾਰਨ ਇਹਨਾਂ ਵਿਦਿਆਰਥੀਆਂ ਦੇ ਉੱਤੇ ਆਪਣੇ ਵਤਨ ਵਾਪਸ ਜਾਣ ਦਾ ਖਤਰਾ ਮੰਡਰਾ ਰਿਹਾ। ਜਿੱਥੇ ਸਥਾਨਕ ਪ੍ਰੋਵਿੰਸ਼ੀਅਲ ਸਰਕਾਰਾਂ ਯਾਨੀ ਕਿ ਉੱਥੋਂ ਦੀਆਂ ਸੂਬਾਈ ਸਰਕਾਰਾਂ ਇਹਨਾਂ ਵਿਦਿਆਰਥੀਆਂ ਨੂੰ ਵਾਪਸ ਭੇਜਣ ਦੇ ਪੱਖ ਦੇ ਵਿੱਚ ਅੜੀਆਂ ਹੋਈਆਂ, ਉੱਥੇ ਹੀ ਫੈਡਰਲ ਸਰਕਾਰ ਵੱਲੋਂ ਇਸ ਮੁੱਦੇ ਦੇ ਉੱਤੇ ਸੂਬਾਈ ਸਰਕਾਰਾਂ ਦੀ ਹਮਾਇਤ ਵੀ ਕੀਤੀ ਜਾ ਰਹੀ ਹੈ। ਯਾਨੀ ਕਿ ਕੋਈ ਵੀ ਇੱਕ ਦੂਸਰੇ ਤੋਂ ਅੱਡ ਨਹੀਂ ਸੋਚ ਰਿਹਾ। ਸਰਕਾਰਾਂ ਤਾਂ ਮੁੱਕਦੀ ਗੱਲ ਇਹ ਹੈ ਕਿ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਜਿੰਨੀ ਛੇਤੀ ਹੋ ਸਕੇ ਦੇਸ਼ ਦੇ ਵਿੱਚੋਂ ਬਾਹਰ ਹੀ ਕੱਢਣਾ ਚਾਹੁੰਦੀ ਹੈ। CBSE ਦੀ ਇਸ ਤਾਜ਼ਾ ਕਾਰਵਾਈ ਦੇ ਚਲਦਿਆਂ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੇ ਉੱਤੇ ਅਨਿਸ਼ਚਿਤਤਾ ਦਾ ਮਾਹੌਲ ਹੋਰ ਵੀ ਜ਼ਿਆਦਾ ਗਹਿਰਾ ਗਿਆ। ਪਾਣੀ ਦੇ ਨਾਲ ਜੁੜੀਆਂ ਹੋਈਆਂ ਔਰ ਪਾਣੀ ਦੀ ਤਬਾਹੀ ਦੇ ਨਾਲ ਜੁੜੀਆਂ ਅਗਲੀਆਂ ਕੁਝ ਖਬਰਾਂ। ਜਾਪਾਨ ਤੋਂ ਪਹਿਲੀ ਖਬਰ, ਜਾਪਾਨ ਦੇ ਚੀਬਾ ਸੂਬੇ ਦੇ ਵਿੱਚ ਰਿਕਾਰਡ ਮੀਂਹ ਦੇ ਚਲਦਿਆਂ 4 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਹਜ਼ਾਰਾਂ ਯਾਤਰੀ ਟੋਕੀਓ ਦੇ ਨਾਰੀਤਾ ਹਵਾਈ ਅੱਡੇ ਦੇ ਉੱਤੇ ਰਾਤ ਭਰ ਫਸੇ ਰਹੇ ਨੇ। ਰਾਜਧਾਨੀ ਟੋਕੀਓ ਦੇ ਕੋਲ ਚੀਬਾ ਦੇ ਵਿੱਚ ਵੀਰਵਾਰ ਦੁਪਹਿਰ ਹਰ ਘੰਟੇ 100 ਮਿਲੀਮੀਟਰ ਤੋਂ ਵੀ ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ। ਅਧਿਕਾਰੀਆਂ ਦੇ ਮੁਤਾਬਕ ਅਗਸਤ ਮਹੀਨੇ ਦੇ ਵਿੱਚ ਪੈਣ ਵਾਲੀ ਔਸਤ ਬਾਰਿਸ਼ ਤੋਂ ਇਹ ਕਰੀਬ 3 ਗੁਣਾ ਜ਼ਿਆਦਾ ਪੈ ਗਈ। ਦੇਸ਼ ਦੇ ਵਿੱਚ ਹੁਣ ਤੱਕ ਕੀਤੀ ਗਈ ਇਹ ਸਭ ਤੋਂ ਦਰਜ ਜਿਹੜੀ ਹੈ ਸਭ ਤੋਂ ਵਧੇਰੇ ਬਾਰਿਸ਼ ਹੈ। ਮੌਲੇਧਾਰ ਮੀਂਹ ਦੇ ਚਲਦਿਆਂ ਟ੍ਰੇਨਾਂ, ਬੱਸ ਸੇਵਾਵਾਂ ਤੇ ਟੈਕਸੀ ਸੇਵਾਵਾਂ ਵੀ ਠੱਪ ਹੋ ਕੇ ਰਹਿ ਗਈਆਂ। ਉੱਥੇ ਚੀਬਾ ਦੇ ਵਿੱਚ 20,000 ਤੋਂ ਵਧੇਰੇ ਘਰਾਂ ਦੀ ਬਿਜਲੀ ਵੀ ਗੁੱਲ ਹੋ ਗਈ ਹੈ। ਹਾਲਾਤ ਨੂੰ ਦੇਖਦਿਆਂ ਹੋਇਆਂ ਰਾਹਤ ਤੇ ਬਚਾਅ ਕਾਰਜ ਜਾਰੀ ਨੇ। ਅਧਿਕਾਰੀਆਂ ਦੀ ਤਰਫ ਤੋਂ ਸਥਿਤੀ ਦੇ ਉੱਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਪਰ ਇਸ ਦਰਮਿਆਨ ਵੀਰਵਾਰ ਦੇ ਦਿਨ ਟੋਕੀਓ ਤੇ ਇਸ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਜਿਹੜੀਆਂ ਇਹ ਜਨਤਕ ਟਰਾਂਸਪੋਰਟ ਸੇਵਾਵਾਂ ਪ੍ਰਭਾਵਿਤ ਹੋਈਆਂ ਨੇ। ਇਸ ਦੇ ਚਲਦਿਆਂ ਆਮ ਲੋਕਾਂ ਨੂੰ ਜ਼ਿਆਦਾ ਖੱਜਲਖੁਆਰੀ ਦੇਖਣ ਨੂੰ ਮਿਲ ਰਹੀ ਹੈ। ਉਧਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਨੇ ਸਿੰਧੂ ਜਲ ਸੰਧੀ ਸਮਝੌਤੇ ਨੂੰ ਲੈ ਕੇ ਭਾਰਤ ਨੂੰ ਸਿੱਧੀ ਚੇਤਾਵਨੀ ਦਿੱਤੀ। ਉਹਨਾਂ ਕਿਹਾ ਹੈ ਕਿ ਪਾਕਿਸਤਾਨ ਦੇ ਪਾਣੀ ਦੀ ਇੱਕ ਇੱਕ ਬੂੰਦ ਉਹਨਾਂ ਦੀ ਰੈੱਡ ਲਾਈਨ ਹੈ ਤੇ ਜੇਕਰ ਭਾਰਤ ਨੇ ਆਪਣਾ ਰੁੱਖ ਨਾ ਬਦਲਿਆ ਤਾਂ ਉਹਨਾਂ ਨੂੰ ਸਿੱਧੇ ਜਵਾਬ ਦਿੱਤਾ ਜਾਏਗਾ। ਇਸਲਾਮਾਬਾਦ ਦੇ ਵਿੱਚ ਵੀਰਵਾਰ ਦੇ ਦਿਨ ਯਾਦਗਾਰ ਏ ਫਤਿਹ ਦੇ ਉਦਘਾਟਨ ਸਮਾਗਮ ਦੇ ਵਿੱਚ ਬੋਲਦਿਆਂ ਹੋਇਆਂ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਨੇ ਭਾਰਤ ਦੀ ਤਰਫ ਤੋਂ ਸਿੰਧੂ ਜਲ ਸੰਧੀ ਨੂੰ ਇੱਕ ਤਰਫਾ ਤੌਰ ਦੇ ਉੱਤੇ ਟਾਲੇ ਜਾਣ ਦੇ ਲੈ ਕੇ ਇਹ ਟਿੱਪਣੀ ਕੀਤੀ ਹੈ। ਦਰਅਸਲ ਅਪ੍ਰੈਲ 2025 ਦੇ ਵਿੱਚ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਉੱਤੇ ਦੋਸ਼ ਲਗਾਉਂਦਿਆਂ ਹੋਇਆਂ ਕਿ ਹਮਲਾ ਪਾਕਿਸਤਾਨ ਦੀ ਤਰਫ ਤੋਂ ਕੀਤਾ ਗਿਆ ਜਵਾਬੀ ਕਦਮ ਦੇ ਤੌਰ ਦੇ ਉੱਤੇ ਸਿੰਧੂ ਜਲ ਸਮਝੌਤੇ ਨੂੰ ਫੌਰਨ ਰੋਕ ਦਿੱਤਾ ਸੀ। ਆਪਣੇ ਸੰਬੋਧਨ ਦੇ ਵਿੱਚ ਸ਼ਾਬਾਜ਼ ਸ਼ਰੀਫ ਨੇ ਅਮਰੀਕਾ ਤੇ ਈਰਾਨ ਦੇ ਦਰਮਿਆਨ ਤਣਾਅ ਨੂੰ ਲੈ ਕੇ ਸਾਊਦੀ ਅਰਬ ਤੇ ਤੁਰਕੀ ਦੇ ਨਾਲ ਹੋਏ ਸਮਝੌਤਿਆਂ ਦਾ ਜ਼ਿਕਰ ਵੀ ਕੀਤਾ। ਉਹਨਾਂ ਕਿਹਾ ਕਿ ਪਾਕਿਸਤਾਨ ਦੁਨੀਆ ਭਰ ਦੇ ਵਿੱਚ ਸਾਰੇ ਤਰ੍ਹਾਂ ਦੇ ਸੰਘਰਸ਼ ਤੋਂ ਦੁਨੀਆ ਨੂੰ ਮੁਕਤ ਦੇਖਣਾ ਚਾਹੁੰਦਾ ਔਰ ਨਵੇਂ ਵਿਵਾਦ ਰੋਕਣ ਦੀ ਕੋਸ਼ਿਸ਼ ਕਰਦਾ ਰਿਹਾ। ਇਸ ਦਾ ਮੁਜ਼ਾਹਰਾ ਪਾਕਿਸਤਾਨ ਨੇ ਪਿਛਲੇ ਕੁਝ ਅਰਸੇ ਦੇ ਦਰਮਿਆਨ ਵੱਡੀ ਵਿਚੋਲਗੀਆਂ ਨਿਭਾ ਕੇ ਵੀ ਦਰਸਾਇਆ। ਸ਼ਾਬਾਜ਼ ਸ਼ਰੀਫ ਨੇ ਕਿਹਾ ਕਿ ਇਸ ਵਜ੍ਹਾ ਦੇ ਚਲਦਿਆਂ ਪਾਕਿਸਤਾਨ ਨੇ ਅਮਰੀਕਾ ਤੇ ਈਰਾਨ ਦੇ ਦਰਮਿਆਨ ਵਿਚੋਲਗੀ ਨਿਭਾਈ ਸੀ। ਉਹਨਾਂ ਨੇ ਮੱਧ ਪੂਰਬ ਦੇ ਵਿੱਚ ਸ਼ਾਂਤੀ ਦੇ ਲਈ ਫੀਲਡ ਮਾਰਸ਼ਲ ਆਸਿਮ ਮੁਨੀਰ ਦੇ ਇਤਿਹਾਸਕ ਕਿਰਦਾਰ ਦੀ ਤਾਰੀਫ਼ ਵੀ ਕੀਤੀ। ਨਾਲ ਹੀ ਸਾਊਦੀ ਅਰਬ ਤੇ ਤੁਰਕੀ ਦੇ ਨਾਲ ਹੋਏ ਸਮਝੌਤਿਆਂ ਨੂੰ ਲੈ ਕੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਇਸਾਕ ਡਾਰ ਦੀਆਂ ਕੋਸ਼ਿਸ਼ਾਂ ਦੀ ਵੀ ਸਰਾਹਨਾ ਕੀਤੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੋਲੇ ਇੱਕ ਵਾਰ ਫਿਰ ਤੋਂ ਗਏ। ਉਹਨਾਂ ਦਾਅਵਾ ਕੀਤਾ ਕਿ ਟਰੰਪ ਨੇ ਪਿਛਲੇ ਸਾਲ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਜੰਗ ਨੂੰ ਰੁਕਵਾਉਣ ਦੇ ਲਈ ਸਭ ਤੋਂ ਅਹਿਮ ਭੂਮਿਕਾ ਨਿਭਾਈ ਸੀ। ਉੱਥੇ ਅਫਗਾਨਿਸਤਾਨ ਦੇ ਨਾਲ ਤਣਾਅਪੂਰਨ ਸੰਬੰਧਾਂ ਦਾ ਜ਼ਿਕਰ ਕਰਦਿਆਂ ਸ਼ਾਬਾਜ਼ ਸ਼ਰੀਫ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਅਫਗਾਨਿਸਤਾਨ ਦੇ ਨਾਲ ਵੀ ਸ਼ਾਂਤੀ ਚਾਹੁੰਦਾ ਹੈ ਪਰ ਅਫਗਾਨ ਧਰਤੀ ਦਾ ਪਾਕਿਸਤਾਨ ਦੇ ਖਿਲਾਫ਼ ਇਸਤੇਮਾਲ ਹੋਣਾ ਕਿਸੇ ਵੀ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ। ਦੱਸ ਦਈਏ ਕਿ ਪਾਕਿਸਤਾਨ ਦੇ ਵਿੱਚ ਹੁਣ ਅੱਜ ਦਾ ਦਿਨ ਆਜ਼ਾਦੀ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ। ਪਾਕਿਸਤਾਨ ਦੇ ਅਖ਼ਬਾਰ ਡੌਨ ਦੀ ਰਿਪੋਰਟ ਦੇ ਮੁਤਾਬਕ ਕੱਲ੍ਹ ਰਾਤ ਯਾਨੀ ਕਿ 13 ਤੇ 14 ਅਗਸਤ ਦੀ ਦਰਮਿਆਨੀ ਰਾਤ ਕਰਾਚੀ ਦੇ ਵਿੱਚ ਰਾਤ ਭਰ ਫਾਇਰਿੰਗ ਹੋਈ ਆਜ਼ਾਦੀ ਦੇ ਜਸ਼ਨਾਂ ਦੇ ਦਰਮਿਆਨ। ਇਸ ਦੇ ਵਿੱਚ ਇੱਕ ਮਹਿਲਾ ਦੀ ਮੌਤ ਤੇ 94 ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹਾਸਲ ਹੋ ਰਹੀ ਹੈ। ਜ਼ਖਮੀਆਂ ਦੇ ਵਿੱਚ 17 ਬੱਚੇ ਦੱਸੇ ਜਾ ਰਹੇ ਹਨ। ਭਾਰਤੀ ਮੀਡੀਆ ਦੀਆਂ ਖਬਰਾਂ ਦੇ ਮੁਤਾਬਕ ਪਾਕਿਸਤਾਨ ਦੇ ਵਿੱਚ ਦੱਸਿਆ ਗਿਆ ਹੈ ਕਿ ਕਰਾਚੀ ਦੇ ਵਿੱਚ ਹੋਈ ਇਸ ਜਸ਼ਨ ਦੀ ਰਾਤ ਦੇ ਦਰਮਿਆਨ 10 ਮਹਿਲਾਵਾਂ, 17 ਬੱਚੇ ਤੇ 59 ਪੁਰਸ਼ ਸ਼ਾਮਲ ਸੀ ਜਿਹੜੇ ਜ਼ਖਮੀ ਹੋਏ ਨੇ। ਰੈਸਕਿਊ ਅਧਿਕਾਰੀਆਂ ਦੇ ਮੁਤਾਬਕ ਇੱਕ ਮਹਿਲਾ ਦੀ ਮੌਤ ਹਵਾਈ ਫਾਇਰਿੰਗ ਦੇ ਦਰਮਿਆਨ ਹੀ ਹੋ

ਜ਼ਖਮੀਆਂ ਨੂੰ ਇਲਾਜ ਦੇ ਲਈ ਜਿੰਨਾ ਪੋਸਟ ਗ੍ਰੈਜੂਏਟ ਮੈਡੀਕਲ ਸੈਂਟਰ ਸਿਵਲ ਹਸਪਤਾਲ ਤੇ ਆਬਾਸੀ ਸ਼ਹੀਦ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਵੀ ਸਾਂਝ ਪਾਈਏ ਤੇ ਭਾਰਤ ਦੇ ਵਿੱਚ ਵੀ ਇੱਕ ਹਾਦਸੇ ਦੇ ਨਾਲ ਜੁੜੀ ਖਬਰ। ਸਭ ਤੋਂ ਪਹਿਲਾਂ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਤੋਂ ਜਿੱਥੇ ਇਹ ਦੁਖਦਾਈ ਘਟਨਾ ਸਾਹਮਣੇ ਆਈ ਹੈ। ਬਾਰਿਸ਼ ਤੋਂ ਬਾਅਦ ਪਾਣੀ ਤੇ ਮਲਬਾ ਅਚਾਨਕ ਸੁਰੰਗ ਦੇ ਵਿੱਚ ਵੜਨ ਦੇ ਚੱਲਦਿਆਂ 7 ਮਜ਼ਦੂਰਾਂ ਦੀ ਮੌਤ ਹੋ ਗਈ। ਇਹ ਗੰਭੀਰ ਹਾਦਸਾ ਵੀਰਵਾਰ ਦੇ ਦਿਨ ਚਮੋਲੀ ਦੇ ਪਿਪਲਕੋਟੀ ਇਲਾਕੇ ਦੇ ਵਿੱਚ ਟੀਰੀ ਹਾਈਡਰੋ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟਿਡ ਯਾਨੀ THDC ਦੀ ਪ੍ਰੋਜੈਕਟ ਸਾਈਟ ਦੇ ਉੱਤੇ ਵਾਪਰਿਆ। ਜਦੋਂ ਇਹ ਘਟਨਾ ਵਾਪਰੀ ਤਾਂ ਕੁੱਲ 22 ਮਜ਼ਦੂਰ ਸੁਰੰਗ ਦੇ ਅੰਦਰ ਮੌਜੂਦ ਸੀ। ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਇਹਨਾਂ ਨੂੰ ਮਜ਼ਦੂਰਾਂ ਨੂੰ ਸੁਰੰਗ ਦੇ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਲੱਗ ਸਕਿਆ। ਘਟਨਾ ਦੇ ਵਿੱਚ 14 ਮਜ਼ਦੂਰ ਜ਼ਖਮੀ ਹੋ ਗਏ। ਹਾਲੇ ਵੀ 3 ਸੁਰੰਗ ਦੇ ਅੰਦਰ ਲਾਪਤਾ ਦੱਸੇ ਜਾ ਰਹੇ ਨੇ। ਘਟਨਾ ਦੀ ਪੁਸ਼ਟੀ ਕਰਦਿਆਂ ਚਮੋਲੀ ਜ਼ਿਲ੍ਹੇ ਦੇ ਮੈਜਿਸਟਰੇਟ ਦੀ ਤਰਫ ਤੋਂ ਕੱਲ੍ਹ ਸ਼ਾਮ 6:30 ਇਸ ਘਟਨਾ ਦੀ ਵਿਸਥਾਰ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆਂ ਸੂਬੇ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਜੰਗੀ ਪੱਧਰ ਦੇ ਉੱਤੇ ਰਾਹਤ ਤੇ ਬਚਾਅ ਦੇ ਕਾਰਜ ਚਲਾਉਣ ਦੇ ਨਿਰਦੇਸ਼ ਦਿੱਤੇ ਨੇ। ਸੀਨੀਅਰ ਅਧਿਕਾਰੀਆਂ ਦੇ ਨਾਲ ਉਹਨਾਂ ਨੇ ਮੁਲਾਕਾਤ ਵੀ ਕੀਤੀ ਹੈ। ਪ੍ਰਭਾਵਿਤ ਤੇ ਜ਼ਖਮੀ ਮਜ਼ਦੂਰਾਂ 'ਚ ਜ਼ਿਆਦਾਤਰ ਝਾਰਖੰਡ ਤੇ ਛੱਤੀਸਗੜ੍ਹ ਦੇ ਵਸਨੀਕ ਦੱਸੇ ਜਾ ਰਹੇ ਨੇ। ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ ਯਾਨੀ NDRF ਤੇ ਰਾਜ ਆਫ਼ਤ ਪ੍ਰਤੀਕਿਰਿਆ ਬਲ ਯਾਨੀ SDRF ਦੀਆਂ ਟੀਮਾਂ ਸੁਰੰਗ ਦੇ ਵਿੱਚ ਫਸੇ ਮਜ਼ਦੂਰਾਂ ਨੂੰ ਕੱਢਣ ਦੇ ਲਈ ਲਗਾਤਾਰ ਮਲਬੇ ਦੇ ਵਿੱਚੋਂ ਖੋਜ ਜਾਰੀ ਰੱਖ ਰਹੀਆਂ ਨੇ। ਉੱਥੇ ਭਾਰਤ ਦੇ ਗ੍ਰਾਹਕਾਂ ਦੇ ਨਾਲ ਜੁੜੀ ਇੱਕ ਬੜੀ ਅਹਿਮ ਖਬਰ ਸਾਹਮਣੇ ਆਉਂਦੀ ਹੈ ਜਦੋਂ ਸੁਪਰੀਮ ਕੋਰਟ ਨੇ ਜ਼ਿਆਦਾ ਸ਼ੂਗਰ, ਨਮਕ ਤੇ ਸੈਚੂਰੇਟਿਡ ਫੈਟ ਵਾਲੇ ਪੈਕੇਜਡ ਫੂਡ ਦੇ ਉੱਤੇ ਫਰੰਟ ਆਫ ਪੈਕ ਚੇਤਾਵਨੀ ਲੈਵਲ ਲਗਾਉਣ ਨੂੰ ਲੈ ਕੇ FSSAI ਦੀ ਕਥਿਤ ਹਿਚਕਚਾਹਟ ਦੇ ਉੱਤੇ ਵੀਰਵਾਰ ਦੇ ਦਿਨ ਨਾਰਾਜ਼ਗੀ ਜ਼ਾਹਰ ਕੀਤੀ। ਜਸਟਿਸ JB ਪਾਰਦੀਵਾਲਾ ਤੇ ਜਸਟਿਸ KV ਵਿਸ਼ਵਨਾਥਨ ਦੀ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਕੀਤੀ। ਕੋਰਟ ਨੇ ਪਹਿਲਾਂ ਵੀ FSSAI ਦੇ ਲਈ ਇੱਕ ਚੇਤਾਵਨੀ ਲਾਗੂ ਕਰਨ ਨੂੰ ਲੈ ਕੇ ਜਿਹੜਾ ਇੱਕ ਨਿਰਦੇਸ਼ ਦਿੱਤਾ ਸੀ। ਵੀਰਵਾਰ ਦੇ ਦਿਨ ਕੋਰਟ ਨੇ FSSAI ਦੀ ਬੈਠਕ ਦੇ ਮਿਨਟਸ ਦਾ ਹਵਾਲਾ ਲੈਂਦਿਆਂ ਹੋਇਆਂ ਇਸ ਦੇ ਉੱਤੇ ਸਵਾਲ ਚੁੱਕਿਆ ਕਿ ਅਜਿਹੀ ਵਿਵਸਥਾ ਲਾਗੂ ਕਰਨ ਦੇ ਵਿੱਚ ਇੰਨੀ ਘਬਰਾਹਟ ਕਿਉਂ ਹੋ ਰਹੀ ਹੈ। ਕੋਰਟ ਨੇ ਇਹ ਵੀ ਪੁੱਛਿਆ ਕਿ ਕੀ FSSAI ਖਾਦ ਉਤਪਾਦ ਬਣਾਉਣ ਵਾਲੀਆਂ ਵੱਡੀਆਂ ਕਾਰਪੋਰੇਟ ਕੰਪਨੀਆਂ ਦੇ ਦਬਾਅ ਦੇ ਵਿੱਚ ਕੰਮ ਕਰ ਰਹੀ ਹੈ। ਦੱਸ ਦਈਏ ਕਿ ਇੱਕ ਸਰਕਾਰੀ ਏਜੰਸੀ ਹੈ, ਕੇਂਦਰ ਸਰਕਾਰ ਦੇ ਕੰਟਰੋਲ ਅਧੀਨ ਚੱਲਦੀ ਹੈ। ਬਾਰ ਐਂਡ ਬੈਂਚ ਨਾਮ ਦੀ ਇੱਕ ਵੈਬਸਾਈਟ ਦੇ ਮੁਤਾਬਕ ਬੈਂਚ ਨੇ ਸਖ਼ਤ ਟਿੱਪਣੀ ਇਸ ਮਾਮਲੇ ਦੇ ਉੱਤੇ ਕਰਦਿਆਂ ਹੋਇਆ ਕਿਹਾ ਕਿ ਕੀ ਤੁਸੀਂ ਕੋਰਟ ਦੇ ਫੈਸਲਿਆਂ ਨੂੰ ਵੀ ਹੁਣ ਮਜ਼ਾਕ ਸਮਝ ਰਹੇ ਹੋ। ਇਹਨਾਂ ਕਾਰਪੋਰੇਟ ਘਰਾਣਿਆਂ ਦਾ ਤੁਹਾਡੇ ਉੱਤੇ ਇੰਨਾ ਦਬਾਅ ਹੈ ਕਿ ਤੁਸੀਂ ਉਸ ਦੇ ਅੱਗੇ ਝੁਕੇ ਹੋਏ ਨਜ਼ਰ ਆ ਰਹੇ ਹੋ। ਅਸੀਂ ਇਹ ਜਨਹਿਤ ਦੇ ਵਿੱਚ ਜਾਰੀ ਕਰਨ ਦੇ ਲਈ ਤੁਹਾਨੂੰ ਕਹਿ ਚੁੱਕੇ ਹਾਂ ਔਰ ਤੁਸੀਂ ਇਸ ਦੇ ਉੱਤੇ ਕੰਮ ਨਹੀਂ ਕਰ ਰਹੇ। ਸੁਣਵਾਈ ਦੇ ਦੌਰਾਨ FSSAI ਨੇ ਇਸ ਦਲੀਲ ਦੇ ਉੱਤੇ ਵੀ ਇੱਕ ਦਲੀਲ ਵੀ ਦਿੱਤੀ ਜਿਸ ਦੇ ਉੱਤੇ ਕੋਰਟ ਸੰਤੁਸ਼ਟ ਨਹੀਂ ਹੋਇਆ। ਜਦੋਂ ਕੋਰਟ ਨੇ ਇਹ ਪੁੱਛਿਆ ਕਿ ਆਦੇਸ਼ ਤੋਂ ਬਾਅਦ ਕਿਹੜੇ ਕਦਮ ਚੁੱਕੇ ਗਏ, ਚੇਤਾਵਨੀ ਲੈਵਲ ਲਾਗੂ ਕਰਨ ਦੇ ਲਈ ਖੁਦ ਪਹਿਲ ਕਿਉਂ ਨਹੀਂ ਕੀਤੀ, ਤਾਂ ਕੋਰਟ ਨੇ ਕਿਹਾ ਕਿ ਅਜਿਹੇ ਲੇਬਲ ਲਾਗੂ ਕਰਨ ਦੇ ਲਈ ਨਮਕੀਨ ਵਰਗੇ ਕਈ ਵੱਡੇ ਭਾਰਤੀ ਖਾਦ ਉਦਯੋਗ ਦੇ ਵਿੱਚ ਜ਼ਿਆਦਾ ਫੈਟ, ਜ਼ਿਆਦਾ ਸ਼ੂਗਰ ਜਾਂ ਜ਼ਿਆਦਾ ਨਮਕ ਵਾਲੇ ਉਤਪਾਦਾਂ ਨੂੰ ਛੇਤੀ ਤੋਂ ਛੇਤੀ ਲਿਆਂਦਾ ਜਾਵੇ। ਕੀ ਤੁਸੀਂ ਚਾਹੁੰਦੇ ਹੋ ਕਿ ਇਸ ਦੇ ਨਾਲ ਦੇਸ਼ ਦੇ ਲੋਕ ਸਿਹਤਮੰਦ ਨਾ ਰਹਿਣ, ਖਾਸ ਤੌਰ ਦੇ ਉੱਤੇ ਬੱਚੇ? ਇਸ ਕਰਕੇ ਇਹਨਾਂ ਚੇਤਾਵਨੀਆਂ ਨੂੰ ਛੇਤੀ ਜਾਰੀ ਕੀਤਾ ਜਾਵੇ। ਉੱਥੇ ਭਾਰਤ ਦੇ ਨਾਲ ਜੁੜੀਆਂ ਹੋਰਨਾਂ ਖਬਰਾਂ ਦੀ ਵੀ ਸਾਂਝ ਪਾਈਏ ਤੇ ਹੁਣ ਰਾਹੁਲ ਗਾਂਧੀ ਦੀ ਤਰਫ ਤੋਂ ਜਿਹੜੇ ਬਿਆਨ ਦਿੱਤੇ ਗਏ ਸੀ ਕੱਲ੍ਹ ਦੇ ਦਿਨ ਇੱਕ ਪ੍ਰੈਸ ਵਾਰਤਾ ਦੇ ਦਰਮਿਆਨ, ਅੱਜ ਸਵੇਰ ਵੇਲੇ ਵੀ ਤੁਹਾਡੇ ਨਾਲ ਉਹ ਖਬਰ ਸਾਂਝੀ ਕੀਤੀ ਸੀ ਕਿ ਹੁਣ ਕਈ ਦਿਨਾਂ ਤੱਕ ਇਸ ਮਸਲੇ ਦੇ ਉੱਤੇ ਬਵਾਲ ਮਚਿਆ ਰਹੇਗਾ। ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੇ ਵੀਰਵਾਰ ਦੇ ਦਿਨ ਦਿੱਲੀ 'ਚ ਆਯੋਜਿਤ ਇੱਕ ਪ੍ਰੋਗਰਾਮ ਦੇ ਦਰਮਿਆਨ ਨਰਿੰਦਰ ਮੋਦੀ, RSS ਤੇ ਅਮਿਤ ਸ਼ਾਹ ਦੇ ਉੱਤੇ ਤਿੱਖੇ ਹਮਲੇ ਕੀਤੇ ਸੀ। ਉਹਨਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਉੱਤੇ ਨਿਸ਼ਾਨਾ ਸਾਧਦਿਆਂ ਔਰ ਮੋਦੀ ਦੇ ਉੱਤੇ ਨਿਸ਼ਾਨਾ ਸਾਧਦਿਆਂ ਕੁਝ ਅਜਿਹਾ ਕਰ ਦਿੱਤਾ ਜਿਸ ਦੇ ਲੈ ਕੇ ਹੁਣ ਕਾਂਗਰਸ ਆਗੂ ਦੇ ਉੱਤੇ ਮਹਿਲਾ ਵਿਰੋਧੀ ਹੋਣ ਦਾ ਦੋਸ਼ ਲਗਾਇਆ ਜਾ ਰਿਹਾ। ਘਟਨਾ ਦੇ ਕੇਂਦਰ ਦੇ ਵਿੱਚ ਕਾਂਗਰਸ ਨੇਤਾ ਸੰਦੀਪ ਦੀਕਸ਼ਿਤ ਵੀ ਨੇ। ਸੋਸ਼ਲ ਮੀਡੀਆ ਦੇ ਉੱਤੇ ਇਸ ਘਟਨਾ ਨੂੰ ਲੈ ਕੇ ਜਿਹੜੀ ਚਰਚਾ ਹੋ ਰਹੀ ਹੈ। ਥਾਂ ਦਿੱਲੀ ਦਾ ਮਾਲਵੰਕਰ ਹਾਲ ਸੀ ਔਰ ਇਸ ਦਰਮਿਆਨ ਕਾਂਗਰਸ ਦੀ ਇੱਕ ਕਨਵੈਨਸ਼ਨ ਸੀ। ਮੰਚ ਦੇ ਉੱਤੇ ਮੌਜੂਦ ਰਾਹੁਲ ਗਾਂਧੀ ਤੇ ਸੰਦੀਪ ਦੀਕਸ਼ਿਤ ਆਪਸ ਦੇ ਵਿੱਚ ਇਸ ਤਰੀਕੇ ਦੇ ਨਾਲ ਗਲੇ ਮਿਲਦੇ ਨੇ ਕਿ ਰਾਹੁਲ ਗਾਂਧੀ ਉਸ ਦੀ ਰੈਫਰੈਂਸ ਦਿੰਦੇ ਹੋਏ ਆ ਕਹਿੰਦੇ ਨੇ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੁਨੀਆ ਭਰ ਦੇ ਨੇਤਾਵਾਂ ਨੂੰ ਕੁਝ ਇਸ ਤਰੀਕੇ ਦੇ ਨਾਲ ਜਾ ਕੇ ਮਿਲਦੇ ਨੇ ਔਰ ਉਹਨਾਂ ਨੂੰ ਲੱਗਦਾ ਹੈ ਕਿ ਇੱਦਾਂ ਗਲੇ ਮਿਲਣਾ ਹੀ ਵਿਦੇਸ਼ ਨੀਤੀ ਹੈ। ਪਤਾ ਨਹੀਂ ਉਹਨਾਂ ਦੇ ਦਿਮਾਗ ਦੇ ਵਿੱਚ ਕਿਸਨੇ ਪਾ ਦਿੱਤਾ ਕਿ ਇਹ ਵਿਦੇਸ਼ ਨੀਤੀ ਹੈ। ਇਸ ਨੂੰ ਲੈ ਕੇ ਹੁਣ ਅਸਲ ਦੇ ਵਿੱਚ ਸੰਦੀਪ ਦੀਕਸ਼ਿਤ ਨੇ ਰਾਹੁਲ ਗਾਂਧੀ ਨੂੰ ਟੋਕ ਕੇ ਇਟਲੀ ਦੀ ਪ੍ਰਧਾਨ ਮੰਤਰੀ ਮੈਲੋਨੀ ਦਾ ਜ਼ਿਕਰ ਕਰ ਦਿੱਤਾ ਤੇ ਇਸ ਗੱਲ ਦੇ ਉੱਤੇ ਹੁਣ ਭਾਜਪਾ ਨੇ ਵੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਅਸਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਨੇ ਐਕਸ ਦੇ ਉੱਤੇ ਲਿਖਿਆ ਕਿ ਕਾਂਗਰਸ ਦਾ ਵੰਸ਼ਵਾਦੀ ਚਿਹਰਾ ਔਰ
नारी विरोधी चेहरा एक बार फिर तो सारिया हदा पार कर गया। एक मित्र देश दे उत्ते और उसकी अगवाई करने वाली नेता दे उत्ते इस किस्म की अपमानजनक टिप्पणी की गई है। जदों के मंच के उत्ते दर्शकों के दरम्यान मौजूद महिलावां भी इस दे उत्ते हसदियां नजर आ रही सी। इसने ना केवल सियासी शलीनता दियां सारियां हदां पार कर दित्तियां ने बल्कि महिलावां दे प्रति जिहड़ी एक बेइज्जती भरिया व्यवहार किया गया उस दे लई भी कांग्रेस नूं शर्म आनी चाहीदी और माफ़ी मंगनी चाहीदी है। वैसे इस मुद्दे दे उत्ते दस दईए कि आने वाले दिनों दे विच बार बार जिहड़ी उह चर्चा हुंदी रहेगी। उत्थे स्टूडेंट अंदोलन नूं लैके जुड़ी खबर, जिथे दिल्ली के जंतर मंत्र के उत्ते नीट पेपर लीक के विरोध के हुए विद्यार्थी अंदोलन के उत्ते सुप्रीम कोर्ट ने सख्त रुख अपनाया। भारत के चीफ जस्टिस ऑफ इंडिया यानी कि CJI ने जस्टिस सूर्याकांत की बेंच ने सुनवाई के दरम्यान कहा कि शांतिपूर्ण विरोध प्रदर्शन संविधान के अधिकार सबनों दिंदे ने पर विद्यार्थियों प्रोटेस्ट का अधिकार जरूर है। इस दरम्यान उन्होंने उत्ते कोई विरुद्ध उन्होंने विरुद्ध कोई कार्रवाई नहीं होनी चाहिए पर जेकर कोई नौजवान गलत बयान दिता है तो इसका मतलब यह नहीं है कि उसनु विरोध करन दा हक है। सारे विद्यार्थियों नु ये कहा जावे कि वह सुप्रीम कोर्ट तक अपनी जिहड़ी राय रखन, असी उन्होंने कानूनी सहायता कोर्स के लिए पैनल दे विच भी शामिल करांगे। CJI सूर्याकांत ने कहा कि मैं भी एक विद्यार्थी के तौर के उत्ते एक्टिव रहा, जेकर मान लिया जाए कि वह गलत ने तो भी उन्होंने विरोध करन दा अधिकार है। मैं अपने विद्यार्थियों के नाल गलबात करनी जारी रखना चाहना। असल दे विच मामला नीट पेपर लीक दे नाल ही जुड़िया होया नहीं है, मामला हैदराबाद दे नालसर लॉ यूनिवर्सिटी दे नाल भी जुड़िया होया है जिथे दे विद्यार्थियों ने यूनिवर्सिटी दे वाइस चांसलर नूं ए लिख के चिट्ठी पा दित्ती कि जेकर उन्हां दे डिग्री वंड समागम च CJI मुख मेहमान दे तौर दे उत्ते शामिल हुंदे ने तां डिग्रियां हासिल नहीं करनगे। इस बार बार कौंसल ऑफ इंडिया BCI ने प्रदर्शन करन वाले विद्यार्थियों के रूप दे विच उन्हां दीयां टिप्पणियां दे उत्ते जिहड़ा सवाल खड़ा किया दस दईए कि इस दरम्यान हुण विद्यार्थी राजनीति भारत दे विच सिखर चढ़ के बोल रही है। उधर महाराष्ट्र नव निर्माण सेना दे प्रमुख राज ठाकरे दा जिहड़े अज पुणे दौरे दे उत्ते ने उन्होंने पुणे दे विच अधिकारियों दे नाल मीटिंग करके इस बैठक च जैनजी नूं रुझान दी गल कीती। हुण सारियां ही पार्टियां जिहड़ियां ने ओह जैनजी दे अपने हक दे विच करन दे विच लगियां होईयां ने। राज ठाकरे ने अहुदेदारां दे नाल बैठक दे विच नवीं पीढ़ी यानी जैनजी नूं खास फोकस करन, उहनां दे नाल संपर्क वधान और उहनां दी मदद दे नाल पार्टी दे ढांचे च बदलाव लिआउंदा नज़रिया दित्ता। उहनां कहा कि इस दे नाल पार्टी दे विच नवें विचार भी आणगे। दस दईए कि इस दरम्यान भारत दे विच हुण जिहड़ा कल दे दिन 15 अगस्त का समागम होना यानी आज़ादी का समागम होना उस दे विच भी सरकार की तरफ तो इस दिन जैनजी नूं खास तौर दे उत्ते रुझान दीआं गल्लां सरकार की तरफ तो कीतीआं जाणगीआं, इस किस्म दे अंदाजे लगाए जा रहे हैं। खैर इधर आस्ट्रेलिया दीआं खबरां दी सांझ पाईए तां आस्ट्रेलिया दे प्रधानमंत्री एंथनी अल्बनीज ने वीरवार दे दिन अमरीकी सदर डोनाल्ड ट्रंप दे नाल फोन दे उत्ते गल्लबात कीती। आस्ट्रेलिया दे उत्ते लगाए गए वाधू टैरिफ दा सवाल भी कीता गया। दस दईए कि अमरीका ने पिछले दिनां दे दरम्यान स्लेवरी दा दोष लगा के यानी कि उन्हां देशां दे उत्ते दोष लगा के कि जिहड़े किसी ना किसी किस्म दी इंडस्ट्री दे विच लोगों गुलाम बना के उन्हों तो कम करवाते हैं उन्होंने देशों के दे उत्ते 10% साढ़े 12% का टैरिफ लगा दिता सी। आस्ट्रेलिया भी उन्होंने 60 देशों की लिस्ट दे विच शामिल से जिस दे उत्ते पहलां तो ही 10% का टैरिफ लग रहा सी, यानी कि आस्ट्रेलिया समान अमरीका दे विच हुण 2.5% होर महंगा बिक रहा है। इस मसले के उत्ते ही कल दे दिन प्रधानमंत्री की तरफ तो अमरीकी राष्ट्रपति दे नाल फोन दे उत्ते गलबात की गई। हालांकि इस गलबात का विस्तार तो साझा नहीं किया गया पर इन्ना मीडिया दे विच जरूर कहा गया कि ऑकस समझौते नूं लैके भी विचार चर्चावां हुई ने। कहा गया कि ऑकस समझौता दोहां देशों के दरम्यान मजबूती की एक सांझ बन सकता है। पेंटागॉन पहले ही यह कह चुके हैं कि ऑकस समझौते की वह समीक्षा कर रहे हैं, इस समझौते नूं अगे तोरिया जाना है या नहीं इस दे बारे चर्चा की जा रही है। पेंटागॉन ने मौजूदा ताज़ा मामलों के अमरीकी वर्जीनिया क्लास न्यूकलीयर सबमरीन यानी परमाणु समर्था के नाल चलन वाली पनडुब्बियों की लॉन्चिंग लैके आस्ट्रेलिया थोड़ा होर लम्मा लटका दिता, थोड़ा होर समा दिता। क्या है कि इन्हां दे निर्माण नूं लैके अमरीका दे विच ही थोड़ा समा लग रहा, इस करके आस्ट्रेलिया नूं बरतियां हुई यानी पुरानियां सबमरीन्स भी दिते जाण दे बारे अमरीका विचार कर सकता है। उत्थे ही आस्ट्रेलिया दे विच आम लोगों नूं अपने GST का सालाना $23 बिलियन गवाना पिया। एक ताज़ा रिपोर्ट दे विच सामने आया प्रोडक्टिविटी कमीशन की एक रिपोर्ट अज जुमे दे शाम यानी शुक्रवार दे वेले
ਜਾਰੀ ਕੀਤੀ ਗਈ ਜਿਸ ਦੇ ਵਿੱਚ ਸਾਲ 2018 ਦੇ ਅੰਦਰ GST ਚ ਲਿਆਂਦੇ ਗਏ ਰਿਫੋਰਮਸ ਨੂੰ ਲੈ ਕੇ ਇੱਕ ਹੈਰਾਨਜਨਕ ਖੁਲਾਸਾ ਕੀਤਾ ਗਿਆ। ਕਿਹਾ ਗਿਆ ਹੈ ਕਿ ਇੱਕ ਸੂਬੇ ਨੂੰ ਤਾਂ 4 ਗੁਣਾ ਵਧੇਰੇ ਫਾਇਦਾ ਦਿੱਤਾ ਜਾ ਰਿਹਾ ਜਦਕਿ ਬਾਕੀ ਦੇ ਸੂਬੇ ਆਸਟ੍ਰੇਲੀਆ ਭਰ ਦੇ ਵਿੱਚ ਖੁੱਡੇ ਲਾਈਨ ਲਗਾ ਦਿੱਤੇ ਗਏ ਨੇ। ਇੱਕ ਸੂਬੇ ਨੂੰ ਫਾਇਦਾ ਪਹੁੰਚਾਉਣ ਦੇ ਲਈ ਬਣਦੇ ਸੂਬਿਆਂ ਦੇ ਬਾਕੀ ਸੂਬਿਆਂ ਦੇ ਹੱਕ ਜਿਹੜੇ ਨੇ ਉਹਨਾਂ ਨੂੰ ਕਿਉਂ ਕੁਚਲਿਆ ਗਿਆ। ਇਸ ਦੇ ਉੱਤੇ ਸਰਕਾਰ ਕੋਲੋਂ ਆਉਣ ਵਾਲੇ ਦਿਨਾਂ 'ਚ ਸਵਾਲ ਵੀ ਕੀਤੇ ਜਾਣਗੇ। ਅਸਲ 'ਚ ਇਸ ਦੇ ਲਈ ਲਿਬਰਲ ਨੈਸ਼ਨਲ ਅਤੇ ਦੂਸਰੇ ਪਾਸੇ ਲੇਬਰ ਸਰਕਾਰ ਦੋਵੇਂ ਜ਼ਿੰਮੇਦਾਰ ਨੇ। ਇਸ ਕਰਕੇ ਸਵਾਲ ਕੌਣ ਕਰੇ ਅਤੇ ਇਸ ਮੁੱਦੇ ਦੇ ਉੱਤੇ ਜਵਾਬ ਵੀ ਕੌਣ ਦੇਵੇ, ਕਿਉਂਕਿ ਹਮਾਮ ਦੇ ਵਿੱਚ ਸਾਰੇ ਹੀ ਨੰਗੇ ਨੇ। ਪ੍ਰੋਡਕਟੀਵਿਟੀ ਕਮਿਸ਼ਨ ਦੀ ਇਸ ਰਿਪੋਰਟ ਦੇ ਵਿੱਚ ਇਹ ਗੱਲ ਕਹੀ ਗਈ ਕਿ ਸਾਲ 2000 ਤੋਂ ਜਦੋਂ ਤੋਂ GST ਸਿਸਟਮ ਲਾਗੂ ਕੀਤਾ ਗਿਆ ਸੀ ਫੈਡਰਲ ਸਰਕਾਰ ਦੀ ਤਰਫ ਤੋਂ, ਉਦੋਂ ਤੋਂ ਹਰ ਇੱਕ ਸੂਬਿਆਂ ਨੂੰ ਸਿੱਖਿਆ, ਸਿਹਤ ਅਤੇ ਹੋਰ ਖਰਚਿਆਂ ਦੇ ਲਈ ਬਣਦੇ GST ਯਾਨੀ ਗੁੱਡਸ ਐਂਡ ਸਰਵਿਸ ਟੈਕਸ ਦੇ ਕੇਂਦਰੀ ਪੂਲ ਦੇ ਵਿੱਚੋਂ ਹੀ ਖਰਚਾ ਵਾਪਸ ਮੋੜ ਕੇ ਦਿੱਤਾ ਜਾਂਦਾ ਸੀ। ਪਰ ਇਸ ਦੇ ਲਾਗੂ ਹੋਣ ਤੋਂ 18 ਸਾਲ ਬਾਅਦ ਇੱਕ ਬਦਲਾਅ ਲਿਆਂਦਾ ਗਿਆ। ਦੇਖਿਆ ਗਿਆ ਕਿ ਇਸ ਦੇ ਨਾਲ ਵੈਸਟਰਨ ਆਸਟ੍ਰੇਲੀਆ ਸੂਬਾ ਜਿਹੜਾ ਉਹ ਪਛੜਦਾ ਜਾ ਰਿਹਾ। ਇਸੇ ਦੇ ਲਈ ਸਰਕਾਰ ਦੀ ਤਰਫ ਤੋਂ, ਉਸ ਵੇਲੇ ਲਿਬਰਲ ਨੈਸ਼ਨਲ ਦੀ ਸਰਕਾਰ ਸੀ ਅਤੇ ਤਤਕਾਲੀ ਜਿਹੜੇ ਟ੍ਰੈਜਰ ਸੀ ਉਹ ਸਕੌਟ ਮੋਰਿਸਨ ਸੀ, ਜਿਹੜੇ ਬਾਅਦ ਦੇ ਵਿੱਚ ਪ੍ਰਧਾਨ ਮੰਤਰੀ ਵੀ ਬਣੇ। ਉਹਨਾਂ ਨੇ ਤੈਅ ਕੀਤਾ ਕਿ ਕਿਸੇ ਵੀ ਸੂਬੇ ਨੂੰ GST ਦਾ ਉਨਾ ਹੀ ਹੱਕ ਦਿੱਤਾ ਜਾਏਗਾ ਜਿੰਨਾ ਉਹ ਫਾਈਨੈਂਸ਼ਲੀ ਸਟਰੋਂਗ ਹੈ। ਯਾਨੀ ਕਿ ਨਿਊ ਸਾਊਥ ਵੇਲਜ਼, ਵਿਕਟੋਰੀਆ ਵਰਗੇ ਸੂਬੇ ਵੈਸਟਰਨ ਆਸਟ੍ਰੇਲੀਆ ਦੇ ਮੁਕਾਬਲੇ ਵਧੇਰੇ ਸਟਰੋਂਗ ਸੀ, ਪਰ GST ਦੇ ਵਿੱਚ ਵੱਧ ਕਮਾਈ ਕਰਕੇ ਵੀ ਇਹੀ ਸੂਬੇ ਦਿੰਦੇ ਨੇ। ਇਸ ਕਰਕੇ ਇਹਨਾਂ ਦੇ ਉਲਟ ਵੈਸਟਰਨ ਆਸਟ੍ਰੇਲੀਆ ਨੂੰ ਵਧੇਰੇ ਰਕਮ ਦਿੱਤੀ ਜਾਣੀ ਸ਼ੁਰੂ ਹੋਈ। ਉਹ ਤੋਂ ਬਾਅਦ ਮੌਜੂਦਾ ਜਿਹੜੀ ਐਂਥਨੀ ਐਲਬਨੀਜ਼ ਦੀ ਸਰਕਾਰ ਹੈ, ਇਹਨਾਂ ਨੇ ਤਾਂ ਇੱਕ ਕਦਮ ਗਾਂ ਹੀ ਟੱਪ ਲਿਆ। ਇਹਨਾਂ ਦੀ ਤਰਫ ਤੋਂ ਪ੍ਰਧਾਨ ਮੰਤਰੀ ਪਹਿਲਾਂ ਹੀ ਇਹ ਸਪਸ਼ਟ ਕਰ ਚੁੱਕੇ ਨੇ ਕਿ ਵੈਸਟਰਨ ਆਸਟ੍ਰੇਲੀਆ ਨੂੰ ਦਿੱਤੀ ਜਾਂਦੀ GST ਦੀ ਵੰਡ ਠੀਕ ਹੈ, ਵਾਜਬ ਹੈ, ਔਰ ਇਹ ਸਾਲ 2029 ਤੱਕ ਤਾਂ ਘੱਟੋ ਘੱਟ ਇੱਦਾਂ ਹੀ ਰੱਖੀ ਜਾਏਗੀ। ਪਰ ਪ੍ਰੋਡਕਟੀਵਿਟੀ ਕਮਿਸ਼ਨ ਦੀ ਰਿਪੋਰਟ ਨੇ ਇਹ ਗੱਲ ਕਹੀ ਹੈ ਕਿ ਇਸ ਦੇ ਨਾਲ ਇੱਕ ਕਾਣੀ ਵੰਡ ਹੋ ਗਈ ਹੈ। ਉਦਾਹਰਣ ਸਾਲ 2024-25 ਦੇ ਵਿਤਵਰੇ ਦੀ ਦਿੱਤੀ ਗਈ ਹੈ, ਜਦੋਂ ਵੈਸਟਰਨ ਆਸਟ੍ਰੇਲੀਆ ਨੂੰ ਤਾਂ ਕੁੱਲ GST ਦੇ ਵਿੱਚੋਂ 113% ਵਾਪਸ ਮੋੜਿਆ ਗਿਆ, ਜਦਕਿ ਬਾਕੀ ਸੂਬਿਆਂ ਨੂੰ 98% ਜਾਂ ਇਸ ਤੋਂ ਘੱਟ ਮੋੜਿਆ ਗਿਆ। ਇਸ ਤਰੀਕੇ ਦੇ ਨਾਲ 2018 ਤੋਂ ਲੈ ਕੇ ਹੁਣ ਤੱਕ $23 billion ਦਾ ਡਿਫਰੈਂਸ ਬਣ ਚੁੱਕਿਆ ਜਿਹੜਾ ਕਿ ਵੈਸਟਰਨ ਆਸਟ੍ਰੇਲੀਆ ਨੂੰ ਵਧੇਰੇ ਗਿਆ। ਇਸੇ ਦੇ ਉੱਤੇ ਇਤਰਾਜ਼ ਜਤਾਉਂਦਿਆਂ ਹੋਇਆਂ ਵਿਕਟੋਰੀਆ ਦੇ ਨਵੇਂ ਬਣੇ ਟ੍ਰੈਜਰ ਕੋਲਿਨ ਬਰੂਕਸ ਨੇ ਆਪਣੀ ਹੀ ਲੇਬਰ ਪਾਰਟੀ ਦੀ ਸਰਕਾਰ ਨੂੰ ਕਿਹਾ ਕਿ $31 billion ਹੁਣ ਤੱਕ ਵਿਕਟੋਰੀਆ ਸੂਬੇ ਨੂੰ ਮਿਲ ਜਾਣਾ ਸੀ ਜੇਕਰ ਐਂਥਨੀ ਐਲਬਨੀ ਸਰਕਾਰ ਪਿਛਲੀ ਸਰਕਾਰ ਦੇ ਉਸ ਫੈਸਲੇ ਨੂੰ, ਉਸ ਵਿਵਾਦਿਤ ਫੈਸਲੇ ਨੂੰ ਬਦਲ ਦਿੰਦੀ। ਹੁਣ ਤਾਂ ਪ੍ਰੋਡਕਟੀਵਿਟੀ ਕਮਿਸ਼ਨ ਵੀ GST ਦੀ ਇਸ ਕਾਣੀ ਵੰਡ ਦੇ ਉੱਤੇ ਇਤਰਾਜ਼ ਜ਼ਾਹਰ ਕਰ ਚੁੱਕਿਆ। ਕਹਿ ਚੁੱਕਿਆ ਕਿ ਵੈਸਟਰਨ ਆਸਟ੍ਰੇਲੀਆ ਓਨੀ ਕਮਾਈ ਕਰਕੇ ਸੈਂਟਰਲ ਪੂਲ ਦੇ ਵਿੱਚ ਨਹੀਂ ਬਣਦਾ ਜਿੰਨਾ ਉਹਨਾਂ ਨੂੰ ਵਾਪਸ ਸੈਂਟਰ ਗੌਰਮੈਂਟ ਦੀ ਤਰਫ ਤੋਂ, ਫੈਡਰਲ ਗੌਰਮੈਂਟ ਦੀ ਤਰਫ ਤੋਂ ਮੋੜ ਦਿੱਤਾ ਜਾਂਦਾ। ਅਜਿਹੇ ਦੇ ਵਿੱਚ ਜਿਹੜਾ ਸੂਬਾ ਜਿੰਨੀ ਕਮਾਉਂਦਾ ਓਨਾ ਹੀ ਉਹਨੂੰ GST ਮੋੜਿਆ ਜਾਵੇ, ਇਹੀ ਵਾਜਬ ਹੋਏਗਾ, ਇਹੀ ਇੱਕ ਹੱਲ ਹੈ। ਪਰ ਫਿਲਹਾਲ ਫੈਡਰਲ ਸਰਕਾਰ ਤਾਂ ਇਹ ਹੱਲ ਨੂੰ ਮੰਨਣ ਦੇ ਲਈ ਰਾਜ਼ੀ ਨਹੀਂ ਹੈ। ਜ਼ਾਹਰ ਜੀ ਗੱਲ ਹੈ ਕਿ ਦੇਸ਼ ਦੇ 3 ਵੱਡੇ ਸੂਬੇ ਵਿਕਟੋਰੀਆ, NSW ਤੇ ਕੁਇਨਜ਼ਲੈਂਡ ਹੁਣ ਫੈਡਰਲ ਸਰਕਾਰ ਦੇ ਉੱਤੇ ਨਵੀਂ ਡੀਲ ਤੈਅ ਕਰਨ ਦੇ ਲਈ ਦਬਾਅ ਜ਼ਰੂਰ ਪਾਉਣਗੇ। ਦੱਸ ਦਈਏ ਕਿ ਪ੍ਰੋਡਕਟੀਵਿਟੀ ਕਮਿਸ਼ਨ ਦੀਆਂ ਇਹ ਸੁਝਾਅ, ਮਸ਼ਵਰੇ ਔਰ ਸ਼ਿਕਾਇਤਾਂ ਜਿਹੜੀਆਂ ਨੇ ਇਹ ਫੈਡਰਲ ਸਰਕਾਰ ਨੂੰ ਦੇ ਦਿੱਤੀਆਂ ਗਈਆਂ ਨੇ ਇੱਕ ਰਿਪੋਰਟ ਦੇ ਜ਼ਰੀਏ, ਔਰ 31 December 2026 ਤੱਕ ਵਿਸਤਾਰ ਰਿਪੋਰਟ ਜਿਹੜੀ ਹੈ ਜਾਂ ਅੰਤਰਿਮ ਰਿਪੋਰਟ ਜਿਹੜੀ ਉਹ ਦੇ ਦਿੱਤੀ ਜਾਏਗੀ। ਉਸ ਤੋਂ ਬਾਅਦ ਫੈਡਰਲ ਸਰਕਾਰ ਹੋ ਸਕਦਾ ਕੋਈ ਨਵਾਂ ਫੈਸਲਾ ਲੈਂਦਿਆਂ ਸਾਲ 2027 ਦਾ ਕੈਲੰਡਰ ਵਰਾ ਵੀ ਵਰਤ ਲਵੇ। ਵਿਕਟੋਰੀਆ ਦੀ ਸਾਬਕਾ ਪ੍ਰੀਮੀਅਰ ਜੈਸਿੰਟਾ ਐਲਨ ਨੇ ਹੁਣ ਐਲਾਨ ਕੀਤਾ ਹੈ ਕਿ ਉਹ ਵਿਕਟੋਰੀਆ ਦੇ ਵਿੱਚ ਨਵੰਬਰ ਮਹੀਨੇ ਦੇ ਅੰਦਰ ਹੋਣ ਵਾਲੀਆਂ ਸੂਬਾਈ ਚੋਣਾਂ ਦੇ ਵਿੱਚ ਸ਼ਿਰਕਤ ਨਹੀਂ ਕਰਨਗੇ। ਬਤੌਰ ਪ੍ਰੀਮੀਅਰ ਤਾਂ ਉਹ ਪਹਿਲਾਂ ਹੀ ਕੁਰਸੀ ਤੋਂ ਪਿੱਛੇ ਹਟ ਚੁੱਕੇ ਨੇ। ਦੱਸ ਦਈਏ ਕਿ ਬੈਂਡੀਗੋ ਈਸਟ ਦੀ ਸੀਟ ਉਹ ਸੀਟ ਹੈ, ਉਹ ਸੰਸਦੀ ਹਲਕਾ ਹੈ ਜਿੱਥੋਂ ਉਹ ਹਰ ਸਾਲ ਲੜਦੇ ਰਹੇ ਨੇ। ਸਾਲ 2026 ਦੀਆਂ ਨਵੰਬਰ ਮਹੀਨੇ ਦੇ ਵਿੱਚ ਹੋਣ ਵਾਲੀਆਂ ਚੋਣਾਂ ਦੇ ਅੰਦਰ ਮੈਂ ਭਾਗ ਨਹੀਂ ਲਵਾਂਗੀ। ਇਸ ਫੈਸਲੇ ਦੇ ਉੱਤੇ ਮੈਂ ਗਰਵ ਦੇ ਨਾਲ ਆਪਣੇ ਫੈਸਲੇ ਦੇ ਉੱਤੇ ਟਿੱਕੀ ਹੋਈ ਹਾਂ ਔਰ ਇਸ ਫੈਸਲੇ ਤੋਂ ਮੈਂ ਬਦਲਾਂਗੀ ਨਹੀਂ। ਦੱਸ ਦਈਏ ਕਿ ਇਸ ਬੈਂਡੀਗੋ ਈਸਟ ਦੀ ਸੀਟ ਤੋਂ ਜੈਸਿੰਟਾ ਐਲਨ ਪਿਛਲੇ 27 ਤੋਂ ਸਿਆਸਤ ਕਰਦੇ ਆ ਰਹੇ ਨੇ। ਆਪਣੇ ਜਨਮ ਦਿਨ ਤੋਂ ਇੱਕ ਦਿਨ ਪਹਿਲਾਂ ਹੀ ਉਹ ਇਸ ਸੀਟ ਤੋਂ ਜਿੱਤੇ ਸੀ ਜਦੋਂ ਉਹ ਮਹਿਜ਼ 25 ਦੀ ਉਮਰ ਦੇ ਸੀ ਔਰ ਵਿਕਟੋਰੀਆ ਦੀ ਪਾਰਲੀਮੈਂਟ 'ਚ ਸਭ ਤੋਂ ਨੌਜਵਾਨ ਮਹਿਲਾ ਹੋਣ ਦੇ ਨਾਤੇ ਲੇਬਰ ਦੀ ਇਸ ਸੀਟ ਤੋਂ ਜਿੱਤ ਕੇ ਜਾਣਾ ਉਹਨਾਂ ਨੇ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਕਾਇਮ ਕੀਤਾ ਸੀ। ਸਾਲ 2023 ਦੇ ਸਪਤੰਬਰ ਮਹੀਨੇ ਦੇ ਵਿੱਚ ਜੈਸਿੰਟਾ ਐਲਨ ਪ੍ਰੀਮੀਅਰ ਵੀ ਬਣੀ ਸੀ ਜਦੋਂ ਡੈਨੀਅਲ ਐਂਡਰਿਊਜ਼ ਅਹੁਦੇ ਤੋਂ ਪਿੱਛੇ ਹਟ ਗਏ ਸੀ। ਉਸ ਤੋਂ ਬਾਅਦ ਉਹਨਾਂ ਨੇ ਇਸ ਅਹੁਦੇ ਦੇ ਉੱਤੇ ਰਹਿੰਦਿਆਂ ਹੋਇਆਂ ਕਈ ਵਿਵਾਦ ਵੀ ਖੱਟੇ ਸੀ। ਇਸ ਦਰਮਿਆਨ ਹੁਣ ਉਹਨਾਂ ਦੇ ਡਿਪਟੀ ਪ੍ਰੀਮੀਅਰ ਰਹੇ ਬੈਨ ਕੈਰਲ, ਜਿਨ੍ਹਾਂ ਨੇ ਕਦੇ ਅੱਖਾਂ 'ਚ ਅੱਖਾਂ ਪਾ ਕੇ
ਪ੍ਰੈਸ ਕਾਨਫਰੰਸ ਦੇ ਵਿੱਚ ਇਹ ਕਿਹਾ ਸੀ ਕਿ ਉਹ ਪ੍ਰੀਮੀਅਰ ਦੇ ਵਫਾਦਾਰ ਰਹਿਣਗੇ, ਪਰ ਅਚਾਨਕ ਤਬਦੀਲੀ ਹੁੰਦੀ ਹੈ, ਸੂਬੇ ਦੀ ਸਿਆਸਤ ਦੇ ਵਿੱਚ ਕਰਵਟ ਆਉਂਦੀ ਹੈ ਅਤੇ ਬੈਨ ਕੈਰਲ ਖੁਦ ਆਪਣੇ ਹੀ ਪ੍ਰੀਮੀਅਰ ਦੇ ਖਿਲਾਫ ਜਾ ਕੇ ਲੀਡਰਸ਼ਿਪ ਸਪਿੱਲ ਦੇ ਵਿੱਚ ਵੋਟ ਕਰ ਦਿੰਦੇ ਨੇ ਅਤੇ ਨਵੇਂ ਪ੍ਰੀਮੀਅਰ ਬਣ ਜਾਂਦੇ ਨੇ। ਖੈਰ ਇਹ ਕਹਾਣੀ ਤਾਂ ਹੁਣ ਪੁਰਾਣੀ ਹੋ ਗਈ, ਹੁਣ ਇੱਕ ਕਹਾਣੀ ਹੋਰ ਜਿਹੜੀ ATSB ਇਹ ਕਹਿ ਰਿਹਾ ਹੈ ਕਿ ਉਹਨਾਂ ਨੂੰ ਸੁਣਾਈ ਹੀ ਬੜੀ ਲੇਟ ਗਈ। ਤੁਹਾਡੇ ਤੱਕ ਪਿਛਲੇ ਕਈ ਦਿਨਾਂ ਤੋਂ ਇਹ ਖਬਰਾਂ ਲੈ ਕੇ ਆ ਰਹੇ ਹਾਂ ਕਿ ਸਿਡਨੀ ਨਹੀਂ ਬਲਕਿ ਦੇਸ਼ ਭਰ ਦੇ ਹਵਾਈ ਅੱਡਿਆਂ ਦੇ ਉੱਤੇ ਏਅਰ ਟ੍ਰੈਫਿਕ ਕੰਟਰੋਲ ਨੂੰ ਲੈ ਕੇ ਇੱਕ ਵੱਡੀ ਸਮੱਸਿਆ ਖੜੀ ਹੋਈ ਪਈ ਹੈ। ਹਵਾਈ ਜਹਾਜ਼ਾਂ ਦੇ ਦਰਮਿਆਨ ਮਾਮੂਲੀ ਟਕਰਾਅ ਕਿਸੇ ਵੱਡੀ ਘਟਨਾ ਦਾ ਕਾਰਨ ਬਣ ਸਕਦੇ ਨੇ, ਖੁਦਾ ਨਾ ਖਾਸਤਾ ਕੋਈ ਇਹੋ ਜਿਹੀ ਵੱਡੀ ਘਟਨਾ ਹੋਵੇ ਜਿਸ ਦੇ ਵਿੱਚ ਸੈਂਕੜਿਆਂ ਲੋਕਾਂ ਦੀ ਜਾਨ ਖਤਰੇ 'ਚ ਪੈ ਜਾਵੇ। ਉਸ ਤੋਂ ਪਹਿਲਾਂ ਹੀ ATSB ਨੂੰ ਯਾਨੀ ਆਸਟ੍ਰੇਲੀਅਨ ਟਰਾਂਸਪੋਰਟ ਸੇਫਟੀ ਬਿਊਰੋ ਨੂੰ ਵੱਡੇ ਕਦਮ ਚੁੱਕਣੇ ਹੋਣਗੇ। ਪਰ ਗਲਤੀ ਰਹੀ ਤਾਂ ਰਹੀ ਕਿਸ ਦੀ, ਸਿਡਨੀ ਦੇ ਹਵਾਈ ਅੱਡੇ ਦੇ ਉੱਤੇ ਹੀ 3 ਨੇੜਿਓਂ ਨੇੜਿਓਂ ਟਕਰਾਉਂਦੇ ਜਹਾਜ਼ਾਂ ਦੇ ਹਾਦਸੇ ਹੁੰਦੇ ਹੁੰਦੇ ਰਹਿ ਗਏ ਨੇ, ਔਰ ਇਸ ਦੇ ਲਈ ATSB ਯਾਨੀ ਆਸਟ੍ਰੇਲੀਅਨ ਟਰਾਂਸਪੋਰਟ ਸੇਫਟੀ ਬਿਊਰੋ ਦੇ ਚੀਫ ਕਮਿਸ਼ਨਰ ਐਂਗਸ ਮਿਚਲ ABC ਅਦਾਰੇ ਨੂੰ ਇੱਕ ਇੰਟਰਵਿਊ 'ਚ ਇਹ ਕਹਿੰਦੇ ਨੇ ਕਿ ਉਹਨਾਂ ਨੂੰ ਪਿਛਲੇ 3 ਹਾਦਸਿਆਂ ਦੇ ਬਾਰੇ ਬੜਾ ਲੇਟ ਸੂਚਿਤ ਕੀਤਾ ਗਿਆ, ਬਲਕਿ 4 ਦਿਨ ਲੱਗ ਗਏ ਜਦੋਂ 3 ਹਾਦਸੇ ਦੇ ਬਾਰੇ ਉਹਨਾਂ ਨੂੰ ਸੂਚਿਤ ਕੀਤਾ ਗਿਆ। ਅਜਿਹੇ ਦੇ ਵਿੱਚ ਹਵਾਈ ਅੱਡੇ ਦੀ ਜ਼ਿੰਮੇਦਾਰੀ ਕਿਸ ਦੀ ਹੈ? ATSB ਦੀ ਹੈ, ਆਸਟ੍ਰੇਲੀਆ ਦੇ ਹਵਾਈ ਅੱਡਿਆਂ ਨੂੰ ਚਲਾਉਣ ਵਾਲੀ ਅਥਾਰਟੀ ਦੀ ਹੈ, ਉਸ ਵਕਤ ਉੱਥੇ ਮੌਜੂਦ ਏਅਰ ਟ੍ਰੈਫਿਕ ਕੰਟਰੋਲਰਸ ਦੀ ਹੈ, ਜਾਂ ਜਹਾਜ਼ ਦੇ ਵਿੱਚ ਬੈਠੇ ਗੇਅਰ ਫੜ ਕੇ ਪਾਇਲਟ ਦੀ ਹੈ? ਸਭ ਕੋਈ ਆਪਣੀ ਆਪਣੀ ਜ਼ਿੰਮੇਦਾਰੀ ਤੋਂ ਮੁਨਕਰ ਹੋ ਰਿਹਾ, ਪਰ ਯਾਤਰੀ ਜਿਹੜੇ ਨੇ ਉਹ ਆਪਣੀ ਜਾਨ ਨੂੰ ਦਾਅ ਦੇ ਉੱਤੇ ਲਗਾ ਕੇ ਫਿਰ ਵੀ ਹਵਾਈ ਅੱਡਿਆਂ ਦਾ ਇਸਤੇਮਾਲ ਕਰ ਰਹੇ ਨੇ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੂੰ ਹੁਣ ਇਸ ਮੁੱਦੇ ਦੇ ਉੱਤੇ ਵਿਚਾਰਨਾ ਪਿਆ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਇਸ ਮਸਲਿਆਂ ਦੇ ਉੱਤੇ ਜਿਹੜੇ ਪਿਛਲੇ 3 ਹਾਦਸੇ ਵਾਪਰੇ ਨੇ, ਛੇਤੀ ਤੋਂ ਛੇਤੀ ਮੈਨੂੰ ਰਿਪੋਰਟ ਚਾਹੀਦੀ ਹੈ। ਹਵਾਈ ਅੱਡੇ ਜਾਂ ਉਸ ਦੇ ਨਾਲ ਜੁੜੀਆਂ ਜਿੰਨੀਆਂ ਵੀ ਏਵੀਏਸ਼ਨ ਅਥਾਰਟੀਜ਼ ਨੇ ਉਹ ਆਪਣੀ ਇਨਵੈਸਟੀਗੇਸ਼ਨ ਪੂਰੀ ਕਰਨ, ਸਾਨੂੰ ਇਸ ਦੇ ਉੱਤੇ ਜਵਾਬਦੇਹੀ ਦਿੱਤੀ ਜਾਵੇ। ਦੱਸ ਦਈਏ ਕਿ 27 ਜੁਲਾਈ ਨੂੰ ਸਭ ਤੋਂ ਪਹਿਲਾਂ ਹਾਦਸਾ ਹੁੰਦੇ ਹੁੰਦੇ ਰਹਿ ਗਿਆ ਸੀ ਜਦੋਂ ਕੁਆਂਟਸ ਲਿੰਕ ਅਤੇ ਕੁਆਂਟਸ ਦੀ ਫਲਾਈਟ ਆਪਸ ਦੇ ਵਿੱਚ ਭਿੜ ਗਈਆਂ ਸੀ। ਕੁਆਂਟਸ ਲਿੰਕ ਅਸਲ ਦੇ ਵਿੱਚ ਕੁਆਂਟਸ ਦੇ ਕਾਰਗੋ ਜਹਾਜ਼ਾਂ ਨੂੰ ਕਿਹਾ ਜਾਂਦਾ ਹੈ, ਜਦਕਿ ਕੁਆਂਟਸ ਦੀ ਫਲਾਈਟ ਜਿਹੜੀ ਦੂਸਰੀ ਸੀ ਉਸ ਦੇ ਵਿੱਚ ਯਾਤਰੀ ਜਹਾਜ਼ ਇੱਕ ਕਿਸਮ ਦਾ ਉਹ ਸੀ। ਇਸ ਤੋਂ ਬਾਅਦ ਜੈੱਟਸਟਾਰ ਅਤੇ ਕਤਰ ਏਅਰਵੇਜ਼ ਦਾ ਇੱਕ ਜਹਾਜ਼ ਆਪਸ ਦੇ ਵਿੱਚ ਭਿੜਦੇ ਭਿੜਦੇ ਬਚੇ ਅਤੇ ਹੁਣ ਇੱਕ ਹੋਰ ਹਾਦਸਾ ਜਿਸ ਦੇ ਵਿੱਚ ਕੁਆਂਟਸ ਅਤੇ ਵਰਜਿਨ ਏਅਰਲਾਈਨਸ ਦੇ ਜਹਾਜ਼ ਆਪਸ ਦੇ ਵਿੱਚ ਭਿੜਦੇ ਭਿੜਦੇ ਰਹਿ ਗਏ। ਉੱਥੇ ਵਿਕਟੋਰੀਆ ਤੋਂ ਇੱਕ ਮੰਦਭਾਗੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਵਿਕਟੋਰੀਆ ਦੇ ਵਿੱਚ ਅਲੱਗ ਅਲੱਗ ਚਿੜੀਆਂ ਘਰਾਂ ਦੇ ਅੰਦਰ ਹੁਣ ਜਿਹੜੇ ਜਾਨਵਰ ਨੇ, ਹੋ ਸਕਦਾ ਹੈ ਕਿ ਉਹ ਵੀ H5N1 ਇਨਫਲੂਐਂਜ਼ਾ ਦੇ ਨਾਲ ਏਵੀਅਨ ਇਨਫਲੂਐਂਜ਼ਾ ਦੇ ਨਾਲ ਪ੍ਰਭਾਵਿਤ ਹੋਣ, ਕਿਸੇ ਨਾ ਕਿਸੇ ਕਿਸਮ ਦਾ ਬੈਕਟੀਰੀਆ ਉਹਨਾਂ ਦੇ ਵਿੱਚ ਹੋਵੇ, ਔਰ ਇਸੇ ਦੇ ਚੱਲਦਿਆਂ ਇਹ ਹੁਣ ਮਨੁੱਖ ਤੱਕ ਲਾਗ ਪਹੁੰਚ ਰਹੀ ਹੈ। ਅਸਲ 'ਚ ਸਟੈਕ ਯਾਨੀ ਕਿ STEC ਜਿਹਨੂੰ ਕਿਹਾ ਜਾਂਦਾ, ਸ਼ੀਗਾ ਟੋਕਸਿਨ ਪ੍ਰੋਡਿਊਸਿੰਗ ਐਸਕਰੀਸ਼ੀਆ ਕੋਲੀ, ਇੱਕ ਕਿਸਮ ਦਾ ਬੈਕਟੀਰੀਆ ਜਿਹੜਾ 2 ਛੋਟੇ ਬੱਚਿਆਂ ਦੇ ਵਿੱਚ ਗਿਆ ਦੱਸਿਆ ਗਿਆ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕੀਤਾ ਗਿਆ। ਇਹਨਾਂ ਛੋਟੇ ਬੱਚਿਆਂ ਨੇ ਇਹਨਾਂ ਜਾਨਵਰਾਂ ਨੂੰ ਜਿਹੜੇ ਚਿੜੀਆ ਘਰ ਦੇ ਵਿੱਚ ਸੀ ਉਹਨਾਂ ਨੂੰ ਦਾਣਾ ਪਾਇਆ ਸੀ, ਦਾਣਾ ਪਾਉਣ ਲੱਗਿਆਂ ਇਹਨਾਂ ਦੇ ਸੰਪਰਕ ਦੇ ਵਿੱਚ ਆਏ ਇਹ ਛੋਟੇ ਬੱਚੇ ਹਸਪਤਾਲ ਦੇ ਵਿੱਚ ਨੇ। ਇਹਨਾਂ ਦੀ ਉਮਰ 2 ਅਤੇ 3 ਸਾਲ ਦੱਸੀ ਜਾ ਰਹੀ ਹੈ। ਵਿਸਤਾਰ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ ਨਾਮ ਪਤੇ ਪਛਾਣ ਦੇ ਨਾਲ, ਪਰ ਦੀ ਏਜ ਦੀ ਰਿਪੋਰਟ ਦੇ ਮੁਤਾਬਕ ਇਹਨਾਂ ਬੱਚਿਆਂ 'ਚ ਬੈਕਟੀਰੀਆ ਇਸੇ ਕਰਕੇ ਆਇਆ ਹੋਏਗਾ ਕਿਉਂਕਿ ਇਹਨਾਂ ਜਾਨਵਰਾਂ ਦੇ ਵਿੱਚ ਇਨਫਲੂਐਂਜ਼ਾ ਜਿਹੜਾ ਆ, ਏਵੀਅਨ ਇਨਫਲੂਐਂਜ਼ਾ ਜਿਹੜਾ ਉਹ ਆ ਗਿਆ ਹੋਏਗਾ, ਔਰ ਇਸ ਵਕਤ ਇਹ ਬਹੁਤ ਵੱਡਾ ਕਾਰਨ ਬਣਿਆ ਹੋਇਆ। ਵਿਕਟੋਰੀਆ ਦੇ ਵਿੱਚ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਕੇਸ ਆ ਰਹੇ ਨੇ, ਤਸਮੇਨੀਆ ਦੇ ਵਿੱਚ ਵੀ ਹੁਣ ਦੂਸਰਾ ਕੇਸ ਜਿਹੜਾ ਰਿਕਾਰਡ ਕੀਤਾ ਗਿਆ ਹੈ। ਉੱਥੇ ਡਾਰਵਿਨ ਟੈਸਟ ਤਾਂ ਹੁਣ ਆਸਟ੍ਰੇਲੀਆ ਦੀ ਗ੍ਰਿਫਤ ਦੇ ਵਿੱਚੋਂ ਬਾਹਰ ਹੀ ਨਿਕਲਿਆ ਸਮਝੋ, ਕਿਉਂਕਿ ਆਸਟ੍ਰੇਲੀਆ ਨੇ ਪਹਿਲੀ ਪਾਰੀ 'ਚ ਮਹਿਜ 198 ਦੌੜਾਂ ਬਣਾਈਆਂ ਸੀ ਅਤੇ ਬਾਂਗਲਾਦੇਸ਼ ਨੇ ਜਵਾਬ ਦੇ ਵਿੱਚ ਖਬਰਾਂ ਲਾਈਵ ਪੜ੍ਹੇ ਜਾਣ ਵੇਲੇ ਤੱਕ 300 ਤੋਂ ਵਧੇਰੇ ਦੌੜਾਂ ਬਣਾ ਲਈਆਂ ਸੀ, ਯਾਨੀ ਬਾਂਗਲਾਦੇਸ਼ ਨੇ 120 ਦੌੜਾਂ ਤੋਂ ਵੀ ਵਧੇਰੇ ਦੀ ਲੀਡ ਜਿਹੜੀ ਉਹ ਆਸਟ੍ਰੇਲੀਆ ਦੇ ਉੱਤੇ ਹਾਸਲ ਕਰ ਰਹੀ ਹੈ। ਔਰ ਖਬਰਾਂ ਜਿਸ ਵਕਤ ਤੱਕ ਤੁਸੀਂ ਸਿਡਨੀ ਮੈਲਬਨ ਦੇ ਸਮੇਂ ਦੇ ਮੁਤਾਬਕ ਸ਼ਾਮ 4:30 ਦੇ ਦਰਮਿਆਨ ਲਾਈਵ ਸੁਣ ਰਹੇ ਹੋ, ਬਾਂਗਲਾਦੇਸ਼ ਨੇ ਹਾਲੇ ਮਹਿਜ 6 ਵਿਕਟਾਂ ਹੀ ਗਵਾਈਆਂ ਨੇ ਔਰ ਅੱਜ ਟੈਸਟ ਮੈਚ ਦਾ ਦੂਜਾ ਦਿਨ ਹੈ। ਇੱਕ ਵੱਡਾ ਟੀਚਾ ਦੇਣ ਤੋਂ ਬਾਅਦ ਬਾਂਗਲਾਦੇਸ਼ ਜਿਹੜਾ ਆਸਟ੍ਰੇਲੀਆ ਨੂੰ ਖਿਡਾਏਗਾ, ਔਰ ਇੱਕ ਵਾਰ ਫਿਰ ਤੋਂ ਐਸੀ ਹੀ ਧਾਰਦਾਰ ਗੇਂਦਬਾਜ਼ੀ ਦੀ ਉਮੀਦ ਜਿਹੜੀ ਮਹਿਮਾਨ ਮੁਲਕ ਤੋਂ ਕੀਤੀ ਜਾਏਗੀ, ਜਿਹੜੀ ਉਹਨਾਂ ਨੇ ਪਹਿਲੀ ਪਾਰੀ 'ਚ ਕੀਤੀ ਸੀ ਜਦੋਂ ਹਸਨ ਮਹਿਮੂਦ ਨੇ 6, ਤਸਕੀਨ ਅਹਿਮਦ ਨੇ 2 ਅਤੇ ਇਬਾਦਤ ਹੁਸੈਨ ਨੇ 2 ਵਿਕਟਾਂ ਹਾਸਲ ਕਰਕੇ ਆਸਟ੍ਰੇਲੀਆ ਦੀ ਟੀਮ ਦੀ ਆਸਟ੍ਰੇਲੀਆ ਦੇ ਵਿੱਚ ਹੀ ਧੌੜੀ ਲਾ ਦਿੱਤੀ ਸੀ। ਦੱਸ ਦਈਏ ਕਿ ਬਾਂਗਲਾਦੇਸ਼ ਦੀ ਟੀਮ ਦੀ ਤਰਫ ਤੋਂ ਚੰਗੀ ਬੱਲੇਬਾਜ਼ੀ ਵੀ ਕੀਤੀ ਗਈ। ਅੱਜ ਦੇ ਦਿਨ ਤਨਜ਼ੀਦ ਹਸਮ ਨੇ 101 ਦੌੜਾਂ ਬਣਾਈਆਂ, ਨਾਬਾਦ ਸੈਂਕ ਮਾਫ ਕਰਨਾ ਉਹਨਾਂ ਦਾ ਸੈਂਕੜਾ ਰਿਹਾ, ਜਿਸ ਤੋਂ ਬਾਅਦ ਉਹ ਨੈਥਨ ਲਿਓਨ ਦੀ ਗੇਂਦ ਦੇ ਉੱਤੇ
ਸਟਾਰਕ ਦੇ ਹੱਥੋਂ ਕੈਚ ਆਊਟ ਹੋ ਗਏ। ਇਸ ਤੋਂ ਇਲਾਵਾ ਮੋਨੀਮੁਲ ਹੱਕ ਅਰਧ ਸੈਂਕੜਾ ਬਣਾਉਂਦੇ ਬਣਾਉਂਦੇ ਰਹਿ ਗਏ, 49 ਦੇ ਨਿੱਜੀ ਸਕੋਰ 'ਤੇ ਆਊਟ ਹੋਏ। ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ ਨੇ ਵੀ 84 ਦੌੜਾਂ ਬਣਾ ਕੇ ਆਪਣਾ ਯੋਗਦਾਨ ਦਿੱਤਾ। ਇੱਧਰ ਆਖਰੀ ਖਬਰ ਦੀ ਸਾਂਝ ਪਾਈਏ ਤਾਂ ਸਾਬਕਾ ਭਾਰਤੀ ਆਲਰਾਊਂਡਰ ਰਵੀਚੰਦਰ ਅਸ਼ਵਿਨ ਨੇ ਸ਼੍ਰੀਲੰਕਾ ਦੇ ਖਿਲਾਫ ਆਉਂਦੀ ਟੈਸਟ ਸੀਰੀਜ਼ ਦੇ ਲਈ ਟੀਮ ਦੇ ਵਿੱਚ ਚੁਣੇ ਗਏ ਸਰਫਰਾਜ਼ ਖਾਨ ਨੂੰ ਲੈ ਕੇ ਭਾਰਤੀ ਟੀਮ ਦੀ ਮੈਨੇਜਮੈਂਟ ਦੇ ਉੱਤੇ ਸਵਾਲ ਖੜੇ ਕੀਤੇ ਨੇ। ਸਰਫਰਾਜ਼ ਨੂੰ ਸੱਟ ਲੱਗੇ ਸਾਈ ਸੁਦਰਸ਼ਨ ਦੀ ਥਾਂ ਦੇ ਉੱਤੇ ਟੀਮ ਦੇ ਵਿੱਚ ਸ਼ਾਮਲ ਕੀਤਾ ਗਿਆ, ਪਰ ਭਾਰਤ ਤੇ ਸ਼੍ਰੀਲੰਕਾ ਦੇ ਦਰਮਿਆਨ ਟੈਸਟ ਮੈਚਾਂ ਦੀ ਇਹ ਸੀਰੀਜ਼ ਭਲਕੇ ਯਾਨੀ ਸ਼ਨੀਵਾਰ ਤੋਂ ਸ਼ੁਰੂ ਹੋ ਜਾਣੀ ਹੈ। 28 ਸਾਲ ਦੇ ਸਰਫਰਾਜ਼ ਨੇ ਨਵੰਬਰ 2024 ਤੋਂ ਬਾਅਦ ਭਾਰਤ ਦੇ ਲਈ ਕੋਈ ਵੀ ਟੈਸਟ ਮੈਚ ਨਹੀਂ ਸੀ ਖੇਡਿਆ, ਜਦਕਿ ਅਸ਼ਵਿਨ ਨੂੰ ਪਲੇਇੰਗ 11 ਦੇ ਵਿੱਚ ਧਰੁਵ ਜੁਰੇਲ ਅਤੇ ਸਰਫਰਾਜ਼ ਖਾਨ ਦੇ ਵਿੱਚੋਂ ਕਿਸੇ ਇੱਕ ਨੂੰ ਚੁਣਨ ਦੇ ਲਈ ਜਦੋਂ ਕਿਹਾ ਗਿਆ ਤਾਂ ਉਹਨਾਂ ਕਿਹਾ ਕਿ ਮੈਂ ਤਾਂ ਜੁਰੇਲ ਦੇ ਨਾਲ ਹੀ ਸ਼ੁਰੂਆਤ ਕਰਾਂਗਾ। ਆਪਣੇ ਯੂਟਿਊਬ ਚੈਨਲ ਅਸ਼ਕੀ ਬਾਦ ਦੇ ਵਿੱਚ ਅਸ਼ਵਿਨ ਨੇ ਸਰਫਰਾਜ਼ ਦੀ ਭੂਮਿਕਾ ਨੂੰ ਲੈ ਕੇ ਸਵਾਲ ਕੀਤੇ। ਉਹਨਾਂ ਕਿਹਾ ਕਿ ਤੁਹਾਨੂੰ ਦੱਸਣਾ ਹੋਏਗਾ ਕਿ ਪੂਰੇ ਜਿਹੜਾ ਸਬਕੋਂਟੀਨੈਂਟ ਹੈ ਉਸ ਦੀਆਂ ਸਥਿਤੀਆਂ ਉਸ ਦੇ ਹਾਲਾਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਿ ਟੀਮ ਦੇ ਵਿੱਚ ਸਰਫਰਾਜ਼ ਦੀ ਕੋਈ ਭੂਮਿਕਾ ਹੈ ਜਾਂ ਨਹੀਂ। ਬਾਕੀਆਂ ਚੀਜ਼ਾਂ 'ਤੇ ਧਿਆਨ ਬਰਬਾਦ ਨਾ ਕਰੋ, ਉਹ ਚੰਗੀ ਸਪਿਨ ਖੇਡਣ ਦੇ ਉੱਤੇ ਧਿਆਨ ਦੇ ਸਕਦੇ ਨੇ, ਮੈਂ ਸਬਕੋਂਟੀਨੈਂਟਲ ਕੰਡੀਸ਼ਨਸ ਦੇ ਕਿੰਗ ਵੀ ਬਣ ਸਕਦੇ ਨੇ ਇਹ ਵੀ ਦਾਅਵਾ ਕਰ ਰਹੇ, ਪਰ ਇਸ ਵਕਤ ਇਸ ਕੰਡੀਸ਼ਨ ਦੇ ਵਿੱਚੋਂ ਚੰਗਾ ਨਹੀਂ ਖੇਡ ਰਹੇ। ਇਸ ਵਕਤ ਸਰਫਰਾਜ਼ ਦੀ ਬਜਾਏ ਹੋਰਨਾਂ ਖਿਡਾਰੀਆਂ ਦੇ ਉੱਤੇ ਵੀ ਟੀਮ ਨੂੰ ਧਿਆਨ ਦੇਣਾ ਚਾਹੀਦਾ ਸੀ। ਖੈਰ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਬਹਿਰਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਜ਼, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
3: ਓ ਪਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
4: ਹੁਣ ਟੈਂਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਂਸ਼ਨ ਵੀ ਘੱਟ।
5: ਫਿਰ ਲਵਾਈਏ ਕਿੱਥੋਂ?
4: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058 60 ਔਰ ਵਿਜ਼ਿਟ bansallawyers.com.au।

ਤੁਹਾਡਾ ਸਵਾਗਤ ਹੈ ਜੀ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਕਿਸੇ ਸਮੇਂ ਦੀ ਗੱਲ ਦੱਸਦੇ ਨੇ, ਇੱਕ ਮੱਠ ਹੋਇਆ ਕਰਦੀ ਸੀ ਮੋਨੈਸਟਰੀ, ਜਿਹਦੇ ਵਿੱਚ ਛੋਟੇ ਜਾਂ ਜਿਹੜੇ ਜਵਾਨ ਭਿਕਸ਼ੂ ਜਾਂ ਮੌਂਕ, ਉਹਨਾਂ ਨੂੰ ਜ਼ਿੰਦਗੀ ਦੇ ਬਾਰੇ ਦੱਸਿਆ ਜਾਂਦਾ ਸੀ, ਧਿਆਨ ਲਾਉਣ ਬਾਰੇ ਦੱਸਿਆ ਜਾਂਦਾ ਸੀ, ਸਪਿਰਚੁਐਲਿਟੀ ਬਾਰੇ ਦੱਸਿਆ ਜਾਂਦਾ ਸੀ। ਉਸੇ ਮੋਨੈਸਟਰੀ ਦੇ ਵਿੱਚੋਂ ਇੱਕ ਲੜਕਾ ਜਾਂ ਛੋਟੀ ਉਮਰ ਦਾ ਭਿਕਸ਼ੂ ਜਿਹੜਾ ਇੱਕ ਦਿਨ ਆਪਣੇ ਮਾਸਟਰ ਕੋਲ ਜਾਂਦਾ ਤੇ ਕਹਿੰਦਾ, ਜੀ ਮਾਸਟਰ ਜੀ, ਮੈਂ ਇੱਥੇ ਨਹੀਂ ਰਹਿਣਾ ਚਾਹੁੰਦਾ, ਇਸ ਮੱਠ ਦੇ ਵਿੱਚ, ਇਸ ਮੋਨੈਸਟਰੀ ਦੇ ਵਿੱਚ ਮੈਨੂੰ ਕਿਤੇ ਹੋਰ ਭੇਜ ਦਿਓ। ਤੇ ਅੱਗੋਂ ਉਸਦੇ ਗੁਰੂ ਜੀ ਜਵਾਬ ਦਿੰਦੇ ਨੇ ਕਿ ਕੀ ਖਰਾਬੀ ਆ ਇੱਥੇ, ਕੀ ਤੈਨੂੰ ਠੀਕ ਨਹੀਂ ਲੱਗਿਆ? ਭਿਕਸ਼ੂ ਦੱਸਦਾ, ਜੀ ਸਾਰਾ ਕੁਝ ਹੀ ਠੀਕ ਹੈ, ਪਰ ਜਿਹੜਾ ਮੇਰਾ ਇੱਥੇ ਮੇਨ ਕੰਮ ਹੈ ਧਿਆਨ ਲਾਉਣਾ, ਮੈਂ ਧਿਆਨ ਨਹੀਂ ਲਾ ਪਾਉਂਦਾ, ਧਿਆਨ ਲਾਉਣ ਲਈ ਮੈਨੂੰ ਕਿਸੇ ਸ਼ਾਂਤ ਜਗ੍ਹਾ 'ਤੇ ਭੇਜ ਦਿਓ। ਅਤੇ ਇੱਥੇ ਮੈਂ ਨੋਟ ਕੀਤਾ, ਆਲੇ ਦੁਆਲੇ ਨਕਾਰਾਤਮਕ ਲੋਕ ਬਹੁਤ ਨੇ, ਹਮੇਸ਼ਾ ਉਹ ਮੇਰੇ ਬਾਰੇ ਗੱਲਾਂ ਕਰਦੇ ਨੇ, ਹਮੇਸ਼ਾ ਮੈਨੂੰ ਕੁਝ ਨਾ ਕੁਝ ਬੁਰਾ ਆਖਦੇ ਨੇ। ਹੋਰ ਤੇ ਹੋਰ, ਗੁਰੂ ਜੀ ਤੁਹਾਨੂੰ ਵੀ ਕਦੀ ਕਦੀ ਮੰਦਾ ਚੰਗਾ ਬੋਲਦੇ ਨੇ। ਹੋਰ ਤੇ ਹੋਰ ਕੁਝ ਲੋਕ ਨੇ ਜਿਹੜੇ ਸਾਰਾ ਦਿਨ ਬਸ ਚੁਗਲੀਆਂ ਹੀ ਕਰਦੇ ਰਹਿੰਦੇ ਅਤੇ ਕੁਝ ਬਸ ਵਿਹਲੇ ਬੈਠੇ ਰਹਿੰਦੇ। ਗੁਰੂ ਜੀ ਉਹਦੀ ਗੱਲ ਬੜੇ ਧਿਆਨ ਨਾਲ ਸੁਣਦੇ ਨੇ ਅਤੇ ਕਹਿੰਦੇ ਕਿ ਠੀਕ ਹੈ, ਮੈਂ ਤੈਨੂੰ ਜਾਣ ਦੀ ਇਜਾਜ਼ਤ ਦਿੰਦਾ, ਪਰ ਉਸ ਤੋਂ ਪਹਿਲਾਂ ਮੇਰਾ ਇੱਕ ਕੰਮ ਕਰ, ਇੱਕ ਆਖਰੀ ਕੰਮ। ਭਿਕਸ਼ੂ ਕਹਿੰਦਾ, ਜੀ ਜ਼ਰੂਰ। ਗੁਰੂ ਜੀ ਕਹਿੰਦੇ ਨੇ ਕਿ ਇੱਕ ਚਮਚ ਦੇ ਵਿੱਚ ਪਾਣੀ ਪਾ ਕੇ ਉਸਨੂੰ ਆਪਣੇ ਮੂੰਹ ਦੇ ਵਿੱਚ ਰੱਖ ਕੇ ਇਸ ਸਾਰੇ ਮੱਠ ਦਾ, ਇਸ ਸਾਰੀ ਮੋਨੈਸਟਰੀ ਦਾ ਇੱਕ ਚੱਕਰ ਲਗਾ ਕੇ ਆ। ਧਿਆਨ ਰੱਖੀਂ, ਇੱਕ ਵੀ ਤੁਪਕਾ ਡੁੱਲਣਾ ਨਹੀਂ ਚਾਹੀਦਾ। ਉਹ ਜਿਹੜਾ ਜਵਾਨ ਭਿਕਸ਼ੂ ਸੀ ਉਹ ਥੋੜ੍ਹਾ ਕਨਫਿਊਜ਼ ਤਾਂ ਹੁੰਦਾ, ਥੋੜ੍ਹਾ ਸੋਚਦਾ ਕਿ ਇਹ ਕਿੱਦਾਂ ਦਾ ਕੰਮ ਹੋਇਆ, ਪਰ ਫਿਰ ਵੀ ਉਸਨੂੰ ਸੀ ਕਿ ਜੇ ਮੈਂ ਕਰ ਦਿਖਾਇਆ ਤਾਂ ਮੈਨੂੰ ਸ਼ਾਇਦ ਕਿਸੇ ਸ਼ਾਂਤ ਜਗ੍ਹਾ 'ਤੇ ਭੇਜ ਦੇਣਗੇ, ਇਸ ਜਗ੍ਹਾ ਤੋਂ ਮੇਰਾ ਖਹਿੜਾ ਛੁੱਟੂ। ਸੋ ਜਵਾਨ ਭਿਕਸ਼ੂ ਗੁਰੂ ਜੀ ਦੇ ਦੱਸਣ ਮੁਤਾਬਕ ਮੂੰਹ ਦੇ ਵਿੱਚ ਉਸ ਚਮਚ ਨੂੰ ਪਾ ਕੇ, ਉਸ ਸਪੂਨ ਨੂੰ ਪਾ ਕੇ ਉੱਤੇ ਪਾਣੀ ਪਾ ਕੇ ਅਤੇ ਪੂਰਾ ਚੱਕਰ ਕੱਟਦਾ, ਇੰਨੇ ਧਿਆਨ ਨਾਲ ਕੱਟਦਾ ਕਿ ਉਹਨੂੰ ਕਿੰਨਾ ਸਮਾਂ ਲੱਗ ਜਾਂਦਾ, ਪਰ ਉਹ ਪਾਣੀ ਦਾ ਇੱਕ ਵੀ ਤੁਪਕਾ ਥੱਲੇ ਨਹੀਂ ਡਿੱਗਣ ਦਿੰਦਾ। ਆਖਰ ਕੁਝ ਸਮੇਂ 'ਚ ਜਦੋਂ ਉਹ ਚੱਕਰ ਕੱਟ ਕੇ ਵਾਪਸ ਗੁਰੂ ਜੀ ਦੇ ਕੋਲ ਆਉਂਦਾ ਤੇ ਬੜਾ ਖੁਸ਼ ਮਹਿਸੂਸ ਕਰਦਾ, ਉਸ ਦੇ ਚਿਹਰੇ ਦੇ ਉੱਪਰ ਖੁਸ਼ੀ ਦਿਸ ਰਹੀ ਸੀ। ਤੇ ਗੁਰੂ ਜੀ ਨੂੰ ਕਹਿੰਦਾ, ਜੀ ਦੇਖੋ ਮੈਂ ਕਰ ਦਿਖਾਇਆ, ਹੁਣ ਮੈਂ ਜਾ ਸਕਦਾ? ਗੁਰੂ ਜੀ ਕਹਿੰਦੇ ਨੇ ਕਿ ਹਾਂ, ਤੈਨੂੰ ਜਾਣ ਦੀ ਇਜਾਜ਼ਤ ਹੈ,
ਪਰ ਉਸ ਤੋਂ ਪਹਿਲਾਂ ਮੈਨੂੰ ਇੱਕ ਗੱਲ ਦੱਸ ਕਿ ਜਿਹੜਾ ਮੈਂ ਤੈਨੂੰ ਕੰਮ ਕਿਹਾ ਸੀ ਇਹ ਥੋੜ੍ਹਾ ਔਖਾ ਜਾਪਦਾ ਸੀ, ਤੂੰ ਤਾਂ ਇੱਕ ਵੀ ਤਬਕਾ ਨਹੀਂ ਰੁੱਲਣ ਦਿੱਤਾ। ਜੀ ਕਹਿੰਦਾ ਉਦੋਂ ਮੇਰਾ ਸਾਰਾ ਧਿਆਨ ਉਸ ਚਮਚੇ 'ਤੇ ਸੀ। ਫਿਰ ਗੁਰੂ ਜੀ ਨੇ ਪੁੱਛਿਆ ਉਦੋਂ ਤੈਨੂੰ ਉਹ ਗੱਲਾਂ ਨਹੀਂ ਸੁਣੀਆਂ, ਉਦੋਂ ਲੋਕ ਨਹੀਂ ਦਿਖੇ ਚੁਗਲੀਆਂ ਵਾਲੇ ਨਕਾਰਾਤਮਕ ਬੁਰੇ ਵਾਲੇ? ਜੀ ਕਹਿੰਦਾ ਨਹੀਂ, ਮੇਰਾ ਧਿਆਨ ਬਸ ਉਸ ਚਮਚ 'ਤੇ ਸੀ, ਉਸ ਪਾਣੀ 'ਤੇ ਸੀ। ਅਤੇ ਗੁਰੂ ਜੀ ਨੇ ਕਿਹਾ ਇਹੋ ਹੀ ਤੈਨੂੰ ਫਿਰ ਉੱਥੇ ਜਾ ਕੇ ਮਿਲੂ। ਜੇ ਤਾਂ ਤੂੰ ਆਪਣੀ ਮੰਜ਼ਿਲ 'ਤੇ ਧਿਆਨ ਦੇਏਗਾ ਤਾਂ ਤੈਨੂੰ ਕੋਈ ਬੁਰਾ ਦਿਖਣਾ ਹੀ ਨਹੀਂ, ਤੈਨੂੰ ਕੋਈ ਬੁਰਾ ਸੁਣਨਾ ਹੀ ਨਹੀਂ, ਕੋਈ ਨਕਾਰਾਤਮਕ ਹੋਣਾ ਹੀ ਨਹੀਂ। ਪਰ ਜੇ ਤੂੰ ਧਿਆਨ ਹੀ ਆਸੇ ਪਾਸੇ ਰੱਖੇਗਾ ਤਾਂ ਫਿਰ ਤਾਂ ਸਾਰਾ ਕੁਝ ਹੈ। ਚਾਹੇ ਤੂੰ ਇਸ ਮੱਠ ਮੋਨੈਸਟਰੀ 'ਚ ਰਹਿ ਅਤੇ ਚਾਹੇ ਦੂਜੀ ਜਗ੍ਹਾ ਚਲੇ ਜਾ। ਅਤੇ ਉਹਨਾਂ ਗੁਰੂ ਜੀ ਦੀ ਗੱਲ, ਉਸ ਮੌਂਕ ਦੀ ਗੱਲ ਸ਼ਾਇਦ ਸਾਡੇ 'ਤੇ ਵੀ ਲਾਗੂ ਹੁੰਦੀ ਹੈ। ਅਸੀਂ ਜੇ ਮੰਜ਼ਿਲ ਵੱਲ ਧਿਆਨ ਦੇਈਏ ਅਤੇ ਆਸੇ ਪਾਸੇ ਦੇ ਜਿਹੜੇ ਬੁਰੇ ਖਿਆਲ ਨੇ, ਸ਼ਬਦ ਨੇ, ਨਕਾਰਾਤਮਕ ਲੋਕ ਨੇ, ਉਹ ਬਸ ਸ਼ੋਰ ਸ਼ਰਾਬਾ ਹੀ ਨੇ। ਕਿਉਂਕਿ ਤੁਹਾਡਾ ਧਿਆਨ ਆਪਣੇ ਆਪ 'ਤੇ, ਆਪਣੀ ਮੰਜ਼ਿਲ 'ਤੇ ਆ। ਕਈ ਵਾਰੀ ਸਾਡਾ ਧਿਆਨ ਹੀ ਇੱਧਰ ਉੱਧਰ ਹੁੰਦਾ, ਉਹ ਤਾਂ ਆਪਣਾ ਕੰਮ ਕਰ ਰਹੇ ਨੇ। ਗੱਲ ਇਹ ਹੈ ਕਿ ਤੁਸੀਂ ਆਪਣਾ ਕੰਮ ਕੀਤਾ, ਆਪਣੀ ਮੰਜ਼ਿਲ 'ਤੇ ਧਿਆਨ ਦਿੱਤਾ। ਜੋ ਲੱਭਦੇ ਚੱਲਾਂਗੇ ਉਹਨੇ ਵੱਧ ਹੀ ਜਾਣਾ। ਇੱਥੇ ਬੁਰੇ ਲੋਕ ਵੀ ਕਾਫੀ ਨੇ ਅਤੇ ਚੰਗੇ ਉੱਤੋਂ ਵੀ ਜ਼ਿਆਦਾ ਨੇ। ਪਰ ਸਭ ਤੋਂ ਜ਼ਰੂਰੀ, ਜੇ ਮੰਜ਼ਿਲ ਨੂੰ ਮਿੱਥਿਆ ਜਾਵੇ ਤਾਂ ਫਿਰ ਕੋਈ ਚੰਗਾ ਮਾੜਾ ਨਹੀਂ, ਫਿਰ ਸਿਰਫ ਮੰਜ਼ਿਲ ਹੈ। ਅਸੀਂ ਜਿੰਨਾ ਹੀ ਲੋਕਾਂ ਦੀ ਜ਼ਿੰਦਗੀ 'ਤੇ ਧਿਆਨ ਦੇਵਾਂਗੇ, ਲੋਕਾਂ 'ਤੇ ਧਿਆਨ ਦੇਵਾਂਗੇ, ਉਹਨਾਂ ਦੇ ਸੁਭਾਅ 'ਤੇ ਧਿਆਨ ਦੇਵਾਂਗੇ, ਉਨਾ ਹੀ ਆਪਾਂ ਆਪਣੇ ਰਾਹ ਤੋਂ ਭਟਕਾਂਗੇ। ਅਤੇ ਜੇ ਆਪਣੇ ਆਪ 'ਤੇ ਧਿਆਨ ਦਿੱਤਾ ਤਾਂ ਦੇਖਾਂਗੇ ਕਿ ਮੰਜ਼ਿਲ ਦਾ ਰਾਹ ਹੋਰ ਸੌਖਾ ਹੋ ਗਿਆ, ਔਂਕੜਾ ਹੋਰ ਘੱਟ ਗਿਆ ਅਤੇ ਮੰਜ਼ਿਲ ਦਿਨ ਦੀ ਵੀ ਮਿੱਥੀ ਹੋਈ ਜਾ ਸਕਦੀ, ਮੰਜ਼ਿਲ ਹਫ਼ਤੇ ਦੀ ਵੀ ਮਿੱਥੀ ਹੋਈ ਜਾ ਸਕਦੀ ਅਤੇ ਮੰਜ਼ਿਲ ਜ਼ਿੰਦਗੀ ਦੀ ਵੀ ਮਿੱਥੀ ਹੋਈ ਜਾ ਸਕਦੀ ਹੈ। ਇਹ ਸੀ ਅੱਜ ਦੀ ਕਹਾਣੀ, ਆਸ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਏਗੀ।

0: ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਰੇਡੀਓ ਹਾਂਜੀ 1674 AM ਦੇ ਉੱਪਰ।
1: ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ। ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
3: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.

0: तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
1: अमृत ए कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
0: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
2: ਕੈਤ ਸਾਡੇ ਸਾਰਿਆਂ ਦੇ ਅੰਦਰ ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
3: ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
2: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
3: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
4: सोना चाहिदा,
5: भरोसा चाहिदा,
4: क्वालिटी ते बाईबैक भी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे बाई कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बाईबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक। कॉल 0493-536-042।
6: ਕਿੱਥੇ ਵੱਜ ਗਈ ਤੇਰੀ ਗੱਡੀ?
7: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
6: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ।
8: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅੱਜ ਖੁੱਲ੍ਹਾ ਅਖਾੜਾ ਅੱਜ ਦਿਨ ਸ਼ੁੱਕਰਵਾਰ ਦਾ 14 ਤਰੀਕ ਅਗਸਤ ਦਾ ਮਹੀਨਾ ਅਤੇ ਕਰ ਲਓ ਤੁਸੀਂ ਤਿਆਰੀਆਂ ਆਪਣੀਆਂ ਸ਼ੇਰੋਆਂ ਸ਼ਾਇਰੀਆਂ ਦੀ ਗਾਣਿਆਂ ਦੀ ਚੁਟਕਲਿਆਂ ਦੀ ਗੱਲਾਂ ਬਾਤਾਂ ਕੋਈ ਸੋਮਵਾਰ ਤੋਂ ਵੀਰਵਾਰ ਦੇ ਦਰਮਿਆਨ ਕੋਈ ਰਹਿ ਗਈ ਹੋਵੇ ਅਤੇ ਉਹ ਤੁਸੀਂ ਰੱਖ ਸਕਦੇ ਹੋ ਕਰ ਸਕਦੇ ਹੋ ਧਰ ਸਕਦੇ ਹੋ ਨੰਬਰ ਤੁਹਾਨੂੰ ਆਪਾਂ ਦੱਸਦੇ ਹਾਂ ਪਹਿਲਾਂ ਮੈਂ ਦੱਸਦਾ ਵੀ ਮੇਰੇ ਨਾਲ ਨੇ ਕ੍ਰਿਸ਼ਨਾ ਭਾਰਦਵਾਜ
1: ਵਾਹ ਜਾਮ ਦਵਾ ਜ਼ਹਿਰ ਗੁਲਾਬ ਕਿਆ ਕਿਆ ਹੈ ਜਾਮ ਦਵਾ ਜ਼ਹਿਰ ਗੁਲਾਬ ਕਿਆ ਕਿਆ ਹੈ ਮੈਂ ਆ ਗਿਆ ਹੂੰ ਬਤਾ ਇੰਤਜ਼ਾਮ ਕਿਆ ਕਿਆ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ
0: ਸੰਤਰਾ ਹੈਗਾ ਚਲੋ
1: ਥੈਂਕ ਯੂ ਵੈਰੀ ਗੁੱਡ ਮਰਹੂਮ ਰਾਹਤ ਅੰਦੌਰੀ ਜੀ ਮੈਂ ਮਾਫ਼ੀ ਮੰਗਦਾ ਤੁਹਾਡੇ ਤੋਂ ਮੈਂ ਇੱਥੇ ਟਰਾਈ ਕੀਤੀ ਇਹ ਚੀਜ਼ ਆਈ ਐਮ ਰੀਅਲੀ ਸੋਰੀ ਪਿਛਲੀ ਵਾਰ ਮੈਂ ਨੋਨੀਆ ਜੀ ਨਾਲ ਸੀ ਨਾ ਤੇ ਉਹਨਾਂ ਨੇ ਜਿੰਨੇ ਸ਼ੇਰ ਸੁਣਾਏ ਤੇ ਮੈਂ ਉਹਨਾਂ ਨੂੰ ਇਹੀ ਦੱਸਿਆ ਮੈਂ ਕਿਹਾ ਆਹ ਸੁਣ ਕੇ ਗਾਲਿਬ ਜੀ ਚਲੇ ਗਏ ਦੁਬਾਰਾ ਆਹ ਵਾਲੇ ਸੁਣ ਕੇ ਮੀਰ ਜੀ ਦੁਬਾਰਾ ਚਲੇ ਗਏ ਬਸ ਰਾਹਤ ਜੀ ਨਹੀਂ ਟੱਚ ਹੋਏ ਸੀਗੇ ਅੱਜ ਤੁਸੀਂ ਦੁਬਾਰਾ ਤੋਰ ਤੇ
0: ਕਾਸ਼ ਅਗਰ ਸੀਨੇ ਮੇਂ ਦੋ ਦਿਲ ਹੋਤੇ ਸੀਨੇ ਮੇਂ ਇੱਕ ਟੂਟ ਮੇਂ ਜਾਤਾ ਇਸ਼ਕ ਮੇਂ ਤੋ ਇੱਕ ਟੂਟ ਵੀ ਜਾਤਾ ਇਸ਼ਕ ਮੇਂ ਤੋ ਦਰਦ ਨਾ ਹੋਤਾ ਜੀਨੇ ਮੇਂ
1: ਮੈਨੂੰ ਕੱਲ ਯਾਦ ਆ ਗਿਆ ਕੱਲ ਅਸੀਂ ਗਏ ਨਾ ਐਫ ਐਫ ਐਮ ਕਵਰ ਕਰਨ ਗਏ ਹਾਂ ਤੇ ਉੱਥੋਂ ਆਵਾਜ਼ਾਂ ਵਗੈਰਾ ਮਾਰਨੀਆਂ ਪੈਂਦੀਆਂ ਨਾ ਸਟਾਰਸ ਨੂੰ ਜਿਹੜੀ ਅਵਾਰਡ ਨਾਈਟ ਹੁੰਦਾ ਤੇ ਹੁਣ ਆਪਾਂ ਮੈਂ ਤੇ ਬਲਕੀਰਤ ਜੀ ਹੁਣ ਅਸੀਂ ਲੋਕ ਇਸ ਤਰ੍ਹਾਂ ਵਿਜੇ ਸਰ ਪੰਕਜ ਸਰ ਇਸ ਤਰ੍ਹਾਂ ਕਰਕੇ ਆਵਾਜ਼ਾਂ ਮਾਰ ਰਹੇ ਹੈ ਨਾ ਤੇਰਾ ਪੰਕਜ ਵਿਜੇ
0: ਉੱਥੇ ਰੋਲੇ ਰੱਪੇ ਚ ਕੌਣ ਸੁਣਦਾ ਉਦਾਂ
1: ਮਨੁਸ਼ੀ ਮਨੁਸ਼ੀ
0: ਰੋਟੀ ਬਣਾਈ
1: ਨਿਕਿਤਾ ਨਿਕਿਤਾ ਗਾਣਾ ਸੁਣਾ ਦੋ ਨਿਕਿਤਾ
0: ਆਪਣਾ ਅਲੱਗ ਆਪਣੇ ਸਟਾਈਲ ਚ ਹੀ ਸਾਰੀ ਸਵਾਦ ਹੈ ਨਾ ਪੰਜਾਬੀਆਂ ਦਾ ਜਿਹੜਾ ਇਹ ਟੱਚ ਆ ਅੱਜ ਕੱਲ੍ਹ ਮਤਲਬ ਜਿਹੜਾ ਸ਼ਹਿਰੀਪਨ ਆ ਜਾਂਦਾ ਵਾ ਉਹ ਉਸੇ ਦੇ ਵਿੱਚ ਉਹੀ ਤੇ ਬੇਰਸੀ ਜਿਹੀ ਹੋਈ ਜਾਂਦੀ ਚੀਜ਼
1: ਟਰੂ ਸਹੀ ਗੱਲ
0: ਕੋਈ ਤੁਹਾਨੂੰ ਠੇਠ ਪੰਜਾਬੀ ਚ ਗੱਲ ਕਰਦਾ ਤੇ ਤੁਹਾਨੂੰ ਸਵਾਦ ਜਾਂਦਾ ਤੁਹਾਨੂੰ ਲੱਗਦਾ ਯਾਰ ਇਹਦੇ ਚ ਵਲ ਵਲਿੰਗ ਨਹੀਂ ਹੈਗਾ ਇਹ ਸਿੱਧਾ ਸਿੱਧਾ ਸਾਬ ਮਤਲਬ ਭਾਵੇਂ ਉਹਦੇ ਚ ਵਲ ਵਲਿੰਗ 36 ਹੋਣ ਪਰ ਤੁਸੀਂ ਸਿਰਫ ਇਹੋ ਹੀ ਗੱਲ ਸੁਣ ਕੇ ਤੁਸੀਂ ਕਹਿ ਦਿੰਦੇ ਯਾਰ ਬੜਾ ਸਾਦਾ ਜਿਹਾ ਪੇਂਡੂ ਜਿਹਾ ਬੰਦਾ ਯਾਰ ਬੜੀ ਗੱਲ ਹੈ ਨਾ ਤੁਹਾਨੂੰ ਮਜ਼ਾ ਆ ਜਾਂਦਾ ਗੱਲ ਸੁਣ ਕੇ ਉਹ ਕਿਉਂ ਆ ਕਿਉਂਕਿ ਸਾਡਾ ਸਾਡਾ ਬੇਸ ਤੇ ਇਹੋ ਹੀ ਆ
1: ਗੱਲ ਸਾਰੀ ਸ਼ਬਦਾਂ ਦੀ ਹੈ ਨਾ
0: ਸਟਾਈਲ ਤੁਹਾਡਾ ਸਲੈਂਗ ਤੁਹਾਡਾ ਜਿਹੜਾ ਸ਼ਬਦ ਤੇ ਉਸ ਤੋਂ ਬਾਅਦ ਤੁਹਾਡੇ ਜਿਹੜੇ ਧਰਤੀ ਦੇ ਤੁਸੀਂ ਜੰਮੇ ਜਾਏ ਉਸ ਧਰਤੀ ਦਾ ਸਲੈਂਗ
1: ਟਰੂ
0: ਜਿਹੜਾ ਕਿ ਆਪਾਂ ਕਰ ਕਰਕੇ ਔਖੇ ਹੋ ਕੇ ਬਦਲਿਆ ਵੀ ਇਹਦੇ ਨਾਲ ਆਪਾਂ ਪੇਂਡੂ ਲੱਗਦੇ ਹਾਂ ਅਸੀਂ ਬਦਲ ਜਾਈਏ ਚੇਂਜ ਕਰ ਲਈਏ ਹੈ ਨਾ ਅਤੇ ਉਸ ਲਿਹਾਜ ਦੇ ਨਾਲ ਮੰਮੀਆਂ ਲਿਆਂਦੀਆਂ ਵੀ ਕਰੋ ਚੇਂਜ ਹੁਣ ਸਾਡੀ ਜਨਰੇਸ਼ਨ ਚੇਂਜ ਕਰੋ
1: ਇਹ ਗੱਲ ਸਹੀ ਹੈ ਦੈਟ ਇਜ਼ ਐਬਸੋਲੂਟਲੀ ਰਾਈਟ
0: ਪਰ ਉਹ ਨਹੀਂ ਜਾਣਾ ਚਾਹੀਦਾ ਉਹਦੇ 'ਚ ਜੋ ਮਜ਼ਾ ਨਾ ਜੇ ਕੋਈ ਮਾੜਾ ਮੋਟਾ ਤੁਹਾਡੇ ਕਰ ਰਿਹਾ ਵਾ ਤੇ ਉਹਨੂੰ ਕਰਦਾ ਰਹਿਣ ਦੋ ਤੁਸੀਂ ਵੇਖੋ ਕਿੱਡਾ ਵਧੀਆ ਲੱਗਦਾ ਉਹ ਅੱਠ ਅੱਠਾ ਚੱਲਦਾ ਰਹਿੰਦਾ ਹੈ ਨਾ ਉਸ ਗੱਲ ਤੋਂ
1: ਸਹੀ ਗੱਲ ਹੈ
0: ਗੁੱਡ ਤੇ ਤੁਸੀਂ ਮਤਲਬ ਨੰਬਰ ਤੁਸੀਂ ਡਾਇਲ

0: ਕਰ ਸਕਦੇ ਹੋ 0 44 700 17 16 74 0447-1716-74 ਅਤੇ 93-56-0-300-44 ਸੋ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਅਤੇ ਤੁਸੀਂ ਵੀ ਕੱਢ ਸਕਦੇ ਹੋ ਆਪਣੀ ਪੜਾਸ।
1: ਹਾਂ, ਸ਼ੇਰ ਸੁਣਾਓ, ਗਾਣੇ ਸੁਣਾਓ, ਚੁਟਕਲਾ ਸੁਣਾਓ, ਬੁਝਾਰਤ ਨਾ ਸੁਣਾਓ ਪਲੀਜ਼, ਅਸੀਂ ਸਵੇਰੇ ਸੁਣਾਓ।
0: ਨਹੀਂ ਨਹੀਂ, ਬੁਝਾਰਤ ਵੀ ਸੁਣਾਓ।
1: ਚਲੋ ਠੀਕ
0: ਹੈ, ਬੱਚਿਆਂ ਲਈ ਹੁੰਦਾ
1: ਬੁਝਾਰਤ ਵੀ, ਚਲੋ ਸੁਣਾ ਦੋ।
0: ਵੈਸੇ ਪਹਿਲੀਆਂ ਚ ਪਤਾ ਬੁਝਾਰਤ ਦਾ ਇਹ ਕਿਹਾ ਜਾਂਦਾ ਸੀ ਵੀ ਰਾਤ ਨੂੰ ਪਾਈਦੀ ਆ ਬੁਝਾਰਤ, ਤੇ ਹੁਣ ਕਹਿਣ ਲੱਗ ਪਏ ਆਪਾਂ ਬਾਤ ਹੁੰਦੀ ਸੀ ਹਨਾ, ਵੀ ਬਾਤ ਸਿਰਫ ਰਾਤ ਨੂੰ ਪਾਈਦੀ ਆ, ਇੱਕ ਪਾਉਣ ਵਾਲੀ ਹੁੰਦੀ ਬਾਤ, ਇੱਕ ਸੁਣਾਉਣ ਵਾਲੀ ਸੁਣਾਉਣ ਵਾਲੀ ਹੁੰਦੀ ਸੀ। ਬੁਝਾਰਤ ਤੇ ਕਹਿੰਦੇ ਨਹੀਂ ਹੁੰਦੇ ਤੇ ਬਾਤ ਕਹਿੰਦੇ ਹੁੰਦੇ ਵੀ ਦਿਨੇ ਨੀ ਪਾਈਦੀ, ਰਾਈ ਰਾਹ ਭੁੱਲ ਜਾਂਦੇ ਆ, ਰਾਤ ਨੂੰ ਸੌਣ ਲੱਗਿਆ ਪਾਈਦੀ ਆ।
1: ਅੱਛਾ,
0: ਇਹ ਤਾਂ ਹੁਣ ਆਪਾਂ ਤੜਕ ਸਵੇਰੇ ਸ਼ੁਰੂ ਕਰ ਲਏ, ਪਰ ਓਦਾਂ ਪਤਾ ਨੀ ਕਿਉਂ, ਪਰ ਇਹ ਕਹਿੰਦੇ ਇਹੋ ਹੀ ਹੁੰਦੇ ਸੀ ਵੀ ਰਾਤ ਨੂੰ ਸੌਣ ਲੱਗਿਆ ਬਾਤ ਪਾਈਦੀ। ਦਿਨੇ ਕਿਤੇ ਪੁੱਛ ਲੈਣਾ ਨਾ ਕਿਸੇ ਨੂੰ ਵੀ ਭਲਾ ਦੱਸ ਆਉਂਦਾ, ਤੇ ਦੂਸਰੇ ਨੇ ਅੱਗੋਂ ਕਹਿਣਾ ਟੋਕ ਕੇ, ਜਾਂ ਸਿਆਣੇ ਨੇ ਕਿਸੇ ਨੇ, ਦਿਨੇ ਨੀ ਪਾਈਦੀਆਂ, ਰਾਈ ਰਾਹ ਭੁੱਲ ਜਾਂਦੇ ਆ।
1: ਉਹ ਫਿਰ ਬੰਦਾ ਇਹੀ ਸੋਚੀ ਪੈਂਦਾ ਨਾ, ਕਹਿ ਕੀ ਦਿੱਤਾ ਇਹਨੇ, ਪੂਰਾ ਟਾਈਮ ਸ਼ਾਇਦ ਉਹ ਚ ਬਰਬਾਦ ਨਾ ਹੋ ਜਾਵੇ, ਮੇ ਬੀ ਤੇ ਤਾਂ ਕਰਕੇ ਹੁੰਦਾ ਹੋਣਾ ਇਹ ਗੱਲ।
0: ਕੁਛ ਹੋਊਗਾ, ਕੁਛ ਹੋਊਗਾ, ਉਹਦੇ ਪਿੱਛੇ ਵੀ ਲੌਜਿਕ, ਕਿਉਂਕਿ ਸਿਆਣਿਆਂ ਦੇ ਜਿਹੜੇ ਸਾਇੰਸ ਆ ਉਹ ਬੜੀ ਡੂੰਗੀ ਆ।
1: ਇਹ ਗੱਲ ਤਾਂ ਸਹੀ ਹੈ, ਇਹ ਗੱਲ ਸਹੀ ਹੈ।
0: ਸੋ ਗੁੱਡ ਗੁੱਡ ਗੁੱਡ ਬਾਤ ਬੁਝਾਰਤਾਂ,
1: ਇਹ ਵੀ ਸੁਣਾਓ ਜੀ, ਬਾਤ ਪਾਓ। ਅਸੀਂ ਅਸੀਂ ਪਰੇ ਵਾਲੀ ਗੱਲ ਨਹੀਂ ਮਾਈਂਡ ਕਰਾਂਗੇ, ਆਪਾਂ ਦਿਨੇ ਵੀ ਬੁੱਝਣ ਦੀ ਕੋਸ਼ਿਸ਼ ਕਰਾਂਗੇ। ਐਨੀਥਿੰਗ ਦੈਟ ਹੈਜ਼ ਹੈਪਨਡ ਗ੍ਰੇਟ ਫਾਰ ਯੂ ਦਿਸ ਵੀਕ, ਪਲੀਜ਼ ਟੈਲ ਅਸ।
0: ਐਗਜ਼ੈਕਟਲੀ,
1: ਜੀ ਹਾਂ, ਐਗਜ਼ੈਕਟਲੀ। ਮਸ਼ਹੂਰ ਤਾਂ ਉਹੀ ਹੈ ਨਾ, ਮੈਲਬਰਨ ਚ ਜਿਸ ਤਰ੍ਹਾਂ ਬਣੀ ਆ। ਸੋ ਜਿੰਨੇ ਵੀ ਆਰਗੇਨਾਈਜ਼ਰ ਸੀਗੇ ਜਾਂ ਫਿਰ ਜਿਹੜੀ ਉਹ ਵੀ ਆਈ ਸੀਗੀ, ਮਿਨਿਸਟਰ ਆਈ ਹੋਈ ਸੀ, ਉਹਨੇ ਵੀ ਉਸ ਫਿਲਮ ਦੇ ਰੈਫਰੈਂਸ ਦਿੱਤਾ ਕਿ ਸਲਾਮ ਨਮਸਤੇ with great Bollywood stars was made here, looking forward to all these esteemed guests to make movies here. Baki dekh rahe ki laye mangari pani shuru ho gayi siddhi ki film karni hai te aake karo, ye ta bada casual tarika hai bhai.
0: oh film vekh vekh ke jadon 19 din hi apan aaye ha na, ਤੇ ਉਹ ਫਿਲਮ ਵੇਖ ਵੇਖ ਕੇ ਲੱਗਦਾ ਹੀ ਆ ਬੜਾ ਕੈਂਟ ਮੈਲਬਰਨ ਹੀ ਆ।
1: ਹਾਂ, ਹੈ ਨਾ,
0: ਉਹ ਜੀ ਯੂਨੀਵਰਸਿਟੀ 'ਚ ਪੜ੍ਹਨ ਚਲੀ ਆ ਨਾ, ਜਦੋਂ ਉਹਨਾਂ ਕਿਹਾ ਸ਼ੈਫ ਦਾ ਕੋਰਸ ਕਰਨਾ ਹੈ,
1: ਨਿਕਨ ਟਾਈਮ ਹੈ। ਪਰ ਦੇਖੋ ਤੁਸੀਂ ਆਰਜੇ,
0: ਹਾਂ ਵੇਖ ਲਓ, ਉਸੇ ਕੰਮ 'ਚ ਹੀ ਆ ਗਏ ਨਾ।
1: ਸਲਾਮ ਨਮਸਤੇ, ਹੁਣ ਤੋਂ ਕਰਿਆ ਕਰੋ ਇੱਕ ਅੱਧਾ ਹਫ਼ਤਾ, ਸਲਾਮ ਨਮਸਤੇ ਸਤਿ ਸ਼੍ਰੀ ਅਕਾਲ।
0: ਸਹੀ ਗੱਲ ਹੈ ਵੈਸੇ, ਮਤਲਬ ਇੱਥੇ ਕੁੱਲ ਮਿਲਾ ਕੇ ਉਹੀ ਚਾਰ ਕੁ ਚੀਜ਼ਾਂ ਸਾਰੇ ਉਹਨਾਂ 'ਚੋਂ ਹੀ ਲੰਘਦੇ ਆ।
1: That is all right.
0: ਉਸੇ ਹੀ ਪਾਸ ਚੋਂ ਲੰਘਦੇ ਅੱਗੇ ਅੱਗੇ ਮੁੜ ਕੇ, ਫਿਰ ਜਿਹੜਾ ਜਿਹੜਾ ਜਿੱਥੇ ਜਿੱਥੇ ਕਿਤੇ ਸੈੱਟ ਹੋ ਜਾਂਦਾ ਵਾ, ਕਿਤੇ ਹੋ ਜਾਂਦਾ। ਸੁਣਾਓ ਫਿਰ ਜਾਮ ਕਿਆ ਕਿਆ ਹੈ,
1: ਲੈ ਹੁਣੇ ਤਾਂ ਸੁਣਾਇਆ ਸਾਨੂੰ, ਇੱਕ ਹੋਰ ਚਾਹੀਦਾ।
0: ਪੇਟ, ਕਬਜ਼, ਨਾਕ, ਜਾਮ ਕਿਆ ਕਿਆ ਹੈ,
1: ਮੈਂ ਆ ਗਿਆ ਹੁਣ ਡਿਸਪੈਂਸਰੀ, ਬਤਾ ਪੂੜੀ ਮੇ ਤੇਰੀ ਦਵਾ ਕਿਆ ਕਿਆ ਹੈ,
0: ਕਾਨ, ਆਂਖੇ, ਢਿੱਡ, ਨਾਕ, ਬਤਾ ਤੇਰਾ ਜਾਮ ਕਿਆ ਕਿਆ ਹੈ।
1: ਦੁਬਾਰਾ ਤੋਂ ਮਾਫ਼ੀ ਮੰਗਣਾ ਚਾਹਾਂਗਾ। ਨਹੀਂ, ਜਾਂ ਫਿਰ ਉਹ ਇੰਡੀਪੈਂਡੈਂਸ ਡੇ ਹੈ ਜੀ।
0: ਹਾਂਜੀ,
1: ਇੰਡੀਪੈਂਡੈਂਸ ਦੇ ਉੱਪਰ ਹੈ ਨਾ, ਹੋਣੀ ਚਾਹੀਦੀ ਹੈ। ਉਹ ਰਾਹਤ ਇੰਦੌਰੀ ਸਾਹਿਬ ਦਾ ਹੀ ਸਭ ਤੋਂ ਮਸ਼ਹੂਰ ਜਿਹੜਾ ਜਿਹੜਾ 71 ਸਾਲ 'ਚ ਸੁਣਾਇਆ ਸੀਗਾ, 71 ਨਹੀਂ 74 'ਚ ਸੁਣਾਇਆ ਸੀ ਲਾਲ ਕਿਲ੍ਹੇ ਤੋਂ,
0: ਜਿਹੜਾ ਸਰਕਾਰ ਨੂੰ ਬੁਰਾ ਲੱਗਿਆ ਸੀ।
1: ਹਾਂ, ਸਰਕਾਰ ਨੂੰ ਬੁਰਾ ਲੱਗ ਗਿਆ, ਉਹਨਾਂ ਦਾ ਬੈਨ ਲੱਗ ਗਿਆ, 10 ਸਾਲ ਤੱਕ ਬੈਨ ਲੱਗਾ। 10 ਸਾਲ ਬਾਅਦ ਜਦੋਂ ਦੁਬਾਰਾ ਗਏ ਲਾਲ ਕਿਲ੍ਹੇ, ਤਾਂ ਉਹਨਾਂ ਨੇ ਇਹਦੇ ਤੋਂ ਹੀ ਸ਼ੁਰੂ ਕੀਤਾ ਕਿ ਖਿਲਾਫ਼ ਹੈ ਤਾਂ ਹੋਣੇ ਦੋ, ਜਾਨ ਥੋੜੀ ਹੈ, ਯੇ ਸਭ ਧੂੰਆਂ ਹੈ, ਆਸਮਾਂ ਥੋੜੀ ਹੈ, ਲਗੇਗੀ ਆਗ ਤੋ ਆਏਂਗੇ ਕਈ ਘਰ ਜ਼ਦ ਮੇਂ। ਇਹ ਸਭ ਤੋਂ ਵਧੀਆ ਸ਼ੇਰ ਹੈ ਇਹਦਾ, ਕਿ ਲਗੇਗੀ ਆਗ ਤੋ ਆਏਂਗੇ ਕਈ ਘਰ ਜ਼ਦ ਮੇਂ, ਯਹਾਂ ਪਰ ਸਿਰਫ ਹਮਾਰਾ ਮਕਾਂ ਥੋੜੀ ਹੈ, ਔਰ ਜੋ ਆਜ ਸਾਹਿਬ ਮਸਨਦ ਹੈ ਕੱਲ ਨਹੀਂ ਹੋਂਗੇ, ਜੋ ਆਜ ਸਾਹਿਬ ਮਸਨਦ ਹੈ ਮਤਲਬ ਰਾਜੇ, ਉਹ ਨਹੀਂ ਹੋਂਗੇ, ਕਿਰਾਏਦਾਰ ਹੈ ਜ਼ਾਤੀ ਮਕਾਂ ਥੋੜੀ ਹੈ, ਔਰ ਸਭੀ ਕਾ ਖੂਨ ਹੈ ਸ਼ਾਮਿਲ ਯਹਾਂ ਕੀ ਮਿੱਟੀ ਮੇਂ, ਕਿਸੀ ਕੇ ਬਾਪ ਕਾ ਹਿੰਦੁਸਤਾਨ ਥੋੜੀ ਹੈ।
0: ਵਾਹ,
1: ਇਹਦਾ ਕਿੱਸਾ ਬਹੁਤ ਸੋਹਣਾ ਸੁਣਾਉਂਦੇ ਆ ਰਾਹਤ ਇੰਦੌਰੀ, ਜਦੋਂ ਵੀ ਕਹਿੰਦੇ ਮੈਨੂੰ ਪੁਲਿਸ ਚੱਕਣ ਆ ਗਈ, ਪੁਲਿਸ ਆ ਕੇ ਕਹਿੰਦੇ ਕਿ ਆਪਨੇ ਸਰਕਾਰ ਕੇ ਖਿਲਾਫ਼ ਬੋਲਾ, ਮੈਨੇ ਕਹਾ ਮੈਨੇ ਕਿਆ ਬੋਲਾ, ਤੋ ਕਹਿੰਦੇ ਕਿ ਆਪਨੇ ਬੋਲਾ ਸਰਕਾਰ ਚੋਰ ਹੈ, ਤੋ ਕਹਿੰਦਾ ਅੱਗੋ ਰਾਹਤ ਇੰਦੌਰੀ ਸਾਹਿਬ ਕਹਿੰਦੇ ਦੇਖੋ ਸਾਹਿਬ ਮੈਨੇ ਇਹ ਕਹਾ ਸਰਕਾਰ ਚੋਰ ਹੈ, ਮੈਨੇ ਇਹ ਥੋੜ੍ਹਾ ਨਾ ਕਹਾ ਕਿ ਕਹਾ ਕੀ ਚੋਰ ਹੈ, ਕਿਆ ਪਤਾ ਬਰਤਾਨੀਆ ਕੀ ਹੋ, ਪਾਕਿਸਤਾਨ ਕੀ ਹੋ, ਪੁਰਤਗਾਲ ਕੀ ਹੋ, ਹੈ। ਪੁਲਿਸ ਵਾਲਾ ਕਹਿੰਦਾ ਅੱਛਾ ਤੋ ਆਪ ਹਮੇ ਬੇਵਕੂਫ ਵੀ ਸਮਝਦੇ ਆ, ਹਮੇ ਨਹੀਂ ਪਤਾ ਕਹਾ ਕੀ ਸਰਕਾਰ ਚੋਰ ਹੈ।
0: ਇਹ ਬੜਾ ਡੈਡਲੀ ਕੰਬੀਨੇਸ਼ਨ ਹੈ ਨਾ, ਇੱਕ ਬੰਦਾ ਸ਼ਾਇਰ ਹੋਵੇ
1: ਨਾਲ ਉਹਦਾ
0: ਨਾਲ ਉਹਦਾ ਜਿਹੜਾ ਮਤਲਬ ਇਹ ਵੀ ਹੋਵੇ ਉਹਦੇ ਚ ਰੰਗ ਹਾਸੇ ਠੱਠੇ ਵਾਲਾ ਵੀ,
1: ਬਹੁਤ ਘੱਟ ਹੁੰਦੇ ਲੋਕ।
0: ਸੋ ਇਹ ਨਹੀਂ ਤੇ ਆਪਾਂ ਵੇਖਦੇ ਹਾਂ ਜਿਹੜਾ ਬੰਦਾ ਸ਼ਾਇਰ ਆ ਉਹ ਬਹੁਤ ਜ਼ਿਆਦਾ ਹੀ ਸੰਜੀਦਾ ਹੋ ਜਾਂਦਾ, ਸਾਡਾ ਮਤਲਬ ਏਦਾਂ ਹੀ ਆ, ਵਸੂਲੀ ਨੀ ਹੋਈ ਬਸ, ਹਫਤਾ ਤੇ ਵਧੀਆ ਰਿਹਾ।
1: ਕਿਆ ਬਾਤ ਹੈ, ਬਸ ਵੈਰੀ ਗੁੱਡ, ਵੈਰੀ ਨਾਈਸ।
0: ਜੀ ਥੈਂਕ ਯੂ, ਕਹਿੰਦੇ ਲੈਟ ਮੀ ਸ਼ੇਅਰ ਵਨ ਗੁੱਡ ਨਿਊਜ਼ ਵੀਰ ਜੀ, ਟੂਡੇ ਆਈ ਕੰਪਲੀਟਿਡ 17 ਈਅਰਸ ਔਨ ਮਾਈ ਜੌਬ।
1: ਓਏ
0: ਅਭੀ ਅਭੀ ਵਾਕਈ ਇੱਕ ਇੱਕ ਨਿਊਜ਼ ਆ, ਗ੍ਰੇਟ ਨਿਊਜ਼ ਆ, ਸੱਚ ਅ
1: ਬਿਗ ਡੀਲ
0: ਕਿ ਆਪਾਂ 17 ਸਾਲ ਕਿਸੇ ਇੱਕ ਜਗ੍ਹਾ ਦੇ ਉੱਤੇ
1: ਕੱਟੇ ਹੋਣ,
0: ਆਸਟ੍ਰੇਲੀਆ ਦੇ ਵਿੱਚ ਆਪਾਂ ਜੌਬ ਕਰਦੀ, ਆਪਾਂ ਵੇਖੋ ਉਸ ਦੇਸ਼ 'ਚ ਆ ਜਾਂ ਉਸ ਤਰ੍ਹਾਂ ਦੀ ਜ਼ਿੰਦਗੀ ਦੇ ਵਿੱਚ ਆ ਜਿੱਥੇ ਆਪਾਂ ਨਾ ਝਾਟੀ ਫੈਡ ਅਪ ਹੋ ਜਾਂਦੇ ਹਾਂ, ਨੌਕਰੀ ਕੀ, ਪਰਿਵਾਰ, ਬੱਚੇ, ਮਤਲਬ ਹਰ ਇੱਕ ਤੋਂ ਖਿਜਿਆ ਫਿਰਦਾ ਬੰਦਾ ਵੀ ਮੈਂ ਖਹਿੜਾ ਛਿੜਾ ਕੇ ਭੱਜ ਜਾਵਾਂ ਬਸ, ਹੈ ਨਾ। ਉਸ ਮਾਹੌਲ ਦੇ ਵਿੱਚ ਜੇਕਰ ਕੋਈ ਬੰਦਾ ਲੰਮਾ ਸਮਾਂ ਕਿਤੇ ਕੰਮ ਕਰ ਜਾਂਦਾ ਤੇ ਇਹਦਾ ਮਤਲਬ ਕਿ ਉਹ ਖੁਸ਼ਕਿਸਮਤ ਹੈ, ਇਹਦਾ ਮਤਲਬ ਕਿ ਉਹ ਉਸ ਸੁਭਾਅ ਦਾ ਕਿੱਡਾ ਵਧੀਆ ਵਾ, ਉਹਨੂੰ ਉਹਨੂੰ ਕਿੰਨਾ ਵਧੀਆ ਉੱਥੇ ਸਪੇਸ ਬਣਾਉਣੀ ਆਉਂਦੀ ਆ, ਉੱਥੇ ਰਹਿਣਾ ਆਉਂਦਾ ਵਾ ਇੰਨੇ ਚਿਰ ਤੱਕ, ਮਤਲਬ
1: ਬਹੁਤ ਮੁਸ਼ਕਿਲ ਆ। ਮਤਲਬ ਨੋਟ ਈਵਨ ਆਸਟ੍ਰੇਲੀਆ, ਹੁਣ ਸੁਸਾਇਟਲ ਲੈਵਲ 'ਤੇ ਦੁਨੀਆ ਦੇ ਅੰਦਰ ਇਸ ਵਕਤ ਸਭ ਤੋਂ ਵੱਡੀ ਪ੍ਰੋਬਲਮ ਜਿੰਨੇ ਵੀ ਮੇਨ ਮੇਨ ਕੰਪਨੀਆਂ ਉਹ ਇਸ ਚੀਜ਼ ਤੋਂ ਹੀ ਤਾਂ ਗੁਜ਼ਰ ਰਹੇ ਕਿ ਇੰਪਲੋਈ ਰਿਟੇਨ ਕਿਸ ਤਰ੍ਹਾਂ ਹੋਵੇ, ਰਿਟੈਂਸ਼ਨ ਲੈਵਲ ਆਲ ਟਾਈਮ ਲੋ 'ਤੇ ਆ, ਹੈ ਨਾ। ਅਤੇ ਉਸ ਤੋਂ ਬਾਅਦ ਵੀ ਜੇ ਕੋਈ ਇੰਨੇ ਵਿਰਲੇ ਲੋਕ ਨੇ, ਹੈ ਨਾ, ਕੋਂਗਰੈਕਸ ਜੀ ਕਿ ਤੁਸੀਂ 17 ਸਾਲ ਤੋਂ ਇੱਕ ਅਦਾਰੇ ਨਾਲ ਜੁੜੇ ਹੋ, ਗੁੱਡ,
0: ਆਪਣੇ
1: ਬੋਥ ਵੇਜ਼ ਅੱਛਾ ਹੋਏਗਾ, ਇੰਪਲੋਇਰ ਵੀ ਵਧੀਆ ਹੋਏਗਾ, ਤੁਸੀਂ ਵੀ ਐਜ਼ ਅ ਗ੍ਰੇਟ ਇੰਪਲੋਈ ਹੋਵੋਗੇ, ਇੰਪਲੋਇਰ ਵੀ ਉਨਾ ਕਿ ਸ਼ਾਇਦ ਵਧੀਆ ਹੋਏਗਾ।
0: ਬਿਲਕੁਲ, ਤੁਸੀਂ ਮਤਲਬ ਕੰਮ ਨੂੰ ਆਪਣਾ ਬਣਾ ਲਓ, ਆਪਣਾ ਸਮਝ ਕੇ ਤੁਸੀਂ ਕਰੋ, ਅਤੇ ਮਜਬੂਰੀ ਬਣ ਜਾਂਦੀ ਆ ਇੰਪਲੋਇਰ ਦੀ, ਉਹ ਤੁਹਾਨੂੰ ਨਹੀਂ ਕੱਢ ਸਕਦਾ, ਉਹਦੀ ਮਜਬੂਰੀ ਬਣ ਜਾਂਦੀ ਆ, ਉਹ ਤੁਹਾਨੂੰ ਕਿਸੇ ਵੀ ਹਾਲਤ ਵਿੱਚ ਤੁਹਾਨੂੰ ਰੱਖਣਾ ਚਾਹੂਗਾ। ਜਦੋਂ ਆਪਾਂ ਆਹ ਚੀਜ਼ ਕ੍ਰੀਏਟ ਕਰਨ 'ਚ ਕਾਮਯਾਬ ਹੋ ਜਾਂਦੇ ਨਾ, ਫਿਰ ਤੁਹਾਨੂੰ ਜ਼ਿੰਦਗੀ 'ਚ ਕਦੀ ਕੋਈ ਤੁਹਾਡੀ ਬੰਦ ਦੀ ਸਪੇਸ ਤੋਂ ਪਰੇ ਨਹੀਂ ਕਰ ਸਕਦਾ, ਹਮੇਸ਼ਾ ਹਟਾਇਆ ਤਾਂ ਉਹਨੂੰ ਜਾਂਦਾ ਨਾ, ਜਿਹਦੀ ਜਿਹਦਾ ਪਤਾ ਹੋਵੇ ਵੀ ਇਹਦੇ ਹਟਿਆਂ ਕੋਲ ਫਰਕ ਨਹੀਂ ਪੈਣਾ, ਜਾ ਕਹਿ ਦੇਈਦਾ ਨਾ ਜਾ, ਪਰ ਜੇ ਕੋਈ ਪਤਾ ਹੋਵੇ ਵੀ ਇਹਦੇ ਤੋਂ ਬਿਨਾਂ ਗੱਲ ਨਹੀਂ ਬਣਨੀ, ਅਤੇ ਉਹਦੇ ਨਾਲ ਤੁਸੀਂ ਬਹਿ ਕੇ ਫਿਰ ਨੈਗੋਸ਼ੀਏਟ ਕਰਦੇ ਹੋ, ਉਹਨੂੰ ਫਿਰ ਤੁਸੀਂ ਕੋਈ 7 ਕੋਦੀਆਂ ਮਜਬੂਰੀਆਂ ਸਮਝ ਕੇ ਉਹਦੇ ਮੁਤਾਬਕ ਉਹਦੇ ਕੋਲ ਪੇ ਰਾਈਜ਼ ਕਰਦੇ, ਉਹਦੀ ਹੋਰ ਕਿਤੇ ਕੋਈ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਹੋ, ਹੈ ਨਾ। ਇੱਕ ਹੱਦ ਤੱਕ ਤਾਂ ਹਰ ਕੋਈ ਬੰਦਾ ਕੋਸ਼ਿਸ਼ ਕਰਦਾ, ਇਹ ਸਾਡਾ ਜਿਹੜਾ ਪੁਰਾਣਾ ਹੀ ਨਿਜ਼ਾਮ, ਉਹਦੇ ਵਿੱਚ ਵੇਖੋ ਤੁਸੀਂ ਆਪਣੇ ਕਾਰੋਬਾਰ ਜਿਹੜੇ ਇੰਡੀਆ ਦੇ ਵਿੱਚ, ਉਹ ਜੱਦੀ ਪੁੱਛਦੀ ਸੀ,
1: ਬਿਲਕੁਲ ਠੀਕ,
0: ਉਹ ਕਿਤੇ ਅੱਕ ਦੇ ਥੋੜ੍ਹੀ ਸੀ ਸਾਰੀ ਉਮਰ ਕੰਮ ਕਰਦੇ, ਅਤੇ ਅੱਜ ਕੱਲ੍ਹ ਤਾਂ ਆਪਾਂ ਝੱਟ ਕਹਿ ਦਿੰਦੇ ਹਾਂ ਮੈਂ ਫੈਡ ਅਪ ਹੋ ਗਿਆ ਮੈਂ ਆਪਣੀ ਜੋਬ ਦੇ ਨਾਲ, ਫੈਡ ਅਪ ਹੋ ਗਿਆ ਮੈਂ ਇਸ ਕਾਰੋਬਾਰ ਤੋਂ।
1: ਬਿਲਕੁਲ ਠੀਕ ਗੱਲ,
0: ਕਿੰਨੀ ਤੇਜ਼ੀ ਦੇ ਨਾਲ ਆਪਾਂ ਮਤਲਬ ਕਹਿ ਦਿੰਦੇ ਹਾਂ ਵੀ ਇਹ ਗਰੋਥ ਹੈ, ਇਹ ਤਰੱਕੀ ਆ, ਪਰ ਇੱਕ ਥਾਂ ਤੋਂ ਪੁੱਟ ਕੇ ਦੂਸਰੀ ਥਾਂ 'ਤੇ ਪੈਰ ਲਾਉਣੇ, ਫਿਰ ਦੂਸਰੀ ਤੋਂ ਤੀਸਰੀ 'ਤੇ, ਅੱਜ ਕੱਲ੍ਹ ਇਹ ਮਤਲਬ ਸਮੇਂ ਦੇ ਹਿਸਾਬ ਨਾਲ ਚਲੋ ਹੁਣ ਇਹੋ ਹੀ ਆ, ਪਰ ਜੇ ਇਹੋ ਹੀ।
1: ਹਾਂ ਇਹ ਗੱਲ ਸਹੀ ਹੈ, ਥੋੜ੍ਹਾ ਇਹ ਵੀ ਹੋ ਗਿਆ ਨਾ ਕਿ ਮੂਨ ਲਾਈਟਿੰਗ ਦਾ ਜ਼ਮਾਨਾ ਹੋ ਗਿਆ ਨਾ, ਕਿ ਮੂਨ ਲਾਈਟਿੰਗ ਕਹਿ ਦਿੰਦੇ ਕਿ 40 ਘੰਟੇ ਹਫ਼ਤੇ ਦੇ ਇੱਕੋ ਥਾਂ ਨਹੀਂ ਤੁਸੀਂ ਦੇ ਰਹੇ, ਉਹੀ ਉਹ ADHD ਕਹਿ ਲਓ, ਇਹਨੂੰ ਫੋਕਸ ਪ੍ਰੋਬਲਮ ਕਹਿ ਲਓ ਜਾਂ ਫਿਰ ਬੋਰਡਮ ਕਹਿ ਲਓ, ਜੋ ਮਰਜ਼ੀ ਕਹਿ ਲਓ, ਕਿ ਲੋਕ ਸ਼ਾਇਦ 60 ਤੋਂ 65 ਘੰਟੇ 3 ਥਾਵਾਂ 'ਤੇ ਦੇਣ ਨੂੰ ਰਾਜ਼ੀ ਨੇ, ਰਾਦਰ ਦੈਨ 40 ਘੰਟੇ ਇੱਕ ਥਾਂ 'ਤੇ
0: ਫੋਰਵੀ,
1: ਸ਼ੌਂਕ ਪੂਰਾ ਹੋ ਗਿਆ ਜਾਂ ਫਿਰ ਹੈ ਨਾ ਆਬੋ ਹਵਾ ਚੇਂਜ ਹੋ ਗਈ, ਕਿਸੇ ਨੂੰ ਪੈਸ਼ਨ ਆਪਣੇ ਕਿਸੇ ਆਪਣੇ ਕੰਮ ਦਾ ਥੋੜ੍ਹਾ ਜਿਹਾ ਉਹ ਹੋ ਗਿਆ, ਇਹ ਵੀ ਚੀਜ਼ਾਂ ਹੁਣ ਕਾਫੀ ਆ ਗਈਆਂ। ਇਕੋਨਮੀ ਵੀ ਇਸ ਤਰ੍ਹਾਂ ਦੀ ਕਿ ਅੱਜ ਕੱਲ੍ਹ ਮੇਰੇ ਖਿਆਲ ਨਾਲ ਬਹੁਤ ਘੱਟ ਲੋਕ ਨੇ ਕਿ ਦੇ ਕੈਨ ਸਰਵਾਈਵ ਔਨ ਸਿੰਗਲ ਇਨਕਮ।
0: ਬਿਲਕੁਲ, ਅੱਗੇ ਤਾਂ ਪਰਚੀਆਂ ਲੈਣ ਬੰਦਾ ਨਾਲ ਦੀ ਦੁਕਾਨ 'ਤੇ ਚੱਲ ਜਾਂਦਾ, ਹੁਣ ਤਾਂ ਉਹ ਵੀ ਨਹੀਂ ਲੋੜ ਪੈਂਦੀ, ਉੱਥੇ ਟਿੱਚ ਕਰੋ 'ਚ ਜਾਓ, ਲੋੜ ਹੀ ਨਹੀਂ। ਅੱਗੇ ਤਾਂ ਪੈਸੇ ਗਿਣਤੇ ਬੰਦੇ ਦੀ ਦਿਹਾੜੀ ਲੰਘ ਜਾਂਦੀ, ਹੁਣ ਉਹ ਵੀ ਨਹੀਂ ਕੰਮ ਰਿਹਾ ਸ਼ਾਮ ਨੂੰ, ਤੁਸੀਂ ਤਾਂ ਰਹੇ ਹੋ ਉੱਦਾਂ ਦੇ ਨਾ, ਉਹ ਗੱਲੇ ਤੇ ਗੱਲੇ ਜਿਹੜਾ ਸਿਸਟਮ ਰਿਹਾ ਉੱਥੇ, ਵੇਖ ਲਓ ਉਸੇ ਗੱਦੀ ਦੇ ਉੱਤੇ ਬੈਠਿਆ ਉਹਨਾਂ ਬੰਦਿਆਂ ਨੇ ਸਾਰੀ ਉਮਰ ਕੱਢਤੀ,
1: ਬਿਲਕੁਲ ਠੀਕ,
0: ਉੱਥੇ ਹੀ ਉਹਨਾਂ ਦੇ ਮਤਲਬ ਜਵਾਨੀ 'ਚ ਸ਼ੁਰੂ ਕੀਤਾ, ਢਿੱਡ ਵਧਾ ਕੇ ਉੱਥੋਂ ਹੀ ਉੱਠ ਪਏ,
1: ਬਿਲਕੁਲ
0: ਉੱਥੋਂ ਹੀ ਚੁੱਕ ਕੇ ਕਈਆਂ ਨੂੰ ਹਸਪਤਾਲ ਖੜਿਆ, ਸਟੰਟ ਪਾ ਕੇ ਵਾਪਸ ਫੇਰ ਉੱਥੇ ਬਾਅਦ
1: ਪੂਰੇ ਬਾਜ਼ਾਰ ਦੀ ਕਹਾਣੀ ਹੈ, ਸਾਰਾ ਸਦਰ ਬਾਜ਼ਾਰ ਕਪੂਰਥਲਾ, ਮਿਸ ਯੂ ਆਲ ਆਫ ਯੂ ਅੰਕਲਸ ਰੀਲੀ। ਨਹੀਂ ਇੱਦਾਂ ਹੀ ਹੈ, ਫੈਕਟ ਹੈ ਭਾਜੀ,
0: ਉਹਨੇ ਅੰਕਲ ਕੇ ਨੂੰ ਉਦਾਂ ਕਦੇ ਲਾਲੇ ਨੂੰ ਚੁੱਕ ਕੇ ਕਿਤੇ ਲੈ ਗਏ ਨਾ, ਉਹਨੂੰ ਦਿਲ ਦਾ ਦੌਰਾ ਪਿਆ, ਚੁੱਕ ਕੇ ਲੈ ਗਏ, ਤੇ ਅਗਲੇ ਦਿਨ ਫਿਰ ਉਹਨਾਂ ਨੇ ਵਾਪਸ ਲਿਆ ਕੇ ਗੱਲੇ ਤੇ ਬਹਾਤਾ, ਤੇ ਉਹ ਲੱਗ ਪੁੱਛਣ ਆਏ ਵੀ ਕੀ ਹੋਇਆ, ਕਹਿੰਦੇ ਕੁਛ ਨੀ, ਅੰਦਰੋਂ ਚਾਹ ਨਿਕਲੀ ਜਾਂਦੀ।
1: ਸਾਰੀ ਸ਼ਾਮ ਨਾ ਗਰਾਈ ਕਰਨੀ ਕਮੇਟੀਆਂ ਉਹਨਾਂ ਕੋਲ ਲੋਕਾਂ ਨੇ ਪਾਈਆਂ ਹੋਣੀਆਂ ਸਾਰੀ ਹਰ ਸ਼ਾਮ ਨੂੰ ਨਾ ਹਰ ਦੁਕਾਨ ਤੋਂ ਜਿੱਥੇ ਕਮੇਟੀ ਪਾਈਆਂ ਆਉਣਾ ਉਹਨਾਂ ਨੇ ਉਹ ਦੋ ਤਿੰਨ ਦਿਨ ਆਏ ਨੀ ਉਹਨਾਂ ਦਾ ਬੇਟਾ ਆਇਆ ਪਾਪਾ ਨੇ ਪੁੱਛਿਆ ਨਾ ਕਿੱਥੇ ਮਨਾਲੀ ਘੁੰਮਣ ਚਲ ਗਏ ਸੀਗੇ ਅੱਛਾ ਪੂਰਾ ਨਾ ਸੜ ਕੇ ਬੋਲੇ ਕਿ ਦੁਕਾਨ ਛੱਡ ਕੇ ਜਾਣਾ ਪਿਆ ਹੋਣਾ ਨਾ ਮਗਰੋਂ ਮੁੰਡੇ ਨੇ ਕੰਮ ਵਧੀਆ ਕਿਤੇ ਨਹੀਂ ਕੀਤਾ ਅੱਛਾ ਚਲੋ ਵਧੀਆ ਪਾਪਾ ਨੇ ਵੀ ਨਹੀਂ ਸੱਟਾਂ 'ਚ ਲਾ ਲਿਓ ਫਿਰ ਕੀ ਲੈ ਕੇ ਆਏ ਹੋ ਕਹਿੰਦੇ ਓਮ ਜੀ ਇੰਨਾ ਵਧੀਆ ਕੈਲਕੂਲੇਟਰ ਉੱਥੇ ਲੱਭਿਆ ਮੈਂ ਉਹ ਲੈ ਕੇ ਆਇਆ ਮੈਂ ਕਿਹਾ ਦੇਖੋ ਬੰਦੇ ਦੀ ਗਤੀ ਉੱਥੇ ਤੱਕ ਹੀ ਆ ਇੰਨਾ ਔਖਾ ਹੋ ਕੇ ਗਿਆ ਉੱਥੋਂ ਵੀ ਕੈਲਕੂਲੇਟਰ ਹੀ ਲੈ ਕੇ ਆਇਆ ਦੁਕਾਨ ਕਿਹਾ ਸੋ ਸਵੀਟ ਹੈ ਨਾ ਕਿ ਭੋਲੇ ਲੋਕ ਦੁਬਾਰਾ ਆਏ ਦਿਖਾਉਣ ਲਈ ਕਿਹਾ ਦੇਖੋ ਆਹ ਵਾਲਾ ਲਿਆਂਦਾ ਇੱਥੇ ਥੋੜਾ ਨਾ ਕਹਿੰਦੇ ਚੀਜ਼ਾਂ ਮਿਲਦੀਆਂ ਹਿਮਾਚਲੀ ਕਹਿੰਦੇ ਬਹੁਤ ਅੱਗੇ ਚੱਲ ਗਏ
0: ਉਹਨਾਂ ਦਾ ਇੱਕ ਇੱਕ ਸਟਾਈਲ ਹੁੰਦਾ ਨਾ ਆਖਿਆ ਜਿਹੜਾ ਬੰਦਾ ਕੋਲ ਬਹੁਤਾ ਡਿਸਕਾਊਂਟ ਜਾਂ ਮੰਗੇ ਨਾ ਨਹੀਂ ਲਾ ਲਾ ਜੀ ਕੁਛ ਤੇ ਹੋਰ ਕਰੋ ਹੈ ਨਾ ਉਹਨਾਂ ਨੇ ਸਾਹਮਣੇ ਆ ਕੈਲਕੂਲੇਟਰ ਰੱਖਿਆ ਹੁੰਦਾ ਉਹਨਾਂ ਨੇ ਲਾਸਟ ਉਂਗਲ ਜਿਹੜੀ ਨਾ ਕੈਲਕੂਲੇਟਰ ਦੂਜੇ ਵਾਲੇ ਪਾਸੇ ਘੁਮਾਉਣਾ ਇਹ ਤੋਂ ਵੱਧ ਨਹੀਂ ਉਹਨਾਂ ਵੇਖਿਆ ਜਿਹੜੇ 2-0-0 ਹੁੰਦੀ ਆ ਉਹ ਘਸੀ ਹੁੰਦੀ ਆ ਆਲਵੇ
1: ਬਿਲਕੁਲ ਬਿਲਕੁਲ ਮੈਂ ਤਾਂ ਕਰਨਾ ਕਿਸੇ ਨੇ ਕਹਿਣਾ ਕਿ ਆਹ ਕਰ ਦੋ ਹੁਣ ਮੈਂ ਇਹਦੇ ਅੰਦਰ ਕਿਹਾ ਹੀ ਮਤਲਬ ਕਿਹੜਾ ਸਾਇੰਸ ਕਰਾਂ ਐਵੇਂ ਬਿਨਾਂ ਕੋਲੋਂ ਨੰਬਰ ਜੇ ਲਿਖੀ ਜਾਣੇ ਕਿ ਚੱਲ ਹੁਣ 15 ਸੈਕਿੰਡ ਹੋ ਗਏ 16 ਸੈਕਿੰਡ ਹੋ ਗਏ ਟਕ ਟਕ ਹਾਂ ਭੈਣ ਜੀ ਇਸ ਤੋਂ ਘੱਟ ਨਹੀਂ
0: ਵੇਖਦੇ ਹਾਂ ਚਲੋ ਕੀ ਕਰ ਸਕਦੇ
1: ਦਿਸ ਇਜ਼ ਦਾ ਬੈਸਟ ਸੈਕਿੰਡ
0: ਕਲਿਆ ਜਾਂ ਦਹਾਂ ਦਾ ਉਹਨਾਂ ਨੇ ਨੋਟ ਐਂ ਤੁਹਾਡੇ ਵੱਲ ਨੂੰ ਸੁੱਟਣਾ ਵੀ ਆਲੋ ਆਲੋ 10 ਹੋਰ ਲੈ ਲਓ
1: ਸਹੀ ਗੱਲ ਹੈ ਯਾਰ ਪਹੁੰਚ ਗਿਆ ਉਹ ਪਹੁੰਚ ਗਿਆ
0: ਉਹ ਮਤਲਬ ਉਹ ਇਸ ਹਿਸਾਬ ਨਾਲ ਸੁੱਟਦੇ ਵੀ ਬੰਦੇ ਦਾ ਨਾ ਫੜਨ ਨੂੰ ਵੀ ਨਹੀਂ ਜੀ ਕਰਦਾ ਵੀ ਹੁਣ ਕੀ ਮਤਲਬ ਇਹ ਕੀ ਆ ਏ
1: ਅੱਛਾ ਸਭ ਤੋਂ ਜ਼ਿਆਦਾ ਪਤਾ ਰੌਣਕ ਲੱਗਣੀ ਵਾਢੀਆਂ ਤੋਂ ਬਾਅਦ ਅਪ੍ਰੈਲ ਚ
0: ਮਾਰਦਾ ਦਮਾਮੇ ਜੱਟ ਮੇਲਿਆ
1: ਬਸ ਉਹ ਸਿਰਫ ਮੇਲਿਆ ਨਾ ਅੱਛਾ ਚੀਜ਼ਾਂ ਸਾਰੀਆਂ ਲੈ ਲੈਣੀਆਂ ਹਨਾ ਉਸ ਤੋਂ ਬਾਅਦ ਨਾ ਪਤਾ ਨਹੀਂ ਹੁਣ ਮੈਨੂੰ ਗੱਲ ਕਹਿਣੀ ਚਾਹੀਦੀ ਨਹੀਂ ਕਹਿਣੀ ਚਾਹੀਦੀ ਹੈ ਮੈਂ ਕਹਿ ਹੀ ਦਿੰਦਾ ਸ਼ਾਇਦ 10 ਮਗਰ 8 ਕਿਉਂਕਿ ਕਪੂਰਥਲਾ ਦੀ ਮੰਡੀ ਤਾਂ ਸ਼ਹਿਰੀ ਹੈ ਹੀ ਨਹੀਂ ਬਿਲਕੁਲ ਟੋਟਲੀ ਹੈ ਨਾ ਪੇਂਡੂ ਮੰਡੀ ਹਰ ਕਿਸੇ ਨੇ ਨਾ ਆਪਣੇ ਆੜਤੀਏ ਨੂੰ ਗਾਲਾਂ ਕੱਢਣੀਆਂ ਕਿਲੋ ਕਿਲੋ ਡੇਢ ਕਿਲੋ ਠੀਕ ਹੈ ਗਿਆ ਹੀ ਬੁਲਾ ਲਿਆ ਬੈਠੇ ਰਹੇ ਪੇਮੈਂਟ ਉੱਪਰ ਕਰਤੀ ਥੱਲੇ ਕਰਤੀ ਆ ਕਰਤਾ ਤੂੰ ਨਾ ਮਨਾ ਇਸ ਵਾਰੀ ਇੰਨੇ ਰੱਖ ਅਗਲੀ ਵਾਰੀ ਕਰ ਲਾਂਗੇ ਠੀਕ ਹੈ ਮੈਂ ਵੀ ਕੱਢਣੀਆਂ ਗਾਲਾਂ ਆੜਤੀਏ ਨੂੰ ਤੇਰੇ ਚੱਕਰ ਚ ਮੇਰੀ ਵੀ ਪੇਮੈਂਟ ਰਹਿ ਗਈ
0: ਮਤਲਬ ਬੇਸਿਕਲੀ ਉਹਨੇ ਪੈਸੇ ਦੇ ਕੇ ਨਾਲ ਗਾਲਾਂ ਦਿੱਤੀਆਂ ਉਹ ਗਾਲਾਂ ਉਹ ਗਾਂ ਦੇ ਗਏ ਉਹ ਤੁਸੀਂ ਗਾਂ ਸ਼ਾਮਾਂ ਨੂੰ ਆਪਣੇ ਬੰਦਿਆਂ ਨੂੰ ਦੇ ਦੇਣੀ ਆ
1: ਮੈਂ ਗਾਂ ਦੇ ਗਾਂ ਤੋਰਤੀਆਂ
0: ਇਨਵੈਸਟਮੈਂਟ ਹੀ ਆ ਵੇ ਲੈ ਐਨਰਜੀ ਆ ਵੇ ਲੋ ਕਿੱਦਾਂ ਅੱਗੇ ਤੋਂ ਅੱਗੇ ਅੱਗੇ ਤੋਂ
1: ਪਰ ਭਾਈ ਦੇਖੋ ਕਿੰਨਾ ਫੇਥ ਹੁੰਦਾ ਸੀ ਹਨਾ ਕਿ ਇਹ ਉਹ ਵਾਲੇ ਬਈ ਖਾਤੇ ਮੈਂ ਵੀ ਵੇਖੇ ਹੋਏ ਆ ਫਾਦਰ ਸਾਹਿਬ ਦੇ ਬਣਾਏ ਹੋਏ ਕਿ 700-800 ਲੋਕਾਂ ਦਾ ਖਾਤਾ ਕਿ ਕੋਈ ਇੱਦਾਂ ਨਹੀਂ ਕਿ ਪਤਾ ਹੀ ਹੈ ਯਾਰ ਇਹ ਤੇ ਹਨਾ ਸਾਲ ਚ 2-3 ਵਾਰੀ ਆਣਾ ਇਹਨਾਂ ਨੇ ਪੇਮੈਂਟ ਦੇ ਜਾਣੀ ਅਗਲੇ ਲੈ ਜਾਣੇ ਹਨਾ
0: ਯਾ ਪਹਿਲੀਆਂ ਚ ਨਾ ਇਹ ਨਹੀਂ ਹੈਗੀ ਚੀਜ਼ ਵੀ ਮੰਨ ਲਓ ਇਹਦੇ ਪੈਸੇ ਦੇਣ ਵਾਲੇ ਤੇ ਦੂਸਰੀ ਦੁਕਾਨ ਤੇ ਚੱਲ ਜਾਗੇ ਬਹੁਤ ਘੱਟ ਲੋਕ ਹੀ ਜਿਹੜੇ ਇੱਦਾਂ ਕਰਦੇ
1: ਬਿਲਕੁਲ ਵੀ ਨਹੀਂ
0: ਉਹਨਾਂ ਨੇ ਅਗਲੀ ਵਾਰੀ ਆਉਣੇ ਆ ਪਿਛਲੇ ਪਹਿਲਾਂ ਕਲੀਅਰ ਕਰਨੇ ਆ ਆ ਲਓ ਜੀ ਪਿਛਲਾ ਪਹਿਲਾਂ ਕਲੀਅਰ ਕਰ ਲਓ ਨਵੇਂ ਸਿਰੋਂ ਫੇਰ ਚਲਾ ਲਾਂਗੇ ਉਹਨਾਂ ਉਹ ਪੇਜ ਤੇ ਕਾਂਟਾ ਮਾਰਨਾ ਅੱਗੇ ਤੁਹਾਡਾ ਨਵਾਂ ਪੇਜ ਸ਼ੁਰੂ ਕਰ ਦੇਣਾ
1: ਬਿਲਕੁਲ
0: ਅੱਜ ਕੱਲ ਵੇਖ ਲਓ ਕਿਸੇ ਦੇ ਤੁਸੀਂ ਪੈਸੇ ਦੇਣੇ ਉਹਨੂੰ ਤੁਹਾਡੀ ਦੁਕਾਨ ਨਹੀਂ ਚੜਦਾ ਉਹ ਦੂਸਰੀ ਤੇ ਚੱਲ ਜਾਂਦਾ
1: ਬਿਲਕੁਲ
0: ਪੈਸੇ ਦਿੱਤੇ ਗਾਹਕ ਗਵਾਇਆ ਅੱਜ ਕੱਲ ਵਾ ਕੰਮ
1: ਬਿਲਕੁਲ ਇਹ ਹਾਂ ਹਾਂ ਮਤਲਬ ਇਹ ਪਿਛਲੇ ਇਹ ਤਾਂ ਮੈਂ ਆਪਣੀ ਅੱਖੀ ਵੇਖਿਆ ਨਾ 10-12 ਸਾਲਾਂ ਦੇ ਅੰਦਰ ਕਿ ਉਹ ਬਿਲਕੁਲ ਹੀ ਕਿਉਂਕਿ ਸ਼ਾਇਦ ਉਹ ਜਨਰੇਸ਼ਨ ਵੀ ਬਾਹਰ ਚਲੀ ਗਈਆਂ ਹਨਾ ਤੇ ਉਹ ਜਾਂ ਫਿਰ ਜਿਹੜੀ ਨਵੀਂ ਜਨਰੇਸ਼ਨਾਂ ਸੀਗੀਆਂ ਉਹ ਵੀ ਕਹਿ ਲਓ ਕਿ ਦੇ ਲਾਈਕ ਮੋਰ ਟੂ ਬਾਏ ਕੈਸ਼ ਹਨਾ ਹੌਲੀ ਹੌਲੀ ਉਹ ਸਬੱਬ ਵੀ ਘੱਟ ਗਿਆ ਬਈ ਖਾਤੇ ਵਾਲਾ ਫਿਰ ਬਾਅਦ ਚੋਂ ਇਹ ਵੀ ਹੋ ਗਿਆ ਕਿ ਜਿਨ੍ਹਾਂ ਨੇ ਨਹੀਂ ਦਿੱਤੇ ਉਹ ਫਿਰ ਤੁਹਾਨੂੰ ਦੱਸਦੇ ਕਿ ਹਨਾ ਐਵੇਂ ਸਾਈਡ ਜਾਂ ਮੂੰਹ ਜਾ ਕਰਕੇ ਅੱਗੇ ਲੰਘ ਗਏ ਜਾਂ ਕੁਛ ਕਰਦੇ
0: ਨਹੀਂ ਉਹ ਹੀ ਲਾ ਲੇ ਜਿਹੜੇ ਸਾਰਾ ਦਿਨ ਇਕੱਲੇ ਤੋਂ ਨਹੀਂ ਹਲਦੇ ਉਹ ਤੜਕ ਸਵੇਰੇ ਹਲੇ ਬੰਦਾ ਮਾਝੀ ਖੋਲਣ ਨੇ ਹੁੰਦਾ ਬਾਹਰ ਖੜੇ ਹੁੰਦੇ ਆ ਲੰਘ ਰਹੇ ਹਾਂ ਇੱਧਰੋਂ ਸੋਚਿਆ ਚਾਹ ਪੀ ਜੀਏ ਬੰਦਾ ਸੋਚਦਾ ਯਾਰ ਇਹ ਤੇ ਉੱਥੋਂ ਨਹੀਂ ਹਿਲਦਾ ਹੁੰਦਾ
1: ਅੱਛਾ ਗੱਲ ਸਹੀ ਹੈ ਸਾਡੇ ਇੱਕ ਅੰਕਲ ਜੀ ਸੀਗੇ ਉਹ ਉਹਨਾਂ ਨੇ ਸਵੇਰੇ ਪਹਿਲੇ ਯੋਗਾ ਸਿਖਾਉਣਾ ਉਹਨਾਂ ਨੇ ਯੋਗਾ ਸਿਖਾਉਣਾ ਬੰਦ ਕਰਤਾ ਉਹ ਕਹਿੰਦੇ ਬਹੁਤ ਪੇਮੈਂਟ ਮਰੀ ਪਈ ਆ ਅੱਜ ਸ਼ੇਖਪੁਰ ਜਾਵਾਂਗੇ ਅੱਜ ਸੁਲਤਾਨਪੁਰ ਜਾਵਾਂਗੇ
0: ਦੁਕਾਨ ਖੋਲਣ ਤੋਂ ਪਹਿਲਾਂ ਪਹਿਲਾਂ ਉਹ ਗ੍ਰਾਈ ਕਰ ਲਿਆਉਂਦੇ ਸੀ ਉਹ ਉਹਨੂੰ ਪਤਾ ਇਹਦਾ ਵਿਆਹ ਆਉਣ ਵਾਲਾ ਤੇ ਉਹ ਆਉਂਦੇ ਵੀ ਇਸ ਹਿਸਾਬ ਦੇ ਨਾਲ ਹੀ ਕਹਿੰਦੇ ਨਹੀਂ ਮੂੰਹ ਪਰ ਉਹ ਨਾ ਉਹ ਇਸ ਹਿਸਾਬ ਦੇ ਨਾਲ ਆਉਂਦੇ ਹੁੰਦੇ ਵੀ ਹੁਣ ਤੁਹਾਡੀ ਕੁੜੀ ਦਾ ਵੇਖੋ ਵੀ ਬੇਟੇ ਰਾਣੀ ਦਾ ਵਿਆਹ ਧਰਿਆ ਵਾ ਹੈ ਨਾ ਵੀ ਅਸੀਂ ਉਹਨਾਂ ਦਿਨਾਂ 'ਚ ਤੁਹਾਡੇ ਘਰ ਗੇੜੇ ਮਾਰਾਂਗੇ ਤੇ ਤੁਹਾਡੀ ਬੇਇੱਜ਼ਤੀ ਹੋਊਗੀ ਬੰਦਾ ਬੜੇ ਬੜੀ ਕੈਲਕੂਲੇਟਿਵ ਤਰੀਕੇ ਦੇ ਨਾਲ ਉਹ ਬੰਦੇ ਪੈਸੇ ਕਢਾਉਂਦੇ
1: ਇੱਕ ਸਭ ਤੋਂ ਵਧੀਆ ਤਰੀਕਾ ਇੱਕ ਇਹ ਹੋਣਾ ਕਿ ਸਮਝੋ ਤੁਸੀਂ ਆਇਓ ਨਾ ਅੱਛਾ ਗੁੱਡੀ ਦਾ ਵਿਆਹ ਵੈਰੀ ਗੁੱਡ ਆ ਕੇ ਬੈਠੇ ਹਾਂ ਦੁਕਾਨ ਤੇ 1100 ਸ਼ਗਨ ਉਦਾਂ ਲੈ ਧੀ ਧਿਆਣੀ ਦਾ ਕੰਮ ਹੈ ਲੋ ਜੀ ਹੈ ਨਾ ਕਿ ਪਤਾ ਹੁਣ ਇਹ ਤਾਂ ਹੁਣ ਸ਼ਗਨ ਪੈ ਗਿਆ ਬਈ ਹੁਣ ਤੇ ਗਾਹਕ ਨਹੀਂ ਉੱਠੇਗਾ ਉਹ ਵਿਚਾਰੇ ਨੂੰ ਪਸੰਦ ਆਵੇ ਉਹਨਾਂ ਦੀ ਚੀਜ਼ਾਂ ਨਾਨ ਉਹਨਾਂ ਨੇ ਲੈ ਕੇ ਜਾਣੀ
0: ਖੈਰ ਕਿਸੇ ਦਿਨ ਤੁਹਾਡੇ ਕੋਲ ਇਹ ਟੈਕਟ ਪੁੱਛਾਂਗੇ ਹੈ ਨਾ ਵੀ ਕਿੱਦਾਂ ਤੁਸੀਂ ਤਾਂ ਖੁਦ ਦੁਕਾਨਦਾਰ ਰਹੇ ਹੋ ਇਸ ਕੰਮ 'ਚ ਹੋ ਹੈ ਨਾ ਤੁਹਾਡੇ ਕੋਲ ਪੁੱਛਾਂਗੇ ਕਿਸੇ ਦਿਨ ਵੀ ਕਿੱਦਾਂ ਕਿਹੜੇ ਕਿਹੜੇ ਤੁਸੀਂ ਮਤਲਬ ਵਰਤਦੇ ਲੂਪ ਹੋਲ ਪਹਿਲਾਂ ਮਨ ਸਾਹਿਬ ਨੂੰ ਮਿਲੇ ਕਰੀਏ ਵਾ ਮਨ ਸਾਹਿਬ ਕੀ ਹਾਲ ਚਾਲ ਨੇ ਸਤਿ ਸ਼੍ਰੀ ਅਕਾਲ ਪੇਂਟਿੰਗ ਬਣਾਈ ਜੇ ਕੀ ਆਏ
1: ਫੇਰ ਤੋਂ
2: ਤੁਹਾਨੂੰ ਮੈਂ ਤਾਂ ਭੇਜਤੀ ਜੀ ਪਹਿਲਾਂ ਇਹਦੇ ਉੱਤੇ ਕੁਛ ਲਿਖਿਆ ਸੀਗਾ ਤੇ ਮੇਰੇ ਕੋਲ ਲਿਖਣ ਦਾ ਟਾਈਮ ਨਹੀਂ ਮਿਲਿਆ ਤੇ ਮੈਂ ਕਿਹਾ ਤੁਹਾਨੂੰ ਉਹ ਮੈਂ ਸੁਣਾ ਦੂੰਗਾ ਪੇਂਟਿੰਗ ਤੁਸੀਂ ਆਪੇ ਅਸਿਊਮ ਕਰ ਲਿਓ
0: ਅੱਛਾ ਤੁਸੀਂ ਅੱਜ ਕੱਲ ਉਹ ਜਿੱਦਾਂ ਫੋਟੋ ਖਿੱਚਦੇ ਹੋ ਜਾਂਦੇ ਹੋ ਕਿਤੇ ਤੇ ਫਿਰ ਉਹਦੇ ਤੇ ਸੁਣਾਉਂਦੇ ਹੋ ਕੁਛ ਹਨਾ
3: ਵਾਹ ਕੀ ਬਾਤ
2: ਹਾਂਜੀ ਉਹ ਮੈਨੂੰ ਹਾਂ ਸੋਹਣੀ ਲੱਗੀ ਮੈਨੂੰ ਮੈਂ ਉੱਥੇ ਖੜਿਆ ਫਿਰ ਪਤਾ ਨਹੀਂ ਉੱਥੇ ਬੈਠੇ ਬੈਠੇ ਕੁਛ ਲਿਖਿਆ ਗਿਆ ਮੇਰੇ ਤੋਂ
0: ਅੱਛਾ
2: ਤੇ
0: ਦਫ਼ਤਰ
2: ਦੇ ਵਿਚ ਬਣਾਈਆਂ ਆ
0: ਵੇਲੇ ਲੋਕ ਕੰਧਾਂ ਤੇ ਝਰੀਟਾਂ ਮਾਰਦੇ ਰਹਿੰਦੇ
1: ਵੈਰੀ ਗੁੱਡ
2: ਚੰਗੀ ਗੱਲ ਹੈ
0: ਮਨ ਸਾਹਿਬ ਜਿੱਦਾਂ ਤੁਹਾਡਾ ਪ੍ਰੇਮ ਹੈ ਨਾ ਮੈਨੂੰ ਲੱਗਦਾ ਤੁਸੀਂ ਨਾ ਇਹ ਆਰਟਿਸਟ ਬਣੋਗੇ ਤੁਸੀਂ ਨਾ
1: ਗ੍ਰੈਫਿਟੀ
0: ਹਾਂ ਹਾਂ ਮੈਨੂੰ ਲੱਗਦਾ ਵੀ ਤੁਹਾਡਾ ਇੰਟਰਸਟ ਹੈਗਾ ਇਸ ਚੀਜ਼ ਦੇ ਵਿੱਚ ਨਾ ਨਹੀਂ ਬਹੁਤ ਵਧੀਆ ਗੱਲ ਆ ਓਦਾਂ ਕੌਣ ਝਾਤੀ ਮਾਰਦਾ ਵਾ ਹਾਂ ਵਧੀਆ ਵਾ ਕੰਧ ਸੋਹਣੀ ਲੱਗਦੀ ਆ ਆਪਣੇ ਤਾਂ ਉੱਥੇ ਵੇਖੋ ਨਾ ਇੰਡੀਆ ਮਤਲਬ ਏਦਾਂ ਦੀ ਕੰਧ ਵਿਹਲੀ ਹੋਊਗੀ ਤੇ ਉਹਦੇ ਉੱਤੇ ਉਹ ਲਿਖ ਜਾਣਗੇ ਡਾਕਟਰ ਬੰਗਾਲੀ ਡਾਕਟਰ ਦਿਲਬਾਗ ਇੱਥੇ ਆਖੋ ਕਿੱਡੀਆਂ ਖੂਬਸੂਰਤ ਤਸਵੀਰ ਬਣਾ ਕੇ ਜਾਂਦੇ
1: ਬਿਲਕੁਲ ਠੀਕ ਗੱਲ
0: ਆ ਆਪਣੇ ਹੋਰ ਡੰਡ ਲਾ ਜਾਂਦੇ ਆ
1: ਇੱਥੇ ਕੂੜਾ ਸੁੱਟਣਾ ਮਨਾ ਹੈ
0: ਖੋਤੇ ਦੇ ਪੁੱਤਰ ਇੱਥੇ ਨਾ ਮੂਤਾ ਆਪਣੀ ਕੋਈ ਕੰਧਾਂ ਦੇ ਉੱਤੇ ਐਵੇਂ ਨਜਾਇਜ਼ ਜੀ ਕੋਈ ਉਹ ਨੀ ਹੈ ਨਾ ਬਿਰਲਾ ਸੀਮਿੰਟ ਗਜਬ ਕੀ ਸ਼ਕਤੀ
1: ਗਜਬ ਕੀ ਸ਼ਕਤੀ
0: ਉਹ ਥੱਲੇ ਹੌਲੀ ਹੌਲੀ ਪਹਿਲਾਂ ਤੇ ਸ਼ੁਰੂ ਸ਼ੁਰੂ ਚ ਠੀਕ ਲੱਗਦਾ ਮੁੜ ਕੇ ਉਹ ਬੰਬੀ ਤੋਂ ਹੌਲੀ ਹੌਲੀ ਥੱਲੇ ਪਾਸੇ ਉਹ ਸਲਾਬ ਚੜ੍ਹਨੀ ਸ਼ੁਰੂ ਹੁੰਦੀ ਆ ਉਹ ਥੱਲੇ ਬੱਬਾ ਤੇ ਖਾਧਾ ਜਾਂਦਾ ਅੱਧਾ ਇੱਥੇ ਇਹ ਚੀਜ਼ ਵਧੀਆ ਖੂਬਸੂਰਤੀ ਕਿੱਡੀਆਂ ਸੋਹਣੀਆਂ ਸੋਹਣੀਆਂ ਪੇਂਟਿੰਗ ਬਣਾਉਂਦੇ ਆ ਨਾ
1: ਹਾਂ ਮਤਲਬ ਉਹ ਦੇਖੋ ਨਾ ਸਿਵਿਲਾਈਜੇਸ਼ਨਲ ਲੈਵਲ ਤੇ ਬੈਟਰ ਨੇ ਲੋਕ ਇਸ ਗੱਲੋਂ
0: ਹਾਂ ਹਾਂਜੀ ਹਾਂਜੀ ਹਾਂਜੀ
2: ਹਾਂਜੀ ਹਾਂਜੀ ਤੇ ਲਿਖਿਆ ਜੀ ਇੱਥੇ ਸ਼ਾਮ ਡੁੱਬੀ ਤੇ ਸਵੇਰਾ ਹੋਇਆ
0: ਸ਼ਾਮ ਡੁੱਬੀ ਤੇ ਸਵੇਰਾ ਹੋਇਆ
2: ਹਾਂਜੀ ਜਿੱਦਾਂ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਨਾ ਸਨਸੈਟ ਹੋ ਰਿਹਾ ਹੈ ਫੋਟੋ ਦੇ ਵਿੱਚ
0: ਜੀ
2: ਹਾਂਜੀ ਸ਼ਾਮ ਡੁੱਬੀ ਤੇ ਸਵੇਰਾ ਹੋਇਆ ਤੂੰ ਆਪ ਬੁਲਾਇਆ ਤੂੰ ਮੇਰਾ ਹੋਇਆ ਸ਼ਾਮ ਡੁੱਬੀ ਤੇ ਸਵੇਰਾ ਹੋਇਆ ਤੂੰ ਆਪ ਬੁਲਾਇਆ ਤੂੰ ਮੇਰਾ ਹੋਇਆ ਹੱਥ ਰੱਖ ਸਿਰ ਤੇ ਔਗਣ ਤੂੰ ਬਖਸ਼ ਤੇ ਇੰਜ ਲੱਗਿਆ ਜਨਮ ਦੁਬਾਰਾ ਮੇਰਾ ਹੋਇਆ
1: ਵਾਹ ਵਾਹ ਵਾਹ ਵਾਹ ਵੈਰੀ ਨਾਈਸ
0: ਬਹੁਤ ਸੋਹਣੇ
2: ਮੰਗਿਆ ਸੀ ਭੋਰਾ ਦਿੱਤਾ ਝੋਲੀ ਭਰ ਕੇ ਮੰਗਿਆ ਸੀ ਭੋਰਾ ਦਿੱਤਾ ਝੋਲੀ ਭਰ ਕੇ ਕਰਜ਼ਦਾਰ ਮੈਂ ਤੇਰਾ ਹੋਇਆ ਇੱਕ ਸ਼ਾਮ ਡੁੱਬੀ ਤੇ ਲਵਾਂ ਸਵੇਰਾ ਹੋਇਆ ਇੱਕ ਸ਼ਾਮ ਡੁੱਬੀ
0: ਨਵਾਂ ਸਵੇਰਾ ਵਾਹ
1: ਬਹੁਤ ਸੋਹਣਾ ਬਈ
0: ਬਹੁਤ ਵਧੀਆ ਮਨ ਸਾਹਿਬ
1: ਬਿਊਟੀਫੁਲ
0: ਗੁੱਡ
2: ਦਿਮਾਗ
0: ਚ ਆਉਂਦਾ ਨਾ ਫੁਰਨਾ ਫੁਰਦਾ ਥੈਂਕ ਯੂ ਤੇ ਜੋਲ ਸਾਹਿਬ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਜੀ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਨੂੰ ਤੇ ਬਹੁਤ ਸੋਹਣੇ ਗੀਤ ਪੁਰਾਣੇ ਗੀਤਾਂ ਦਾ ਕਿਆ ਕਹਿਣਾ ਕਹਿੰਦੇ ਕ੍ਰਿਸ਼ਨ ਜੀ ਬਹੁਤ ਵਧੀਆ ਸ਼ਾਇਰੀ ਲੈ ਕੇ ਆਉਂਦੇ ਹੋ ਤੁਸੀਂ ਹਰ ਵਾਰ ਸੁਣਾਉਂਦੇ ਵੀ ਬਹੁਤ ਵਧੀਆ ਹੋ ਤੇ ਸਭਨਾਂ ਦਾ ਦਿਨ ਵਧੀਆ ਹੋਵੇ ਸਰਬੱਤ ਤੇ ਭਲੇ ਦੀ ਅਰਦਾਸ ਕਰਦੇ ਨੇ ਥੈਂਕ ਯੂ ਤੁਹਾਡਾ ਬਹੁਤ ਮਿਹਰਬਾਨੀ ਜੋਲ ਸਾਹਿਬ ਸਤਿ ਸ਼੍ਰੀ ਅਕਾਲ ਹਾਂਜੀ ਟੀਮ ਕਹਿੰਦੇ ਕਿ ਇਜ਼ ਇਟ ਪੋਸੀਬਲ ਵੀ ਐਡ ਸੌਂਗ ਆਫਟਰ ਐਵਰੀ ਕਹਾਣੀ ਇਨ ਕਿਤਾਬ ਕਹਾਣੀ ਚੈਨਲ ਤੇ ਧੰਨਵਾਦ ਜੀ ਤੁਹਾਡੇ ਸੁਝਾਅ ਦਾ
1: ਪਰ
0: ਹਾਂਜੀ ਤੇ ਫੀਡਬੈਕ ਤੁਸੀਂ ਆਪਣੀ ਦਿੰਦੇ ਰਹੋ ਤੇ ਬਾਕੀ ਕਈ ਚੀਜ਼ਾਂ ਜਿਹੜੀਆਂ ਨੇ ਉਹ ਡੂਏਬਲ ਤੇ ਕਈ ਜਿਹੜੀ ਜਿਹੜੀ ਹੋ ਸਕਦੀਆਂ ਹੋਣਗੀਆਂ ਜ਼ਰੂਰ ਆਪਾਂ ਜ਼ਰੂਰ ਆਪਾਂ ਕਰਾਂਗੇ। ਧੰਨਵਾਦ ਤੁਹਾਡਾ, ਤੁਸੀਂ ਮਤਲਬ ਸੁਣੋ ਸਾਰੇ ਜਣੇ, ਅਤੇ ਹੌਲੀ ਹੌਲੀ ਤੁਸੀਂ ਮਤਲਬ ਸਾਰਾ ਕੁਛ ਜਦੋਂ ਆਜੂਗਾ ਅਤੇ ਫਿਰ ਆਪਾਂ ਉਹਦੇ ਉੱਤੇ ਬਹਿ ਕੇ ਫਿਰ ਦੁਬਾਰਾ ਸੋਚ ਵਿਚਾਰ ਕਰ ਲਾਂਗੇ, ਹੈ ਨਾ। ਅਤੇ ਮਿਹਰਬਾਨੀ ਸੰਦੀਪ ਸਿੰਘ ਰੱਖੜਾ ਜੀ ਕਹਿੰਦੇ ਨੇ ਕਿ ਜੈਜੀ ਬੈਂਸ, ਅੱਛਾ ਓਕੇ, ਧੰਨਵਾਦ ਜੀ ਤੁਹਾਡਾ, ਮਿਹਰਬਾਨੀ। ਅਤੇ ਗੁਰਜੀਤ ਜੀ ਕਹਿੰਦੇ ਨੇ ਆਹ ਵਾਲਾ ਗਾਣਾ, ਅਤੇ ਓਕੇ ਫੁੱਲ ਔਨ ਫਨ ਸਟਾਰਟ ਵਿਦ ਰੇਡੀਓ, ਹਾਂਜੀ ਡੀ ਜੇ ਵਿਦ ਰਣਜੋਤ ਜੀ ਐਂਡ ਕ੍ਰਿਸ਼ਨਾ ਭਾਰਦਵਾਜ, ਥੈਂਕ ਯੂ। ਅਤੇ ਘੁੰਮਣ ਸਾਹਿਬ ਕਹਿੰਦੇ ਨੇ ਕਿ ਘਰ ਵਾਲੀ ਅਤੇ ਇਨਵੈਸਟਮੈਂਟ ਪ੍ਰੋਪਰਟੀ, ਅੱਛਾ ਕਹਿੰਦੇ ਨੇ ਕਿ ਕਹਿੰਦੇ ਗੱਭਰੂ ਨੇ ਰੱਖੀ ਸੀ 1-2 ਇਨਵੈਸਟਮੈਂਟ ਪ੍ਰੋਪਰਟੀ ਅਤੇ ਇੱਕ ਦਾ ਸੀ ਉਹ ਓਨਰ ਓਕੂਪਾਈਡ, ਘਰ ਵਿੱਚ ਕਰਦਾ ਸਾਰਾ ਦਿਨ ਲੜਾਈ ਝਗੜੇ, ਪਰ ਜ਼ਿੰਦਗੀ ਦਾ ਲੁਤਫ ਬਣਾ ਕੇ ਰੱਖਦਾ ਸੀ ਆਊਟਸਾਈਡ।
1: ਓ ਬਿਊਟੀਫੁਲ,
0: ਕਿਉਂਕਿ ਗੱਭਰੂ ਕੋਲ ਸੀ 1-2 ਇਨਵੈਸਟਮੈਂਟ ਪ੍ਰੋਪਰਟੀ ਅਤੇ ਉਸਦੇ ਇੱਕ ਸੀ ਓਨਰ ਓਕੂਪਾਈਡ। ਘਰ ਵਾਲੀ ਸਾਹਮਣੇ ਤਾਂ ਬਣਦਾ ਮਾਸੂਮ ਅਤੇ ਗਰੀਬੜਾ ਜਿਹਾ, ਪਰ ਬਾਹਰ ਤਾਂ ਚੜ੍ਹਾ ਕੇ ਰੱਖਦਾ ਸੀ ਅਸਮਾਨ ਦੇ ਵਿੱਚ ਕਾਈਟ, ਕਿਉਂਕਿ ਗੱਭਰੂ ਦੇ ਕੋਲ ਸੀ 1-2 ਇਨਵੈਸਟਮੈਂਟ ਪ੍ਰੋਪਰਟੀ ਤੇ
1: ਇੱਕ ਓਨਰ ਓਕੂਪਾਈਡ।
0: ਹਾਂ
1: ਵਾਹ,
0: ਘਰ ਵਿੱਚ ਬਿਤਾਏ ਵੀਕਐਂਡ ਦੀਆਂ ਨਾਈਟ, ਘਰ ਵਿੱਚ ਬਿਤਾਏ ਵੀਕ ਡੇਜ਼ ਦੀਆਂ ਨਾਈਟ, ਵੀਕਐਂਡ ਉੱਤੇ ਕਦੇ ਡੋਮੈਸਟਿਕ ਤੇ ਕਦੇ ਭੱਜ ਜਾਂਦਾ ਫੜ ਕੇ
1: ਇੰਟਰਨੈਸ਼ਨਲ ਫਲਾਈਟ।
0: ਹਾਂ, ਇੰਟਰਨੈਸ਼ਨਲ ਫਲਾਈਟ ਲੈਣੇ ਵਾਲੇ ਸੁਚੇਤ ਰਹੇ, ਕਿਉਂਕਿ ਗੱਭਰੂ ਦੀ ਸੀ 1-2 ਇਨਵੈਸਟਮੈਂਟ ਪ੍ਰੋਪਰਟੀ ਤੇ ਇੱਕ ਸੀ ਉਹਦੀ ਓਨਰ ਓਕੂਪਾਈਡ। ਹੁਣ ਸਮਾਂ ਪੈਣ ਤੇ ਦੋਵੇਂ ਹੀ ਨਿਵੇਸ਼ ਸਾਹਮਣੇ ਬੜੇ ਭਾਰੇ ਲੱਗਦੇ ਨੇ, ਜੇਬ ਖਾਲੀ ਕਰਵਾ ਕੇ ਗੱਭਰੂ ਨੂੰ ਦੋਵੇਂ ਹੀ ਕਦੇ ਕੌੜ ਤੁੰਮੇ ਤੇ ਕਦੇ ਸ਼ੁਹਾਰੇ ਲੱਗਦੇ ਨੇ।
1: ਬੱਲੇ ਬੱਲੇ,
0: ਛੁੱਟਾ ਹੀ ਮੁਕਰਰ
1: ਮੁਕਰਰ ਬ੍ਰੋ ਮੁਕਰਰ।
0: ਹੁਣ ਸਮਾਂ ਪੈਣ ਤੇ ਦੋਵੇਂ ਹੀ ਨਿਵੇਸ਼ ਸਾਹਮਣੇ ਬੜੇ ਭਾਰੂ ਲੱਗਦੇ ਨੇ, ਜੇਬ ਖਾਲੀ ਕਰਵਾ ਕੇ ਗੱਭਰੂ ਨੂੰ ਦੋਵੇਂ ਹੀ ਕਦੇ ਕੌੜ ਤੁੰਮੇ ਤੇ ਕਦੇ ਸ਼ੁਹਾਰੇ ਲੱਗਦੇ ਨੇ।
1: ਵਾਹ,
0: ਓਨਰ ਓਕੂਪਾਈਡ ਪ੍ਰਾਪਰਟੀ ਤਾਂ ਹਮੇਸ਼ਾ ਹੀ ਮੁਨਾਫਾ ਦੇਵੇਗੀ ਅਤੇ ਦਿੰਦੀ ਰਹੇਗੀ, ਪਰ ਇਨਵੈਸਟਮੈਂਟ ਪ੍ਰੋਪਰਟੀ ਤਾਂ ਗੱਭਰੂ ਦੀ ਬੈਂਕਾਂ ਦੀਆਂ ਲਿਮਟਾਂ ਕਢਵਾ ਕੇ ਹੀ ਸਾਹ ਲਵੇਗੀ। ਕਹਿੰਦਾ ਘੁੰਮਣ ਗੱਭਰੂ ਕਰ ਲੈ ਹੁਣ ਤੂੰ ਆਪਣੇ ਕੰਮਾਂ ਤੋਂ ਤੋਬਾ, ਕਹਿੰਦਾ ਘੁੰਮਣ ਗੱਭਰੂ ਕਰ ਲੈ ਹੁਣ ਤੂੰ ਆਪਣੇ ਕੰਮਾਂ ਤੋਂ ਤੋਬਾ, ਕਿਉਂਕਿ ਲੋਕ ਪ੍ਰਲੋਕ ਤੇ ਜੱਗ ਤੇ ਨਹੀਂ ਮਿਲਣੀ ਇਹਨਾਂ ਕੰਮਾਂ ਦੀ ਕਦੇ ਵੀ ਸ਼ੋਭਾ।
1: ਵਾਹ ਵਾਹ ਵਾਹ, ਕੀ ਬਾਤ ਹੈ।
0: ਸੁਖਦੀਪ ਸਿੰਘ ਘੁੰਮਣ ਜੀ, ਜਨ ਹਿੱਤ ਵਿੱਚ ਜਾਰੀ,
1: ਜਨ ਹਿੱਤ ਵਿੱਚ ਜਾਰੀ, ਕਿਆ ਬਾਤ ਹੈ।
0: ਬਹੁਤ ਸੋਹਣਾ ਘੁੰਮਣ ਸਾਹਿਬ,
1: ਵੈਰੀ ਨਾਈਸ,
0: ਵੈਰੀ ਨਾਈਸ, ਵੈਰੀ ਨਾਈਸ, ਥੈਂਕ ਯੂ। ਤੇ ਵੈਸੇ ਵੀ ਰੱਖੜੀ ਵੀ ਆਉਣ ਵਾਲੀ ਤੁਹਾਨੂੰ ਦੱਸ ਦਈਏ,
1: ਹਾਂਜੀ
0: ਇਹਦਾ ਇਹਦੇ ਕਵਿਤਾ ਦੇ ਨਾਲ ਕੋਈ ਲੈਣਾ ਦੇਣਾ
1: ਕੁਝ? ਮੈਂ ਵੀ ਸੋਚ ਰਿਹਾ ਸੀ, ਮੈਂ ਕਿਹਾ ਮੈਂ ਕਿੱਦਾਂ ਜੋੜਾਂ
0: ਉਹਨੂੰ। ਵੈਸੇ ਗੱਲ ਯਾਦ ਆ ਗਈ, ਗੁਰਨੇਕ ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ।
3: ਸਤਿ ਸ਼੍ਰੀ ਅਕਾਲ ਰਣਜੋਤ ਜੀ, ਸਤਿ ਸ਼੍ਰੀ ਅਕਾਲ ਕਿਸ਼ਨ ਜੀ,
0: ਜੀ ਸਤਿ ਸ਼੍ਰੀ ਅਕਾਲ ਭਾਈ, ਕੀ ਹਾਲ ਹੈ?
3: ਬਸ ਅਨੰਤ ਕਿਰਪਾ ਜੀ।
0: ਜੀ
3: ਰਣਜੋਤ ਜੀ, ਮੈਂ ਨਾ ਤੁਸੀਂ ਗੱਲ ਸੁਣਾਉਂਦੇ ਸੀਗੇ ਨਾ ਕਿਸ਼ਨਾ ਜੀ ਨਾ, ਇਹ ਵੀ
0: ਲਾਲਿਆਂ ਵਾਲੀ
3: ਦੁਕਾਨਦਾਰ। ਹਾਂਜੀ ਹਾਂਜੀ ਹਾਂਜੀ
0: ਹਾਂਜੀ।
3: ਤੇ ਇੱਕ ਤੁਹਾਨੂੰ ਮੈਂ ਸੁਣਾਉਣਾ, ਸਾਡੇ ਨਾ ਉੱਥੇ ਸੱਜਣ ਆ ਬੜੀ ਪੁਰਾਣੀ ਸਾਂਝ ਆ, ਬਜ਼ੁਰਗਾਂ ਦੀ ਸਾਂਝ ਆ, ਪਿੱਛੋਂ ਆਇਓ ਸਿਆਲਕੋਟ ਤੋਂ
0: ਜੀ।
3: ਤੇ ਉਹਨਾਂ ਦੀ ਕੱਪੜੇ ਦੀ ਦੁਕਾਨ ਆ, ਸ਼ੁਰੂ ਤੋਂ ਕੱਪੜਾ ਉੱਥੋਂ ਲੈਂਦੇ ਆ
0: ਜੀ।
3: ਤੇ ਉਹਨਾਂ ਦੇ ਜਿਹੜਾ ਗਬਲਾ ਮੁੰਡਾ ਆ, ਉਹਦਾ ਰਿਸ਼ਤਾ ਮੈਂ ਕਰਾਇਆ ਮੇਰੇ ਦੋਸਤ ਦੀ ਬੇਟੀ ਨਾਲ ਕਰਾਤਾ, ਅੱਗੇ ਮੈਂ ਸਾਡੀ ਜਿਹੜੀ ਪਰਿਵਾਰਕ ਸਾਂਝ ਆ।
0: ਆਵਾਜ਼ ਥੋੜੀ ਜਿਹੀ ਕਰਿਓ ਭਾਈ, ਇੱਕ
3: ਮਿੰਟ।
0: ਹਾਂਜੀ,
3: ਸਰਦਾਰਨੀ ਨੇ ਸੂਟ ਸਾਟ ਉਹ ਸਮਾਂ ਵੀ ਉਹ ਹੀ ਦਿੰਦੇ ਅੱਗੇ, ਉਹ ਤਾਂ ਆਉਣਾ ਸੀ ਤਾਂ ਇੱਕ ਦਿਨ ਪਹਿਲਾਂ ਉਹ ਕਹਿੰਦੇ ਜੀ ਬਈ ਇਹ ਕਹਿੰਦੀ ਵੀ ਮੇਰੇ ਨਾਲ ਸੂਟ ਫੜ ਲਿਆਇਓ
0: ਜੀ।
3: ਤੇ ਮੈਂ ਉਹਨਾਂ ਨੂੰ ਫੋਨ ਕੀਤਾ, ਮੈਂ ਕਿਹਾ ਭਾਟੀਆ ਸਾਹਿਬ ਕਿੱਦਾਂ ਬਈ ਸੂਟ ਬਣ ਗਿਆ? ਉਹ ਕਹਿੰਦੇ ਭਾਜੀ ਮੈਂ ਲੇਟ ਬਣਨੇ ਆ, ਮੈਂ ਘਰ ਲੈ ਆਊਂਗਾ ਤਾਂ ਤੁਸੀਂ ਸ਼ਾਮ ਨੂੰ ਹੁਸ਼ਿਆਰਪੁਰੋਂ ਆਉਂਦੇ ਆਉਂਦੇ ਘਰੋਂ ਲੈ ਜਾਇਓ
0: ਜੀ।
3: ਮੈਂ ਸ਼ਾਮ ਨੂੰ ਘਰੇ ਚਲ ਗਿਆ ਤਾਂ ਉੱਥੇ ਉਹ ਕਹਿੰਦੇ ਜੀ ਏਦਾਂ ਨੀ ਜਾਣਾ ਬਈ ਰੋਟੀ ਰਾਟੀ ਖਾ ਕੇ, ਮੁੰਡੇ ਕਹਿੰਦੇ ਚਾਚਾ ਹੀ ਜਾਣਾ, ਤਾਂ ਬਹਿ ਗਿਆ, ਘੜੀ ਟਾਈਮ ਲੱਗ ਗਿਆ ਤੇ ਪ੍ਰਸ਼ਾਦਾ ਛੱਡ ਗਿਆ। ਤੇ ਜਿਹੜੇ ਮੈਂ ਘਰ ਆਇਆ ਤਾਂ ਮੈਨੂੰ ਬੀਜੀ ਪੁੱਛਦੇ ਕਹਿੰਦੇ ਕਾਕਾ ਲੇਟ ਬੜਾ ਹੋ ਗਿਆ। ਮੈਂ ਕਿਹਾ ਬੀਜੀ ਉਹ ਭੱਜ ਗਏ ਹਟੇ ਹੀ ਨੀ, ਮੈਂ ਹੁਣ ਹਨਾ ਰੋਟੀ ਰਾਟੀ ਖਾਣ ਲੱਗ ਪਿਆ ਉੱਥੇ ਘੜੀ ਬਹਿ ਗਿਆ ਟਾਈਮ ਲੱਗ ਗਿਆ ਤੇ ਉਹ ਹਟੇ ਧਰਮਵੀਰ ਹੋਣੀ ਤਾਂ ਬੀਜੀ ਕਹਿੰਦੇ ਉੱਥੇ ਸ਼ਸ਼ੀ ਦੀ ਕੁੜੀ ਸੀਗੀ ਉਹਦੀਆਂ ਨੋਹਾਂ ਨੂੰ ਵੀ ਕੁਛ ਦਿੱਤਾ ਸੀਗਾ ਤਿੰਨ ਮੁੰਡੇ ਆ ਤਿੰਨੇ ਵਿਆਹੇ ਆ
4: ਅੱਛਾ
3: ਮੈਂ ਕਿਹਾ ਬੀਜੀ ਮੈਂ ਤਾਂ ਤਿੰਨਾਂ ਨੂੰ ਦਿੰਦਾ ਸੀਗਾ ਤਾਂ ਉਹ ਮੰਨੇ ਨੀ ਉਹ ਕਹਿੰਦੇ ਬਸ ਇੱਕੋ ਥਾਂ ਹੀ ਇੱਕ ਨੋਟ ਉਹਨੇ ਹਜ਼ਾਰ ਦਾ ਰੱਖ ਲਿਆ ਭਾਈ ਉਹ ਕਹਿੰਦੇ ਆਪੇ ਹੀ ਤਿੰਨਾਂ ਦੇ ਹੋ ਜਾਣਗੇ ਮੰਨੇ ਹੀ ਨੀ ਮੈਂ ਕਿਹਾ ਮੈਂ ਤਾਂ ਬੜਾ ਜ਼ੋਰ ਲਾਇਆ
0: ਜੀ
3: ਬੀਜੀ ਕਹਿੰਦੇ ਤੈਨੂੰ ਵੀ ਸਾਰੀ ਉਮਰ ਅਕਲ ਨਾ ਆਈ ਗੱਲ ਹੋਈ ਕਹਿੰਦੇ ਉਹ ਤੂੰ ਕੁੜੀ ਨੂੰ ਤਾਂ ਦੇ ਕੇ ਆਉਂਦਾ ਉਦਾਂ ਤਾਂ ਦਾਦੜੇ ਭੱਟ ਗਏ ਆ ਉਹ ਹੁਣ ਸੂਟਾਂ ਤੇ ਪਰਚੀਆਂ ਮਹਿੰਗੀਆਂ ਲਾ ਲਾ ਵਸੂਲਣਗੇ ਜੇ ਤੂੰ ਦੇ ਕੇ ਆਉਂਦਾ ਕੋਈ ਨਾ ਤਾਂ ਹੁੰਦਾ
1: ਆਹ ਗੱਲ ਸਹੀ ਹੈ
0: ਪਹਿਲਾਂ ਲੈ ਤਾਂ ਪੂਰੇ ਕਰਨੇ ਆ
1: ਧਿਆਨ ਰੱਖਿਓ ਹੈ ਕਿਸ ਹਿਸਾਬ ਦਾ ਖਾਣਾ ਖਾਧਾ ਸੀਗਾ ਉਹਦਾ ਮਾੜੀ ਮੋਨੀਟਰੀ ਵੈਲਿਊ ਦੇਖ ਲਓ ਮਾਇੰਡ ਚ ਇਹ ਤੁਹਾਨੂੰ ਗੁੱਸਾ ਪੂਰੀ ਮਾਰਕੀਟ ਤੇ ਨਿਕਲਣਾ ਹੈ ਜਿਹੜਾ ਵੀ
0: ਇਹ ਵੀ ਹੁਣ ਵੇਖ ਲਓ ਐਵੇਂ ਬੜਾ ਰਲਾ ਗੋਬਲਾ ਜਿਹਾ ਹੋ ਗਿਆ ਹੁਣ ਆਪਣੇ ਮੁੰਡਿਆਂ ਨੇ ਕਿੰਨਿਆਂ ਨੇ ਦੁਕਾਨਾਂ ਪਾ ਲਈਆਂ ਤੇ ਪਹਿਲੀਆਂ ਦੇ ਵਿੱਚ ਇਹ ਵੱਖ ਵੱਖ ਸੀ ਮਤਲਬ ਪਤਾ ਸੀ ਵੀ ਉਹਨਾਂ ਨੇ ਉਹ ਕੰਮ ਕਰਨਾ ਆਪਾਂ ਆਹ ਕੰਮ ਕਰਨਾ
1: ਇਹ ਵੀ ਗੱਲ ਸਹੀ ਆ
0: ਹੁਣ ਉਹ ਬੜਾ
3: ਮੈਂ ਨਾ ਭਾਜੀ ਫੇਰ ਉਹਨਾਂ ਦੀ ਨਿਮਰਤਾ ਦੇਖੋ ਮੈਂ ਨਾ ਜਦੋਂ ਦੂਏ ਤੀਏ ਦਿਨ ਜਾਣਾ ਸੀ ਤਾਂ ਕਿਤੇ ਇੱਕ ਸੂਟ ਨਾ ਰਹਿ ਗਿਆ ਤਾਂ ਉਹ ਘਰ ਦੇਣ ਆ ਗਿਆ ਭਾਜੀ
0: ਜੀ
3: ਤੇ ਮੈਨੂੰ ਕਹਿੰਦੇ ਬਈ ਕਿੱਦਾਂ ਠੀਕ ਆ ਉਹ ਕੰਪਲੇਂਟ ਦਾ ਮੈਂ ਕਿਹਾ ਭਾਜੀ ਕੰਪਲੇਂਟ ਤਾਂ ਨੀ ਪਰ ਇੱਕ ਗੱਲ ਸੁਣਾਉਣੀ ਆ ਤੇ ਮੈਂ ਕਿਹਾ ਬਈ ਭਾਜੀ ਉਹ ਮੈਂ ਏਦਾਂ ਹੀ ਸੁਣਾਤੀ ਮੈਂ ਕਿਹਾ ਮੈਨੂੰ ਤਾਂ ਬੀਜੀ ਨੇ ਏਦਾਂ ਕਿਹਾ ਤਾਂ ਉਹ ਏਦਾਂ ਖਿੜਕਣ ਹੱਸਿਆ ਕਹਿੰਦਾ ਸਾਡੀ ਮਾਂ ਆ ਜਿੱਦਾਂ ਮਰਜ਼ੀ ਕਹਿ ਲੈ ਬੀਬੀ ਹੁਣ ਫੇਰ ਇੱਕ ਸੂਟ ਤਾਂ 200 ਹੋਰ ਲਾਉਣਾ ਹੀ ਪੈਣਾ ਹੈ
1: ਹੁਣ ਤਾਂ ਤੁਸੀਂ ਅਪਰੂਵਲ ਹੀ ਕਰਾ ਦਿੱਤਾ ਸਿੱਧੇ
0: ਜਾਓ ਪਹਿਲੀਆਂ ਚ ਕਦੀ ਦੁਕਾਨਦਾਰ ਤੁਹਾਡੇ ਨਾਲ ਗੁੱਸਾ ਨਹੀਂ ਕਰਦਾ ਹੁੰਦਾ ਜੋ ਮਰਜ਼ੀ ਤੁਸੀਂ ਕਹੀ ਜੋ ਉਹਨਾਂ ਨੇ ਮਤਲਬ ਤੁਹਾਨੂੰ ਮਤਲਬ ਕਿਸੇ ਵੀ ਤਰੀਕੇ ਦੇ ਨਾਲ ਠੰਡਿਆਂ ਕਰਨਾ ਹੀ ਕਰਨਾ ਤੁਹਾਨੂੰ
1: ਸੌਦਾ ਵੇਚਣਾ
0: ਹਾਂ ਸੌਦਾ ਵੇਚਣਾ ਵੇਚਣਾ ਉਹਨਾਂ ਚ ਵੀ ਪੇਸ਼ੈਂਸ ਘਟ ਗਿਆ
3: ਸਾਡੇ ਨਾ ਮਾਮਾ ਜੀ ਮੇਰੇ ਸੀਗੇ ਤਾਂ ਇੱਥੇ ਉਹ ਰੋਡ ਵਿੱਚ ਹੁੰਦੇ ਸੀ ਤਾਂ ਅਮਰੀਕਾ ਚ ਲਗਾ ਬੜੇ ਦੇਰ ਦੇ ਗਏ ਉਹ ਆ ਤੇ ਉੱਥੇ ਨਾ ਮਾਮੀ ਜੀ ਨੇ ਨਾ ਉਹਨਾਂ ਦੀ ਇੱਕ ਸਹੇਲੀ ਨਾਲ ਰਲ ਕੇ ਤਾਂ ਦੁਕਾਨ ਪਾ ਲਈ ਆਹ ਜਿਹੜੀ ਗਰੋਸਰੀ ਸ਼ੋਪ ਛੋਟੀ ਜਿਹੀ ਜਿੱਦਾਂ ਨਾ ਇੱਥੇ ਛੋਟੀਆਂ ਪੋਲ ਮਿਲਕ ਮੁਲਕ ਜਿਹੀਆਂ ਦੇ ਇੱਦਾਂ ਦੀਆਂ
0: ਹਾਂਜੀ ਹਾਂਜੀ ਆ ਮਿਲਕ ਸ਼ੋਪ ਜੀ
3: ਆ ਜਿੱਦਾਂ ਛੋਟੀ ਜਿਹੀ ਉਹ ਸੀਗੀ ਸਕੂਲ ਦੇ ਲਾਗੇ ਤਾਂ ਉਹ ਮਾਮਾ ਜੀ ਨਾ ਉੱਥੇ ਟਰੱਕ ਚਲਾਉਂਦੇ ਸੀਗੇ ਤਾਂ ਹੁਣ ਪੇਂਡੂ ਜੱਟ ਬੰਦੇ ਹਨਾ ਤੇ ਨਹੀਂ ਉਹਨਾਂ ਦੇ ਬਸ ਦੀ ਗੱਲ ਤੇ ਮਾਮੀ ਜੀ ਆਏ ਤਾਂ ਮੈਂ ਮਾਮੀ ਜੀ ਵੀ ਕਿੱਦਾਂ ਹਨਾ ਕੰਮ ਕਰ ਕਿੱਦਾਂ ਕਹਿੰਦੇ ਠੀਕ ਆ ਪੁੱਤ ਠੀਕ ਆ ਮੈਂ ਕਿਹਾ ਵੀ ਦੁਕਾਨ ਦਾ ਕਿੱਦਾਂ ਕਹਿੰਦੇ ਠੀਕ ਆ ਮੈਂ ਕਿਹਾ ਮਾਮਾ ਜੀ ਵੀ ਉੱਥੇ ਬਹਿੰਦੇ ਹੁੰਦੇ ਆ ਹਾਂ ਕਹਿੰਦੀ ਤੇ ਮਾਮੇ ਨੇ ਦੁਕਾਨ ਚਲਾਉਣੀ ਇਹ ਤਾਂ ਰਹਿੰਦਾ ਵੀ ਸੱਤਿਆ ਨਾਸ ਕਰ ਦਿੰਦਾ ਮੈਂ ਕਿਹਾ ਕੀ ਗੱਲ ਹੋਈ ਕਹਿੰਦੇ ਕਹਿੰਦੇ ਹੁਣ ਸਕੂਲੇ ਨਿਆਣੇ ਆ ਤਾਂ ਉਹ ਨਾ ਬੱਚੇ ਜਦੋਂ ਛੁੱਟੀ ਹੁੰਦੀ ਤਾਂ ਉਹ ਕੋਈ 10-20 ਪੈਸੇ ਲੈ ਕੇ ਪੁਰਾਣੀ ਗੱਲ ਆ ਤੇ ਆਉਂਦੇ ਆ ਤਾਂ ਅੰਕਲ ਸਾਨੂੰ ਲੌਲੀਆਂ ਦੇ ਦੇ ਤੇ ਉਹ ਨਾ ਕੋਈ ਲੌਲੀ ਦੇ 5 ਪੈਸੇ ਘੱਟ ਹੁੰਦੇ ਕਿਸੇ ਦੇ ਵੱਧ ਹੁੰਦੇ ਜਾਂ 5-7 ਪੈਸੇ ਵੱਧ ਬਚ ਗਏ ਜਾਂ ਉਹ ਨਾ ਕਈ ਮੰਗ ਲੈਂਦੇ ਨਿਆਣੇ ਅੱਜ 2 ਦੇ ਦੇ ਕੱਲ ਨੂੰ ਤੈਨੂੰ ਪੈਸੇ ਦੇ ਦਿਆਂਗੇ ਕਹਿੰਦੇ ਮਾਮਾ ਤੇਰਾ ਗਾ ਪਤਾ ਕੀ ਕਰਦਾ ਮੈਂ ਕੀ ਦੌੜ ਜਾ ਮੱਝ ਵੇਚੀ ਆ
1: ਬੱਲੇ ਬੱਲੇ
0: ਥੈਂਕ ਯੂ ਭਾਈ
1: ਥੈਂਕ ਯੂ
0: ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਰੇਡੀਓ ਹਾਂਜੀ 1674 AM
5: ਡਕੈਤ ਸਾਡੇ ਸਾਰਿਆਂ ਦੇ ਅੰਦਰ ਮੌਕਾ ਮਿਲਦੇ ਚ
4: जो हाथ लगता है वो लुट लेंदा है।
5: सिर्फ फिल्म ही नहीं, ये है पंजाब की सब तो वड्डी चोरी, द ग्रेट पंजाब रॉबरी।
4: जदो ये जोकर तख्त बिंद है तो वो राजा नहीं बनता, वो पूरे राज सर्कस बना लेता है।
5: स्टारिंग राज कुंद्रा, पायल राजपूत, गर्विता सधवानी अते होर कई साथी कलाकार 7 अगस्त तो तुहाडे नेड़ले सिनेमा घरां विच।
6: On Roads Honors Campaign सिर्फ सीमित समय लई, हुन नवा BYD कार ले आओ शानदार ड्राइव अवे ऑफर्स दे नाल। BYD C-Line 7 प्रीमियम सिर्फ $54,990, BYD C-Line 8 डायनामिक FWD सिर्फ $56,990 ते BYD Shark 6 प्रीमियम सिर्फ $57,900। एक खास ऑफर 1 अगस्त से 30 सितंबर 2026 तक ऑर्डर करने वाले लई है, डिलीवरी 31 अक्टूबर 2026 तक। हो जानकारी लई आज ही BYD कैरोलाइन स्प्रिंग्स नाल संपर्क करो एंड मेंशन रेडियो हांजी। BYD On Roads Honors, कंडीशन अप्लाई।
7: Are you ready?
8: ऑस्ट्रेलिया विच हर बिल दी शुरुआत होण वाली है होर भी आसान। बिल्डिंग टिम्बर, पावर एंड हैंड टूल, स्लीपर, हार्डवेयर, डेकिंग, सेफ्टी एंड वर्कवेयर, विंडोज एंड डोर्स ते होर भी बहुत कुछ, सब एक ही थां उत्ते। प्रोफेशनल इंस्टॉलेशन, सेम डे डिलीवरी ते ट्रेड क्रेडिट ऑप्शंस भी अवेलेबल ने। ए क्लास बिल्डिंग मटेरियल्स, तुहाडी हर बिल दा ट्रस्टेड पार्टनर। कमिंग सून, पता चलेगा इत्थे ही। सुनदे रहो रेडियो हांजी।
9: सोना चाहिदा,
10: भरोसा चाहिदा,
9: क्वालिटी ते बायबैक भी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493536042।
8: व्याह, खुशी या किसी भी खास मौके लिए ज्वेलरी होनी चाहिए खास, तो ना ज्वेलर्स लेके आए ने लेटेस्ट गोल्ड, डायमंड, बुलियन, सिल्वर ते ब्राइडल कलेक्शन, हर स्टाइल ते हर ओकेजन ले। जेन्युइन ज्वेलरी, जेन्युइन प्राइसिंग ते वधिया कस्टमर सर्विस दे नाल। गोल्ड ज्वेलरी ते फास्ट लोन फैसिलिटी भी अवेलेबल। विजिट करो 5/150 फार्मर्स रोड त्रुगनीना अते 347 डॉन स्टील स्ट्रीट डैंडीनोंग। तुन्ना ज्वेलर्स, परोसे दी निशानी।
11: यार तू इत्थे इनी छेती आके पक्का भी हो गया, की जुगाड़ लाया है?
12: जुगाड़ नहीं, ये है 8 सालां तो भी वड्डा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मैनू PR दी राह भी विखाई। एना ही नहीं, ए स्टूडेंट वीजा, AAT अपील्स, स्किल्ड वीजा, PR, US विजिटर वीजा अते होर भी कई माइग्रेशन सर्विसेज प्रोवाइड करदे ने।
11: नंबर ता दे बंसल इमीग्रेशन वालियां दा।
12: हां जी, अपॉइंटमेंट बुक करवाउण लई कॉल करो 0406-660-960 दे, या फिर विजिट करो बंसल इमीग्रेशन .com.au।
0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਅੱਜ ਦਿਨ ਸ਼ੁੱਕਰਵਾਰ ਦਾ ਖੁੱਲ੍ਹਾ ਅਖਾੜਾ ਹੁੰਦਾ ਸ਼ੁੱਕਰਵਾਰ ਦੇ ਦਿਨ ਅਤੇ ਗਾਣਾ ਤੁਸੀਂ ਇੰਜੋਏ ਕਰ ਰਹੇ ਸੀ ਗੱਡੀ ਸ਼ਕੀਨ ਜੱਟ ਦੀ ਪੰਮਾ ਅਤੇ ਮਨਾਕਸ਼ੀ ਦੀ ਆਵਾਜ਼ ਦੇ ਵਿੱਚ ਮੇਰੇ ਨਾਲ ਨੇ ਕ੍ਰਿਸ਼ਨਾ ਭਾਰਦਵਾਜ
1: ਜੀ ਜੀ ਜੀ ਬਹੁਤ ਖੂਬਸੂਰਤ ਗਾਣਾ ਆਪਣੇ ਸੁਣਾਇਆ ਬਹੁਤ ਬਹੁਤ ਧੰਨਵਾਦ ਆਪਕਾ ਬਹੁਤ ਅੱਛਾ ਡੀਜੇ ਕਾ ਕਾਮ ਕਰਤੇ ਹੈ ਆਪ ਵੈਰੀ ਨਾਈਸ ਮੇਰੇ ਖਿਆਲ ਸੇ ਯੇ ਆਪਕੇ ਅੰਦਰ ਆਪਕੇ ਅਭੀ ਪੂਰਵ ਬਹੁਤ ਅੰਦਰ ਸੇ ਭਰਾ ਹੁਆ ਏਕ ਚਸ਼ਮੇ ਟੈਲੈਂਟ ਹੈ ਜੋ ਆਪਣੇ ਲੁਕੋ ਕਰ ਰੱਖਾ ਹੁਆ ਹੈ ਅਭੀ ਤੱਕ
0: ਤੁਸੀਂ ਪਹਿਲਾਂ ਇੱਦਾਂ ਕਰੋ
1: ਪਾਣੀ ਪੀਓ
0: ਉਹੀ ਹੋਵੇ
1: ਮੈਂ ਕਾਲ ਕਰਦਾ 000
0: ਚਾਹ ਕਢਾਓ
1: ਮੇਰੇ ਅੰਦਰ
0: ਚਾਹ ਕਢਾਓ
1: ਮੇਰੇ ਅੰਦਰ ਦਾ ਨਾ ਕਈ ਵਾਰੀ ਡੀ ਡੀ ਇੰਡੀਆ ਨਿਕਲ ਆਉਂਦਾ ਪਤਾ ਨੀ ਕਿਉਂ ਮੈਂ ਰੋਕ ਨੀ ਪਾਉਂਦਾ ਅਲੱਗ ਅਲੱਗ ਜਗ੍ਹਾ ਤੇ ਹੈ ਨਾ ਇੱਕ ਅੰਦਰ ਦਾ ਉਹ ਨਿਕਲ ਆਉਂਦਾ ਇੱਕ ਉਹ ਅਮਰੀਸ਼ ਪੁਰੀ ਦਾ ਪੱਕਾ ਇੱਕ ਡਾਇਲੋਗ ਹੈ ਹਮਾਰੇ ਬੇਟੇ ਦੇਬੂ ਕੇ ਜਨਮ ਦਿਨ ਪਏ ਇੱਕ ਇਹ ਪਤਾ ਨੀ ਕਿਉਂ ਨਿਕਲ ਆਉਂਦਾ ਪਤਾ ਨੀ ਕੀ ਚੱਕਰ
0: ਚਲੋ ਕੋਈ ਨੀ ਕਈ ਚੀਜ਼ਾਂ ਜਿਹੜੀਆਂ ਨੇ ਨਾ ਉਹ ਮਤਲਬ ਰਚ ਮਿਚ ਚੁੱਕੀਆਂ ਹੁੰਦੀਆਂ ਵਾ
1: ਹਾਂ ਨਹੀਂ ਜਾਂਦੀਆਂ ਉਹ ਸਨੀ ਦਿਓਲ ਜੀ ਨਾਲ ਕੀਤਾ ਨਾ ਇੰਟਰਵਿਊ ਓਏ ਤੂੰ ਗੱਡੀ 'ਚ ਬੈਠਾ ਮੈਂ ਕਹਿ ਜਾਂ ਜਿਸ ਗੱਡੀ ਹੋਰ ਟਿਕਟ ਟੁਕਟ ਨਾ ਲਵਾ ਲਈ ਕਿਤੇ ਮੈਂ ਕਹਿੰਦੀ ਨਹੀਂ ਨਹੀਂ ਨਹੀਂ ਲਵਾਉਂਦੇ ਸਰ ਕੋਈ
0: ਤੇ ਕਹਿੰਦੇ ਸਰ ਤੁਹਾਡੀਆਂ ਆਵਾਜ਼ਾਂ ਬੜੀਆਂ ਕੱਢਦੇ ਇੱਥੇ ਲੋਕ
1: ਮੈਂ ਕਿਹਾ ਸੀ ਨਾ ਰੇਡੀਓ 'ਤੇ ਸਾਨੂੰ ਸ਼ੌਂਕ ਆ ਆਪਾਂ ਕੱਢਦੇ ਹਾਂ ਓ ਯਾਰ ਪਹਿਲੇ ਤਾਂ ਮੈਨੂੰ ਬਹੁਤ ਗੁੱਸਾ ਲੱਗਦਾ ਸੀ ਕਿ ਯਾਰ ਹਰ ਕੋਈ ਮਖੌਲ ਉਡਾਈ ਜਾਂਦਾ ਫਿਰ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਹਰ ਕਿਸੇ ਦਾ ਆਪਣਾ ਕੰਮ ਹੈ ਉਹ ਆਪਣਾ ਕੰਮ ਕਰ ਰਹੇ ਨੇ ਹਨਾ ਇਟਸ ਆਊਟ ਆਫ ਗ੍ਰੈਟੀਟਿਊਡ ਓਨਲੀ ਸੋ ਚੰਗੀ ਗੱਲ ਹੈ ਹਨਾ ਤੇ ਨਾ ਮਤਲਬ ਯਾਰ ਕਿੰਨਾ ਕੋਡਿਡ ਆਦਮੀ ਹੈ ਨਾ ਮਤਲਬ ਕਿ ਮੈਂ ਕਿਹਾ ਹਨਾ ਜਾਂਦੇ ਜਾਂਦੇ ਕੋਈ ਦੱਸੋ ਹਨਾ ਕਿ ਫਿਲਮ ਬਾਰੇ ਸਾਰੇ ਰਲ ਮਿਲ ਕੇ ਰਹੋ ਤੇਰਾ ਕੋਈ ਧਰਮ ਹੋ ਸਕਦਾ ਮੇਰਾ ਕੋਈ ਧਰਮ ਹੋ ਸਕਦਾ ਪਰ ਇਨਸਾਨੀਅਤ ਇੱਕੋ ਧਰਮ ਹੈ ਹਨਾ ਪੂਰਾ ਪ੍ਰੋਪਰ ਇੱਦਾਂ ਕਰਕੇ ਬੋਲੇ ਤੇ ਨਾ ਪਰ ਉਹ ਜੱਟ ਬੁੱਧੀ ਬੰਦਾ ਰੁਕ ਥੋੜ੍ਹਾ ਨਾ ਸਕਦਾ ਬਾਈ ਕਹਿੰਦੇ ਜੇ ਪੰਗਾ ਪੈ ਜਾਏ ਤਾਂ ਫਿਰ ਪਿੱਛੇ ਵੀ ਨਹੀਂ ਮੁੜਨਾ ਚਾਹੀਦਾ
0: ਜਾ ਕੇ ਵੇਖ ਸਕਦੇ ਹੋ ਤੇ ਸਨੀ ਦਿਓਲ ਦੇ ਨਾਲ ਤੁਸੀਂ ਇੰਟਰਵਿਊ ਵੀ ਸੁਣ ਸਕਦੇ ਹੋ ਤੇ ਅੱਜ ਦੇ ਦਿਨ ਫਿਲਮ ਇਹ ਰਿਲੀਜ਼ ਹੋ ਜਾਣੀ ਹੈ ਤੁਸੀਂ ਆਪਣੇ ਲਾਗਲੇ ਸਿਨੇਮੇ ਘਰਾਂ ਦੇ ਵਿੱਚ ਜਾ ਕੇ ਤੇ ਇਸ ਫਿਲਮ ਨੂੰ ਵੇਖ ਕੇ ਤੇ ਦੱਸ ਸਕਦੇ ਹੋ ਕਿਵੇਂ ਦੀ ਆ ਆਮਿਰ ਖਾਨ ਪ੍ਰੋਡਕਸ਼ਨ ਤੇ ਆਪਣਾ ਆਪਣੀ ਪ੍ਰੀਤੀ ਜੰਟਾ ਵੀ ਹੈਗੀ
1: ਹਾਂਜੀ ਪ੍ਰੀਤੀ ਜੰਟਾ ਦਾ ਕਮਬੈਕ ਹੈ ਜੀ
0: ਹਾਂਜੀ ਤੇ ਅੱਜ ਅਵਾਰਾਪਨ 2 ਵੀ ਰਿਲੀਜ਼ ਹੋਣੀ ਅਵਾਰਾਪਨ ਕਿੱਦਾਂ ਦੀ ਪਹਿਲੀ ਵੇਖੀ ਕਿਸੇ ਨੇ
1: ਹਾਂ ਮਤਲਬ ਆਪਣੇ ਸਮੇਂ ਦੀ ਫਲੋਪ ਫਿਲਮ ਸੀ ਪਰ ਜਦੋਂ ਫਿਲਮ ਮਤਲਬ ਥੀਏਟਰ ਵਗੈਰਾ ਤੇ ਆਈ ਸੌਰੀ ਟੀਵੀ ਤੇ ਆਈ ਤੇ ਲੋਕਾਂ ਨੂੰ ਬਹੁਤ ਪਸੰਦ ਆਈ
0: ਫਿਰ ਚੱਲ ਗਈ ਓਕੇ ਓਕੇ
1: ਸੋ ਬੜੀ ਸਿੱਧੀ ਜੀ ਮਤਲਬ ਲਵ ਸਟੋਰੀ ਟਾਈਪ ਸੀਗੀ ਜਿਸ ਤਰ੍ਹਾਂ ਆਪਾਂ ਸੁਣੀ ਹੁੰਦੀ ਨਾ ਇੱਕ ਥਾ ਰਾਜਾ ਇੱਕ ਥੀ ਰਾਣੀ ਟਾਈਪ ਵਾਲੀ ਕਹਾਣੀ ਅੰਦਰ ਹੀ ਸਟੋਰੀ ਸੀ
0: ਸਿੱਧੀ ਸਿੱਧੀ
1: ਪਰ ਇਹ ਹੈ ਕਿ ਫਿਲਮ ਦੀ ਇੰਨੀ ਹਾਈਪ ਨਹੀਂ ਕ੍ਰੀਏਟ ਹੋਈ ਕਿਉਂਕਿ ਉਹਦੇ ਗਾਣੇ ਬਹੁਤ ਮਸ਼ਹੂਰ ਹੋਏ ਸੀ
0: ਅੱਛਾ
1: ਤੇਰਾ ਮੇਰਾ ਰਿਸ਼ਤਾ ਹੈ ਪੁਰਾਣਾ ਉਹ ਸੀਗੇ ਸਾਰੇ ਜਲ ਬੈਂਡ ਨੇ ਵੀ ਗਾਇਆ ਸੀਗਾ ਉਹਦੇ ਅੰਦਰ ਮਤਲਬ ਪਾਕਿਸਤਾਨੀ ਕਾਫੀ ਸਿੰਗਰਸ ਦੇ ਸਿੰਗਲ ਸਿੰਗਲ ਟਰੈਕ ਸੀਗੇ ਉਹਦੇ ਅੰਦਰ ਤੇ ਉਹ ਸਾਰੇ ਗਾਣੇ ਬਹੁਤ ਮਸ਼ਹੂਰ ਹੋਏ ਸੀ
0: ਇਹਦੇ ਗਾਣੇ ਨਹੀਂ ਇੰਨੇ ਮਸ਼ਹੂਰ ਹੋਏ
1: ਇਹਦੇ ਗਾਣੇ ਇੰਨੇ ਮਸ਼ਹੂਰ ਨਹੀਂ ਹੋਏ
0: ਓਕੇ ਚਲੋ
1: ਬਾਕੀ ਔਜਲੇ ਦਾ ਲੱਗ ਗਿਆ ਜੀ ਵੀਜ਼ਾ ਅਪਰੂਵ ਹੋ ਗਿਆ ਆ ਰਿਹਾ ਜਿਨ੍ਹਾਂ ਨੇ ਟਿਕਟਾਂ ਖਰੀਦੀਆਂ ਬਾਈ ਮੌਜ ਕਰੋ
0: ਜੀ ਤੁਸੀਂ ਜਾ ਕੇ ਤੇ ਵੇਖੋ ਤੁਸੀਂ ਤੇ ਫਿਲਮਾਂ 2 ਰਿਲੀਜ਼ ਹੋਣੀਆਂ ਨੇ ਅੱਜ ਤੇ 2 ਰਿਲੀਜ਼ ਹੋ ਜਾਣੀਆਂ 4 ਸਤੰਬਰ ਨੂੰ ਇੱਕ ਮਿਰਜ਼ਾਪੁਰ ਸੋ ਸੀਰੀਜ਼ ਉੱਤੇ ਫਿਲਮ ਬਣੀ ਆ ਤੇ ਪੰਕਜ ਤ੍ਰਿਪਾਠੀ ਇੰਨੀ ਦਿਨੀ ਮੈਲਬਨ ਦੇ ਵਿੱਚ ਨੇ ਇਸ ਕਰਕੇ ਮੈਂ ਥੋੜ੍ਹੇ ਛੇਤੀ ਕੰਮ ਨਿਬੇੜ ਕੇ ਜਾਊਂਗਾ ਤੇ
1: ਨਹੀਂ ਕੱਲ੍ਹ ਪੁੱਛ ਲਿਆ ਆਪਾਂ ਉਹਨਾਂ ਨੂੰ
0: ਬੋਲ ਭਾਵੇਂ ਨਾ ਬੋਲ ਤੇ ਇਹਦਾ ਟ੍ਰੇਲਰ ਆ ਚੁੱਕਾ ਵਾ ਟ੍ਰੇਲਰ ਤੁਸੀਂ ਵੇਖ ਸਕਦੇ ਹੋ ਸਿੱਧ ਗਿੱਲ ਤੇ ਜਾਨਿਆ ਜੋਸ਼ੀ ਸੋ ਰਿਦਮ ਬੋਇਜ਼ ਦੀ ਫਿਲਮ
1: ਬਹੁਤ ਵਧੀਆ ਟ੍ਰੇਲਰ
0: ਬਹੁਤ ਸੋਹਣਾ ਟ੍ਰੇਲਰ ਕਰੀ ਵੇਖਿਓ ਜ਼ਰੂਰ ਤੁਸੀਂ ਟ੍ਰੇਲਰ ਤੇ ਵੇਖ ਕੇ ਤੇ ਆਪਣੀ ਫੀਡਬੈਕ ਜ਼ਰੂਰ ਤੁਸੀਂ ਦਿਓ ਤੇ ਇਸ ਤੋਂ ਇਲਾਵਾ ਹੋਰ ਜਿਹੜੀ ਯਾਰ ਜਿਗਰੀ ਤੇ ਕਸੂਤੀ ਡਿਗਰੀ ਇਹ ਫਿਲਮ ਆਲਰੇਡੀ ਚੱਲ ਰਹੀ ਹੈ ਪਿਛਲੇ ਹਫ਼ਤੇ ਰਿਲੀਜ਼ ਹੋ ਗਈ ਤੇ ਦੀ ਗ੍ਰੇਟ ਪੰਜਾਬ ਰੋਬਰੀ ਸ਼ਿਲਪਾ ਸ਼ੈਟੀ ਦਾ ਘਰ ਵਾਲਾ ਸੋ ਇਹ ਇਹ ਵੀ ਕੀ
1: ਮੈਨੂੰ ਪਤਾ ਸੀ ਇਹੀ ਆਣਾ ਸ਼ਿਲਪਾ ਚੱਡੇ ਘਰ ਵਾਲਾ ਹੁਣ ਜੇ ਤੁਸੀਂ ਇਸ਼ਕਨਾਮਾ ਬੋਲੋ ਤੁਸੀਂ ਬਾਪੂ ਜੀ ਨੂੰ ਵੀ ਯਾਦ ਕਰਨਾ
0: ਫਿਲਮਾਂ ਨੇ ਫਿਲਹਾਲ ਇਹ ਤੁਹਾਡੇ ਲਈ ਮਨੋਰੰਜਨ ਆਸ ਪਾਸ ਤੇ ਇੰਡੀਅਨ ਫਿਲਮ ਫੈਸਟੀਵਲ ਚੱਲ ਰਿਹਾ ਵਾ ਅੱਜ ਦੇ ਦਿਨ ਓਪਨਿੰਗ ਨਾਈਟ ਹੈ ਤੇ ਕੱਲ ਤੁਸੀਂ ਫ੍ਰੀ ਦੇ ਵਿੱਚ ਜਾ ਕੇ ਤੇ ਆਪਣਾ ਰੇਖਾ ਨੂੰ ਵੇਖ ਸਕਦੇ ਹੋ ਰਾਣੀ ਮੁਖਰਜੀ ਨੂੰ ਵੇਖ ਸਕਦੇ ਹੋਰ ਜਿਹੜੇ ਸਟਾਰ ਆਏ
1: ਹੋਣਗੇ ਸਲਮਾਨ ਕੰਤਾਰਾ ਵਾਲਾ ਰਿਸ਼ਭ ਸ਼ੈਟੀ ਹੈ ਮਲਾਇਕਾ ਅਰੋੜਾ ਮਿਸ ਵਰਲਡ ਮਨੁਸ਼ੀ ਚੱਲਰ ਆਹੀ ਨੇ ਮੇਨ ਮੇਨ ਪੰਕਜ ਤ੍ਰਿਪਾਠੀ ਮਿਰਜ਼ਾਪੁਰ ਵਾਲਾ ਮਿਰਜ਼ਾਪੁਰ ਦੀ ਸਾਰੀ ਟੀਮ ਆਈ ਹੋਈ ਆ ਸੋ ਪੰਕਜ ਤ੍ਰਿਪਾਠੀ ਆਇਆ ਹੋਇਆ ਵਿਜੇ ਵਰਮਾ ਆਇਆ ਹੋਇਆ ਤੇ ਰਸਿਕਾ ਦੁੱਗਲ ਜੋ ਵਾਈਫ ਦਾ ਰੋਲ ਪਲੇ ਕਰਦੀ ਪੰਕਜ ਤ੍ਰਿਪਾਠੀ ਦੀ
0: ਜੀ
1: ਸੋ ਇਹ ਸਾਰੇ ਆਏ ਹੋਏ ਆ
0: ਜੀ ਸੋ ਇਹ ਇਹ ਫ੍ਰੀ ਦੇ ਵਿੱਚ ਤੁਸੀਂ ਜਾ ਕੇ ਤੇ ਇਹਨਾਂ ਨੂੰ ਵੇਖ ਸਕਦੇ ਹੋ ਤੁਸੀਂ ਤੇ ਸਾਡੇ ਆਪਣਾ ਪ੍ਰੋਗਰਾਮ ਨੂੰ ਆਪਾਂ ਅੱਗੇ ਤੋਰਦੇ ਹਾਂ ਨੀਤੂ ਜੀ ਤੁਸੀਂ ਆਉਂਦੇ ਰਹੋ ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ
2: ਜੀ ਸਤਿ ਸ਼੍ਰੀ ਅਕਾਲ ਵੀ ਜੀ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਜੀ
1: ਸਤਿ ਸ਼੍ਰੀ ਅਕਾਲ ਜੀ ਵਧੀਆ ਤੁਸੀਂ ਸੁਣਾਓ ਕਿਵੇਂ ਹੋ ਠੀਕ ਠਾਕ
2: ਹਾਂਜੀ ਵਧੀਆ ਵਧੀਆ ਵੀਰ ਜੀ ਮੈਂ ਤੁਹਾਨੂੰ ਪੁੱਛਣਾ ਸੀਗਾ
1: ਜੀ
2: ਹੈਲੋ
0: ਹਾਂਜੀ ਹਾਂਜੀ
2: ਰਣਜੋਤ ਵੀਰ ਜੀ ਹਾਂਜੀ ਤੁਸੀਂ ਮੇਰੀ ਕਾਲ ਪਿੱਕ ਨਹੀਂ ਕਰਦੇ ਇਹ ਗੁੱਡ ਨਹੀਂ ਹੈ ਮੈਨੂੰ ਪਤਾ ਹੈ ਮੈਨੂੰ ਤੁਹਾਡੇ ਵਾਂਗ ਕਨੋਲੇਜ ਨਹੀਂ ਹੈ ਪਰ ਮੇਰੀ ਕਾਲ ਪੂਰੀ ਆਨਥੈਟਿਕ ਹੈ ਆਨਥੈਟਿਕ ਭਾਵੇਂ ਤੁਸੀਂ ਪੂਰਾ ਵਰਡ ਵਾਕ ਅਰਾਊਂਡ ਕਰ ਲਓ ਕਿਉਂਕਿ ਮੈਂ ਕਿਹੜਾ ਜੱਸਾ 007 ਆ ਕਿ ਮੈਂ ਤਾਂ ਨੀਤੂ ਚੜ੍ਹਦੀ ਵਾਲੀ ਆ
0: ਕ੍ਰਿਸ਼ਨਾ ਜੀ ਤੇ ਮੈਨੂੰ ਲੱਗਦਾ ਵੇਖੀ ਨਹੀਂ ਹੈ ਰੀਲ ਹੈ ਨਾ ਬਾਬਾ ਬਾਬਾ ਚੱਲਦੀ ਅੱਜ ਕੱਲ ਹੈ
1: ਨਾ ਆਥੈਂਟਿਕ ਆ ਮਿਸ ਕਰ ਗਿਆ ਹੋਊਗਾ
0: ਆਥੈਂਟਿਕ ਨਹੀਂ
2: ਸਾਡੇ ਫੈਮਿਲੀ ਫਰੈਂਡ ਆਉਂਦੇ ਆ ਤੇ ਮੇਰੀ ਜਿਹੜੀ ਇੰਗਲਿਸ਼ ਆ ਉਹ ਇੰਨੀ ਕੁ ਹੈ ਮਤਲਬ ਹੱਸ ਹੱਸ ਕਮਲੇ ਹੋ ਜਾਂਦੇ ਆ ਸਾਰੇ ਕਹਿੰਦੇ ਤੁਸੀਂ ਕਿਉਂ ਨੀ ਸ਼ੁਰੂ ਕਰਦੇ ਹੈਗੇ ਕਹਿੰਦੇ ਸਾਨੂੰ ਤਾਂ ਕੁਛ ਵੀ ਨੀ ਲੱਗਦਾ ਮੈਂ ਕਿਹਾ ਮੈਨੂੰ ਇੱਦਾਂ ਕਿ ਸਾਰੇ ਆ ਕੇ ਇੱਕ ਵਾਰ ਥੱਕ ਜਾਣ ਫਿਰ ਨੀਤੂ ਆਊਗੀ ਸਿਡਨੀ ਵਾਲੀ ਇਹਨਾਂ ਨੂੰ ਕਰ ਲੈਣ ਦੋ ਸਾਰਿਆਂ ਨੂੰ ਇੰਜੋਏ
0: ਗੁੱਡ ਗੁੱਡ ਆ ਚਾਹੀਦਾ ਆ ਕੰਫੀਡੈਂਸ ਚਾਹੀਦਾ ਬੰਦੇ
1: ਗੁੱਡ ਗ੍ਰੇਟ
2: ਨਾ ਕਰਿਓ ਮਤਲਬ ਆਪਣੇ ਆਪ ਨੂੰ ਤਾਂ ਦੇਖੋ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਨਾ ਕਰੇ ਬੰਦਾ ਬੰਦੇ ਨੂੰ ਲੱਗੇ ਨਾ ਕਿ ਹਾਂ ਹੈਗਾ ਨਾ
1: ਹਾਂ ਇਨਸਾਨ ਦਾ ਜ਼ਿੰਮੇਵਾਰੀ ਸਭ ਤੋਂ ਪਹਿਲੇ ਆਪਣੀ ਹੀ ਹੋਣੀ ਚਾਹੀਦੀ ਹੈ ਨਾ ਸਹੀ ਕਿ ਨਹੀਂ ਆਪਣੇ ਆਪ ਨੂੰ ਖੁਸ਼ ਰੱਖੋ ਤਾਂ ਹੀ
2: ਹਾਂ ਇੰਜੋਏ ਵੀ ਕਰਦੇ ਆ ਬਿਲਕੁਲ ਬਿਲਕੁਲ ਸਿਡਨੀ ਵਾਲੀ ਇਹਨਾਂ ਨੂੰ ਕਰ ਲੈਣ ਦੋ ਸਾਰਿਆਂ ਨੂੰ ਇੰਜੋਏ
0: ਗੁੱਡ ਗੁੱਡ ਆ ਆ ਚਾਹੀਦਾ ਆ ਕੰਫੀਡੈਂਸ ਚਾਹੀਦਾ ਬੰਦੇ
1: ਗੁੱਡ ਗ੍ਰੇਟ
2: ਨਾ ਕਰਿਓ ਮਤਲਬ ਆਪਣੇ ਆਪ ਨੂੰ ਤਾਂ ਦੇਖੋ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਨਾ ਕਰੇ ਬੰਦਾ ਬੰਦੇ ਨੂੰ ਲੱਗੇ ਨਾ ਕਿ ਹਾਂ ਹੈਗਾ ਨਾ
1: ਹਾਂ ਇਨਸਾਨ ਦਾ ਜ਼ਿੰਮੇਵਾਰੀ ਸਭ ਤੋਂ ਪਹਿਲੇ ਆਪਣੀ ਹੀ ਹੋਣੀ ਚਾਹੀਦੀ ਹੈ ਨਾ ਸਹੀ ਕਿ ਨਹੀਂ ਆਪਣੇ ਆਪ ਨੂੰ ਖੁਸ਼ ਰੱਖੋ ਤਾਂ ਹੀ
2: ਹਾਂ ਇੰਜੋਏ ਵੀ ਕਰਦੇ ਆ ਬਿਲਕੁਲ ਬਿਲਕੁਲ ਵੀ ਸਿਡਨੀ ਵਾਲੀ ਇਹਨਾਂ ਨੂੰ ਕਰ ਲੈਣ ਦੋ ਸਾਰਿਆਂ ਨੂੰ ਇੰਜੋਏ
0: ਗੁੱਡ ਗੁੱਡ ਆ ਆ ਚਾਹੀਦਾ ਆ ਕੰਫੀਡੈਂਸ ਚਾਹੀਦਾ ਬੰਦੇ
1: ਗੁੱਡ ਗ੍ਰੇਟ
2: ਨਾ ਕਰਿਓ ਮਤਲਬ ਆਪਣੇ ਆਪ ਨੂੰ ਤਾਂ ਦੇਖੋ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਨਾ ਕਰੇ ਬੰਦਾ ਬੰਦੇ ਨੂੰ ਲੱਗੇ ਨਾ ਕਿ ਹਾਂ ਹੈਗਾ ਨਾ
1: ਹਾਂ ਇਨਸਾਨ ਦਾ ਜ਼ਿੰਮੇਵਾਰੀ ਸਭ ਤੋਂ ਪਹਿਲੇ ਆਪਣੀ ਹੀ ਹੋਣੀ ਚਾਹੀਦੀ ਹੈ ਨਾ ਸਹੀ ਕਿ ਨਹੀਂ ਆਪਣੇ ਆਪ ਨੂੰ ਖੁਸ਼ ਰੱਖੋ ਤਾਂ ਹੀ
2: ਹਾਂ ਇੰਜੋਏ ਵੀ ਕਰਦੇ ਆ ਬਿਲਕੁਲ ਬਿਲਕੁਲ ਵੀ ਸਿਡਨੀ ਵਾਲੀ ਇਹਨਾਂ ਨੂੰ ਕਰ ਲੈਣ ਦੋ ਸਾਰਿਆਂ ਨੂੰ ਇੰਜੋਏ
0: ਗੁੱਡ ਗੁੱਡ ਆ ਆ ਚਾਹੀਦਾ ਆ ਕੰਫੀਡੈਂਸ ਚਾਹੀਦਾ ਬੰਦੇ
1: ਗੁੱਡ ਗ੍ਰੇਟ
2: ਨਾ ਕਰਿਓ ਮਤਲਬ ਆਪਣੇ ਆਪ ਨੂੰ ਤਾਂ ਦੇਖੋ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਨਾ ਕਰੇ ਬੰਦਾ ਬੰਦੇ ਨੂੰ ਲੱਗੇ ਨਾ ਕਿ ਹਾਂ ਹੈਗਾ ਨਾ
1: ਹਾਂ ਇਨਸਾਨ ਦਾ ਜ਼ਿੰਮੇਵਾਰੀ ਸਭ ਤੋਂ ਪਹਿਲੇ ਆਪਣੀ ਹੀ ਹੋਣੀ ਚਾਹੀਦੀ ਹੈ ਨਾ ਸਹੀ ਕਿ ਨਹੀਂ ਆਪਣੇ ਆਪ ਨੂੰ ਖੁਸ਼ ਰੱਖੋ ਤਾਂ ਹੀ
2: ਹਾਂ ਇੰਜੋਏ ਵੀ ਕਰਦੇ ਆ ਬਿਲਕੁਲ ਬਿਲਕੁਲ ਵੀ ਸਿਡਨੀ ਵਾਲੀ ਇਹਨਾਂ ਨੂੰ ਕਰ ਲੈਣ ਦੋ ਸਾਰਿਆਂ ਨੂੰ ਇੰਜੋਏ
0: ਗੁੱਡ ਗੁੱਡ ਆ ਆ ਚਾਹੀਦਾ ਆ ਕੰਫੀਡੈਂਸ ਚਾਹੀਦਾ ਬੰਦੇ
1: ਗੁੱਡ ਗ੍ਰੇਟ
2: ਨਾ ਕਰਿਓ ਮਤਲਬ ਆਪਣੇ ਆਪ ਨੂੰ ਤਾਂ ਦੇਖੋ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਨਾ ਕਰੇ ਬੰਦਾ ਬੰਦੇ ਨੂੰ ਲੱਗੇ ਨਾ ਕਿ ਹਾਂ ਹੈਗਾ ਨਾ
1: ਹਾਂ ਇਨਸਾਨ ਦਾ ਜ਼ਿੰਮੇਵਾਰੀ ਸਭ ਤੋਂ ਪਹਿਲੇ ਆਪਣੀ ਹੀ ਹੋਣੀ ਚਾਹੀਦੀ ਹੈ ਨਾ ਸਹੀ ਕਿ ਨਹੀਂ ਆਪਣੇ ਆਪ ਨੂੰ ਖੁਸ਼ ਰੱਖੋ ਤਾਂ ਹੀ
2: ਹਾਂ ਇੰਜੋਏ ਵੀ ਕਰਦੇ ਆ ਬਿਲਕੁਲ ਬਿਲਕੁਲ ਵੀ ਸਿਡਨੀ ਵਾਲੀ ਇਹਨਾਂ ਨੂੰ ਕਰ ਲੈਣ ਦੋ ਸਾਰਿਆਂ ਨੂੰ ਇੰਜੋਏ
0: ਗੁੱਡ ਗੁੱਡ ਆ ਆ ਚਾਹੀਦਾ ਆ ਕੰਫੀਡੈਂਸ ਚਾਹੀਦਾ ਬੰਦੇ
1: ਗੁੱਡ ਗ੍ਰੇਟ
2: ਨਾ ਕਰਿਓ ਮਤਲਬ ਆਪਣੇ ਆਪ ਨੂੰ ਤਾਂ ਦੇਖੋ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਨਾ ਕਰੇ ਬੰਦਾ ਬੰਦੇ ਨੂੰ ਲੱਗੇ ਨਾ ਕਿ ਹਾਂ ਹੈਗਾ ਨਾ
1: ਹਾਂ ਇਨਸਾਨ ਦਾ ਜ਼ਿੰਮੇਵਾਰੀ ਸਭ ਤੋਂ ਪਹਿਲੇ ਆਪਣੀ ਹੀ ਹੋਣੀ ਚਾਹੀਦੀ ਹੈ ਨਾ ਸਹੀ ਕਿ ਨਹੀਂ ਆਪਣੇ ਆਪ ਨੂੰ ਖੁਸ਼ ਰੱਖੋ ਤਾਂ ਹੀ
2: ਹਾਂ ਇੰਜੋਏ ਵੀ ਕਰਦੇ ਆ ਬਿਲਕੁਲ ਬਿਲਕੁਲ ਵੀ ਸਿਡਨੀ ਵਾਲੀ ਇਹਨਾਂ ਨੂੰ ਕਰ ਲੈਣ ਦੋ ਸਾਰਿਆਂ ਨੂੰ ਇੰਜੋਏ
0: ਗੁੱਡ ਗੁੱਡ ਆ ਆ ਚਾਹੀਦਾ ਆ ਕੰਫੀਡੈਂਸ ਚਾਹੀਦਾ ਬੰਦੇ
1: ਗੁੱਡ ਗ੍ਰੇਟ
2: ਨਾ ਕਰਿਓ ਮਤਲਬ ਆਪਣੇ ਆਪ ਨੂੰ ਤਾਂ ਦੇਖੋ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਨਾ ਕਰੇ ਬੰਦਾ ਬੰਦੇ ਨੂੰ ਲੱਗੇ ਨਾ ਕਿ ਹਾਂ ਹੈਗਾ ਨਾ
1: ਹਾਂ ਇਨਸਾਨ ਦਾ ਜ਼ਿੰਮੇਵਾਰੀ ਸਭ ਤੋਂ ਪਹਿਲੇ ਆਪਣੀ ਹੀ ਹੋਣੀ ਚਾਹੀਦੀ ਹੈ ਨਾ ਸਹੀ ਕਿ ਨਹੀਂ ਆਪਣੇ ਆਪ ਨੂੰ ਖੁਸ਼ ਰੱਖੋ ਤਾਂ ਹੀ
2: ਹਾਂ ਇੰਜੋਏ ਵੀ ਕਰਦੇ ਆ ਬਿਲਕੁਲ ਬਿਲਕੁਲ ਵੀ ਸਿਡਨੀ ਵਾਲੀ ਇਹਨਾਂ ਨੂੰ ਕਰ ਲੈਣ ਦੋ ਸਾਰਿਆਂ ਨੂੰ ਇੰਜੋਏ
0: ਗੁੱਡ ਗੁੱਡ ਆ ਆ ਚਾਹੀਦਾ ਆ ਕੰਫੀਡੈਂਸ ਚਾਹੀਦਾ ਬੰਦੇ
1: ਗੁੱਡ ਗ੍ਰੇਟ
2: ਨਾ ਕਰਿਓ ਮਤਲਬ ਆਪਣੇ ਆਪ ਨੂੰ ਤਾਂ ਦੇਖੋ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਨਾ ਕਰ
1: ਜਿੰਮੇਵਾਰੀ ਸਭ ਤੋਂ ਪਹਿਲੇ ਆਪਣੀ ਹੋਣੀ ਚਾਹੀਦੀ ਹੈ ਨਾ, ਸਹੀ ਕਿ ਨਹੀਂ, ਆਪਣੇ ਆਪ ਨੂੰ ਖੁਸ਼ ਰੱਖੋ ਤਾਂ ਹੀ
2: ਇੰਜੋਏ ਵੀ ਕਰਦੇ ਹਾਂ, ਬਿਲਕੁਲ ਬਿਲਕੁਲ ਨਹੀਂ ਸਿੜਨੀ ਵਾਲੀ, ਇਹਨਾਂ ਨੂੰ ਕਰ ਲੈਣ ਦੋ ਸਾਰਿਆਂ ਨੂੰ ਇੰਜੋਏ,
0: ਗੁੱਡ ਗੁੱਡ, ਆ ਆ ਚਾਹੀਦਾ, ਆ ਕੰਫੀਡੈਂਸ ਚਾਹੀਦਾ,
1: ਗੁੱਡ, ਗ੍ਰੇਟ
2: ਕੰਫੀਡੈਂਸ, ਨਾ ਕਰੇ ਮਤਲਬ ਆਪਣੇ ਆਪ ਨੂੰ ਤਾਂ ਦੇਖੋ ਹੱਲਾ ਸ਼ੇਰੀ ਦੇਣੀ ਚਾਹੀਦੀ ਹੈ ਨਾ, ਨਾ ਕਰੇ ਬੰਦਾ, ਬੰਦੇ ਨੂੰ ਲੱਗੇ ਨਾ ਕਿ ਹਾਂ ਹੈਗਾ ਨਾ,
1: ਹਾਂ ਇਨਸਾਨ ਦਾ ਜ਼ਿੰਮੇਵਾਰੀ ਸਭ ਤੋਂ ਪਹਿਲੇ ਆਪਣੀ ਹੋਣੀ ਚਾਹੀਦੀ ਹੈ ਨਾ, ਸਹੀ ਕਿ ਨਹੀਂ, ਆਪਣੇ ਆਪ ਨੂੰ ਖੁਸ਼ ਰੱਖੋ ਤਾਂ ਹੀ,
2: ਹਾਂ ਇੰਜੋਏ ਵੀ ਕਰਦੇ ਹਾਂ, ਬਿਲਕੁਲ ਬਿਲਕੁਲ ਨਹੀਂ ਸਿੜਨੀ ਵਾਲੀ, ਇਹਨਾਂ ਨੂੰ ਕਰ ਲੈਣ ਦੋ ਸਾਰਿਆਂ ਨੂੰ ਇੰਜੋਏ,
0: ਗੁੱਡ ਗੁੱਡ, ਆ ਆ ਚਾਹੀਦਾ, ਆ ਕੰਫੀਡੈਂਸ ਚਾਹੀਦਾ,
1: ਗੁੱਡ, ਗ੍ਰੇਟ ਕੰਫੀਡੈਂਸ,
2: ਨਾ ਕਰੇ ਮਤਲਬ ਆਪਣੇ ਆਪ ਨੂੰ ਤਾਂ ਦੇਖੋ ਹੱਲਾ ਸ਼ੇਰੀ ਦੇਣੀ ਚਾਹੀਦੀ ਹੈ ਨਾ, ਨਾ ਕਰੇ ਬੰਦਾ, ਬੰਦੇ ਨੂੰ ਲੱਗੇ ਨਾ ਕਿ ਹਾਂ ਹੈਗਾ ਨਾ,
1: ਹਾਂ ਇਨਸਾਨ ਦਾ ਜ਼ਿੰਮੇਵਾਰੀ ਸਭ ਤੋਂ ਪਹਿਲੇ ਆਪਣੀ ਹੋਣੀ ਚਾਹੀਦੀ ਹੈ ਨਾ, ਸਹੀ ਕਿ ਨਹੀਂ, ਆਪਣੇ ਆਪ ਨੂੰ ਖੁਸ਼ ਰੱਖੋ ਤਾਂ ਹੀ,
2: ਹਾਂ ਇੰਜੋਏ ਵੀ ਕਰਦੇ ਹਾਂ, ਬਿਲਕੁਲ ਬਿਲਕੁਲ ਨਹੀਂ ਸਿੜਨੀ ਵਾਲੀ,

0: ਇਹਨਾਂ ਨੂੰ ਕਰ ਲੈਂਦੇ ਸਾਰਿਆਂ ਨੂੰ ਇੰਜੋਏ।
1: ਗੁੱਡ ਗੁੱਡ, ਆਹ ਚਾਹੀਦਾ, ਆਹ ਕੰਫੀਡੈਂਸ ਚਾਹੀਦਾ ਬੰਦੇ,
2: ਗੁੱਡ ਗ੍ਰੇਟ ਕੰਫੀਡੈਂਸ।
0: ਨਾ ਕਰੇ ਮਤਲਬ ਆਪਣੇ ਆਪ ਨੂੰ ਤਾਂ ਦੇਖੋ ਹੱਲਾਸ਼ੇਰੀ ਦੇਣੀ ਚਾਹੀਦੀ ਹੈ, ਨਾ ਨਾ ਕਰੇ ਬੰਦਾ, ਬੰਦੇ ਨੂੰ ਲੱਗੇ ਨਾ ਕਿ ਹਾਂ ਹੈਗਾ ਨਾ।
2: ਹਾਂ, ਇਨਸਾਨ ਦਾ ਜ਼ਿੰਮੇਵਾਰੀ ਸਭ ਤੋਂ ਪਹਿਲੇ ਆਪਣੀ ਹੀ ਹੋਣੀ ਚਾਹੀਦੀ ਹੈ ਨਾ, ਸਹੀ ਕਿ ਨਹੀਂ, ਆਪਣੇ ਆਪ ਨੂੰ ਖੁਸ਼ ਰੱਖੋ ਤਾਂ ਹੀ।
0: ਹਾਂ, ਇੰਜੋਏ ਵੀ ਕਰਦੇ ਆ, ਬਿਲਕੁਲ ਬਿਲਕੁਲ ਨਹੀਂ ਸਿੱਡਣੀ ਵਾਲੀ, ਇਹਨਾਂ ਨੂੰ ਕਰ ਲੈਂਦੇ ਸਾਰਿਆਂ ਨੂੰ ਇੰਜੋਏ।
1: ਗੁੱਡ ਗੁੱਡ, ਆਹ ਚਾਹੀਦਾ, ਆਹ ਕੰਫੀਡੈਂਸ ਚਾਹੀਦਾ ਬੰਦੇ,
2: ਗੁੱਡ ਗ੍ਰੇਟ ਕੰਫੀਡੈਂਸ।
0: ਨਾ ਕਰੇ ਮਤਲਬ ਆਪਣੇ ਆਪ ਨੂੰ ਤਾਂ ਦੇਖੋ ਹੱਲਾਸ਼ੇਰੀ ਦੇਣੀ ਚਾਹੀਦੀ ਹੈ, ਨਾ ਨਾ ਕਰੇ ਬੰਦਾ, ਬੰਦੇ ਨੂੰ ਲੱਗੇ ਨਾ ਕਿ ਹਾਂ ਹੈਗਾ ਨਾ।
2: ਹਾਂ, ਇਨਸਾਨ ਦਾ ਜ਼ਿੰਮੇਵਾਰੀ ਸਭ ਤੋਂ ਪਹਿਲੇ ਆਪਣੀ ਹੀ ਹੋਣੀ ਚਾਹੀਦੀ ਹੈ ਨਾ, ਸਹੀ ਕਿ ਨਹੀਂ, ਆਪਣੇ ਆਪ ਨੂੰ ਖੁਸ਼ ਰੱਖੋ ਤਾਂ ਹੀ।
0: ਹਾਂ, ਇੰਜੋਏ ਵੀ ਕਰਦੇ ਆ, ਬਿਲਕੁਲ ਬਿਲਕੁਲ ਨਹੀਂ ਸਿੱਡਣੀ ਵਾਲੀ, ਇਹਨਾਂ ਨੂੰ ਕਰ ਲੈਂਦੇ ਸਾਰਿਆਂ ਨੂੰ ਇੰਜੋਏ।
1: ਗੁੱਡ ਗੁੱਡ, ਆਹ ਚਾਹੀਦਾ, ਆਹ ਕੰਫੀਡੈਂਸ ਚਾਹੀਦਾ ਬੰਦੇ,
2: ਗੁੱਡ ਗ੍ਰੇਟ ਕੰਫੀਡੈਂਸ।
0: ਨਾ ਕਰੇ ਮਤਲਬ ਆਪਣੇ ਆਪ ਨੂੰ ਤਾਂ ਦੇਖੋ ਹੱਲਾਸ਼ੇਰੀ ਦੇਣੀ ਚਾਹੀਦੀ ਹੈ, ਨਾ ਨਾ

0: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਆਸਟ੍ਰੇਲੀਆ ਵਿੱਚ ਹਰ ਬਿੱਲ ਦੀ ਸ਼ੁਰੂਆਤ ਹੋਣ ਵਾਲੀ ਹੈ ਹੋਰ ਵੀ ਆਸਾਨ। ਬਿਲਡਿੰਗ ਟਿੰਬਰ, ਪਾਵਰ ਐਂਡ ਹੈਂਡ ਟੂਲ, ਸਲੀਪਰ, ਹਾਰਡਵੇਅਰ, ਡੈਕਿੰਗ, ਸੇਫਟੀ ਐਂਡ ਵਰਕਵੇਅਰ, ਵਿੰਡੋਜ਼ ਐਂਡ ਡੋਰਸ ਤੇ ਹੋਰ ਵੀ ਬਹੁਤ ਕੁਝ, ਸਭ ਇੱਕ ਹੀ ਥਾਂ ਉੱਤੇ। ਪ੍ਰੋਫੈਸ਼ਨਲ ਇੰਸਟਾਲੇਸ਼ਨ, ਸੇਮ ਡੇ ਡਿਲੀਵਰੀ ਤੇ ਟ੍ਰੇਡ ਕ੍ਰੈਡਿਟ ਆਪਸ਼ਨਸ ਵੀ ਅਵੇਲੇਬਲ ਨੇ। ਏ ਕਲਾਸ ਬਿਲਡਿੰਗ ਮਟੀਰੀਅਲਸ, ਤੁਹਾਡੀ ਹਰ ਬਿੱਲ ਦਾ ਟ੍ਰਸਟਡ ਪਾਰਟਨਰ। ਕਮਿੰਗ ਸੂਨ, ਪਤਾ ਚੱਲੇਗਾ ਇੱਥੇ ਹੀ। ਸੁਣਦੇ ਰਹੋ ਰੇਡੀਓ ਹਾਂਜੀ।
3: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स, वाइज टैक्स एडवाइजर्स तुहाडे नाल ने। एटीओ ऑडिट्स, टैक्स डिस्प्यूट्स, एटीओ डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स, वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
4: ਹਾਂਜੀ ਹਾਂਜੀ ਓਏ ਹਾਂਜੀ ਹਾਂ।

ਰੇਡੀਓ ਹਾਂਜੀ 1674 ਐਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ ਸ਼ਨੀਵਾਰ 15 ਅਗਸਤ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦਾ ਸ਼ੁਰੂ। ਵਾਈਟ ਹਾਊਸ ਨੇ ਵੀਰਵਾਰ ਦੇ ਦਿਨ ਜਾਰੀ ਇੱਕ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਹੈ ਕਿ ਭਾਰਤ ਸਣੇ 40 ਤੋਂ ਜ਼ਿਆਦਾ ਦੇਸ਼ਾਂ ਨੇ ਚੀਨ ਨੂੰ ਅਮਰੀਕੀ ਟੈਰਿਫ ਤੋਂ ਰਾਹਤ ਦੇਣ ਦੇ ਵਿੱਚ ਟੈਰਿਫ ਤੋਂ ਬਚਣ ਦੇ ਵਿੱਚ ਮਦਦ ਕੀਤੀ ਸੀ, ਜਿਸ ਦੇ ਲਈ ਚੀਨੀ ਸਮਾਨ ਨੂੰ ਅਜਿਹੇ ਦੇਸ਼ਾਂ 'ਚ ਰਸਤੇ ਦੇ ਵਿੱਚ ਹੀ ਅਮਰੀਕਾ ਦੇ ਵਿੱਚ ਭੇਜ ਦਿੱਤਾ ਗਿਆ। ਇਸ ਅਜਿਹੇ ਦੇਸ਼ਾਂ ਦੇ ਰਸਤੇ ਤੋਂ ਜ਼ਰੀਏ ਅਮਰੀਕਾ ਭੇਜਿਆ ਗਿਆ, ਜਿੱਥੇ ਕਿ ਟੈਰਿਫ ਬਹੁਤ ਘੱਟ। ਰਿਪੋਰਟ ਦੇ ਵਿੱਚ ਕੈਨੇਡਾ, ਭਾਰਤ, ਮੈਕਸੀਕੋ, ਜਾਪਾਨ ਅਤੇ ਸਾਊਥ ਕੋਰੀਆ ਸਣੇ ਕਈ ਦੇਸ਼ਾਂ ਦਾ ਨਾਂ ਲਿਆ ਗਿਆ। ਵਾਈਟ ਹਾਊਸ ਦੇ ਮੁਤਾਬਕ ਇਹਨਾਂ ਦੇਸ਼ਾਂ ਦੇ ਜ਼ਰੀਏ ਚੀਨ ਨੇ ਅਰਬਾਂ ਡਾਲਰ ਦੇ ਅਮਰੀਕੀ ਟੈਰਿਫ ਤੋਂ ਬਚਣ ਦੀ ਕੋਸ਼ਿਸ਼ ਕੀਤੀ ਸੀ। ਉੱਥੇ ਵਾਸ਼ਿੰਗਟਨ ਸਥਿਤ ਚੀਨੀ ਸਫਾਰਤਖਾਨੇ ਦੇ ਬੁਲਾਰੇ ਨੇ ਦੱਸਿਆ ਹੈ ਕਿ ਅਮਰੀਕਾ ਦੇ ਵਿੱਚ ਟ੍ਰੇਡ ਵਾਰ ਦੇ ਅੰਦਰ ਕਿਸੇ ਦੀ ਜਿੱਤ ਨਹੀਂ ਹੋਏਗੀ। ਉਹਨਾਂ ਨੇ ਅਮਰੀਕਾ ਦੇ ਦੁਆਰਾ ਟੈਰਿਫ ਲਗਾਏ ਜਾਣ ਦੇ ਤਹਿਤ ਚੀਨੀ ਕੰਪਨੀਆਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਵਿਰੋਧ ਵੀ ਕੀਤਾ। ਇਹ ਰਿਪੋਰਟ ਅਜਿਹੇ ਸਮੇਂ 'ਚ ਸਾਹਮਣੇ ਆਈ ਹੈ ਜਦੋਂ ਅਮਰੀਕਾ ਅਤੇ ਚੀਨ ਦੇ ਦਰਮਿਆਨ ਟੈਰਿਫ ਅਤੇ ਪਾਬੰਦੀਆਂ ਨੂੰ ਲੈ ਕੇ ਤਣਾਅ ਫਿਲਹਾਲ ਬਣਿਆ ਹੋਇਆ ਹੈ। ਉੱਥੇ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਦੇ ਦਿਨ ਅਪਾਹਜ ਲੋਕਾਂ ਨੂੰ ਲੈ ਕੇ ਇੰਡੀਆਜ਼ ਗੋਟ ਲੇਟੈਂਟ ਸ਼ੋਅ ਦੇ ਵਿੱਚ ਕੀਤੀ ਗਈ ਅਸੰਵੇਦਨਸ਼ੀਲ ਟਿੱਪਣੀਆਂ ਦੇ ਮਾਮਲੇ 'ਚ ਕਾਮੇਡੀਅਨ ਸਮੇ ਰੈਨਾ ਅਤੇ 4 ਹੋਰਨਾਂ ਕਾਮੇਡੀਅਨਸ ਦੇ ਖਿਲਾਫ ਅਪਰਾਧਕ ਮਾਮਲਿਆਂ ਨੂੰ ਹੁਣ ਰੱਦ ਕਰ ਦਿੱਤਾ ਹੈ। ਬਾਰ ਐਂਡ ਬੈਂਚ ਵੈਬਸਾਈਟ ਦੇ ਮੁਤਾਬਕ ਭਾਰਤ ਦੇ ਚੀਫ ਜਸਟਿਸ ਸੂਰਿਆ ਕਾਂਤ, ਜਸਟਿਸ ਜਮੀਲੀਆ ਬਾਗਚੀ ਅਤੇ ਵੀ ਮੋਹੰਨਾ ਦੀ ਬੈਂਚ ਨੇ ਇਹ ਹੁਕਮ ਦਿੱਤਾ। ਸਮੇ ਰੈਨਾ ਦੇ ਇਲਾਵਾ ਇਸ ਮਾਮਲੇ 'ਚ ਰਾਹਤ ਪਾਉਣ ਵਾਲੇ ਹੋਰਨਾਂ ਲੋਕਾਂ 'ਚ ਵਿਪੁਲ ਗੋਇਲ, ਬਲਰਾਜ, ਪਰਮਜੀਤ ਸਿੰਘ ਗਈ, ਸੋਨਾਲੀ ਠੱਕਰ ਉਲਫ ਸੋਨਾਲੀ, ਆਦਿਤਿਆ ਦਸਾਈ ਅਤੇ ਨਿਸ਼ਾਂਤ ਜਗਦੀਸ਼ ਤਮਰ ਸ਼ਾਮਲ ਨੇ। ਲਾਈਵਲਾ ਦੇ ਮੁਤਾਬਕ ਸੁਪਰੀਮ ਕੋਰਟ ਨੇ ਅਪਾਹਜ ਲੋਕਾਂ ਦੇ ਖਿਲਾਫ ਅਸੰਵੇਦਨਸ਼ੀਲ ਟਿੱਪਣੀਆਂ ਕਰਨ ਨੂੰ ਲੈ ਕੇ ਉਹਨਾਂ 'ਤੇ ਦਰਜ FIR ਨੂੰ ਵੀ ਰੱਦ ਕਰ ਦਿੱਤਾ। ਸੁਪਰੀਮ ਕੋਰਟ ਨੇ ਜਾਂਚ ਦੇ ਦਾਇਰੇ ਦੇ ਵਿੱਚ ਇੰਡੀਆਜ਼ ਗੋਟ ਲੇਟੈਂਟ ਦਾ ਵਿਵਾਦਤ ਐਪੀਸੋਡ, ਜਿਹੜਾ 14 ਨਵੰਬਰ 2024 ਨੂੰ ਹੈਬੀਟਾਟ ਦੇ ਵਿੱਚ ਸ਼ੂਟ ਕੀਤਾ ਗਿਆ ਸੀ, ਬਾਅਦ 'ਚ ਪ੍ਰਸਾਰਿਤ ਵੀ ਹੋਇਆ ਸੀ। ਉਸ ਤੋਂ ਬਾਅਦ ਇਹ ਗੱਲ ਕਹੀ ਕਿ ਦੋਹਾਂ ਨੇ ਅਸਲ ਦੇ ਵਿੱਚ ਮਾਫ਼ ਕਰਨਾ ਸਮੇ ਰਹਿਣਾ ਨੇ ਇਸ ਮਾਮਲੇ ਦੇ ਵਿੱਚ ਜਿਹੜੀ ਫਾਊਂਡੇਸ਼ਨ ਬਣਾਈ ਹੈ ਉਸ ਨੂੰ ਲੈ ਕੇ ਅਪਾਹਜ ਲੋਕਾਂ ਦੇ ਇਲਾਜ ਦੇ ਲਈ ਜਿਹੜਾ ਧਨ ਇਕੱਠਾ ਕੀਤਾ ਔਰ 1 ਮਹੀਨੇ ਤੋਂ ਵੀ ਘੱਟ ਸਮੇਂ ਦੇ ਵਿੱਚ 2 ਪ੍ਰੋਗਰਾਮ ਆਯੋਜਿਤ ਕੀਤੇ ਨੇ, ਉਸ ਦੇ ਤਹਿਤ ਉਹਨਾਂ ਦੀ ਸਰਾਹਨਾ ਕੀਤੀ ਜਾਂਦੀ ਹੈ। ਉੱਥੇ ਕਾਂਗਰਸ ਪਾਰਟੀ ਨੇ ਜਾਤੀ ਜਨਗਣਨਾ ਦੇ ਲੈ ਕੇ ਪੁੱਛੇ ਗਏ ਸਵਾਲਾਂ ਦੇ ਮਾਮਲੇ ਦੇ ਵਿੱਚ ਸ਼ੱਕ ਜਤਾਇਆ। ਪਾਰਟੀ ਨੇ ਦੋਸ਼ ਮੜਿਆ ਕਿ ਕੇਂਦਰ ਸਰਕਾਰ ਨੇ ਇਸ ਦੇ ਲਈ ਸਿਆਸੀ ਦਲਾਂ ਦੇ ਨਾਲ ਕੋਈ ਚਰਚਾ ਹੀ ਨਹੀਂ ਕੀਤੀ। ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਐਕਸ ਦੇ ਉੱਤੇ ਲਿਖਿਆ ਕਿ 6 ਮਈ 2025 ਨੂੰ ਜਾਤੀ ਜਨਗਣਨਾ ਦੇ ਸੰਬੰਧ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਕਾਂਗਰਸ ਦੇ ਪ੍ਰਮੁੱਖ ਨੇ ਇੱਕ ਪੱਤਰ ਲਿਖਿਆ ਸੀ। ਸਭ ਤੋਂ ਪਹਿਲੇ ਅਤੇ ਸਭ ਤੋਂ ਬੁਨਿਆਦੀ ਸੁਝਾਅ ਨੂੰ ਪੂਰੀ ਤਰ੍ਹਾਂ ਦੇ ਨਾਲ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਨਾਲ ਹੀ ਖੜਗੇ ਜੀ ਦੀ ਮੰਗ ਦੇ ਮੁਤਾਬਕ ਸਿਆਸੀ ਦਲਾਂ ਦੇ ਨਾਲ ਕੋਈ ਚਰਚਾ ਵੀ ਨਹੀਂ ਕੀਤੀ ਗਈ। ਜੈਰਾਮ ਰਮੇਸ਼ ਨੇ ਮਲਕਾਰਜਨ ਖੜਗੇ ਦੇ ਉਸ ਚਿੱਠੀ ਨੂੰ ਐਕਸ ਦੇ ਉੱਤੇ ਸਾਂਝਾ ਵੀ ਕੀਤਾ। ਖੜਗੇ ਜੀ ਦੇ ਚਿੱਠੀ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਸੰਬੋਧਨ ਕਰਦਿਆਂ ਲਿਖਿਆ ਸੀ ਕਿ 16 ਅਪ੍ਰੈਲ 2023 ਨੂੰ ਤੁਹਾਨੂੰ ਪੱਤਰ ਲਿਖ ਕੇ ਕਾਂਗਰਸ ਦੀ ਤਰਫ ਤੋਂ ਜਾਤੀ ਜਨਗਣਨਾ ਕਰਵਾਉਣ ਦੀ ਮੰਗ ਤੁਹਾਡੇ ਸਾਹਮਣੇ ਰੱਖੀ ਹੈ। ਅਫਸੋਸ ਇਸ ਗੱਲ ਦਾ ਹੈ ਕਿ ਉਸ ਪੱਤਰ ਦਾ ਵੀ ਮੈਨੂੰ ਕੋਈ ਜਵਾਬ ਨਹੀਂ ਮਿਲਿਆ। ਇਸ ਕਰਕੇ ਹੁਣ ਸਾਡੀ ਪਾਰਟੀ ਦੇ ਨੇਤਾਵਾਂ ਦੀ ਤਰਫ ਤੋਂ ਲਗਾਤਾਰ ਇਸ ਮਸਲੇ ਦੇ ਉੱਤੇ ਤੁਹਾਡੇ ਤੋਂ ਮੰਗ ਕੀਤੀ ਜਾ ਰਹੀ ਹੈ। ਦੱਸ ਦਈਏ ਇਸ ਤੋਂ ਪਹਿਲਾਂ ਇੱਕ ਗਜ਼ਟ ਨੋਟੀਫਿਕੇਸ਼ਨ ਦੇ ਜ਼ਰੀਏ ਗ੍ਰਹਿ ਮੰਤਰਾਲੇ ਨੇ ਰਜਿਸਟਰਾਰ ਜਨਰਲ ਦੇ ਦਫ਼ਤਰ ਨੂੰ ਦੱਸਿਆ ਸੀ ਕਿ ਸਾਲ 2027 ਦੇ ਲਈ ਹੋ ਰਹੀ ਮਰਦਮਸ਼ੁਮਾਰੀ ਦੇ ਸੰਬੰਧ ਦੇ ਵਿੱਚ ਅਧਿਕਾਰੀ ਲੋਕਾਂ ਤੋਂ 40 ਤਰ੍ਹਾਂ ਦੇ ਸਵਾਲ ਪੁੱਛੇ ਜਾ ਸਕਦੇ ਨੇ। ਇਸ ਦੇ ਵਿੱਚ ਧਰਮ, ਨਾਮ, ਵਿਵਾਹਕ ਸਥਿਤੀ, ਜਨਮ ਸਥਾਨ, ਸਥਾਨਕ ਨਿਵਾਸ, ਬੈਂਕ ਦੇ ਖਾਤਿਆਂ ਦੀ ਕੁੱਲ ਗਿਣਤੀ, ਮੋਬਾਈਲ ਨੰਬਰ ਆਦਿ ਸਵਾਲ ਸ਼ਾਮਲ ਨੇ। ਉੱਥੇ ਹੀ ਆਖਰੀ ਖਬਰ ਦੀ ਭਾਰਤ ਦੇ ਹਵਾਲੇ ਦੇ ਨਾਲ ਸਾਂਝ ਪਾਈਏ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਉੱਤੇ ਹੋਏ ਹਮਲੇ ਦੇ ਮਾਮਲੇ 'ਚ ਹੁਣ ਉਹਨਾਂ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਹਨਾਂ ਕਿਹਾ ਹੈ ਕਿ ਹਮਲਾ ਕਰਨ ਵਾਲੇ ਦਾ ਮਕਸਦ ਪੰਜਾਬ ਦੇ ਵਿੱਚ ਹਾਲਾਤ ਨੂੰ ਕੰਟਰੋਲ 'ਚ ਲੈਣਾ ਸੀ ਅਤੇ ਸ਼ਾਂਤੀ ਭੰਗ ਕਰਨਾ ਸੀ। ਇਸ ਦੀ ਇਜਾਜ਼ਤ ਨਾ ਤਾਂ ਮੈਂ ਦੇਵਾਂਗਾ ਨਾ ਹੀ ਕਦੇ ਮੇਰੇ ਪਿਤਾ ਨੇ ਦਿੱਤੀ ਸੀ। ਉਹਨਾਂ ਕਿਹਾ ਕਿ ਦੋਵੇਂ ਵਾਰ ਮੇਰੇ ਉੱਤੇ ਪਵਿੱਤਰ ਸਥਾਨਾਂ ਦੇ ਉੱਤੇ ਹਮਲਾ ਕੀਤਾ ਗਿਆ। ਮੈਂ ਕਦੇ ਨਹੀਂ ਡਰਿਆ, ਹੁਣ ਵੀ ਨਹੀਂ ਡਰ ਰਿਹਾ। ਜਿਹਦੇ ਉੱਪਰ ਗੁਰੂ ਦੀ ਕਿਰਪਾ ਹੋਵੇ ਉਸ ਨੂੰ ਕੋਈ ਹੱਥ ਨਹੀਂ ਲਾ ਸਕਦਾ। ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਭਾਈਚਾਰੇ ਦੇ ਲਈ ਵਚਨਬੱਧ ਹੈ। ਸ਼੍ਰੋਮਣੀ ਅਕਾਲੀ ਦਲ ਕੋਈ ਵੀ ਕੁਰਬਾਨੀ ਦੇ ਸਕਦਾ, ਪੰਜਾਬ ਦੀ ਤਰੱਕੀ ਦੇ ਲਈ ਸਾਡੀ ਤਰਜੀਹ ਪਹਿਲਾਂ ਹੀ ਰਹੇਗੀ। ਦੱਸ ਦਈਏ ਕਿ ਪੰਜਾਬ ਤੋਂ ਨਾਂਦੇੜ ਪਹੁੰਚਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਸੁਖਬੀਰ ਬਾਦਲ ਮਾਤਾ ਸਾਹਿਬ ਕੌਰ ਗੁਰਦੁਆਰਾ ਦੇ ਕੋਲ ਹਮਲੇ ਦਾ ਪਹਿਲਾਂ ਵੀ ਸ਼ਿਕਾਰ ਹੋ ਚੁੱਕੇ ਨੇ। ਉੱਥੇ ਹੀ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਆਸਟ੍ਰੇਲੀਅਨ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਵੈਸਟਰਨ ਆਸਟ੍ਰੇਲੀਆ ਦੇ ਨਾਲ ਜੁੜੀ ਹੋਈ ਖਬਰ, ਜਿੱਥੋਂ ਦੇ ਪ੍ਰੀਮੀਅਰ ਨੇ ਹੁਣ ਈਸਟਰਨ ਕਲਾਉਨਜ਼
ਜਿਹੜੇ ਨੇ ਉਹ ਪੂਰਬੀ ਸੂਬਿਆਂ ਨੂੰ ਕਰਾਰ ਦਿੱਤਾ। ਅਸਲ 'ਚ ਇੱਕ ਕਿਸਮ ਦੀ ਖਬਰ ਤੁਹਾਡੇ ਨਾਲ ਸ਼ੁੱਕਰਵਾਰ ਦੇ ਦਿਨ ਵੀ ਸਾਂਝੀ ਕੀਤੀ ਸੀ ਕਿ ਜਿਹੜੀ ਪ੍ਰੋਡਕਟੀਵਿਟੀ ਕਮਿਸ਼ਨ ਦੀ ਨਵੀਂ ਰਿਪੋਰਟ ਆਈ ਹੈ ਜਿਸ ਦੇ ਵਿੱਚ ਇਹ ਪਤਾ ਲੱਗਦਾ ਹੈ ਕਿ GST ਦੇ ਵਿੱਚ ਹੋਏ ਰਿਫੋਰਮ ਤੋਂ ਬਾਅਦ ਵੈਸਟਰਨ ਆਸਟ੍ਰੇਲੀਆ ਨੂੰ ਬੇਲੋੜਾ ਲਾਭ ਦਿੱਤਾ ਗਿਆ GST ਦੇ ਵਿੱਚੋਂ ਜਿਹੜਾ ਵੀ ਮੁਨਾਫਾ ਹੁੰਦਾ। ਅਸਲ 'ਚ GST ਦਾ ਪੈਸਾ ਜਿਹੜਾ ਉਹ ਫੈਡਰਲ ਪੂਲ ਦੇ ਵਿੱਚ ਇਕੱਠਾ ਹੁੰਦਾ, ਹਾਲਾਂਕਿ ਸੂਬਿਆਂ ਨੂੰ ਬਾਅਦ ਦੇ ਵਿੱਚ ਫੈਡਰਲ ਸਰਕਾਰ ਦੇ ਦੁਆਰਾ ਹੀ ਲਾਭ ਦਿੱਤੇ ਜਾਂਦੇ ਨੇ ਜਾਂ ਇਹ ਰਕਮ ਮੋੜੀ ਜਾਂਦੀ ਹੈ। ਪਰ 2018 ਤੋਂ ਬਾਅਦ ਨਿਊ ਸਾਊਥ ਵੇਲਜ਼, ਵਿਕਟੋਰੀਆ ਵਰਗੇ ਵੱਡੇ ਸੂਬੇ ਜਿਹੜੇ GST 'ਚ ਵੱਧ ਕਮਾਈ ਦਾ ਹਿੱਸਾ ਪਾਉਂਦੇ ਨੇ ਉਹਨਾਂ ਨੂੰ ਘੱਟ ਪੈਸੇ ਦਿੱਤੇ ਗਏ ਨੇ ਜਾਂ ਬਣਦੀ ਰਕਮ ਉਹਨਾਂ ਦੀ ਨਹੀਂ ਦਿੱਤੀ ਗਈ। ਇਸੇ ਨੂੰ ਲੈ ਕੇ ਵੈਸਟਰਨ ਆਸਟ੍ਰੇਲੀਆ ਦੇ ਪ੍ਰੀਮੀਅਰ ਰੋਜਰ ਕੁੱਕ ਨੇ ਈਸਟ ਕੋਸਟ ਕਲਾਊਨਸ ਇਹਨਾਂ ਸਟੇਟਾਂ ਨੂੰ ਦੱਸਿਆ। ਉਹਨਾਂ ਕਿਹਾ ਕਿ ਸਾਰੇ ਹੀ ਹੁਣ ਗਿੱਧ ਦੀ ਤਰ੍ਹਾਂ ਵੈਸਟਰਨ ਆਸਟ੍ਰੇਲੀਆ ਨੂੰ ਪੈ ਗਏ ਨੇ। ਇਹਨਾਂ ਨੂੰ ਇੰਝ ਲੱਗਦਾ ਹੈ ਕਿ ਇਹਨਾਂ ਦੇ ਹੱਕ ਦਾ ਪੈਸਾ ਜਿਹੜਾ ਉਹ ਵੈਸਟਰਨ ਆਸਟ੍ਰੇਲੀਆ ਨੇ ਖਾਇਆ, ਅਸਲ ਦੇ ਵਿੱਚ ਇਹ ਸਹੀ ਨਹੀਂ ਹੈ। ਐਂਥਨੀ ਅਲਬਨੀ ਸਰਕਾਰ ਨੇ ਆਪਣੀਆਂ ਪਿਛਲੀਆਂ ਸਰਕਾਰਾਂ ਯਾਨੀ ਲਿਬਰਲ ਨੈਸ਼ਨਲ ਗੱਠਜੋੜ ਦੀ ਸਰਕਾਰ ਦੇ ਫੈਸਲੇ ਨੂੰ ਲਾਗੂ ਰੱਖਿਆ ਸੀ ਅਤੇ ਕਿਹਾ ਸੀ ਕਿ ਸਾਲ 2029 ਤੱਕ ਵੈਸਟਰਨ ਆਸਟ੍ਰੇਲੀਆ ਨੂੰ ਅਨੁਪਾਤ ਦੇ ਨਾਲੋਂ ਜ਼ਿਆਦਾ ਰਕਮ GST ਪੂਲ ਦੇ ਵਿੱਚੋਂ ਮਿਲਣੀ ਚਾਹੀਦੀ ਹੈ। ਪਹਿਲਾਂ NSW ਦੇ ਟ੍ਰੈਜਰ ਡੈਨੀਅਲ ਮੁਖੀ ਵੀ ਅਜਿਹਾ ਹੀ ਕਰਨ ਦੇ ਲਈ ਜਿਹੜਾ ਇਹ ਫੈਡਰਲ ਸਰਕਾਰ ਨੂੰ ਭੰਡ ਚੁੱਕੇ ਨੇ। ਉਸ ਤੋਂ ਬਾਅਦ ਕੱਲ੍ਹ ਦੇ ਦਿਨ ਵਿਕਟੋਰੀਆ ਦੇ ਨਵੇਂ ਬਣੇ ਪ੍ਰੀਮੀਅਰ ਦੀ ਤਰਫ ਤੋਂ ਵੀ ਇਸ ਕਿਸਮ ਦੀ ਟਿੱਪਣੀ ਸਾਹਮਣੇ ਆਈ, ਜਿਸ ਤੋਂ ਬਾਅਦ ਹੁਣ ਵੈਸਟਰਨ ਆਸਟ੍ਰੇਲੀਆ ਦੇ ਪ੍ਰੀਮੀਅਰ ਰੋਜਰ ਕੁੱਕ ਨੂੰ ਆਪਣੀ ਸਟੇਟ ਦੇ ਬਚਾਅ ਦੇ ਵਿੱਚ ਆਉਣਾ ਪਿਆ। ਦੱਸ ਦਈਏ ਕਿ ਸਾਲ 2024-25 ਵਿੱਤ ਵਰ੍ਹੇ ਦੇ ਦਰਮਿਆਨ GST ਪੂਲ ਦੇ ਵਿੱਚੋਂ ਕੁੱਲ 113% ਵੈਸਟਰਨ ਆਸਟ੍ਰੇਲੀਆ ਨੂੰ ਦਿੱਤਾ ਗਿਆ ਸੀ, ਜਦਕਿ 98% ਜਾਂ ਇਸ ਤੋਂ ਵੀ ਘੱਟ ਬਾਕੀ ਸਟੇਟਸ ਜਾਂ ਟੈਰੇਟਰੀਜ਼ ਨੂੰ ਦਿੱਤਾ ਗਿਆ ਸੀ ਜੋ NSW ਅਤੇ ਵਿਕਟੋਰੀਆ ਨੂੰ ਮਨਜ਼ੂਰ ਨਹੀਂ ਹੈ। ਉੱਥੇ ਹੀ ਸਕੂਲਾਂ ਦੇ ਵਿੱਚ ਪੜ੍ਹਾਉਣ ਵਾਲੇ ਜਿਹੜੇ ਟ੍ਰੇਨੀ ਅਧਿਆਪਕ ਨੇ ਉਹਨਾਂ ਦੇ ਆਪਣੇ ਲਿਟਰੇਸੀ ਸਕਿੱਲ ਕਿੱਥੇ ਖੜ੍ਹੇ ਹੁੰਦੇ ਨੇ, ਇਸ ਨੂੰ ਲੈ ਕੇ ਇੱਕ ਰਿਪੋਰਟ ਸਾਹਮਣੇ ਆਈ ਹੈ। ਦੱਸ ਦਈਏ ਕਿ ਸਕੂਲਾਂ ਦੇ ਵਿੱਚ ਅਧਿਆਪਕਾਂ ਤੋਂ ਇਲਾਵਾ ਜਿਹੜੇ ਟ੍ਰੇਨੀ ਅਧਿਆਪਕ ਹੁੰਦੇ ਨੇ ਯਾਨੀ ਕਿ ਜਿਹੜੇ ਟੀਚਿੰਗ ਸਟੂਡੈਂਟਸ ਵੀ ਕਹਿ ਲਿਆ ਜਾਂਦਾ, ਅਸਲ 'ਚ ਉਹ ਟੀਚਿੰਗ ਦੀ ਪੜ੍ਹਾਈ ਕਰ ਰਹੇ ਹੁੰਦੇ ਨੇ ਪਰ ਇਸ ਦਰਮਿਆਨ ਉਹ ਨਵੇਂ ਅਧਿਆਪਕ ਬਣਨ ਦੀ ਟ੍ਰੇਨਿੰਗ ਵੀ ਹਾਸਲ ਕਰ ਰਹੇ ਹੁੰਦੇ ਨੇ। ਉਹਨਾਂ ਦੇ ਕੋਲ Year 9 ਦੇ ਸਟੈਂਡਰਡ ਦੇ ਸਕਿੱਲ ਵੀ ਮੌਜੂਦ ਨਹੀਂ ਨੇ। ਅਸਲ 'ਚ ਲਿਟਰੇਸੀ ਐਂਡ ਨਿਊਮਰੇਸੀ ਟੈਸਟ ਫੋਰ ਇਨੀਸ਼ੀਅਲ ਟੀਚਰ ਐਜੂਕੇਸ਼ਨ ਯਾਨੀ ਇਸ ਨੂੰ ਲੈਂਟਿਟ ਕਿਹਾ ਜਾਂਦਾ, ਇਸ ਟੈਸਟ ਦੇ ਦਰਮਿਆਨ 25,971 ਵਿਦਿਆਰਥੀ ਜਿਹੜੇ ਸੀ ਇਸ ਟੈਸਟ ਦੇ ਵਿੱਚ ਬੈਠੇ, ਕੇਵਲ 87% ਹੀ ਇਸ ਟੈਸਟ ਨੂੰ ਪਾਸ ਕਰ ਸਕੇ ਔਰ 2018 ਤੋਂ ਬਾਅਦ ਇਹ ਸਭ ਤੋਂ ਲੋਐਸਟ ਪਰਸੈਂਟੇਜ ਜਿਹੜੀ ਦੱਸੀ ਗਈ ਹੈ। ਯਾਨੀ ਕਿ ਇਸ ਟੈਸਟ ਨੂੰ ਪਾਸ ਨਾ ਕਰ ਪਾਉਣ ਵਾਲਿਆਂ ਦੇ ਕੋਲ Year 9 ਦੇ ਵੀ ਸਟੈਂਡਰਡ ਮੌਜੂਦ ਨਹੀਂ ਨੇ। ਮਲਟੀਪਲ ਚੋਇਸ ਕੁਸ਼ਚਨ ਆਮ ਤੌਰ 'ਤੇ ਦਿੱਤੇ ਜਾਂਦੇ ਨੇ ਪਰ ਉਹ ਅੰਗਰੇਜ਼ੀ, ਹਿਸਾਬ ਅਤੇ ਹੋਰਨਾਂ ਦੂਸਰੀਆਂ ਜਿਹੜੇ ਸਬਜੈਕਟ ਸੀ ਉਹਨਾਂ ਵਿਸ਼ਿਆਂ ਦੇ ਵਿੱਚ ਕਮਜ਼ੋਰ ਹੀ ਰਹੇ। ਵਿਕਟੋਰੀਆ ਦੀ ਸਾਬਕਾ ਪ੍ਰੀਮੀਅਰ ਜੈਸਿੰਟਾ ਐਲਨ ਦੀ ਤਰਫ ਤੋਂ ਸ਼ੁੱਕਰਵਾਰ ਦੇ ਦਿਨ ਇਹ ਐਲਾਨ ਕੀਤੇ ਜਾਣ ਤੋਂ ਬਾਅਦ ਕਿ ਉਹ ਇਸ ਸਾਲ ਚੋਣਾਂ ਨਹੀਂ ਲੜਨਗੇ, ਉਸ ਤੋਂ ਬਾਅਦ ਹੁਣ ਆਪਣੇ ਪਰਿਵਾਰ ਦੇ ਨਾਲ ਵਿਦੇਸ਼ ਛੁੱਟੀਆਂ ਕੱਟਣ ਦੀ ਖਬਰ ਸਾਹਮਣੇ ਆ ਰਹੀ ਹੈ। ਵਿਦੇਸ਼ ਜਾਣਗੇ ਉਹ ਹਾਲੇ ਇਸ ਵੀਕਐਂਡ ਦੇ ਦਰਮਿਆਨ ਨਹੀਂ, ਅਗਲੇ ਹਫ਼ਤੇ। ਪਰ ਹੈਰਾਲਸਨ ਦੀ ਤਰਫ ਤੋਂ ਲਗਾਈ ਗਈ ਖਬਰ ਦੇ ਵਿੱਚ ਇਹ ਦੱਸਿਆ ਗਿਆ ਕਿ ਜੈਸਿੰਟਾ ਐਲਨ ਆਪਣੇ ਪਤੀ ਯੋਰਿਕ ਪਾਈਪਰ ਅਤੇ ਆਪਣੇ ਦੋ ਬੱਚਿਆਂ ਪੈਗੀ ਅਤੇ ਕੌਰਮੈਕ ਦੇ ਨਾਲ ਵਿਦੇਸ਼ ਦੌਰੇ 'ਤੇ ਜਾਣ ਤੋਂ ਪਹਿਲਾਂ ਆਪਣੇ ਹਿੱਸੇ ਦੇ ਵਿੱਚੋਂ $2,00,000 ਲੇਬਰ ਪਾਰਟੀ ਨੂੰ ਡੋਨੇਟ ਕਰਕੇ ਜਾਣਾ ਚਾਹੁੰਦੇ ਨੇ। ਇਸ ਦਰਮਿਆਨ ਬੈਂਡੀਗੋ ਈਸਟ ਦੀ ਜਿਹੜੀ ਸੀਟ ਹੈ ਉੱਥੋਂ ਇਸ ਵਾਰ ਲੇਬਰ ਪਾਰਟੀ ਕਿਸ ਨੂੰ ਉਤਾਰਦੀ ਹੈ ਇੱਕ ਵੱਡਾ ਸਵਾਲ ਪੈਦਾ ਹੋਏਗਾ। 1999 ਤੋਂ ਹੀ ਜੈਸਿੰਟਾ ਐਲਨ ਲੇਬਰ ਪਾਰਟੀ ਜਿਹੜੀ ਹੈ ਇਸ ਸੀਟ ਤੋਂ ਜਿੱਤਦੀ ਆਈ ਹੈ। ਇਸ ਦਰਮਿਆਨ ਜਿਹੜੇ ਨੈਸ਼ਨਲ ਪਾਰਟੀ ਦੇ ਤੋਂ ਉਮੀਦਵਾਰ ਨੇ ਐਂਡਰਿਊ ਲਿਥਲਿਨ, ਉਹਨਾਂ ਨੇ ਜੈਸਿੰਟਾ ਐਲਨ ਨੂੰ ਵਧਾਈ ਦਿੱਤੀ ਕਿ ਉਹ 25 ਸਾਲ ਦੇ ਆਪਣੇ ਸ਼ਾਨਦਾਰ ਸਿਆਸੀ ਸਫ਼ਰ ਨੂੰ ਅੰਜਾਮ ਦੇ ਕੇ ਹੁਣ ਰਿਟਾਇਰ ਹੋ ਗਏ ਨੇ। ਪਰ ਉਹਨਾਂ ਨੇ ਇਸ ਗੱਲ ਦੇ ਲਈ ਉਹਨਾਂ ਨੂੰ ਭੰਡਿਆ ਵੀ ਕਿ ਮਾੜੀ ਗੱਲ ਇਹ ਹੈ ਕਿ ਵਿਕਟੋਰੀਆ ਸੂਬੇ ਨੂੰ ਕਰਜ਼ ਦੇ ਹਾਲਾਤ ਦੇ ਵਿੱਚ ਛੱਡ ਕੇ ਉਹ ਜਾ ਰਹੇ ਨੇ। ਵਨ ਨੇਸ਼ਨ ਪਾਰਟੀ ਦੇ ਤੀਸਰੇ ਨੰਬਰ ਦੇ ਉਮੀਦਵਾਰ ਵੈਸਟਰਨ ਆਸਟ੍ਰੇਲੀਆ ਦੀ ਸੂਬਾਈ ਚੋਣਾਂ ਦੇ ਵਿੱਚ ਜਿਹੜੇ ਆਏ ਸੀ ਸੀਕਰੇਟ ਹਾਰਬਰ ਦੀ ਬਾਈ ਇਲੈਕਸ਼ਨ ਦੇ ਵਿੱਚ ਪੰਜਾਬੀ ਮੂਲ ਦੇ ਪਰਮਿੰਦਰ ਸਿੰਘ ਨੇ ਹੁਣ ਗੇ ਭਾਈਚਾਰੇ ਦੇ ਉੱਤੇ ਕੀਤੀ ਆਪਣੀ ਟਿੱਪਣੀ ਨੂੰ ਲੈ ਕੇ ਮਾਫ਼ੀ ਮੰਗੀ ਹੈ। ਦੱਸ ਦਈਏ ਕਿ ਮਿਸਟਰ ਸਿਕੰਤ ਦੇ ਨਾਮ ਦੇ ਨਾਲ ਮਸ਼ਹੂਰ ਯੂਟਿਊਬ ਕੰਟੈਂਟ ਕ੍ਰੀਏਟਰ ਦੇ ਇੱਕ ਪੋਡਕਾਸਟ ਦੇ ਵਿੱਚ ਪਰਮਿੰਦਰ ਸਿੰਘ ਨੇ ਗੇ ਭਾਈਚਾਰੇ ਨੂੰ ਦਿਮਾਗੀ ਤੌਰ 'ਤੇ ਬਿਮਾਰ ਭਾਈਚਾਰਾ ਦੱਸਿਆ ਸੀ। ਇਸ ਮਾਮਲੇ 'ਚ ਪੌਲਿਨ ਹੈਨਸਨ ਅਤੇ ਬਾਨਬੀ ਜੋਇਸ ਦੀ ਤਰਫ ਤੋਂ ਉਹਨਾਂ ਦੇ ਨਾਲੋਂ ਦੂਰੀ ਵੱਟ ਲਏ ਜਾਣ ਤੋਂ ਬਾਅਦ ਹੁਣ ਖੁਦ
ਪਰਮਿੰਦਰ ਸਿੰਘ ਨੂੰ ਵੀ ਇਸ ਮਾਮਲੇ ਦੇ ਵਿੱਚ ਖੇਡ ਜਤਾ ਕੇ ਉਹਨਾਂ ਦੀ ਤਰਫ ਤੋਂ ਮਾਫ਼ੀ ਮੰਗੀ ਗਈ ਹੈ। ਚੇਤੇ ਕਰਵਾ ਦਈਏ ਕਿ ਵੈਸਟਰਨ ਆਸਟ੍ਰੇਲੀਆ ਦੀ ਲੈਜਿਸਲੇਟਿਵ ਕੌਂਸਲ ਦੀ ਸਾਲ 2025 ਚ ਹੋਈਆਂ ਚੋਣਾਂ ਦੇ ਵਿੱਚ ਉਹ

0: ਯਾਨੀ ਆਸਟ੍ਰੇਲੀਆ ਦੇ ਨਾਲੋਂ ਪਹਿਲੀ ਪਾਰੀ ਦੇ ਵਿੱਚ 153 ਦੌੜਾਂ ਦੀ ਲੀਡ ਹਾਸਲ ਕਰ ਲਈ ਹੈ। ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਹਾਲਾਂਕਿ ਬੰਗਲਾਦੇਸ਼ ਦੇ ਸਾਰੇ ਬੱਲੇਬਾਜ਼ ਜਿਹੜੇ ਸੀ ਉਹ ਮੈਦਾਨ ਰਵਾਨਾ ਹੋ ਗਏ ਸੀ। ਤਨਜੀਦ ਹੁਸਨ ਨੇ 101 ਦੌੜਾਂ ਬਣਾਈਆਂ, ਕਪਤਾਨ ਨਜ਼ਮੁਲ ਹੁਸੈਨ ਸ਼ੰਤੋ ਨੇ 84 ਦੌੜਾਂ ਬਣਾਈਆਂ, ਮੋਇਮੁਲ ਹੱਕ ਨੇ 49, ਇਸ ਤੋਂ ਇਲਾਵਾ ਮੁਸ਼ਫਿਕੁਰ ਰਹੀਮ ਨੇ 36 ਦੌੜਾਂ ਬਣਾਈਆਂ, ਮਹਿਦੀ ਹਸਨ ਮਿਰਾਜ਼ 32 ਦੌੜਾਂ ਦੇ ਉੱਤੇ ਨਾਬਾਦ ਖੇਡ ਰਹੇ ਨੇ ਅਤੇ ਨਾਲ ਉਹਨਾਂ ਦੇ ਸਾਥ ਹਸਨ ਮਹਿਮੂਦ 13 ਦੌੜਾਂ ਦੇ ਉੱਤੇ ਦੇ ਰਹੇ ਨੇ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਨਹੀਂ, ਦਿਓ ਇਜਾਜ਼ਤ, ਧੰਨਵਾਦ।
1: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
4: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ
5: 15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
6: ਸੋਨਾ ਚਾਹੀਦਾ,
7: ਭਰੋਸਾ ਚਾਹੀਦਾ,
6: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042। ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।
8: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਕੁਝ ਕਰਨ ਦਾ ਅੰਦਰ ਜੇ ਕੀੜਾ ਹੋਵੇ।
1: ਇਹ ਗੱਲ ਸਹੀ ਆ,
0: ਇਹ ਜੱਟ ਥੋੜਾ ਚੀੜਾ ਹੋਵੇ ਫੇਰ ਹੀ ਹੁੰਦਾ।
1: ਕਿੱਦਾਂ ਚੀੜਿਆ, ਠੀਕ ਹੈ, ਸਵਾਗਤ ਹੈ ਤੇਰਾ
0: ਮੀ, ਸ਼ੁਕਰ ਆ ਤੂੰ ਮੇਰਾ ਸਵਾਗਤ ਕੀਤਾ ਭਰਾ,
1: ਠੀਕ ਹੈ,
0: ਵਧੀਆ ਵਧੀਆ ਡਾਇਰੈਕਟਰ।
1: ਹੋਰ ਸੁਣਾਓ ਕੀ ਚੱਲਦਾ ਪਿਆ? ਪਹਿਲਾਂ ਤਾਂ ਲੋਕਾਂ ਨੂੰ ਸਤਿ ਸ਼੍ਰੀ ਅਕਾਲ, ਆਦਾਬ ਕਹੋ,
0: ਲੋਕਾਂ ਦਾ ਸਵਾਗਤ ਹੈ ਯਾਰ।
1: ਹਾਂਜੀ, ਵੈਲਕਮ ਟੂ ਆਰ ਬਿਊਟੀਫੁਲ ਸ਼ੋਅ, ਜਿਹਦੀ ਆਪਾਂ ਹਮੇਸ਼ਾ ਇੰਟਰੋਡਕਸ਼ਨ ਦੇ ਨਹੀਂ ਭੁੱਲ ਜਾਂਦੇ ਹਾਂ।
0: ਪ੍ਰੋਗਰਾਮ ਸੁਣ ਰਹੇ ਹੋ?
1: ਯੈਸ,
0: ਬੋਇਜ਼ ਮੀਟ ਆਪ,
1: ਮੀਟ ਅਪ ਬਾਈ ਵਿਦ ਮੀ ਕ੍ਰਿਸ਼ਨਾ ਐਂਡ ਯੂ ਬਲਕੀਰਤ।
0: ਤੁਸੀਂ ਸੀਟ ਆਪਣੀ ਕੀਤੀ ਹੋਣੀ, ਬਕਲ ਅਪ,
1: ਬਕਲ ਅਪ ਕੀਤੀ। ਹਾਂਜੀ, ਲੋਕਾਂ ਨੇ ਕੀਤੀ ਹੋਣੀ, ਉਹਨਾਂ ਨੂੰ ਪਤਾ ਕਿ ਗੱਲਾਂ ਬਾਤਾਂ ਹੋਣੀਆਂ ਉੱਤਲੇ ਲੈਵਲ ਦੀਆਂ।
0: ਹਾਂ ਹਾਂ,
1: ਗੱਲਾਂ ਨੇ ਗੱਲਾਂ ਤੇਰੇ ਯਾਰ ਦੀਆਂ,
0: ਗੱਲਾਂ ਆਪਾਂ ਕਰਦੇ ਨੀ।
1: ਅੱਛਾ, ਮੈਂ
0: ਗੱਲ ਜਦੋਂ ਹੋ ਗਈ ਉੱਚੀ ਹੋ ਗਈ,
1: ਮੈਂ ਬੋਲਿਆ ਤਾਂ ਉੱਚੀਆਂ ਗੱਲਾਂ ਤੇਰੇ ਯਾਰ ਦੀਆਂ, ਬੋਲਿਆ ਮੈਂ ਬੋਹੀਮੀਆ ਸਟਾਈਲ,
0: ਯਾ ਫਿਰ ਤੁਹਾਡਾ
1: ਖਾਲੀ ਦੁਨਾਰੀ ਗੱਡੀ ਦੇ ਸ਼ੀਸ਼ੇ ਖਾਲੇ,
0: ਮਿਕਸ ਵੀ ਕਰਨਾ ਹੁੰਦਾ ਨਾ ਤੀਜਾ ਨੂੰ। ਜੇ ਤੁਸੀਂ ਸਿੰਪਲ ਕਹਿਤਾ ਫਿਰ ਪਤਾ ਕਿੱਦਾਂ ਲੱਗੂ ਕ੍ਰਿਸ਼ਨਾ ਨੇ ਕਹੀ।
1: ਓ ਮਾਈ ਗੋਡ,
0: ਓ ਯੇ,
1: ਤੂੰ ਲੱਲੀ ਕਰਾਈ ਜਾਣਾ ਆ ਮੇਰੇ ਨਾਲ, ਯਾ
0: ਯਾ ਕਮ ਔਨ ਬੇਬੀ।
1: ਕਿੱਦਾਂ ਫਿਰ ਕਿੱਦਾਂ ਰਿਹਾ ਤੇਰਾ ਪੂਰਾ ਦਾ ਪੂਰਾ ਹਫਤਾ? ਵਧੀਆ ਹੀ ਕਰੇ ਯਾ?
0: ਹਾਂ, ਕੁਛ ਕੁ ਦਿਨ ਵਧੀਆ ਨਿਕਲੇ, ਤੇ ਕੁਛ ਬਹੁਤ ਖਾਸ ਸੀ,
1: ਕਾਫੀ ਖਾਸ ਸੀ।
0: ਯੇ
1: ਤੈਨੂੰ ਪਤਾ ਆਪਾਂ ਅੱਜ ਕਿਸ ਬਾਰੇ ਗੱਲ ਕਰਨੀ ਹੈ?
0: ਕਿਸ ਬਾਰੇ ਗੱਲ ਕਰਨੀ ਹੈ?
1: ਜਦੋਂ ਆਪਾਂ ਪਿਛਲੇ ਹਫਤੇ ਕਰਦੇ ਪਏ ਸੀਗੇ ਹੈਂਗ ਆਊਟ ਸਿਟੀ ਚ, ਯਾ ਆਪਾਂ ਫਿਰ ਨਿਕਲੇ ਮਾਲ ਦੇ ਬਾਹਰੋਂ, ਯਾ
0: ਓ ਯੇ,
1: ਉੱਥੇ ਪਈ ਸੀਗੀ ਰੋਲੈਕਸ ਦੀ ਘੜੀ, ਯਾ
0: ਓ ਯੇ, ਜਿਹੜੀ ਵੇਖ ਕੇ ਬਾਹਰੋਂ ਮੋੜਾ ਹੈ, ਯੇ
1: ਯਾ।
0: ਫਿਰ ਆਪਾਂ ਫਿਰ ਉਸ ਤੋਂ ਅੱਗੇ ਗਏ, ਫਿਰ ਆ ਗਿਆ ਲੋਈ ਵਿਚੋਂ ਦ ਸ਼ੋਰੂਮ,
1: ਉਹ ਵੀ ਵੇਖ ਕੇ ਬਾਹਰੋਂ ਵਾਪਸ ਆ ਗਏ, ਯਾ
0: ਉਹਦੀ ਬਾਹਰੋਂ ਇਦਾਂ ਨਿਕਲੇ ਜਿੱਦਾਂ
1: I don't know, yeah.
0: ਖਤਰਾ ਹੋਵੇ। ਫਿਰ ਅੱਗੇ ਗਏ,
1: ਉੱਥੇ ਗੁੱਚੀ ਦਾ ਸੀਗਾ ਸ਼ੋਰੂਮ, ਯਾ
0: ਯੇ, ਜਦੋਂ ਤੁਸੀਂ ਪਿੱਛੇ ਵੇਖ ਕੇ ਆਵਾਜ਼ ਮਾਰੀ
1: ਕਿ ਗੁੱਚੀ ਸਾਡਾ ਕੰਮ ਹੈ, ਲੁੱਚੀ ਚਲੋ ਚੱਲਦੇ ਯਾ।
0: ਫਿਰ ਉਸ ਤੋਂ ਅੱਗੇ ਵੇਖਿਆ ਯੂਨੀਕਲੋ,
1: ਨਹੀਂ ਨਹੀਂ ਨਹੀਂ ਉਹ ਥੋੜਾ ਨਾ ਸੀਗਾ, ਕੀ ਹੋ ਗਿਆ?
0: ਨੋ
1: ਨੋ ਨੋ ਨੋ, ਫੇਸ ਸੀਗਾ ਡੀ ਐਨ ਜੀ ਮੇਰੇ ਖਿਆਲ ਨਾਲ,
0: ਡੀ ਐਨ ਜੀ ਯੇ,
1: ਫੇਸ ਸੀਗਾ ਕ੍ਰਿਸਚਨ ਡਿਓਰ,
0: ਡਿਓਰ
1: ਹਨਾ
0: ਯੇ।
1: ਫੇਰ ਬਾਅਦ ਚੋ ਚਿਕਨ ਚੁਕਨ ਵਾਲੀਆਂ ਦੁਕਾਨਾਂ ਸ਼ੁਰੂ ਹੋ ਗਈਆਂ ਮੇਰੇ ਖਿਆਲ ਨਾਲ, ਰੋਟੀ ਰੋਟੀ ਵਾਲੀਆਂ,
0: ਜਦੋਂ ਆਪਾਂ ਐਂਡ ਦੇ ਉੱਤੇ ਸ਼ਨੈਲ ਤੋਂ ਸੈਂਟ ਲਿਆ, ਯੇ
1: ਸੁਪਨਿਆਂ ਚ ਤੇ ਆ ਕੇ ਫਿਰ ਵਾਪਸ। ਜੀ ਹਾਂ, ਗੱਲਬਾਤ ਅੱਜ ਕਰਾਂਗੇ ਕਿ ਯਾਰ ਇਹ ਬ੍ਰਾਂਡ ਸ਼ਰੈਂਡ,
0: ਫਿਰ ਆਪਾਂ ਉਸ ਦੇ ਉੱਤੇ ਵਾਪਿਸ ਆ ਕੇ ਘਰ ਦੇ ਲਾਗੇ ਵੱਲ ਖੇਮਣ ਗਏ, ਯੇ
1: ਯਹਾਂ, ਫਿਰ ਮੈਂ ਲਿੱਤੀ ਐਨਕੋ ਤੋਂ ਟੀ-ਸ਼ਰਟ, ਯਹਾਂ
0: ਓ ਯੇ, ਤੇਰੇ ਫੇਵਰਿਟ ਬ੍ਰਾਂਡ ਐਂਕਰ ਬ੍ਰੋ, ਯਹੋ
1: $16 ਓਨਲੀ, ਯੇ 16 ਵੀ ਨਹੀਂ ਵੈਸੇ ਜ਼ਿਆਦਾ ਸਸਤੀਆਂ ਮਿਲ
0: ਜਾਂਦੀਆਂ, ਟੀ-ਸ਼ਰਟ ਇਜ਼ ਓਨਲੀ ਫॉर $4 ਬ੍ਰੋ, ਦ ਟੀਸ।
1: ਮੈਂ ਵੈਸੇ ਜਿਹੜੀ ਪਲੇਨ ਟੀ-ਸ਼ਰਟ ਲੈਣਾ ਨਾ ਇੱਥੇ, ਜਦੋਂ ਵੀ ਬਹੁਤੀ ਵਾਰੀ ਨਹੀਂ ਲਿੱਤੀਆਂ, ਪਰ ਮੈਂ ਕੇਮਾਰਟ ਨਾਲੋਂ ਜ਼ਿਆਦਾ ਬੈਟਰ ਪ੍ਰੈਫਰ ਕਰਦਾ ਟਾਰਗੇਟ।
0: ਓ ਯਾ, ਟਾਰਗੇਟ
1: ਟਾਰਗੇਟ ਕੋਲ ਬੈਟਰ ਹੁੰਦੀਆਂ, ਖਾਸ ਕਰ ਜਿਹੜੀਆਂ ਉਹ ਲਈ ਹੋਣਾ ਕਿ ਨੋਰਮਲ ਬਸ ਥੱਲੇ ਪਾਉਣ ਨੂੰ, ਵਾਈਟਸ, ਬਲੈਕਸ, ਬੇਜ, ਗ੍ਰੀਨ, ਉਹ ਗੁੱਡ ਨੇ, ਹੰਡਦੀਆਂ।
0: ਹਾਂ ਨਾਈਸ ਆ, ਬਿਗ ਡਬਲਿਊ ਈਵਨ ਗੁੱਡ।
1: ਹਾਂ, ਬਿਗ ਡਬਲਿਊ ਵੀ ਠੀਕ, ਬਿਗ ਡਬਲਿਊ ਵੀ ਗੁੱਡ। ਹਾਂ, ਪਰ ਹਾਂ ਉਹੀ ਗੱਲ, ਜਿਸ ਮੈਨੂੰ ਥੋੜ੍ਹਾ ਈਜ਼ੀ ਲੱਗਦਾ ਜੇ ਮੈਂ ਜਾਣਾ ਹੋਵੇ ਟਾਰਗੇਟ, ਟਾਰਗੇਟ ਇਜ਼ ਈਜ਼ੀਅਰ ਫੋਰ ਮੀ।
0: ਹਾਂ, ਟਾਰਗੇਟ ਥੋੜ੍ਹਾ ਬੈਟਰ ਕੁਆਲਿਟੀ ਆ, ਬੈਟਰ ਦੈਨ, ਮਤਲਬ ਆਪਣਾ ਆਪਣਾ
1: ਜਿਵੇਂ ਯੂ ਐਸ ਪੋਲੋ ਵਗੈਰਾ ਰੱਖਿਆ ਹੁੰਦਾ ਉਹਨਾਂ ਨੇ, ਜਿਸ ਇੰਡੀਆ 'ਚ ਤਾਂ ਯੂ ਐਸ ਪੋਲੋ ਕਾਫੀ ਮਹਿੰਗਾ, ਮਤਲਬ ਇੱਥੇ ਇੰਨੀ ਵੈਲਿਊ ਨਹੀਂ ਹੈ ਵਿਚਾਰੇ ਦੀ, ਪਰ ਉੱਥੇ। ਐਂਡ ਇੱਕ ਗੱਲ ਦੱਸਾਂ ਕਿਉਂ, ਇਹਦੇ ਪਿੱਛੇ ਕਾਰਨ ਇੱਕ ਮਾਇੰਡ ਸੈੱਟ ਆ, ਮੈਂ ਤੁਹਾਨੂੰ ਸਹੀ ਦੱਸਦਾ। ਮੈਂ ਨਾ ਜਦੋਂ ਮੈਨੂੰ ਜੇ ਆਪਣੀ ਮੈਂ ਕਦੀ ਗੱਲ ਕਰਾਂ, ਮੈਨੂੰ ਸ਼ੌਂਕ ਰਿਹਾ ਕਿ ਘੜੀਆਂ ਦਾ, ਹਨਾ, ਪਰ ਅਗੇਨ ਹੁਣ ਜਦੋਂ ਮੈਂ ਘੜੀਆਂ ਦਾ ਸ਼ੌਂਕ, ਹਾਂ ਜਦੋਂ ਮੈਂ ਘੜੀਆਂ ਦਾ ਸ਼ੌਂਕ ਕਹਿ ਦਿੱਤਾ, ਤੇ ਇਹ ਪਲੀਜ਼ ਸੁਣਨ ਵਾਲੇ ਗੱਲ ਨੂੰ ਸਮਝਣ।
0: ਹਾਂ, ਸੁਣਨ ਵਾਲੇ ਘੜੀ ਨਾ ਲਿਆਇਓ ਕਿਤੇ ਕ੍ਰਿਸ਼ਨਾ ਜੀ ਦੀ,
1: ਨਹੀਂ ਨਹੀਂ ਉਹ ਤਾਂ ਚਲੋ ਲੈ ਆਇਓ, ਉਹਦੇ ਵੱਲੋਂ ਕੋਈ ਨਾ ਨਹੀਂ, ਪਰ ਇਹ ਕਿ ਤੁਹਾਡੀ ਦੁਨੀਆ ਉਹੀ ਹੈ ਜੋ ਤੁਸੀਂ ਦੇਖਿਆ, ਪਰਖਿਆ, ਸੁਣਿਆ, ਹਨਾ। ਹੁਣ ਤੁਸੀਂ ਜਦੋਂ ਜਲੰਧਰ ਚਲ ਜਾਂਦੇ ਮੋਡਲ ਟਾਊਨ, ਹਨਾ, ਉੱਥੇ ਵਧੀਆ ਸ਼ੋਰੂਮ ਹੈਗੇ ਆ, ਹਨਾ, ਹੀਲੀਓਸ ਦਾ ਸ਼ੋਰੂਮ ਆ, ਹਨਾ, ਉੱਥੇ ਚਲ ਗਏ, ਤਾਂ ਉੱਥੇ ਮਾਈਕਲ ਕੋਰਸ ਦੀ ਘੜੀ ਇਜ਼ ਦਾ ਬੈਸਟ ਯੂ ਕੈਨ ਗੈਟ, ਕਿਉਂਕਿ ਉਹ ਹਜ਼ਾਰਾਂ 'ਚ ਤੁਹਾਨੂੰ ਇਸ ਤਰ੍ਹਾਂ ਫੀਲ ਹੁੰਦਾ ਯਾਰ, ਅੱਛਾ 27,000 ਦੀ ਘੜੀ ਹੈ, 25,000 ਦੀ ਘੜੀ, ਹਨਾ, ਗੈਸ, ਪੁਲੀਸ, ਹੋਰ ਕਿਹੜੇ ਬ੍ਰਾਂਡ ਹੈ ਯਾਰ ਇਸ ਰੇਂਜ 'ਚ, ਟੋਮੀ ਯੂਜ਼ ਟੂ ਬੀ ਅ ਗੁੱਡ ਬ੍ਰਾਂਡ, ਹਨਾ, ਇਹ ਸਾਰੇ ਬ੍ਰਾਂਡਸ ਦੀਆਂ ਘੜੀਆਂ, ਹਨਾ, ਫੋਸਲ ਦੀ ਘੜੀਆਂ ਹਮੇਸ਼ਾ ਵਧੀਆ ਗੁੱਡ ਕੁਆਲਿਟੀ, ਹਨਾ, ਸੋਹਣੇ ਡਿਜ਼ਾਇਨ, 12,000-15,000-16,000 ਦੇ ਗੇੜੇ 'ਚ ਤੁਸੀਂ, ਮਤਲਬ ਬੰਦਾ ਫਿਰ ਇੱਦਾਂ ਫੀਲ ਕਰਦਾ ਹੈ ਕਿ, ਹਨਾ, ਵੇਅਰਿੰਗ ਸਮਥਿੰਗ ਬੈਟਰ। ਜਦੋਂ ਤੁਸੀਂ ਇੱਥੇ ਆ ਨਾ, ਤੁਹਾਨੂੰ ਇੱਥੇ ਆ ਕੇ ਪਤਾ ਲੱਗਦਾ ਕਿ ਯਾਰ ਇਹ ਬਹੁਤ ਜ਼ਿਆਦਾ ਐਂਟਰੀ ਲੈਵਲ ਬ੍ਰਾਂਡ ਨੇ, ਬ੍ਰਾਂਡਿੰਗ ਉਹਨਾਂ ਦੀ ਵੀ ਉਸ ਤਰੀਕੇ ਦੀ ਹੈ ਤਗੜੀ, ਹਨਾ ਜਿਨ੍ਹਾਂ ਦਾ ਮੈਂ ਨਾਂ ਲਿੱਤਾ, ਪਰ ਇਹ ਐਂਟਰੀ ਲੈਵਲ ਬ੍ਰਾਂਡ ਨੇ ਜੇ ਤੁਸੀਂ ਸਿਰਫ ਘੜੀਆਂ ਦੀ ਗੱਲ ਕਰਦੇ ਹੋ ਹਨਾ, ਕਿਉਂਕਿ ਘੜੀ ਦਾ ਜਿਹੜੀ ਜੇ ਆਪਾਂ ਲਗਜ਼ਰੀ ਵਾਚ ਦੀ ਗੱਲ ਕਰਦੇ ਮੈਂ ਹਨਾ, ਆਪਾਂ ਐਕਚੁਅਲੀ ਗੱਲ ਕਰ ਰਹੇ ਹਾਈ ਐਂਡ ਬ੍ਰਾਂਡਸ ਤੇ ਲਗਜ਼ਰੀ ਦੀ, ਉਹਦੇ ਹਿਸਾਬ ਨਾਲ ਐਂਟਰੀ ਲੈਵਲ ਬ੍ਰਾਂਡ ਹੋ ਜਾਂਦਾ ਸੀਕੋ, ਗ੍ਰੈਂਡ ਸੀਕੋ, ਟਿਸੋ, ਤੇ ਉਹ ਮਤਲਬ ਇੱਥੇ ਦੇ ਗੇੜੇ ਦੇ ਹਿਸਾਬ ਨਾਲ ਹਜ਼ਾਰ ਬਾਰਾਂ ਸੌ ਤੇਰਾਂ ਸੌ ਡਾਲਰ ਦਾ ਤੁਹਾਡਾ ਖਰਚਾ, ਜਿਹਨੂੰ ਤੁਸੀਂ ਹੁਣ ਗੁਨਾਹ ਕਰ ਲਓ, ਤੇ ਅੱਜ ਦੇ ਹਿਸਾਬ ਨਾਲ ਅੱਸੀ ਪਚਾਸੀ ਨੱਬੇ ਹਜ਼ਾਰ ਰੁਪਏ ਦੀ ਇੰਡੀਆ ਦੇ ਹਿਸਾਬ ਦੀ ਘੜੀ। ਗੈਸ ਉਹੀ ਗੈਸ ਆਹੀ ਕਿਸੇ ਮੌਲ ਵਗੈਰਾ ਜਾਓ ਤੇ ਪਈਆਂ ਹੋਣ ਹਨਾ, ਤੇ ਉਹ ਡੇਢ ਸੌ ਦੋ ਸੌ ਦੀਆਂ ਲੱਗੀਆਂ ਹੁੰਦੀਆਂ ਘੜੀ ਤੁਹਾਡੀ ਨਜ਼ਰਾਂ ਚ, ਕਿਉਂਕਿ ਹਾਈ ਵੈਲਿਊ ਆਈਟਮ ਨਾਲ ਦੇ ਸ਼ੈਲਫ ਤੇ ਪਈ ਆ, ਤੁਸੀਂ ਆਟੋਮੈਟਿਕਲੀ ਇਹਨੂੰ ਡਾਊਨ ਸਮਝਣਾ ਸ਼ੁਰੂ ਕਰ ਦਿੰਦੇ, ਇਫੈਕਟ ਆ,
0: ਕੰਪੈਰੀਜ਼ਨ ਹੋ ਗਿਆ,
1: ਕੰਪੈਰੀਜ਼ਨ ਹੋ ਗਿਆ। ਅਰਮਾਨੀ ਐਕਸਚੇਂਜ ਦੀ ਘੜੀ ਦੀ ਵੈਲਿਊ ਹੁਣ ਨਹੀਂ ਲੱਗ ਰਹੀ, ਕਿਉਂ ਨਹੀਂ ਲੱਗ ਰਹੀ? ਕਿਉਂਕਿ ਜਾਰਜੀਓ ਅਰਮਾਨੀ ਦੀ ਸਾਈਡ ਤੇ ਪਈ ਹੋਈ ਆ ਓਬਵੀਅਸਲੀ,
0: ਤੇ ਉੱਤੋਂ ਕਰਨ ਓਏਲੇ ਨੇ ਆਰਐਮ ਦੀ ਪਾਈ ਆ,
1: ਉਹ ਫੇਰ ਤਾਂ ਗੱਲ ਹੀ ਖਤਮ। ਉਹ ਹਾਂ, ਹੁਣ ਜਦੋਂ ਤੁਸੀਂ ਉੱਧਰ ਚਲੇ ਜਾਓ ਤੇ ਗੱਲ ਹੀ ਮੁੱਕ ਜਾਂਦੀ ਹੈ। ਮੈਂ ਵਨ ਆਫ ਮਾਈ ਰਿਸ਼ਤੇਦਾਰ ਉਹਨਾਂ ਨੇ ਹਨਾ ਲਿੱਤੀ ਰੋਲੈਕਸ ਦੀ ਵਾਚ, ਰੋਲੈਕਸ ਦੀ, ਤੇ ਮੈਂ ਉਹਨਾਂ ਨਾਲ ਗਿਆ, ਜੋ ਐਕਸਪੀਰੀਅੰਸ ਉਹ ਲੋਕ ਦਿੰਦੇ ਹਨਾ, ਇਟਸ ਡਿਫਰੈਂਟ। ਹਾਂ, ਕਿ ਸਪਾਰਕਲਿੰਗ ਵਾਟਰ ਲਓਗੇ ਕਿ ਨਹੀਂ ਲਓਗੇ, ਹਨਾ ਕਾਫੀ ਸਰਵ ਕਰਦੇ ਆ, ਅੰਦਰ ਜਾਣਾ ਓਬਵੀਅਸਲੀ ਕਾਫੀ ਲੋਕ ਉਹ ਵੀ ਸੁਣ ਰਹੇ ਆ,
0: 20% ਪੈਸੇ ਤੇ ਉਹਨਾਂ ਦੀ ਕਸਟਮਰ ਸਰਵਿਸ ਦੇ ਹੁੰਦੇ, ਇੱਕ ਸਿਕਿਉਰਿਟੀ ਗਾਰਡ ਰੱਖਿਆ ਹੁੰਦਾ ਉਹਨਾਂ ਨੇ, ਉਹਦੇ ਵੀ ਪੈਸੇ ਉੱਥੇ ਖੜਨੇ,
1: ਉਹਨੂੰ ਹੀ ਬਾਰੀ ਖੜਾ ਕਰਦਾ, ਪਹਿਲੇ ਖੜਾ ਕਰਦਾ ਤੁਹਾਡੀ ਅਪਾਇੰਟਮੈਂਟ ਹੈ ਕਿ ਨਹੀਂ, ਹਨਾ। ਫਿਰ ਤੁਸੀਂ ਜਦੋਂ ਘੜੀ ਲੈਣੀ ਹੈ, ਪਹਿਲੇ ਤੁਸੀਂ ਜਾ ਕੇ ਐਕਸਪ੍ਰੈਸ਼ਨ ਆਫ ਇੰਟਰਸਟ ਦਿਓ, ਫਿਰ ਉਹ ਕਹਿਣਗੇ ਕਿ ਹਾਂ ਯਾਰ ਇਹ ਘੜੀ ਤਾਂ ਦੋ ਸਾਲ ਦੀ ਵੇਟਿੰਗ ਹੈ, ਤਿੰਨ ਸਾਲ ਦੀ ਵੇਟਿੰਗ ਹੈ। ਫਿਰ ਬਾਕੀ ਉਹਨਾਂ ਦਾ ਸਾਲ ਬਾਅਦ ਫੋਨ ਆਇਆ ਕਿ ਸਾਡੇ ਇੱਕ ਗਾਹਕ ਨੇ ਲੈਣੀ ਸੀ, ਉਹ ਮੁੱਕਰ ਗਿਆ, ਨੈਕਸਟ ਇਨ ਲਾਈਨ ਤੂੰ ਆ ਮੈਲਬਨ ਚ, ਡੂ ਯੂ ਵਾਂਟ ਇਟ? He said yes, I want it. ਤੇ ਗਏ ਤੇ ਹਨਾ ਲੈ ਆਏ ਐਂਡ ਆਲ ਦੈਟ, ਹਨਾ। ਸੇਮ ਇਜ਼ ਦਾ ਕੇਸ ਜੇ ਤੁਸੀਂ ਐਲ ਵੀ ਟਾਈਪ ਕਿਤੇ ਜਾ ਰਹੇ ਹੋ, ਹਨਾ, ਉਹ ਵੀ ਪਹਿਲੇ ਬੰਦਾ ਬਾਹਰ ਖੜਾ ਕਰਦਾ ਤੁਹਾਨੂੰ ਕਿ ਰੁਕੋ ਬਾਈ 15 ਮਿੰਟ, ਅਸੀਂ ਪਰ ਪਰਸਨ ਉਹਨੇ ਕੁ ਬੰਦੇ ਨੂੰ ਅੰਦਰ ਜਾ ਰਹੇ ਹੋ, ਸ਼ੈਂਪੇਨ ਦੇ ਗਲਾਸ ਯੂਸ ਹਨਾ ਤੁਹਾਡੇ ਹੱਥ 'ਚ ਫੜਾਉਂਦੇ, ਹਾਂਜੀ ਵੇਖੋ ਜੀ ਕੀ ਵੇਖਣਾ, ਲਓ ਜੀ ਕੀ ਲੈਣਾ, ਹਨਾ। ਕਿ ਕਸਟਮਰ ਐਕਸਪੀਰੀਅੰਸ ਨੂੰ ਇੰਨਾ ਐਨਹੈਂਸ ਕੀਤਾ ਹੁੰਦਾ, ਐਂਡ ਇੰਨੀ ਹੈਵੀ ਅਤੇ ਹਾਈ ਫੈਸ਼ਨ ਸਟਰੀਟਸ 'ਚ ਇਹ ਸਾਰੀਆਂ ਦੁਕਾਨਾਂ ਹੁੰਦੀਆਂ ਕਿ ਬਾਕੀ ਚੀਜ਼ਾਂ ਦੀ ਵੈਲਿਊ ਨਹੀਂ ਤੁਹਾਨੂੰ ਨਜ਼ਰ ਆਉਂਦੀ, ਇਹ ਫੈਕਟ ਆ। ਕੱਪੜਾ ਤਾਂ ਉਹੀ ਰਹਿੰਦਾ, ਕੱਪੜੇ ਦੀ ਸਟੱਫ ਦਾ ਥੋੜ੍ਹਾ ਨਾ ਕੋਈ ਫਰਕ ਆ।
0: ਹਾਂ, ਕਾਟਨ ਤੇ ਕਾਟਨ ਨਹੀਂ,
1: ਕਾਟਨ ਤੇ ਕਾਟਨ ਨਹੀਂ, ਹਾਂ ਇਹ ਹੈ ਕਿ ਸ਼ਾਇਦ ਕਾਟਨ ਦੀ ਕੁਆਲਿਟੀਆਂ ਹੁੰਦੀਆਂ, ਪਰ ਉਹ ਵਾਲੀ ਜਿਹੜੀ ਕੁਆਲਿਟੀਆਂ ਦਾ ਫਰਕ ਹੈ, ਇਸ ਤਰ੍ਹਾਂ ਨਹੀਂ ਹੋ ਸਕਦਾ ਕਿ $2500 ਦੀ ਕਮੀਜ਼ ਜਿਹੜੀ ਆ ਤਾਂ ਉਹਨਾਂ ਨੂੰ $1800 or $1900 ਦੀ ਪਈ ਹੋਣੀ ਹੈ, ਇੱਦਾਂ ਦੀ ਕਾਟਨ ਕੋਈ ਨਹੀਂ ਹੈ। ਇਟ ਇਜ਼ ਜਸਟ ਕਿ ਦ ਕਾਇੰਡ ਆਫ ਐਕਸਪੀਰੀਅੰਸ ਦੇ ਆਰ ਗਿਵਿੰਗ ਯੂ, ਪੁਆਇੰਟ ਨੰਬਰ 1। ਪੁਆਇੰਟ ਨੰਬਰ 2, ਤੁਹਾਨੂੰ ਕੀ ਕਹਿੰਦਾ ਫਲਫਿੰਗ, ਇਹਨੂੰ ਫਲਫਿੰਗ ਕਹਿੰਦੇ ਇਸ ਟਰਮ ਨੂੰ, ਕਿ ਤੁਹਾਡੀ ਜਿਹੜੀ ਸਟੇਟਸ ਹੈ ਨਾ ਉਹਨੂੰ ਆਪ ਹੀ ਕਹਿ ਰਿਹਾ ਯਾਰ ਤੂੰ ਤਾਂ ਬਹੁਤ ਘੈਂਟ ਹੈ, ਤੂੰ ਤਾਂ ਬਹੁਤ ਘੈਂਟ ਹੈ, ਤੂੰ ਸਾਡੀ ਚੀਜ਼ ਹੈ, ਤੂੰ ਬਹੁਤ ਘੈਂਟ ਹੈ। ਇੱਕ ਤਾਂ ਤੁਹਾਨੂੰ ਫਲਫ ਕਰਤਾ, ਠੀਕ ਹੈ, ਐਂਡ ਓਬਵੀਅਸਲੀ ਇਫ ਯੂ ਆਰ ਵੇਅਰਿੰਗ ਅ ਬ੍ਰਾਂਡ ਤੇ ਤੁਹਾਨੂੰ ਆਪਣੇ ਆਪ 'ਚ ਸੁਣਦਾ ਕਿ ਹਾਂ ਬਈ ਮੈਂ ਇਸ ਸਬਕੇ 'ਚ ਇਸ ਸਮਾਜ 'ਚ।
0: ਹਾਂ, ਇੱਕ ਉਹਨਾਂ ਨੇ ਜਿੱਦਾਂ ਉਹਦੇ ਵਿੱਚ ਆਪਣਾ ਤਮਾ ਜਾਂ ਮਮੀ 'ਤੇ ਬਣਾਇਆ ਹੁੰਦਾ ਨਾ, ਹੁਣ ਨਾਮ ਬਣਾਉਣਾ ਇੱਕ ਨਿੱਕੀ ਗੱਲ ਥੋੜ੍ਹਾ ਵਾ, ਮੰਨ ਲਓ ਕੋਈ ਕਿਸੇ ਚੀਜ਼ ਦਾ ਨਾਮ ਬਣਾਉਣਾ ਤੇ ਹੋ ਸਕਦਾ ਤੁਹਾਡੀ ਸਾਰੀ ਉਮਰ ਲੱਗ ਜੇ, ਤੇ ਗਾਂ ਤੁਹਾਡੇ ਨਿਆਣੇ ਜਾ ਕੇ ਉਹ ਚੀਜ਼ ਦਾ ਕੈਸ਼ ਕਰ ਪਾਉਣ, ਤੁਸੀਂ ਨਾਮ ਬਣਾ ਕੇ ਗਏ। ਹੁਣ ਇਹੀ ਚੀਜ਼ਾਂ ਦਾ ਇਹਨਾਂ ਨੇ ਕੀਤਾ ਨਾ, ਹੁਣ ਜਿਹੜੇ ਵੱਡੇ ਬ੍ਰਾਂਡ ਆ, ਹੁਣ ਇਹਨਾਂ ਦੀ ਤੁਸੀਂ ਵੇਖੋ ਪਿੱਛੇ ਜਾ ਕੇ ਹਿਸਟਰੀਆਂ ਵੇਖੋ, ਤੇ ਅੱਜ ਦੇ ਥੋੜੀ ਨੇ ਕਿ ਇਹਨਾਂ ਨੇ ਨਾਮ ਬਣਾਉਣ ਦੇ ਉੱਤੇ ਵੀ ਤੇ ਕਿੰਨਾ ਟਾਈਮ,
1: ਬਹੁਤ ਸਮਾਂ ਲਾਇਆ। ਤੇ ਸਭ ਤੋਂ ਵੱਡੀ ਚੀਜ਼ ਆ ਸਬਰ, ਕਿ ਬਈ ਪਹਿਲੇ ਇਹ ਸਾਰੇ ਸਾਰੇ ਬ੍ਰਾਂਡ ਜਿਨ੍ਹਾਂ ਦੇ ਆਪਾਂ ਨਾਮ ਲਿੱਤੇ ਹਨਾ, ਕੋਕੋ ਸ਼ਨੈਲ ਹੋ ਜਾਣ, ਡੋਲਚੇ ਗਬਾਨਾ, ਲੂਈ ਵਿਟੋਨ, ਫਿਰ ਆ ਵਾਈ ਐਸ ਐਲ ਵਗੈਰਾ ਬਹੁਤ ਚੱਲਦਾ, ਕ੍ਰਿਸਚਨ ਲੂਬੂਟੋਨ ਕਿੰਨਾ ਚੱਲਦਾ, ਰੈੱਡ ਬੋਟਮ ਵਾਲਾ ਸ਼ੂਜ਼ ਵਾਲਾ ਹਨਾ, ਹਨਾ ਡਿਓਰ ਹੋ ਗਿਆ ਹਨਾ, ਇਹ ਸਾਰਿਆਂ ਨੇ ਉਹ ਕੌੜਾ ਘੁੱਟ ਪੀਤਾ ਕਿ ਬਈ ਮਹਿੰਗਾਈ ਇਹੀ ਰੇਟ ਵੇਚਣਾ, ਮਹਿੰਗਾਈ ਵੇਚਣਾ, ਸਾਡੀ ਵੈਲਿਊ ਇਹ ਆ, ਲਓ ਲਓ ਨਹੀਂ ਲੈਣਾ।
0: ਮੈਂ ਕਹਿੰਦਾ ਤੁਸੀਂ ਆਪਾਂ ਆਪਣਾ ਜੇ ਵੇਖ ਲਈਏ, ਤੇ ਆਪਾਂ ਅੱਜ ਮੰਨ ਲਓ ਕੋਈ ਖੋਲਦੇ ਹਾਂ ਕੱਪੜੇ ਦਾ ਬ੍ਰਾਂਡ, ਤੁਸੀਂ ਤੇ ਚਲੋ ਕਰਦੇ ਵੀ ਰਹੇ ਜੇ ਕੱਪੜੇ ਦਾ ਕੰਮ, ਤੁਹਾਨੂੰ ਤੇ ਬੈਟਰ ਪਤਾ ਹੋਣਾ, ਜੇ ਅੱਜ ਤੁਸੀਂ ਖੋਲਦੇ ਹੋ ਤੇ ਤੁਹਾਡੀ ਦੋ ਚੀਜ਼ਾਂ ਨਹੀਂ ਨਾ ਵਿਕਦੀਆਂ, ਤੇ ਤੁਸੀਂ ਹਫ਼ਤੇ ਬਾਅਦ ਕਹਿਣਾ ਵੀ ਯਾਰ ਆਪਾਂ ਪ੍ਰਾਈਜ਼ ਸੁੱਟੀਏ, ਆਪਾਂ ਜੇ ਪ੍ਰਾਈਜ਼ ਨਹੀਂ ਛੱਡਣਾ ਤੇ ਆਪਾਂ ਕੁਛ ਕਰੀਏ,
1: ਜਿਹੜੇ ਨੇ ਉਹ ਇੱਦਾਂ ਹੀ ਕਰਦੇ, ਜੋ ਇੱਥੇ ਦੇ ਆਪਾਂ ਕਹਿੰਦੇ ਇਸ ਤਰ੍ਹਾਂ ਕਾਟਨ ਔਨ ਟਾਈਪ ਬ੍ਰਾਂਡ ਹੋ ਗਏ ਹਨਾ,
0: ਕਿਉਂਕਿ ਫਿਰ ਤੁਸੀਂ ਕਹਿਣਾ ਕਿ ਯਾਰ ਆਪਾਂ ਦੇ ਤੇ ਕੰਮ ਹੀ ਨਹੀਂ ਆਉਣੀ ਮੁੜ ਕੇ, ਜੇ ਤੇ ਮੰਨ ਲਓ ਇੱਕ ਤੇ ਆਊਟ ਆਫ ਫੈਸ਼ਨ ਹੋ ਜੂਗੀ, ਦੂਜੀ ਚੀਜ਼ ਪੁਰਾਣੀ ਹੋ ਜੂਗੀ, ਕਿੰਨਾ ਚਿਰ ਤੁਸੀਂ ਉਹਨੂੰ ਰੱਖ ਲਓਗੇ? ਤੁਸੀਂ ਕਹਿਣਾ ਵੀ ਇਹਨੂੰ ਪੈਸੇ ਘਟਾ ਕੇ ਕਿਸੇ ਨਾ ਕਿਸੇ ਤਰ੍ਹਾਂ ਵੇਚੀਏ, ਤੇ ਦੂਜੇ ਪਾਸੇ ਉਹਨਾਂ ਦੀ ਸੋਚ ਕੀ ਆ, ਵਿਕੇ ਨਾ ਵਿਕੇ, ਪੁਰਾਣੀ ਹੋ ਜੇ, ਸੁੱਟਣੀ ਪਵੇ, ਘੱਟਾ ਪੈ ਜੇ, ਪਰ ਚੀਜ਼ ਵਿਕੂਗੀ ਤੇ ਉਹਨੇ ਦੀ ਹੀ ਵਿਕੂਗੀ।
1: ਹਾਂ ਹਾਂ, ਉਹ ਤਾਂ ਮਤਲਬ ਦੇਖਣਾ, ਪੂਰੀ ਫੈਸ਼ਨ ਇੰਡਸਟਰੀ ਇਸ ਚੀਜ਼ 'ਤੇ ਬੇਸਡ ਹੈ, ਫੈਸ਼ਨ ਵੀਕ ਇਸ ਚੀਜ਼ 'ਤੇ ਬੇਸਡ ਹੈ, ਮਤਲਬ ਇਹਨਾਂ ਲੋਕਾਂ ਨੇ ਵੀ ਇਨਵੈਸਟਮੈਂਟ ਇਸ ਲੈਵਲ ਦੀ ਕੀਤੀ ਹੋਈ ਆ, ਕਿੰਨੀ ਮੈਗਜ਼ੀਨਸ ਹੈ ਨਾ ਇਹਨਾਂ ਚੀਜ਼ਾਂ ਦੇ ਸਿਰ 'ਤੇ ਚੱਲਦੀਆਂ, ਵੋਗ ਵਰਗੀਆਂ ਮੈਗਜ਼ੀਨਾਂ ਹੋ ਗਈਆਂ ਹਨ, ਉਹ ਇਹ ਲੋਕ ਹੀ ਫੰਡ ਕਰਦੇ, ਹਾਈ ਐਂਡ ਬ੍ਰਾਂਡਸ ਹੀ ਕਰਦੇ ਫੰਡ, ਹੈ ਨਾ,
0: ਦੇ ਉਹ ਮਸ਼ਹੂਰੀ ਵੀ ਤਾਂ ਇਹਨਾਂ ਦੀ ਕਰਦੇ
1: ਬਿਲਕੁਲ। ਐਂਡ ਪਤਾ ਨਹੀਂ ਤੈਨੂੰ ਖਿਆਲ ਹੋਣਾ ਨਹੀਂ ਹੋਣਾ ਕਿ ਕੋਵਿਡ ਤੋਂ ਜਸਟ ਬਾਅਦ ਨਾ ਇੱਕ ਬੰਦਾ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਬਣਿਆ ਸੀ ਕੁਛ ਮਹੀਨਿਆਂ ਵਾਸਤੇ, ਹੈ ਉਹਦਾ ਨਾਮ ਨਹੀਂ ਮੈਨੂੰ ਧਿਆਨ 'ਚ, ਮਾੜਾ ਤੁਸੀਂ ਸਰਚ ਮਾਰੋ ਵੇਖੋ ਕੌਣ ਸੀਗਾ। ਉਹ ਆਲਮੋਸਟ ਇਸ ਦੁਨੀਆਂ ਦੇ ਆਲਮੋਸਟ ਸਾਰੇ ਦੇ ਸਾਰੇ ਜਿਹੜੇ ਲਗਜ਼ਰੀ ਬ੍ਰਾਂਡ ਆ ਉਹੀ ਓਨ ਕਰਦਾ। ਸੋ ਬੇਸਿਕਲੀ ਕਾਰਖਾਨਾ ਇੱਕੋ ਹੀ ਆ, ਜਿੱਥੋਂ ਇਹ ਗੁੱਚੀ ਜਾ ਰਿਹਾ ਤੁਹਾਡਾ ਜੀ ਬਣ ਕੇ, ਉੱਧਰੋਂ ਹੀ ਐਲ ਵੀ ਜਾ ਰਿਹਾ, ਉੱਥੇ ਡਿਓਰ ਜਾ ਰਿਹਾ, ਬੰਦੇ ਦਾ ਨਾਮ ਨਹੀਂ ਮੇਰੇ ਹੁਣ ਧਿਆਨ 'ਚ ਆ ਰਿਹਾ, ਅੱਜ ਵੀ ਨੰਬਰ 5-7 ਤੇ ਉਹ ਫਿਰਦਾ। ਤੇ ਵਰਸਿਸ, ਹੁਣ ਮੈਂ ਵਰਸਿਸ ਤੇ ਲੈ ਕੇ ਆ ਰਿਹਾ ਜਿਹੜੀ ਤੁਸੀਂ ਗੱਲ ਕੀਤੀ ਸੇਲ ਵਾਲੇ, ਕਿ ਕਈ ਬ੍ਰਾਂਡ ਹੁੰਦੇ ਸੇਲ ਵਾਲੇ, ਵਰਸਿਸ ਫਾਸਟ ਫੈਸ਼ਨ। ਫਾਸਟ ਫੈਸ਼ਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਬਈ ਇੰਨੀ ਕ੍ਰੀਏਟ ਦੀ ਆਈਟਮ ਆ ਕਿ ਲਗਜ਼ਰੀ ਵਰਗੀ ਲੁੱਕ ਹੈ, ਲਗਜ਼ਰੀ ਵਰਗੀ ਫੀਲ ਹੈ, ਪਰ ਰੇਟ ਉਸ ਤੋਂ 10-15-20 ਗੁਣਾ ਸਸਤਾ। ਅਤੇ ਇਸ ਸਾਲ ਵੇਚਣ ਨੂੰ ਲਾ ਤਾ, ਵਿਕ ਗਿਆ ਨਹੀਂ ਵਿਕਿਆ ਤਾਂ ਇਹਨਾਂ ਨੇ ਹੋਰ ਕਲੀਅਰੈਂਸ ਲਾ ਕੇ ਕੱਢ ਦੇਣਾ। ਅਤੇ ਤੁਸੀਂ ਵੀ ਜਦੋਂ ਲੈ ਕੇ ਜਾਣਾ, ਤੁਸੀਂ ਵੀ ਹੰਢਾ ਲਿਆ ਤਾਂ 3 ਮਹੀਨੇ 4 ਮਹੀਨੇ 5 ਮਹੀਨੇ ਹੰਢਾ ਲਿਆ, ਅਗਲੇ ਸੀਜ਼ਨ ਹੰਢਾਇਆ ਨਹੀਂ ਹੰਢਾਇਆ ਇੱਕ ਬਰਾਬਰ, ਹੈ ਨਾ। ਉਹ ਸਭ ਤੋਂ ਵੱਡਾ ਬ੍ਰਾਂਡ ਹੈ, ਸਭ ਤੋਂ ਵੱਡਾ ਐਗਜ਼ਾਮਪਲ ਹੈ ਜ਼ਾਰਾ।
0: ਤੁਸੀਂ ਉਹਦੀ ਗੱਲ ਕਰਦੇ ਜਿਹੜਾ ਆਪਣਾ ਫਰਾਂਸ ਦਾ ਹੀ ਬੰਦਾ,
1: ਹਾਂ ਫਰਾਂਸ ਦਾ ਹੀ ਹੈ, ਫਰਾਂਸ ਦਾ ਹੀ ਹੈ,
0: ਉਹਦਾ ਨਾਮ ਹੈਗਾ ਵਾ ਬਰਨਾਰਡ,
1: ਬਰਨਾਰਡ ਆਰਨੋਲਡ। ਆਲਮੋਸਟ ਆਲ ਦਾ ਬਿਗ ਬ੍ਰਾਂਡਸ ਇਨ ਦਾ ਵਰਲਡ ਕੱਪੜਿਆਂ ਦੇ ਡਿਜ਼ਾਈਨਰ ਬ੍ਰਾਂਡ
0: 75+ ਬ੍ਰਾਂਡਸ ਓਨ ਕਰਦਾ ਹੈ,
1: 75
0: ਤੋਂ ਵੱਧ,
1: ਤੇ ਇਹ ਸਾਰੇ ਮੇਨ ਉਹਦੇ ਪੋਰਟਫੋਲੀਓ 'ਚ। ਤੇ ਤੁਸੀਂ ਫਿਰ ਆਪੇ ਹੀ ਸੋਚ ਲਓ ਕਿ ਜਿਹੜਾ ਤੁਹਾਡਾ ਬੈਗ, ਇਹੀ ਲਗਜ਼ਰੀਆਂ 'ਚ ਹੀ ਜਿਹੜਾ ਬੈਗ ਤੁਹਾਡਾ,
0: ਇਹਨੇ ਨਾਂ ਰੱਖਿਆ LVMH,
1: LVMH,
0: ਹਾਂ ਇਹ LVMH ਨਾਮ ਦੀ ਇਹਦੀ ਕੰਪਨੀ ਆ, ਤੇ ਉਹਦੇ ਥੱਲੇ ਲੂਈ ਵਿਟੋਨ, ਡਿਓਰ, ਫੈਂਡੀ ਜਿਹੜਾ ਟੌਪ ਦਾ ਬ੍ਰਾਂਡ ਆ, ਔਰ ਟਿਫਨੀ ਐਂਡ ਕੋ, ਤੁਸੀਂ ਵੇਖਿਓ ਵਾ ਬਹੁਤ ਚੀਜ਼ ਦਾ, ਬੁਲਗਾਰੀ ਜਿਹੜਾ ਵਨ ਆਫ ਦਾ ਟੌਪ ਆ ਨਾ, ਫਿਰ ਉਹ ਚ 4 ਇਦਾਂ ਦੇ 75+ ਨੇ
1: ਜਿਹੜੇ, ਇਹਦਾ ਇਹਦਾ ਬਹੁਤ ਜ਼ਿਆਦਾ ਨਾਮ ਸੁਰਖੀਆਂ 'ਚ ਰਿਹਾ ਫੋਰ ਬੈਡ ਰੀਜ਼ਨਸ ਆਲਸੋ, ਕਿਉਂਕਿ ਐਪਸਟੀਨ ਜਿਹੜਾ ਸੀਗਾ ਸਾਰਿਆਂ ਨੂੰ, ਜੈਫਰੀ ਐਪਸਟੀਨ ਦਾ ਜਿੰਨਾ ਸਾਨੂੰ ਸਾਰਿਆਂ ਨੂੰ ਪਤਾ, ਤੇ ਉਹਦਾ ਬਹੁਤ ਕਹਿੰਦੇ ਗੂੜਾ ਮਿੱਤਰ ਸੀ। ਕਹਿੰਦੇ ਕਿ ਮਾਡਲਸ ਬਹੁਤ ਸਾਰੀਆਂ ਇਹਨਾਂ ਦੇ ਬ੍ਰਾਂਡਸ ਵਾਸਤੇ ਐਪਸਟੀਨ ਨੇ ਲਿਆ ਕੇ ਦਿੱਤੀਆਂ, ਇੰਟਰੋਡਿਊਸ ਕੀਤੀਆਂ। ਸੋ ਲੋਕੀ ਕਹਿੰਦੇ ਕਿ ਇਹਦਾ ਵੀ ਨਾਮ ਹੈਗਾ ਉਸ ਲਿਸਟ 'ਚ, ਜਿਸ ਲਿਸਟ 'ਚ ਐਪਸਟੀਨ, ਹੈ ਨਾ, ਵੀ ਆਲ ਨੋ ਪੈਡੋਫੈਲੀਆ ਦਾ ਕੰਮ ਹੁੰਦਾ ਸੀਗਾ ਉਹਦੇ ਬਾਰੇ, ਪਰ ਅੱਜ ਤੱਕ ਕਦੀ, ਮਤਲਬ ਇਹ ਮਤਲਬ ਉਹੀ ਗੱਲ ਆ ਕਿ ਮੈਂ ਕਹਿ ਦਿੱਤੀ ਤਾਂ ਸੁਣ ਲਈ, ਕੁਛ ਓਫੀਸ਼ੀਅਲ ਨਹੀਂ, ਕੁਛ ਕਾਗਜ਼ 'ਤੇ ਨਹੀਂ, ਕੁਛ ਪੱਤਰ 'ਤੇ ਨਹੀਂ, ਪਰ ਹਾਂ ਮਤਲਬ ਇੱਕ ਬੰਦਾ ਤੁਹਾਡਾ ਫੈਸ਼ਨ ਸੈਂਸ, ਤੁਹਾਡਾ ਫੈਸ਼ਨ ਸੈਂਸ ਤਾਂ ਨਹੀਂ ਪਰ ਤੁਹਾਡੀ ਫੈਸ਼ਨ ਦੀ ਡਿਜ਼ਾਇਰ ਜਿਹੜੀ ਆ ਉਹ ਤਾਂ, ਹੈ ਨਾ, ਉਹ ਇੱਕ ਬੰਦੇ ਦੇ ਥਰੂ ਆ, ਕਿਉਂਕਿ ਫੈਕਟ ਆ ਜੋ ਐਲਵੀ ਜਾਂ ਫਿਰ ਜੋ ਡਿਓਰ ਜਾਂ ਫਿਰ ਜੋ ਫੈਂਡੀ ਵਰਗੇ ਇਹ ਸਾਰੇ ਬ੍ਰਾਂਡਸ ਦੇ ਡਿਜ਼ਾਇਨਰ ਜੋ ਨੇ, ਹੈ ਨਾ, ਜੋ ਕੰਮ ਕਰਦੇ ਆ, ਜੋ ਕਲਰ ਜੋ ਡਿਜ਼ਾਇਨ ਉਹਨਾਂ ਨੇ 26 ਲਈ ਰੱਖਿਆ ਨਾ, ਉਹ ਜ਼ਾਰਾ ਕੋਲ, H&M ਕੋਲ ਅਲਟੀਮੇਟਲੀ ਆ ਜਾਣਾ 27 ਚ, ਜੋ ਅਸੀਂ ਜਾ ਕੇ ਲੈ ਕੇ ਆਉਣਾ, ਹੈ ਨਾ। ਸੋ ਬੇਸਿਕਲੀ ਫਰਕ ਇਹੀ ਹੈ ਕਿ ਅਸੀਂ 18 ਮਹੀਨੇ ਪਿੱਛੇ ਰਹਿ ਕੇ ਕੋਈ ਚੀਜ਼ ਖਰੀਦ ਰਹੇ ਹਾਂ, ਦੈਟਸ ਇਟ, ਹੋਰ ਕੁਛ ਨਹੀਂ।
0: ਹਾਂ,
1: ਤਾਂ ਹੀ ਇਹੀ ਵਾਲੇ ਜਿਹੜੇ ਆ, ਜਦੋਂ ਰੀਸੈਲਰ ਸਟੋਰ 'ਚ ਚਲੇ ਜਾਂਦਾ, ਮੈਲਬਰਨ 'ਚ ਬਹੁਤ ਜ਼ਿਆਦਾ ਰੀਸੈਲਰ ਸਟੋਰ ਨੇ, ਜਦੋਂ ਉੱਥੇ ਚਲੇ ਜਾਂਦੇ ਤਾਂ ਇਹਨਾਂ ਦਾ ਰੇਟ ਕਈਆਂ ਦਾ ਬਹੁਤ ਉੱਪਰ ਹੁੰਦਾ, ਕਈਆਂ ਦਾ ਬਹੁਤ ਥੱਲੇ ਹੁੰਦਾ, ਇਹ ਵੀ ਬੜਾ ਚੱਕਰ ਆ। ਖਾਸ ਕਰ ਘੜੀਆਂ ਅਤੇ ਔਰਤਾਂ ਦੇ ਅੰਦਰ ਤੁਸੀਂ ਹੈਂਡ ਬੈਗ ਦੀ ਗੱਲ ਕਰ ਲਓ, ਕਿ ਜੋ ਆਦਮੀ ਲਗਜ਼ਰੀ ਘੜੀ ਖਰੀਦ ਲੈਂਦਾ ਜਾਂ ਲਗਜ਼ਰੀ ਹੈਂਡ ਬੈਗ ਖਰੀਦ ਲੈਂਦਾ, ਉਹਨੂੰ ਐਜ਼ ਅ ਇਨਵੈਸਟਮੈਂਟ ਵੀ ਸਮਝਦੇ ਆ ਕਿ ਕੱਲ੍ਹ ਨੂੰ ਮੈਂ ਇਹਨੂੰ ਥੋੜ੍ਹਾ ਹੋਰ ਮਹਿੰਗਾ ਵੇਚ ਸਕਦਾ, ਕਿਉਂਕਿ ਡਿਮਾਂਡ ਬਹੁਤ ਆ, ਸਪਲਾਈ 19 ਆ, ਅਤੇ ਬਾਅਦ 'ਚੋਂ ਮੈਂ ਵਧੀਆ ਵੀ ਲਾ।
0: ਨਹੀਂ, ਘੜੀ ਦਾ ਤਾਂ ਵੇਖੋ ਇੱਕ ਤਰ੍ਹਾਂ ਨਾਲ ਪਈ ਐਸੈਟ ਹੋ ਗਿਆ ਨਾ ਤੁਹਾਡੇ ਕੋਲ।
1: ਹਾਂ, ਘੜੀਆਂ ਨਾਲ
0: ਉਹਨੂੰ ਤੁਸੀਂ ਲਾਇਬਿਲਟੀ ਨਹੀਂ ਕਹਿ ਸਕਦੇ।
1: ਪਾਟੇਕ ਫਿਲਿਪ ਹੋ ਗਈ, ਰੋਲੈਕਸ ਹੋ ਗਈ, ਇਹ ਦੋਨੋਂ ਇੱਕ ਦੂਸਰੇ ਦੇ ਕਹਿ ਲਓ ਕੰਪੈਟਰ ਨੇ, ਮੇਜਰ ਸੇਮ ਪ੍ਰਾਈਸ ਰੇਂਜ 'ਚ। ਫਿਰ ਉਸ ਤੋਂ ਉੱਪਰ ਆਉਂਦੀ ਉਹ AP ਦੀਆਂ ਘੜੀਆਂ, ਆਡਮੇਰ ਪੀਜੇ ਅਤੇ ਆਹਾ ਰਿਚਰ ਮਿਲੇ, ਇਹ ਤਾਂ ਫਿਰ ਉਹ ਹਾਰਦਿਕ ਪਾਂਡਿਆ ਦਾ ਜਾਂ ਕਰਨ ਔਜਲਾ ਦੇ ਗੁੱਟਾਂ ਦੀ
0: ਡਰੈਗਨ
1: ਬਣੀ ਹੁੰਦੀ ਹੈ ਹਮੇਸ਼ਾ, ਹੈ ਨਾ।
0: ਅਤੇ ਬਿਲਕੁਲ ਘੜੀਆਂ ਤੋਂ ਜੇ ਆਪਾਂ ਗੱਲ ਕਰੀਏ, ਨਾਲ ਤਾਂ ਆਪਾਂ ਕੱਪੜਿਆਂ ਦੀ ਵੀ ਉਨੀ ਗੱਲ ਕਰ ਰਹੇ ਹਾਂ, ਕਿਉਂਕਿ ਬ੍ਰਾਂਡ ਆ ਅਤੇ ਬ੍ਰਾਂਡ ਦੀ ਹਰ ਇੱਕ ਚੀਜ਼ ਦੀ ਆਊਗੀ। ਅਤੇ ਉਹਦੇ ਨਾਲ ਤੁਸੀਂ ਉਹਦੀ ਗੱਲ ਕੀਤੀ ਨਾ ਜਿਹੜੀ ਆਪਾਂ ਦੱਸਣ ਡੇ, LVMH ਵਾਲਾ ਆਰਨੋਲਡ, ਉਹਦੇ ਨਾਲ ਹੀ ਜਿਹੜੇ ਗੁੱਚੀ ਆ ਨਾ, ਪੈਰੈਂਸੀ ਅੱਗਾ ਜਾਂ YSL ਦੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਇੱਦਾਂ ਦੇ ਜਿਹੜੇ ਬ੍ਰਾਂਡ ਆ ਇਹ ਓਨ ਕਰਦੀ ਕੀਰਿੰਗ। ਹਾਂ, ਮਤਲਬ ਕੰਪਨੀ ਇੱਕ ਕੀਰਿੰਗ ਆ। ਹੁਣ ਤੁਸੀਂ ਵੇਖਿਆ ਹੋਊਗਾ ਆਪਣੇ ਵੀ ਇੱਥੇ ਮੰਨ ਲਓ ਕੋਈ ਕੋਈ ਕੰਮ ਆ, ਮੰਨ ਲਓ ABC ਕੋਈ ਵੀ ਕੰਮ ਆ, ਤੇ ਉਹਦੀ ਜਿਹੜੀ ਪੇਰੈਂਟ ਕੰਪਨੀ ਆ ਉਹ ਕੋਈ ਹੋਰ ਹੀ ਹੁੰਦੀ ਆ, ਉਹਦੇ ਗਾਂਹ ਟ੍ਰੇਡਿੰਗ ਨੇਮਸ ਹੁੰਦੇ ਨੇ। ਹੁਣ ਮੰਨ ਲਓ ਅੱਜ ABC ਆਪਾਂ ਕੰਪਨੀ ਖੋਲੀ ਆ, ਟ੍ਰੇਡਿੰਗ ਨੇਮ ਆਪਾਂ ਕ੍ਰਿਸ਼ਨਾ ਰੱਖਤਾ, ਪਰ ਉਹ ਕੰਪਨੀ ਵਿੱਚ ABC ਆ, ਹੁਣ ਉਹ ਕ੍ਰਿਸ਼ਨਾ ਰੱਖਤਾ, ਬਲਕੀਰਤ ਰੱਖਤਾ, ਕੋਈ ਤੀਜਾ ਨਾਮ ਰੱਖ ਦੋ, ਉਹ ਤੁਸੀਂ 10 ਬਣਾ ਲਓ ਭਾਵੇਂ, ਪਰ ਉਹਦੀ ਪੇਰੈਂਟ ਕੰਪਨੀ ਇੱਕ ਹੀ ਰਹਿਣੀ ਆ, ਤੇ ਏਦਾਂ ਕੀ ਆ ਪਤਾ ਵੀ ਨਹੀਂ ਲੱਗਦਾ ਵੀ ਇਹ ਕਿਹਦੀ ਆ ਕਿਹਦੀ ਨਹੀਂ, ਕਿਉਂਕਿ ਮੇਨ ਨਾਮ ਤੇ ਬਾਹਰ ਆਉਣਾ ਨਹੀਂ।
1: ਐਕਚੁਅਲੀ ਅਲਟੀਮੇਟਲੀ ਇਹ ਸਾਰੇ ਜਦੋਂ ਸਿੰਗਲ ਓਨਡ ਬ੍ਰਾਂਡ ਸੀਗੇ, ਮਤਲਬ ਜਦੋਂ ਲੂਈ ਵਿਟੋਂ ਖੁਦ ਜ਼ਿੰਦਾ ਸੀ, ਹਨਾ, ਸ਼ਨੈਲ ਖੁਦ ਜੀਂਦੀ ਸੀ, ਤਦ ਤੇ ਆਪਣਾ ਚਲਾਉਂਦੇ ਰਹੇ, ਮੁੜ ਕੇ ਜਦੋਂ ਇਹਨਾਂ ਦੇ ਬ੍ਰਾਂਡ ਕਿਸੇ ਨੇ ਗਾਂ ਆਪਣੇ ਹਨਾ ਪੋਤੇ ਪੜੋਤਿਆਂ ਨੂੰ ਦੇ ਦਿੱਤਾ, ਕਿਸੇ ਨੇ ਗਾਂ ਸਿੰਪਲ ਇੱਕ ਬੋਰਡ ਆਫ ਡਾਇਰੈਕਟਰ ਜਿਹੜੇ ਵੀ ਸੀਗੇ ਉਹਨਾਂ ਕੋਲ ਚਲਾ ਗਿਆ, ਉਹ ਸਾਰੇ ਆਪਣਾ ਹਿੱਸਾ ਵੇਚ ਬੂਝ ਕੇ ਇਹ ਵੱਡੇ ਵੱਡੇ ਕੋਂਗਲੋਮਰੇਟਾਂ ਨੂੰ ਪੈਸੇ ਲੈ ਕੇ ਉਹਨਾਂ ਤੋਂ, ਤੇ ਹੁਣ ਵਿਹਲੇ ਹੋ ਗਏ ਆ, ਕਿਉਂਕਿ ਇਹ ਸਾਰੇ ਆਪ ਫਸਟ ਜਨਰੇਸ਼ਨ ਕੋਈ ਨੀ ਜਿੰਦਾ, ਹਨਾ,
0: ਏਦਾਂ ਹੀ
1: ਰੋਲੈਕਸ ਦੇ ਮਾਲਕ ਕਰਦੇ ਬਹਿ ਬਹਿ ਹੋ ਗਏ, ਸੇਮ ਗੋਸ ਵਿਦ ਐਵਰੀ ਅਦਰ ਥਿੰਗ, ਹਨਾ,
0: ਜਿਹੜੇ ਵਰਸਾਚੇ ਦੇ ਪਿਛਲੇ ਸਾਲ ਜਿਹੜਾ ਪ੍ਰਾਡਾ ਗਰੁੱਪ ਨੇ ਖਰੀਦ ਲਿਆ 2025 ਚ,
1: ਤੋ ਇਹ ਇਹ ਤਾਂ ਹੁਣ ਸਮੇਂ ਦੀ ਮਾਰ ਇਹੋ ਜਿਹੀ ਆ, ਕੋਈ ਵੀ ਬਿਜ਼ਨਸ ਆ ਉਹ ਆਪਣੇ ਆਪ ਨੂੰ ਮੋਨੋਪਲਾਈਜ਼ ਕਰਨ ਦੀ ਕੋਸ਼ਿਸ਼ ਕਰਦਾ ਕਿ ਅਸੀਂ ਹੀ ਵੇਚੀਏ ਸਭ, ਫਲਾਨੀ ਦੁਕਾਨ ਤੋਂ ਪਤਾ ਕਰ ਲੈਣਾ।
0: ਹੁਣ ਤੁਸੀਂ ਇਹ ਗੱਲ ਵੇਖ ਲਓ ਕਿ ਜਿੰਨੇ ਵੀ ਵੱਡੇ ਬ੍ਰਾਂਡਸ ਨੇ, ਜਿਨ੍ਹਾਂ ਨੂੰ ਲਗਜ਼ਰੀ ਬ੍ਰਾਂਡ ਕਿਹਾ ਜਾਂਦਾ, ਉਹਦੇ ਜਿਹੜੇ ਓਨਰਸ ਨੇ ਫਰਾਂਸ ਤੋਂ, ਸਵਿਟਜ਼ਰਲੈਂਡ ਤੋਂ,
1: ਬਿਊਟੀਫੁਲ
0: ਇਟਲੀ ਤੋਂ, ਇਟਲੀ ਤੋਂ, ਤੁਸੀਂ ਹੈਰਾਨ ਹੋ ਗਏ ਕਿ ਇਟਲੀ ਦੇ ਵਿੱਚ ਜਿਹੜੇ ਓਨਰਸ ਨੇ ਉਹ ਬੜੇ ਤਗੜੇ ਤਗੜੇ ਬ੍ਰਾਂਡਾਂ ਦੇ ਓਨਰ ਬੈਠੇ ਨੇ। ਇਟਲੀ ਤੋਂ ਵੈਸੇ ਵੀ ਤੁਸੀਂ ਇਟਲੀ ਤੋਂ ਕੋਈ ਅੱਜ ਬ੍ਰਾਂਡ ਦਾ ਮੰਗਾਉਂਦੇ ਹੋ ਨਾ, ਤੇ ਤੁਹਾਨੂੰ ਸਸਤੇ ਰੇਟ ਤੇ ਮਿਲੂਗਾ।
1: ਮਿਲਾਨ ਇਟਲੀ ਦੇ ਅੰਦਰ ਹੀ ਹੈ ਨਾ ਮੇਰੇ ਖਿਆਲ ਨਾਲ ਜਿਹੜਾ,
0: ਹਾਂਜੀ,
1: ਕਿਉਂਕਿ ਫਿਰ ਉਹ ਦੇਖਣਾ
0: ਪ੍ਰਾਡਾ, ਵਰਸਾਚੇ ਇਹ ਸਾਰੇ,
1: ਉਹੀ ਗੱਲ ਹੋਈ ਕਿ ਕਬੱਡੀ ਦੇ ਸਾਰੇ ਘੈਂਟ ਪਲੇਅਰ,
0: ਤੁਸੀਂ ਸੁਣਿਆ ਮਿਊ ਮਿਊ ਬ੍ਰਾਂਡ, ਉਹ ਵੀ ਮਤਲਬ ਇਟਲੀ ਤੋਂ ਜੇ ਤੁਸੀਂ ਮੰਗਾਓ ਤੇ ਉਹ ਵੀ ਤੁਹਾਨੂੰ ਸਸਤੇ ਪੈਣਗੇ, ਇੱਥੋਂ ਨਾਲੋਂ ਵੀ ਸਸਤੇ ਬ੍ਰਾਂਡਸ ਨੇ ਉੱਥੇ।
1: ਹਾਂ, ਮਤਲਬ ਜਿਸ ਤਰ੍ਹਾਂ ਆਪਣੇ ਇੱਥੇ DFO ਹੈ, ਇਹ ਸਾਰੇ ਬ੍ਰਾਂਡਸ ਦੇ DFO ਇਟਲੀ, ਫਰਾਂਸ, ਚੀਨ ਹੈ, ਕਿਉਂਕਿ ਉੱਥੇ ਲਈ ਤਾਂ ਫਿਰ ਮਤਲਬ ਇਟਸ ਅ ਪਾਰਟ ਆਫ ਲਾਈਫ ਸਟਾਈਲ।
0: ਹਾਂਜੀ, ਇਹ ਤਿੰਨਾਂ ਚੌਵਾਂ ਕੰਟਰੀਆਂ ਦੇ ਵਿੱਚ ਹੀ ਜਿਹੜੇ ਓਨਰ ਉਹ ਸਾਰੇ ਬੈਠੇ ਨੇ, ਮਤਲਬ ਤੁਸੀਂ ਆਪੇ ਹਿਸਾਬ ਲਾ ਲਓ ਵੀ ਉੱਥੇ ਤਾਂ ਹੀ ਤੇ ਉਹ ਕੰਟਰੀਜ਼ ਹੀ। ਫਿਰ ਹੁਣ ਸਵਿਟਜ਼ਰਲੈਂਡ ਕੰਟਰੀ ਕਿੱਦਾਂ ਦੀ ਆ, ਤੇ ਸਵਿਟਜ਼ਰਲੈਂਡ ਦੇ ਵਿੱਚ ਜੇ ਇੰਨਾ ਪੈਸਾ ਜਾਣ ਡਿਆ ਵਾ, ਤੇ ਉਹ ਤੇ ਹੋਣੀ ਹੋਣੀ ਆ, ਕਿਉਂ ਨਹੀਂ ਹੋ ਗਈ ਵਧੀਆ ਕੰਟਰੀ।
1: ਬਿਲਕੁਲ,
0: ਤੇ ਉਹ ਪਰ ਜਿਹੜੀ ਗੱਲ ਆ ਉਹ ਤੇ ਚਲੋ ਤੁਹਾਡੇ ਨਾਲੇ ਆਪਾਂ ਸਾਂਝਾ ਪਾਈਆਂ, ਕਿਉਂਕਿ ਇਹ ਵੀ ਜ਼ਰੂਰੀ ਆ ਥੋੜ੍ਹਾ ਜਿਹਾ ਪਤਾ ਹੋਣਾ ਵੀ ਕਿਹੜੇ ਪੈਸੇ ਕਿੱਥੇ ਜਾਣ ਡੇ ਨੇ। ਪਰ ਵੈਸੇ ਜਿਹੜੀ ਆਪਾਂ ਗੱਲ ਇਹ ਕਰ ਰਹੇ ਹਾਂ ਕਿ ਆਪਾਂ ਕੀ, ਆਪਾਂ ਵੀ ਬ੍ਰਾਂਡ ਕੌਨਸ਼ੀਅਸ ਹਾਂ, ਜਾਂ ਫਿਰ ਆਪਾਂ ਬ੍ਰਾਂਡ ਵਾਸਤੇ ਜਾਂਦੇ ਹਾਂ ਕਿ ਆਪਾਂ ਬ੍ਰਾਂਡਿਡ ਹੀ ਲੈਣਾ ਵਾ, ਕਿ ਜਾਂ ਫਿਰ ਆਪਾਂ ਨੂੰ ਸੋਹਣੀ ਚੀਜ਼ ਜ਼ਿਆਦਾ ਵਧੀਆ ਵਾ, ਭਾਵੇਂ ਉਹ ਕਿਸੇ ਵੀ ਬ੍ਰਾਂਡ ਦੀ ਹੋਵੇ, ਭਾਵੇਂ ਉਹ ਕੋਟਨ ਆਨ ਦੀ ਹੋਵੇ,
1: ਜਾਂ ਫਿਰ ਜੇ ਸ਼ੌਂਕ ਹੈ ਤਾਂ ਕਿਸ ਤਰ੍ਹਾਂ ਦੀ ਚੀਜ਼ ਦਾ ਸ਼ੌਂਕ,
0: ਭਾਵੇਂ ਤੁਸੀਂ ਕੋਈ ਮੰਨ ਲਓ ਜੈਕਟ ਖਰੀਦ ਲਓ। ਹਾਂ, ਮਤਲਬ ਇੱਕ ਨਾ ਮੈਂਟੈਲਿਟੀ ਹੁੰਦੀ ਆ, ਹੁਣ ਮੇਰੀ ਮੈਂਟੈਲਿਟੀ ਇਹ ਆ ਕਿ ਮੈਂ ਮੂੰਹ ਮੱਥੇ ਲੱਗਦੀ ਚੀਜ਼ ਪਾਉਣੀ ਆ, ਉਹ ਯੂਨੀਕਲੋ ਤੋਂ ਹੋਵੇ, ਉਹ ਐਂਕੋ ਤੋਂ ਹੋਵੇ, ਉਹ ਟਾਰਗੇਟ ਤੋਂ ਹੋਵੇ, ਉਹ BIG W ਤੋਂ ਹੋਵੇ, ਉਹ ਟੋਮੀ ਤੋਂ ਹੋਵੇ, ਕਿਸੇ ਵੀ ਬ੍ਰਾਂਡ ਤੋਂ, ਪੋਲੋ ਤੋਂ ਹੋਵੇ, ਕਿਸੇ ਵੀ ਬ੍ਰਾਂਡ ਤੋਂ ਹੋਵੇ,
1: ਚੱਜ ਦੀ
0: ਹੋਵੇ। ਹੁਣ ਕਈ ਏਡੇ ਏਡੇ ਵੱਡੇ ਬ੍ਰਾਂਡ ਹੈ ਕਿ ਉਹਨਾਂ ਦਾ ਫੈਸ਼ਨ ਜਾਂ ਜਿੱਦਾਂ ਦੇ ਉਹ ਆਰਟੀਕਲਸ ਬਣਾਉਂਦੇ ਨੇ ਉਹ ਨਹੀਂ ਪਸੰਦ ਹੁੰਦੇ
1: ਸਾਡੇ ਹਿਸਾਬ ਦੇ ਨਹੀਂ।
0: ਹਾਂ, ਉਹ ਲੱਗਦਾ ਕਿ ਯਾਰ ਕੀ ਆ ਇਹ,
1: ਇਹ ਫੈਕਟ ਆ।
0: ਜਿਸ ਜਿਹੜਾ ਬੰਦਾ ਉਹ ਪਾਉਂਦਾ ਵਾ ਉਹਨੂੰ ਦੂਜੇ ਲੱਗਦੇ ਵੀ ਯਾਰ ਇਹ ਕੀ ਪਾਈ ਫਿਰਦੇ।
1: ਨਹੀਂ, ਠੀਕ ਗੱਲ ਆ, ਬਿਲਕੁਲ ਸਹੀ ਗੱਲ ਆ। ਮੈਂ ਖੁਦ ਪਰਸਨਲ ਤੌਰ 'ਤੇ, ਮੈਨੂੰ ਵੈਸੇ ਇੱਥੇ ਸਭ ਤੋਂ ਵਧੀਆ, ਆਲਦੋ ਇਟਸ ਨੋਟ ਅ ਲਗਜ਼ਰੀ ਬ੍ਰਾਂਡ, ਪਰ ਯੂਨੀਕਲੋ ਬਹੁਤ ਵਧੀਆ, ਬੇਸਿਕ ਜੇ ਸਿੱਧੇ ਜੇ ਕਲਰ,
0: ਸਿੱਧੀਆਂ ਪੈਂਟਾਂ ਵੀ ਨਹੀਂ ਆ।
1: ਹਾਂ, ਠੀਕ ਹੈ, ਜੇ ਇਸ ਤੋਂ ਥੋੜ੍ਹਾ ਬੈਟਰ 'ਚ ਲੈਣਾ ਚਾਹੁੰਦੇ ਹੋ, ਐਂਡ ਮਤਲਬ ਅਗੇਨ ਮੇਰੀ ਵਰਗੀ ਜਿਸ ਚੋਇਸ ਹੈ ਕਿ ਅਰਥ ਕਲਰ ਨੋਰਮਲ ਪਲੇਨ ਜਾਂ ਫਿਰ ਬੇਸਿਕ ਜੇ ਚੈੱਕ ਆਨ, ਫਿਰ ਕੰਟਰੀ ਰੋਡ
0: ਜਿਹੜੇ 2025-26 ਦੇ ਬ੍ਰਾਂਡ ਆ ਨਾ, ਫਾਈਨਲਿਸਟ ਬ੍ਰਾਂਡ, ਉਹਨਾਂ ਦੇ ਵਿੱਚੋਂ ਤੁਸੀਂ ਗੈਸ ਕਰੋ ਕਿ ਸਭ ਤੋਂ ਉੱਤੇ ਬ੍ਰਾਂਡ ਕਿਹੜਾ ਹੋਊਗਾ,
1: ਪਰ ਕਿਸ ਚੀਜ਼ 'ਚ, ਕੱਪੜੇ 'ਚ, ਕਲੋਥਿੰਗ ਦਾ?
0: ਹਾਂਜੀ, ਕਲੋਥਿੰਗ 'ਚ ਤੇ ਮੇਨ ਫੁੱਟਵੇਅਰ 'ਚ, ਮਤਲਬ ਫੁੱਟਵੇਅਰ ਤੇ ਕਲੋਥਿੰਗ ਦਾ ਲਾ ਲਓ, ਵਿੱਚ ਸਪੋਰਟਸ ਵੇਅਰ ਵੀ ਆ,
1: ਹਾਈ ਐਂਡ ਲਗਜ਼ਰੀ
0: ਨਹੀਂ, ਹਾਈ ਐਂਡ ਲਗਜ਼ਰੀ ਨਹੀਂ, ਮਤਲਬ ਜਿਹੜਾ ਸਭ ਤੋਂ ਵਿਕਣ ਵਾਲਾ ਬ੍ਰਾਂਡ ਆ, ਮਤਲਬ ਜਿਹੜੇ ਸਭ ਤੋਂ ਜ਼ਿਆਦਾ ਖਰੀਦਿਆ ਗਿਆ।
1: ਐਚਨਮ ਜੇ ਜੇ ਤਾਂ ਆਪਾਂ ਸਸਤਿਆਂ 'ਚ ਕਹਿ ਰਹੇ ਹਾਂ, ਨਾਰਮਲ ਰੇਟ 'ਚ ਕਹਿ ਰਹੇ ਹਾਂ, ਵਰਸਾਚੀ
0: ਨਹੀਂ,
1: ਫਿਰ ਨਹੀਂ,
0: ਨਾਈਕੀ
1: ਮਾਇਕਲ ਜਾਰਡਨ ਸਿਰਫ ਇੱਕ ਲਾਇਸੈਂਸਿੰਗ ਫੀ ਲੈਂਦਾ ਆਪਣੇ ਨਾਇਕੀ ਦਾ, ਇੱਕ ਹਿੱਸਾ ਉਹਦਾ ਜਾਰਡਨ ਦੇ ਕੱਪੜੇ ਦਾ, ਉਹਦੀ ਅੱਜ ਵੈਲੂਏਸ਼ਨ $5 billion ਆ ਨਾਇਕੀ ਦਾ, ਮਤਲਬ
0: ਨਵਾਂ ਆਰਟੀਕਲ ਆਇਆ
2: ਨਾ ਬੂਟਾਂ ਦਾ, ਨਿਊ ਬੈਲੈਂਸ ਦਾ,
1: ਕਿਹੜਾ
2: 3-6 something ਨਾਮ ਹੈ ਉਹਦਾ, ਪੀ ਮਤਲਬ ਮੈਨੂੰ ਪ੍ਰੋਪਰ ਨਹੀਂ ਚੇਤਾ, ਉਹ ਨਵਾਂ ਹੀ ਆਇਆ ਆਰਟੀਕਲ, ਉਹਦੇ ਵਿੱਚ ਕਾਫੀ ਸਾਰੇ ਕਲਰਸ ਆਪਸ਼ਨ ਨੇ, ਉਹ ਤੁਸੀਂ ਵੇਖੋਗੇ ਤੇ ਵਿਊ ਗੁਣਾ
1: ਹਾਂ ਮੈਨੂੰ ਵਧੀਆ ਲੱਗਦਾ ਨਿਊ ਬੈਲੈਂਸ ਨਾ ਚੰਕੀ ਜੇ, ਤੈਨੂੰ ਗੱਲ ਪਤਾ
2: ਤੇ ਲਗਜ਼ਰੀ ਦੇ ਵਿੱਚ ਸਭ ਤੋਂ ਪਹਿਲੇ ਤੇ ਕੌਣ ਹੋਊਗਾ?
1: ਲਗਜ਼ਰੀ ਦੇ ਅੰਦਰ ਤਾਂ ਆਈ ਗੈਸ ਆਈਵ ਸੀਨ ਮੋਰ ਪ੍ਰਾਡਾ ਅਰਾਊਂਡ ਮੀ, ਗੁੱਚੀ ਜਾਂ ਪ੍ਰਾਡਾ,
2: ਸ਼ਨੈਲ
1: ਦਾ ਉਹ ਵਿਕਦਾ ਨਾ ਯਾਰ,
2: ਤੇ ਦੂਜੇ ਤੇ ਐਲਵੀ ਤੇ ਪਰਸਾਂ ਕਰਕੇ,
1: ਐਲਵੀ ਪਰਸਾਂ ਕਰਕੇ, ਸ਼ਨੈਲ ਦੀ ਪਰਫਿਊਮਸ ਆਰ ਗੁੱਡ, ਸੌਵਾਜ ਇਜ਼ ਗੁੱਡ,
2: ਤੇ ਤੀਜੇ ਤੇ ਹਰਮਸ,
1: ਅੱਛਾ ਉਹ ਤਾਂ ਬਹੁਤ ਮਤਲਬ ਬਿਗ ਡੀਲ ਹੈ,
2: ਚੌਥੇ ਤੇ ਗੁੱਚੀ ਜਿਹੜਾ ਤੁਸੀਂ ਕਹਿੰਦੇ, ਤੇ ਪੰਜਵੇਂ ਤੇ ਡਿਓਰ ਆਉਂਦਾ, ਫਿਰ ਇਹ ਟੌਪ 5 ਬ੍ਰਾਂਡਸ ਨੇ ਲਗਜ਼ਰੀ ਦੇ ਵਿੱਚ ਜਿਹਨਾਂ ਦੀ 25-26 ਦੀ ਸੇਲ ਵੱਧ ਰਹੀ ਆ, ਜਿਹੜੇ ਜ਼ਿਆਦਾ ਵਿਕਣ ਵਾਲੇ ਬ੍ਰਾਂਡ ਹੈ।
1: ਤੈਨੂੰ ਨਾ ਪਹਿਲੇ ਗਾਣਾ ਸੁਣਾਉਣਾ, ਫਿਰ ਆ ਕੇ ਤੈਨੂੰ ਕਿੱਸਾ ਸੁਣਾਉਣਾ, ਬਹੁਤ ਮਜ਼ੇਦਾਰ
2: ਸੁਣਾਉ,
1: ਠੀਕ ਹੈ?
2: ਕਿੱਸੇ ਹੀ ਸੁਣਨੇ ਤੁਹਾਡੇ,
1: ਕਿੱਸੇ ਹੀ ਆ, ਹੋਰ ਕੀ ਆ, ਬਾਕੀ ਤੈਨੂੰ ਪਤਾ ਮੇਰਾ ਮੇਰੇ ਨਾਲ

0: ਕੋਈ ਬੰਦੇ ਨੂੰ ਕੋਈ ਲੈਣਾ ਦੇਣਾ ਨੀ, ਤੁਸੀਂ ਕੀ ਕਰਦੇ ਹੋ ਜੋ ਮਰਜ਼ੀ ਕਰੀ ਜਾਓ। ਅੱਜ ਕੱਲ ਖਾਸ ਕਰਕੇ ਪਹਿਲਾਂ ਹੋ ਸਕਦਾ ਆਪਾਂ ਗੱਲ ਕਰਦੇ ਓਏ ਕ੍ਰਿਸ਼ਨਾ ਜੀ ਨੇ ਆ ਪਾਇਆ, ਹੁਣ ਕ੍ਰਿਸ਼ਨਾ ਜੀ
1: ਨੋ ਬਣ ਕੇ
0: ਜੋ ਮਰਜ਼ੀ ਪਾਇਆ।
1: ਵੈਸੇ ਵੈਸੇ ਗੱਲ ਦੱਸਾਂ, ਜੇ ਤੁਸੀਂ ਬਹੁਤ ਹਾਈ ਐਂਡ ਫੈਸ਼ਨ ਦੇਖ ਲਓ ਵਧੀਆ, ਹੈ ਨਾ, ਬਹੁਤ ਨਾ ਮਾਤਰ ਬ੍ਰਾਂਡਿੰਗ ਯੂਜ਼ ਕਰਦੇ, ਮਤਲਬ ਇਟ ਇਜ਼
0: ਯਾਰ ਅੱਜ ਕੱਲ੍ਹ ਤਾਂ ਇਹੀ ਚੱਲ ਪਿਆ ਵਾ ਵੀ ਜਿੰਨਾ ਨਿੱਕਾ ਲੋਗੋ ਹੋਊਗਾ ਓਨੀ ਚੀਜ਼ ਚੱਲਣੀ ਆ, ਜੇ ਅੱਖਾਂ 'ਚ ਵੱਜੂਗਾ ਤਾਂ ਨੋ ਬੋਡੀ ਗਾਣਾ ਬਾਏ ਦੈਟ,
1: ਫਿਰ ਉਹ ਲੱਗਦਾ ਨਾ ਜੋਤੀ ਚੌਂਕ ਤੇ
0: 150-200
1: ਗੱਲ ਕੀਤੀ ਕਈ ਲੋਕਾਂ ਦੀ, ਜਿਹੜਾ ਮੈਂ ਤੈਨੂੰ ਕਿੱਸਾ ਸੁਣਾਉਣਾ ਸੀਗਾ, ਤੂੰ ਦੇਖ ਬੈਕ ਹੁਣ ਦੂਸਰੇ ਪਾਸੇ ਚੱਲੀਏ ਬਣਾਉਣ ਵਾਲਿਆਂ ਤੇ, ਹੈ ਨਾ, ਕਹਾਣੀ ਹੈ 1940 ਦੀ, ਠੀਕ ਹੈ, 38-40 ਟਾਈਪ ਦੀ ਆ, ਜਰਮਨ ਦੀ,
0: ਜਰਮਨ
1: ਦੇ ਅੰਦਰ ਵਰਲਡ ਵਾਰ ਟੂ ਵੀ ਸਾਈਡ ਤੇ ਹਲਕਾ ਹਲਕਾ ਚੱਲਦਾ ਪਿਆ, ਠੀਕ ਹੈ, ਬਹੁਤ ਛੋਟਾ ਜਿਹਾ ਇੱਕ ਸ਼ਹਿਰ ਹੈ, ਬਹੁਤ ਸਾਈਡ ਤੇ ਕੋਨੇ ਜਿਹੇ ਤੇ ਜਰਮਨੀ ਦੇ, ਉੱਥੇ ਇੱਕ ਭਰਾਵਾਂ ਨੇ ਨਾ, ਦੋ ਭਰਾਵਾਂ ਨੇ ਰਲ ਕੇ ਫੈਕਟਰੀ ਖੋਲੀ ਬੂਟ ਬਣਾਉਣ ਦੀ, ਉਹਨਾਂ ਸ਼ੂਜ਼ ਬਣਾਏ, ਕਾਫੀ ਬਣਾਏ, ਬਹੁਤ ਮਸ਼ਹੂਰ ਹੈ, ਉਹ ਇੰਨੀ ਮਸ਼ਹੂਰ ਹੋ ਗਈ ਫੈਕਟਰੀ ਉਹ ਵਾਲੀ ਉਹਨਾਂ ਦੀ, ਕਿ ਸਾਰਾ ਸ਼ਹਿਰ ਦਾ ਆਦਮੀ ਤੇ ਔਰਤ ਜਿਹੜਾ ਕੰਮ ਕਰ ਸਕਦਾ ਸੀਗਾ ਉਹ 80-90% ਉਸ ਫੈਕਟਰੀ 'ਚ ਕੰਮ ਕਰਨਾ ਸ਼ੁਰੂ ਹੋ ਗਿਆ, ਠੀਕ ਹੈ, ਬਹੁਤ ਵਧੀਆ ਚੱਲਦਾ ਪਿਆ ਇਹ। ਹੁਣ ਜੀ ਇੱਧਰ ਇਹ ਹਾਰ ਗਏ ਜਰਮਨੀ ਵਾਲੇ, ਦੋਨਾਂ ਦਾ ਮਾੜਾ ਰਸੂਖ ਹੋ ਗਿਆ ਨਾ, ਹੁੰਦਾ ਛੋਟੇ ਸ਼ਹਿਰਾਂ ਦੇ ਅੰਦਰ ਕੋਈ ਤਗੜਾ ਲਾਲਾ ਹੋਵੇ ਤਾਂ ਉਹਨੂੰ, ਹੈ ਨਾ, MLA MP ਲੈਵਲ ਦੇ ਤਾਂ ਲੋਕ ਜਾਣਦੇ ਹੁੰਦੇ ਆ, ਦੋਨੋਂ ਭਰਾਵਾਂ 'ਚ ਨਾ ਮਿਸਅੰਡਰਸਟੈਂਡਿੰਗ ਹੋ ਗਈ, ਉਹਨਾਂ ਲੱਗਾ ਕਿ ਇੱਕ ਨੇ ਦੂਸਰੇ ਦੀ ਚੁਗਲੀ ਕਰਤੀ ਲੋਕਲ MP MLA ਕੋਲ, ਜਿਸ ਕਰਕੇ ਕਲੇਸ਼ ਪੈ ਗਿਆ, ਕਿਉਂਕਿ ਤਾਂ ਹਿਟਲਰ ਦਾ ਰਾਜ ਖਤਮ ਹੋਇਆ ਸੀਗਾ ਤੇ ਇਸ ਤਰ੍ਹਾਂ ਕਹਿਤਾ, ਇਹ ਤਾਂ ਨਾਜ਼ੀ ਹੈ ਤਾਂ ਹਿਟਲਰ ਆਉਂਦਾ ਤਾਂ ਉਹਨੂੰ ਚੁੱਭ ਗਈ ਕਿ ਤੂੰ ਇਸ ਤਰ੍ਹਾਂ ਕਹਿਤਾ, ਖੈਰ ਉਹ ਕਲੇਸ਼ ਹੋ ਗਿਆ, ਫੈਕਟਰੀ ਵੰਡੀ ਗਈ,
0: ਓਕੇ,
1: ਉਹ ਫੈਕਟਰੀ ਦੇ ਦੋ ਪਾਰਟ ਹੋ ਗਏ, ਦੂਸਰੇ ਪਾਸੇ ਫੈਕਟਰੀ ਪੈ ਗਈ, ਨਦੀ ਦੇ ਕਿਨਾਰੇ ਇੱਕ ਫੈਕਟਰੀ, ਦੂਸਰੇ ਕਿਨਾਰੇ ਇੱਕ ਫੈਕਟਰੀ, ਵਰਕਰ ਵੀ ਵੱਖੋ ਵੱਖ ਹੋ ਗਏ,
0: ਅੱਡ ਅੱਡ ਹੋ ਗਏ।
1: ਉਹ ਵਰਕਰਾਂ ਦੇ ਅੰਦਰ ਇਸ ਤਰੀਕੇ ਦਾ ਮਤਲਬ ਪੈਸ਼ਨ ਦੇਖ ਲਾ ਸ਼ੂਜ਼ ਬਣਾਉਣ ਦਾ ਤੇ ਆਪਣੇ ਮਾਲਕਾਂ ਵਾਸਤੇ ਆਪਣੇ ਬ੍ਰਾਂਡ ਵਾਸਤੇ, ਹਨਾ, ਕਿ ਉਹ ਸ਼ਾਮ ਨੂੰ ਜਦੋਂ ਕਿਤੇ ਪੱਬ ਵਗੈਰਾ ਤੇ ਲੋਕ ਇਕੱਠੇ ਹੋਣੇ ਨਾ ਤਾਂ ਉਹਨਾਂ ਨੇ ਇੱਕ ਦੂਸਰੇ ਦੇ ਨਾ ਹੱਥ ਮਿਲਾਉਣ ਤੋਂ ਪਹਿਲਾਂ ਇੱਕ ਦੂਸਰੇ ਦੇ ਸ਼ੂਜ਼ ਦੇਖਣੇ, ਸਾਡੀ ਫੈਕਟਰੀ ਦਾ ਸ਼ੂ ਪਾਇਆ ਮਤਲਬ ਸਾਡੇ ਹਿਸਾਬ ਦਾ ਬੰਦਾ, ਫੇਰ ਗੱਲਬਾਤ ਕਰਨੀ ਤਾਂ ਪਤਾ ਕਿ ਇਹ ਤਾਂ ਸ਼ਰਾਬ ਪੀਣ ਬੈਠੇ ਖੜਕਾ ਦੜਕਾ ਹੋਇਆ ਨਾ, ਇਹ ਫੈਕਟ ਚੀਜ਼ਾਂ ਨੇ ਸਭ ਸੱਚ ਆ। ਖੈਰ ਉਹ ਭਰਾਵਾਂ ਦਾ ਨਾਮ ਸੀਗਾ ਡੈਸ ਬ੍ਰਦਰਸ, ਇੱਕ ਦਾ ਨਾਮ ਸੀਗਾ ਐਡੋਲਫ ਡੈਸ, ਉਹਨੇ ਫਿਰ ਆਪਣੀ ਕੰਪਨੀ ਦਾ ਨਾਮ ਰੱਖਿਆ ਆਪਣੇ ਨਾਮ ਅੱਧਾ ਤੇ ਬਾਕੀ ਆਪਣੀ ਕਾਸ ਐਡੀ ਡੈਸ ਜੋ ਬਣ ਗਿਆ ਅਡੀਡਾਸ, ਤੇ ਦੂਸਰੇ ਨੇ ਨਾਂ ਰੱਖਿਆ ਆਪਣੇ ਫੇਵਰੇਟ ਜਾਨਵਰ ਦੇ ਉੱਪਰ ਪੂਮਾ, ਪਰ ਉਹ ਏਦਾਂ ਦਾ ਰਾਜੀਨਾਮਾ ਹੁਣ ਕਿ ਸਮਝ ਫੁੱਟਬਾਲ ਵਰਲਡ ਕੱਪ ਆ, ਤੇ ਜੇ ਤੂੰ ਬਿਡ ਨਹੀਂ ਕਰਨੇਗਾ ਤੇ ਮੈਂ ਵੀ ਨਹੀਂ ਕਰੂੰਗਾ, ਜੇ ਦੋਨੋਂ ਗਏ ਤਾਂ ਨਹੀਂ, ਆਪਸ ਚ ਇੱਕ ਰਾਜੀਨਾਮਾ ਜਾਇਆ, ਕਿਉਂਕਿ ਓਬਵੀਅਸਲੀ ਭਰਾ ਭਰੂ ਤਾਂ ਮਰ ਗਏ ਗਾ, ਬੱਚਿਆਂ ਦਾ ਨੇ
0: ਸੈਟਲਮੈਂਟ ਰੈਕਗਨੀਸ਼ਨ ਹੋਈ ਹੈ ਉਹਨਾਂ ਦੇ,
1: ਫਿਰ ਬਾਅਦ ਚੋ ਕੰਪਨੀਆਂ ਤਾਂ ਬੋਰਡ ਆਫ ਡਾਇਰੈਕਟਰ
0: ਜ਼ਰੂਰੀ ਵੀ ਨਹੀਂ ਵੈਸੇ ਇਹ ਚੀਜ਼ਾਂ,
1: ਪਰ ਇੱਕ ਫਿਤੂਰ ਸ਼ੂ ਬਣਾਉਣ ਦਾ ਤੇ ਦੂਸਰਾ ਫਿਤੂਰ ਇੱਕ ਦੂਸਰੇ ਤੋਂ ਉੱਪਰ ਉੱਠਣ ਦਾ ਕਿੰਨਾ ਵੱਡਾ, ਕਿ ਤੁਸੀਂ
0: ਹਾਲੇ ਵੀ ਉੱਤੇ ਥੱਲੇ ਹੀ ਨੇ ਦੋਵੇਂ,
1: ਕਿ ਤੁਸੀਂ ਮੈਨੂੰ ਦੱਸਿਆ ਕਿ ਦੁਨੀਆ ਦੇ ਅੰਦਰ 5 ਸਭ ਤੋਂ ਜ਼ਿਆਦਾ ਵਿਕਣ ਵਾਲੇ ਬ੍ਰਾਂਡ ਜਿਹੜੇ ਨੇ
0: ਦੋਵੇਂ ਦਾ ਨਾਮ,
1: ਉਹਨਾਂ ਵਿੱਚੋਂ ਦੋਨੋਂ ਦਾ ਨਾਮ ਹੈ ਤੇ ਕਿੰਨੇ ਘੱਟ ਲੋਕਾਂ ਨੂੰ ਪਤਾ ਕਿ ਇੱਕੋ ਘਰ ਦੇ ਨੇ ਮੁੰਡੇ,
0: ਨਾਲੇ ਸਕੇ ਭਰਾ ਨੇ,
1: ਤੇ ਸੋਚ ਜੇ ਇਹਨਾਂ ਦਾ ਕਲੇਸ਼ ਨਾ ਪਿਆ ਹੁੰਦਾ ਤੇ ਇਹ ਦੋਨੋਂ ਕੰਪਨੀ ਕੰਬਾਈਂਡ ਸੋਚੋ ਕਿਆ ਵੈਲਿਊ ਹੋਵੇ,
0: ਡਬਲ
1: ਡਬਲ,
0: ਫਿਰ ਤਾਂ ਨਾਇਕੀ ਗਿਆ,
1: ਫਿਰ ਨਾਇਕੀ ਗਿਆ, ਪਰ ਖੈਰ ਗੱਲਾਂ ਹੀ ਨੇ। ਪਰ ਇਹ ਵੀ ਫਤੂਰ ਹੈ, ਜਿਸ ਤਰ੍ਹਾਂ ਰੋਲੈਕਸ, ਰੋਲੈਕਸ ਬੇਸਿਕਲੀ ਬਣਾਉਣ ਵਾਲੇ ਨੇ ਇਸ ਕਰਕੇ ਬਣਾਈ ਸੀ, ਆਟੋਮੈਟਿਕ ਵਾਚ ਹੈ, ਕਿਉਂਕਿ ਇਸ ਤਰੀਕੇ ਬਣਾਈ ਸੀ ਕਿ ਜਿਹੜੇ ਸਾਡੇ ਸੋਲਜਰ ਇਹਨੂੰ ਬੰਨ ਕੇ ਜਾਣ ਨਾ ਕੁਛ ਵੀ ਹੋਵੇ ਟਾਈਮ ਪਤਾ ਲੱਗਦਾ ਰਹੇ
0: ਵੀ ਕਿੰਨਾ ਹੋ ਗਿਆ,
1: ਹਨਾ, ਤੇ ਉਹ ਅਲਟੀਮੇਟਲੀ ਇੱਕ ਸਟੇਟਸ ਸਿੰਬਲ ਹੋ ਗਿਆ ਕਿ ਉਹਨਾਂ ਦੀ, ਹਨਾ, ਵਾਚ ਖਰੀਦਣੀ ਐਂਡ ਆਲ।
0: ਤਾਂ ਹੀ ਕਹਿੰਦੇ ਨਾ ਕਿ ਕੰਮ ਸ਼ੁਰੂ, ਜੇ ਤੁਹਾਡੇ ਦਿਮਾਗ 'ਚ ਕੁਛ ਹੈਗਾ ਵੀ ਅੱਜ ਤੁਸੀਂ ਕੁਛ ਕਰਨਾ ਆ ਤੇ ਤੁਸੀਂ ਉਹ ਸ਼ੁਰੂ ਕਰ ਦਿਓ, ਬਜਾਏ ਕਿਸੇ ਦੀਆਂ ਗੱਲਾਂ ਸੁਣੇ, ਤੁਸੀਂ ਉਹਨੂੰ ਸ਼ੁਰੂ ਕਰੋ। ਹਾਂ, ਘਾਟਾ ਵਾਧਾ ਅੱਗੇ ਪਿੱਛੇ ਜਾਂਦਾ ਉਹ ਬਾਅਦ ਦੀ ਗੱਲ ਆ, ਕੋਈ ਪਤਾ ਨਹੀਂ ਹੁੰਦਾ ਕਿਹੜੀ ਚੀਜ਼ ਨੇ ਕਿੱਧਰ ਨੂੰ ਤੁਰ ਪੈਣਾ।
1: ਹਾਂ,
0: ਪਰ ਤੁਸੀਂ ਤੁਹਾਡੇ ਮਨ ਦੇ ਵਿੱਚ ਨਹੀਂ ਕੁਛ ਰਹਿਣਾ ਚਾਹੀਦਾ। ਅੱਜ ਮੇਰੇ ਮੰਨ ਲਓ ਥੋਟ ਬੜੇ ਚਿਰ ਦਾ ਆਉਂਦਾ ਕਿ ਮੈਂ ਆਹ ਚੀਜ਼ ਯਾਰ ਕਰਕੇ ਵੇਖਣੀ ਆ, ਤੇ ਕਰਕੇ ਵੇਖ ਲਓ, ਕੁਝ ਨਹੀਂ ਹੋਣਾ, ਜੋ ਉਹ ਵੀ ਹੋਊਗਾ ਵੇਖੀ ਜਾਊਗੀ। ਤੁਸੀਂ ਵਧੀਆ ਜੇ ਉਹ ਕਿਸੇ ਪਾਸੇ ਨੂੰ ਚੱਲ ਗਿਆ ਤਾਂ ਉਹ ਵੀ ਉੱਥੋਂ ਹੀ ਨਿਕਲਣਾ। ਜੇ ਤੁਸੀਂ ਉਹ 'ਚੋਂ ਕੁਛ ਸਿੱਖਿਆ, ਤੁਸੀਂ ਇਹ ਨਹੀਂ ਸੋਚਣਾ ਕਿ ਯਾਰ ਮੈਂ ਡਿੱਗ ਜੂੰਗਾ ਜਾਂ ਮੇਰਾ ਨੁਕਸਾਨ ਹੈ, ਤੁਸੀਂ ਇਹ ਸੋਚੋ ਕਿ ਸਿੱਖਣਾ ਹੈ ਉਹ 'ਚੋਂ ਕੀ ਸਿੱਖਣਾ। ਜੇ ਇਸ ਹਿਸਾਬ ਨਾਲ ਸੋਚੋਗੇ ਤਾਂ ਫਿਰ ਤੁਸੀਂ ਉਹਦੇ 'ਚੋਂ ਵੀ ਕੁਛ ਨਾ ਕੁਛ ਸਿੱਖ ਕੇ ਗਾਹ ਹੋ ਸਕਦਾ ਹੋਰ ਕੋਈ ਕੰਮ ਗਾਹ ਤੁਹਾਡੇ ਕੋਲ ਵਧੀਆ ਤੁਹਾਡਾ ਚੱਲ ਪਏ ਜੇ ਬਿਜ਼ਨਸ ਪੁਆਇੰਟ ਆਫ ਵਿਊ।
1: ਬਿਲਕੁਲ ਬਿਲਕੁਲ। ਮੈਂ ਨਾ ਮੇਰੀ ਇਹ ਇਮੈਚੋਰਿਟੀ ਮੈਂ ਕਹੂੰਗਾ ਸੀ ਕਿ ਮੈਂ ਇਸ ਤਰ੍ਹਾਂ ਜੱਜ ਕਰਨਾ ਕਿ ਆਹ ਬਕਵਾਸ ਆ, ਇੰਨੇ ਮਹਿੰਗੇ ਕੱਪੜੇ ਜਾਂ ਫਿਰ ਇੰਨੇ ਮਹਿੰਗੇ ਸ਼ੂ, ਇੰਨੇ ਮਹਿੰਗੇ ਉਹ, ਹੈ ਨਾ। ਮੈਂ ਹਜੇ ਵੀ ਇਹ ਨਹੀਂ ਕਹਿੰਦਾ ਕਿ ਇਟਸ ਗ੍ਰੇਟ ਦੈਟ ਦੇ ਡੂ ਇਟ, ਪਰ ਮੈਨੂੰ ਹੁਣ ਸਮਝ ਆਉਂਦਾ ਕਿ ਜਿਸ ਬੰਦੇ ਨੇ ਬਹੁਤ ਫਿਤੂਰ ਨਾਲ ਆਪਣਾ ਇੱਕ ਬ੍ਰਾਂਡ ਖੜਾ ਕੀਤਾ ਹੋਵੇ ਨਾ, ਆਪਣਾ ਕੰਮ ਖੜਾ ਕੀਤਾ, ਫਿਰ ਉਹਦੀ ਮਰਜ਼ੀ ਹੈ ਯਾਰ।
0: ਹਾਂ ਹਾਂ, ਕਿੰਨੇ ਮੈਂ ਤਿਆਰ ਕਿਹੜਾ ਵੇਚਣਾ, ਉਹਦੀ ਮਰਜ਼ੀ ਯਾਰ।
1: ਉਹ ਫਿਰ ਤੁਹਾਨੂੰ ਜਚਾਉਣ ਲਈ ਤੁਹਾਨੂੰ ਤੁਹਾਡਾ ਵੀ ਉਹ ਸਟੇਟਸ ਉੱਪਰ ਕਰਨਾ ਚਾਹ ਰਿਹਾ, ਤੁਹਾਨੂੰ ਤਕੜੀ ਸਰਵਿਸ ਦੇ ਰਿਹਾ, ਉਹਦੇ 100 ਤਰੀਕੇ ਹੋਣ, ਟਿਪਸ ਐਂਡ ਟ੍ਰਿਕਸ ਹੋਣ। ਮੈਂ ਇੱਕ ਇੰਟਰਵਿਊ ਦੇਖਿਆ ਸੀਗਾ, ਬਹੁਤ ਵਾਇਰਲ ਇੰਟਰਵਿਊ ਹੈ ਰੈਲਫ ਲੋਰਨ ਦਾ, ਜਿਹੜਾ ਬੰਦਾ ਮਤਲਬ ਰੈਲਫ ਲੋਰਨ ਦਾ ਮਾਲਕ ਖੁਦ ਰੈਲਫ ਲੋਰਨ ਦਾ, ਉਹ ਇੰਟਰਵਿਊ 'ਤੇ ਬੈਠਾ ਕਹਿੰਦਾ ਕਿ ਆਈ ਡੋਂਟ ਸਟੈਂਡ ਫੋਰ ਲਗਜ਼ਰੀ ਕਿ ਮੈਂ ਪੈਸੇ ਵੱਟ ਲਵਾਂ ਲੋਕਾਂ। ਕਹਿੰਦਾ ਮੈਂ ਜਿਹੜੀ ਅੱਜ ਕਮੀਜ਼ ਪਾ ਕੇ ਆ, ਉਹਨੇ ਗ੍ਰੀਨ ਕਲਰ ਦੀ ਚੈੱਕ ਸ਼ਰਟ ਪਾਈ ਸੀ, ਕਹਿੰਦਾ ਮੈਂ ਕੇ ਮਾਰਟ ਦੀ ਪਾਈ ਹੋਈ ਹੈ ਕਮੀਜ਼, ਠੀਕ ਹੈ। ਕਹਿੰਦਾ ਦਿਸ ਇਜ਼ ਵਾਟ ਆਈ ਸਟੈਂਡ ਫੋਰ, ਕਿ ਮੇਰਾ ਡਿਜ਼ਾਈਨ ਜਿਹੜਾ ਹੋਣਾ ਚਾਹੀਦਾ, ਮੇਰੇ ਕੱਪੜੇ ਦਾ ਜੋ ਦਿੱਖ ਹੋਣੀ ਚਾਹੀਦੀ ਹੈ ਉਹ ਇੱਦਾਂ ਦੀ ਹੋਣੀ ਚਾਹੀਦੀ ਹੈ, ਮੈਂ ਅੱਜ ਪਾਈ ਆ, ਮੈਂ 5 ਸਾਲ ਬਾਅਦ ਪਾਈ ਹੈ, ਮੈਂ 15 ਸਾਲ ਬਾਅਦ ਪਾਈ ਹੈ, ਉਹ ਹਮੇਸ਼ਾ ਇਨ ਫੈਸ਼ਨ ਲੱਗੇ। ਐਂਡ ਉਹਨਾਂ ਦੀ ਡਿਜ਼ਾਈਨ ਦੇ ਅੰਦਰ ਦੱਸਦਾ,
0: ਹਨਾ,
1: ਉਹ ਬਹੁਤ ਬੇਸਿਕ ਜਿਹੀਆਂ ਚੀਜ਼ਾਂ ਬਣਾਉਂਦੇ ਹਨ। ਤੂੰ ਅੱਜ ਕੋਈ ਚੀਜ਼ ਲਿਆ ਰੈਲਫ ਲੋਰਨ ਦੀ, ਹਨਾ, ਕੋਈ ਕਮੀਜ਼
0: ਲਿਆ,
1: ਹਨਾ, ਤੂੰ 6-7 ਸਾਲ ਬਾਅਦ ਵੀ ਪਾਏਗਾ, ਇੱਦਾਂ ਹੀ ਲੱਗਣਾ ਕਿ ਹਾਂ ਇਟਸ ਨੋਟ ਆਊਟ ਆਫ ਫੈਸ਼ਨ, ਬਿਕੋਜ਼ ਇਟਸ ਵੈਰੀ ਬੇਸਿਕ, ਹਨਾ, ਕਿ ਸਟੈਂਡਿੰਗ ਅਪ ਟੂ ਵਟ ਯੋਰ ਵਿਜ਼ਨ ਇਜ਼, ਇਹ ਵੀ ਬਹੁਤ ਔਖਾ ਕੰਮ ਹੈ, ਹਨਾ। ਸੋ ਕੂਡੋਸ ਟੂ ਦੈਮ ਜਿਹੜੇ ਲੋਕ ਇਹ ਕਰ ਪਾਉਂਦੇ।
0: ਬਿਲਕੁਲ, ਕਿਉਂਕਿ ਤੇ ਜਿਹੜੇ ਬੰਦੇ ਉਹ ਲੈਂਦੇ ਨੇ ਉਹਨਾਂ ਲਈ ਵੀ, ਕਿਉਂਕਿ ਵੇਖੋ ਚੀਜ਼ ਕੋਈ ਤਾਂ ਹੀ ਚੱਲਦੀ ਹੈ ਜੇ ਆਪਾਂ ਉਹਨੂੰ ਬਾਏ ਕਰਦੇ ਹਾਂ, ਹਨਾ, ਨਹੀਂ ਤੇ ਠੱਪ ਦੀ ਠੱਪ ਆ, ਫਿਰ ਨਹੀਂ ਕੋਈ ਖਰੀਦੂਗਾ ਤੇ ਉਹ ਕਿੱਦਾਂ ਚੱਲ ਜੂਗੀ। ਪਰ ਇਹ ਵੀ ਚੀਜ਼ ਨਾਲ ਜ਼ਰੂਰੀ ਹੈ ਕਿ ਤੁਸੀਂ ਜੋ ਲੈ ਰਹੇ ਹੋ, ਜਿੱਥੋਂ ਵੀ ਲੈ ਰਹੇ ਹੋ, ਮੇਕ ਸ਼ੋਰ ਕਿ ਤੁਸੀਂ ਉਹੀ ਚੀਜ਼ ਬਾਏ ਕਰੋ ਜਿਹੜੀ ਤੁਹਾਡੇ ਦਿਲ ਨੂੰ ਲੱਗਦੀ ਆ। ਉਹ ਕ੍ਰਿਸ਼ਨ ਡਿਓਰ ਦੀ ਲੱਗ ਜੇ, ਉਹ ਕੇ ਮਾਰਟ ਦੀ ਲੱਗ ਜੇ, ਉਹ ਪੋਲੋ ਦੀ ਲੱਗ ਜੇ, ਡਜ਼ਨਟ ਮੈਟਰ।
1: ਬੈਸਟ ਕੇਸ ਸਿਨੈਰੀਓ ਇਹੀ ਆ ਕਿ ਕਿਸੇ ਦੇ ਪ੍ਰੈਸ਼ਰ 'ਚ ਜਾਂ ਕਿਸੇ ਨੂੰ ਵੇਖ ਕੇ ਨਾ ਲਿੱਤੀ ਹੋਈ ਚੀਜ਼, ਮੈਨੂੰ ਸ਼ੌਂਕ ਹੈ ਮੈਂ ਲਿੱਤੀ
0: ਆ,
1: ਤੇ ਇੱਕ ਤੁਹਾਡੀ ਜੇਬ ਜ਼ਰੂਰ ਲਾਓ ਕਰਦੀ ਹੋਈ ਯਾਰ, ਆਫਟਰ ਪੇ ਜ਼ਿੱਪੇ ਵਗੈਰਾ ਮਾਰ ਕੇ ਨਹੀਂ।
0: ਉਹ ਤੇ ਯਾਰ ਮੈਨੂੰ ਲੱਗਦਾ ਕਿ ਮੇਰੇ ਖਿਆਲ ਨਾਲ ਮੋਟੀਵੇਸ਼ਨ ਹੀ ਹੈ, ਬੰਦਾ ਕੋਈ ਇਦਾਂ ਕਰਦਾ ਨਹੀਂ।
1: ਹਾਂ,
0: ਜਿਹੜਾ ਅਫੋਰਡ ਕਰ ਸਕਦਾ ਉਹੀ ਲਊਗਾ,
1: ਉਹੀ ਕਰਦਾ,
0: ਜਿਹੜਾ ਨਹੀਂ ਕਰ ਸਕਦਾ ਉਹ ਇੱਕ ਵਾਰੀ ਲੈ ਲਊਗਾ, ਦੂਜੀ ਵਾਰੀ ਫਿਰ ਨਹੀਂ ਲਊਗਾ। ਪਰ ਗੱਲ ਇਹ ਕਿ ਜੇ ਕਰ ਸਕਦੇ ਹੋ ਤੇ ਗੋ ਫੋਰ ਇਟ,
1: ਵਾਈ ਇੰਜੋਏ ਕਰੋ।
0: ਇਹ ਨਹੀਂ ਕਿ ਤੁਸੀਂ ਲੈਣੀ ਨਹੀਂ ਆ ਜੀ, ਤੁਸੀਂ ਇਹੋ ਪਾਈ ਜਾਓ, ਪਾਓ ਯਾਰ, ਕਾਹਤੋਂ ਨਹੀਂ ਪਾਉਣਾ
1: ਯਾਰ। ਇਹ ਨਾ ਲੋਕ ਕੀ ਕਹਿਣਗੇ, ਮੇਰੇ ਕੋਲ ਇਹ ਵਧੀਆ ਚੀਜ਼ ਨਹੀਂ ਹੈਗੀ, ਐਂਡ ਆਲਸੋ ਲੋਕ ਕੀ ਕਹਿਣਗੇ ਕਿ ਮੈਂ ਇੰਨਾ ਮਹਿੰਗਾ ਰੱਖ ਲਿੱਤਾ। ਇਹ ਦੋਨੋਂ ਬੰਦਿਆਂ ਤੋਂ ਨਾ ਦੂਰੀ ਬਣਾ ਕੇ ਨਾ ਆਪਣੀ ਮਰਜ਼ੀ ਦਾ ਕਰਨਾ ਚਾਹੀਦਾ।
0: ਹਾਂ ਯਾਰ, ਇੱਕ ਮੈਂ ਨਾ ਗੱਲ ਵੇਖੀ ਆ, ਤੁਸੀਂ ਵੇਖੋ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਮੈਂਟਰ ਹੁੰਦਾ,
1: ਬਿਲਕੁਲ
0: ਠੀਕ ਆ। ਕਈਆਂ ਦਾ ਉਹਦਾ ਪਿਓ ਹੁੰਦੇ ਆ, ਕਈਆਂ ਦਾ ਮਾਮੇ ਚਾਚੇ ਤਾਏ ਹੁੰਦੇ ਆ,
1: ਬਿਲਕੁਲ,
0: ਕਈਆਂ ਦੇ ਮਾਸੜ ਹੋ ਗਏ, ਕੋਈ ਵੀ ਹੋ ਸਕਦਾ, ਤੁਹਾਡਾ ਹੋ ਸਕਦਾ ਕੋਈ ਵੱਡੀ ਉਮਰ ਦਾ ਕੋਈ ਫਰੈਂਡ ਤੁਹਾਡਾ ਹੋਵੇ ਜਾਂ ਤੁਹਾਡਾ ਵੱਡਾ ਭਰਾ ਹੋਵੇ, ਕੋਈ ਵੀ ਤੁਹਾਡਾ ਮੈਂਟਰ ਹੋ ਸਕਦਾ। ਪਰ ਹਾਂ, ਇਹ ਧਿਆਨ ਰਵੇ ਕਿ ਤੁਸੀਂ ਇੱਕ ਵਾਰੀ ਜਿਹੜਾ ਸਲਾਹ ਮਸ਼ਵਰਾ ਜ਼ਰੂਰ ਕਰਨਾ ਵਾ, ਪਰ ਜੇ ਤਾਂ ਉਹ ਤੁਹਾਡਾ ਵਧੀਆ ਮੈਂਟਰ ਆ ਤਾਂ ਤੁਹਾਨੂੰ ਉਹ ਵੀ ਉਹੀ ਕਹੂਗਾ ਉਹਦੇ ਫਾਇਦੇ ਨੁਕਸਾਨ ਦੱਸ ਕੇ ਕਿ ਵੇਖ ਆਹ ਫਾਇਦੇ ਆਹ ਨੁਕਸਾਨ ਆ, ਪਰ ਜੋ ਤੇਰਾ ਜੀ ਕਰਦਾ ਤੂੰ ਕਰਕੇ ਵੇਖ ਲਾ, ਠੀਕ ਹੈ। ਉਹ ਤੁਹਾਨੂੰ ਕਿਸੇ ਚੀਜ਼ ਤੋਂ ਰੋਕੂਗਾ ਨਹੀਂ ਅਤੇ ਤੁਹਾਨੂੰ ਕਿਸੇ ਚੀਜ਼ ਵੱਲ ਪੁੱਛ ਵੀ ਨਹੀਂ ਕਰੂਗਾ। ਅਤੇ ਮੁੱਕ ਦੀ ਗੱਲ ਇਹ ਹੈ ਕਿ ਤੁਸੀਂ ਚੀਜ਼ ਨੂੰ ਕਰਕੇ ਵੇਖ ਲਓ, ਉਹਨੂੰ ਪਹਿਲਾਂ ਅਨੈਲਿਸ ਕਰੋ ਕਿ ਹਾਂ ਓਕੇ ਆ, ਦੈਨ ਗੋ ਫੋਰ ਇਟ ਯਾਰ।
1: ਕੁਝ
0: ਨਹੀਂ ਹੋਣ ਡਿਆ,
1: ਕੁਛ ਨਹੀਂ ਹੋ ਰਿਹਾ, ਹਾਂ,
0: ਜੇ ਕੁਛ ਹੋ ਵੀ ਜਾਊਗਾ ਤੇ ਉੱਥੋਂ ਸਿੱਖੋਗੇ ਹੀ ਕੁਛ, ਨਹੀਂ ਕਰੋਗੇ ਫਿਰ
1: ਹੋਰ ਕੁਛ ਨਹੀਂ ਆ,
0: ਕੀ ਕਹੋ ਜੂਗਾ ਬਾਅਦ।
1: ਨਾਲੇ ਬੰਦਾ ਚਲੋ ਡਿਪਰੈਸ ਜਾਂ ਬੁਰਾ ਫੀਲ ਕਰ ਰਿਹਾ, ਕੋਈ ਗੱਲ ਨਹੀਂ, ਚੱਜ ਦੇ ਕੱਪੜੇ ਚੱਜ ਦੀ ਘੜੀ ਚ ਕਰਦਾ।
0: ਮੈਨੂੰ ਤੇ ਵੈਸੇ ਵੀ ਪਰਸਨਲੀ ਨਾ ਹੈਪਨਿੰਗ ਜੀ ਪਸੰਦ ਆ, ਮੈਨੂੰ ਤੇ ਜੇ ਨਾ ਹੋਵੇ ਨਾ ਕੁਛ 5-4 ਮਹੀਨੇ ਚ ਤੇ ਮੈਨੂੰ ਹੋਣ ਲੱਗ ਪੈਂਦਾ ਯਾਰ ਹੋਇਆ ਕਿ
1: ਕੁਛ ਹੋ ਨਹੀਂ ਰਿਹਾ।
0: ਆਸਟ੍ਰੇਲੀਆ ਦੇ ਵਿੱਚ ਆਪਾਂ ਜਿਹੜੇ ਸਭ ਤੋਂ ਵੱਧ ਪਾਏ ਜਾਣ ਵਾਲੇ ਬ੍ਰਾਂਡ ਨੇ, ਜਿਨ੍ਹਾਂ ਨੂੰ ਵਿਕਣ ਵਾਲੇ ਕਹਿ ਲਓ ਫੇਰ ਹੀ ਪਾਏ ਜਾਂਦੇ ਜੇ ਵੇਖਦੇ ਆ, ਤੇ ਉਹਦੇ ਵਿੱਚ ਸਭ ਤੋਂ ਉੱਤੇ ਐਨੀਗਸ
1: ਆਸਟ੍ਰੇਲੀਅਨ ਮੇਡ,
0: ਆਸਟ੍ਰੇਲੀਅਨ ਮੇਡ ਦੀ ਮੇਡ ਨਹੀਂ ਕਹਿ ਸਕਦੇ, ਆਸਟ੍ਰੇਲੀਆ ਦੇ ਵਿੱਚ ਜਿਹੜੇ ਵਿਕਣ ਤੇ ਪਾਏ ਜਾਣ ਵਾਲੇ ਬ੍ਰਾਂਡ।
1: ਮੈਂ ਫਿਰ ਤੋਂ ਮੇਰੀ ਵੋਟ LV ਨੂੰ ਚੱਲ ਜਾਏ,
0: LV ਨੂੰ ਜਾਊਗੀ। ਨਹੀਂ, ਮੈਂ ਪ੍ਰੀਮੀਅਮ ਬ੍ਰਾਂਡਸ ਦੀ ਨਹੀਂ ਗੱਲ ਕਰ ਰਿਹਾ, ਨੋਰਮਲ ਜਿਹੜੇ ਰੋਜ਼ਾਨਾ ਵਾਲੇ। ਹਾਂ,
1: ਜ਼ਾਰਾ ਜਾਂ ਚਨਮ।
0: ਓਕੇ, ਜ਼ਾਰਾ ਜਾਂ ਚਨਮ ਨੂੰ ਗਈ, ਠੀਕ ਹੈ। ਪਰ ਇਸ ਤੋਂ ਉੱਤੇ ਸਭ ਤੋਂ ਪਹਿਲਾਂ ਹੈਗਾ ਕੋਟਨ ਔਨ। करो कितना कितने सही जरूर उस तो बाद मैं अगे टेस्ट नहीं लेना क्योंकि पास हो गए तीजे ते आंदा जी कंट्री रोड जिहड़ी कि तुसीं पहला ही गल कीती ठीक है फिर आंदा बॉन्ड्स टारगेट फिर बीडब्ल्यू
1: अच्छा टारगेट वैसे इन्हें रहे नहीं हूं इतना मतलब मैं 2015 जो एक बार इतना घूमना ही टारगेट ही टारगेट पर मैं जो पक्के तौर पे आया तो हार्डली एनी टारगेट्स मैं तो
0: आई थिंक सो कि एंको करके मे बी दे आर गोइंग बैकवर्ड आई डोंट नो बट मुझे लगता है क्योंकि इन्हां दे कंपटीशन च ते वही है क्योंकि ओदे कंपैरेटिवली इन्ने इन्हां को प्रोडक्ट्स है नहीं एंको को जिन्ने प्रोडक्ट है हुण रीसेंटली इन्होंने एनक लॉन्च करती एंको नहीं जिहड़ियां कैमरे वाली एनक नहीं मैटा ने जिहड़ियां गड्डी हां जी मैटा ਜਿਹੜੀਆਂ ਪਹਿਲਾਂ ਐਪਲ ਵਾਲਿਆਂ ਨੇ ਗੱਡੀਆਂ ਸੀ ਹੁਣ ਉਹੀ $89 ਸਮਥਿੰਗ ਦੀਆਂ ਕੱਢਤੀਆਂ ਹੁਣ ਜਿਹੜੀ ਚੀਜ਼ ਤੁਸੀਂ 90 ਦੀ ਲੈ ਲੈਣੀ ਆ ਉਹ ਕਿੱਥੇ ਰੀਸਾ ਟੁੱਟ ਗਈ ਨਹੀਂ ਚੱਲੀ ਥੋੜੇ ਟਾਈਮ ਬਾਅਦ ਤੁਹਾਡਾ ਚਾਹ ਲੱਥ ਗਿਆ ਤੇ ਉਹ ਵਧੀਆ ਨਹੀਂ ਵਰਥ ਇਟ
1: ਅੱਛਾ ਇੱਕ ਬ੍ਰਾਂਡ ਦੱਸਾਂ ਜਿਹੜਾ ਮੈਨੂੰ ਜਮਾ ਨਹੀਂ ਪਸੰਦ ਆਸਟ੍ਰੇਲੀਅਨ ਮੇਡ
0: ਹਾਂਜੀ ਦੱਸੋ
1: ਮਹਿੰਗਾ ਵੀ ਓਨਾ ਹੀ ਆ ਸਮਝ ਨਹੀਂ
0: ਮੈਂ ਦੱਸਾਂ
1: ਸੇਮ ਆ
0: ਹਾਂ ਜੇ ਤੇ ਸੇਮ ਹੋਇਆ
1: ਦੱਸ
0: ਆਰਮ ਮਿਲੀ
1: ਮੈਨੂੰ ਸਮਝ ਨਹੀਂ ਆ ਰਿਹਾ ਯਾਰ ਉਹ ਲੋਕ ਉਹਨਾਂ ਨੇ ਦੁਕਾਨ ਹੀ ਖੋਲੀ ਹੋਈ ਹੈ ਸੱਚੀ ਗੱਲ ਮਤਲਬ ਦੇਖ ਜੇ ਮੇਰੀ ਜੇਬ ਚ ਮੇਰਾ ਫੋਨ ਦਾ ਕਾਰਡ ਕਹਿ ਰਿਹਾ ਕ੍ਰਿਸ਼ਨਾ ਜਾ ਲੈ 400-500 ਦੀ ਕੋਈ ਚੀਜ਼ ਹੈ ਮੈਂ ਆਰਮ ਵਿਲੀਅਮਸ ਕਿਉਂ ਜਾਊ ਹਨਾ ਮਤਲਬ ਇਹ ਤਾਂ ਓਵਰ ਆ ਕੰਮ ਹਨਾ ਆਲਦੋ ਕੰਟਰੀ ਰੋਡ ਵੀ ਮਹਿੰਗਾ
0: ਇੱਕ ਚੀਜ਼ ਹੋਰ ਦੱਸਾਂ ਆਰਮ ਵਿਲੀਅਮਸ ਦੀ ਕੋਈ ਵੀ ਚੀਜ਼ ਫੁੱਲ ਪ੍ਰਾਈਸ ਤੇ ਨਹੀਂ ਵੇਚਦੀ ਉਹ ਪਹਿਲਾਂ ਫੁੱਲ ਪ੍ਰਾਈਸ ਲਾਉਂਦੇ
1: ਡੀਐਫ ਚ ਕਿੱਦਾਂ ਰੁਲੀਆ ਫਿਰਦੇ
0: ਆ ਵੇਚਦੇ ਕਿੰਨੇ ਆ ਮਹਾ 30% ਦੇ ਉੱਤੇ ਜੇ 100% ਹੀ ਤੇ 30 ਦੀ ਵੇਚਣਗੇ
1: ਇਦਾਂ ਦੇ ਨਾ ਸ਼ਾਇਦ ਸੁਣਨ ਵਾਲਿਆਂ ਨੂੰ ਯਾਦ ਆ ਜਾਵੇ ਇੱਦਾਂ ਦਾ ਇੱਕ ਬ੍ਰਾਂਡ ਸੀਗੇ ਇਕੱਠੇ ਹੀ ਖੁੱਲੇ ਇਕੱਠੇ ਹੀ ਬੰਦ ਹੋਏ ਸੀਗੇ ਉੱਥੇ ਇੰਡੀਆ ਕੁਟੋਨਸ ਯਾਦ ਆ ਇੱਕ ਚਾਰਲੀ ਆਊਟਲਾ ਕੁਟੋਨਸ ਸਾਡੇ ਗੁਆਂਢੀ ਹੁੰਦੇ ਸੀਗੇ ਮੈਨੂੰ ਤਾਂ ਧਿਆਨ ਤੇ ਕਾਟਨ ਕਰੇਸ ਨਹੀਂ ਕਾਟਨ ਕਰੇਸ ਤਾਂ ਹੁਣ ਵੀ ਹੈ
0: ਚੱਲਦਾ
1: ਉਹ ਕੁਛ ਹੋਰ ਆ ਹਾਂ ਖੈਰ ਇਹ ਹੈ ਜੀ ਆਸਟ੍ਰੇਲੀਆ ਦਾ ਉਹ ਵੀ ਵਧੀਆ ਰੋਡਨ ਗਨ ਇਟਸ ਅ ਨਿਊਜ਼ੀਲੈਂਡ ਦਾ ਬ੍ਰਾਂਡ ਉਹਨਾਂ ਦੇ ਲੈਦਰ ਸ਼ੂਜ਼ ਬਹੁਤ
0: ਕੈਂਟ ਲੈਦਰ ਸ਼ੂਜ਼ ਐਂਡ ਪਲੱਸ ਦੈਟ
1: ਵੈਲਿਊ ਫੋਰ ਮਨੀ ਹੋਣੀ ਚਾਹੀਦੀ ਚੀਜ਼ ਮਤਲਬ ਉਹੀ ਗੱਲ ਮੈਂ ਚੀਜ਼ ਥੋੜੀ ਸਸਤੀ ਲਿਆ ਵਾ ਮੁੜ ਕੇ ਦੋ ਧੋ ਪਾਈ ਉਹ ਬਾਏ ਬਾਏ ਟਾਟਾ ਹੋਈ ਹੋਵੇ
0: ਇਹ ਵੀ ਚੀਜ਼ ਹੈਗੀ ਜੇ ਕਿਉਂਕਿ ਉਹ ਸ਼ਰਿੰਕ ਵੀ ਹੋ ਜਾਂਦੇ ਦੂਜੇ
1: ਕੱਪੜੇ ਇੱਥੇ ਕੱਪੜੇ ਸ਼ਰਿੰਕ ਮੈਂ ਫੀਲ
0: ਕਿਉਂਕਿ ਡਰਾਇਰ ਕਰਕੇ ਹੁੰਦੇ
1: ਡਰਾਇਰ ਦੇ ਕਾਰਨ ਕਹਿ ਲਾਂ
0: ਜਾਂ ਫਿਰ ਮਾੜੇ ਬ੍ਰਾਂਡ ਕਰਕੇ ਵੀ
1: ਅੱਛਾ ਇੰਡਸਟਰੀ ਵੀ ਅੱਛਾ
0: ਹਾਂ ਇੰਡਸਟਰੀਜ਼ ਦੀ ਜੀਨਸ ਘੈਂਟ
1: ਪਰ ਇੰਡਸਟਰੀ ਨਾਲ ਇਸ਼ੂ ਹੋਇਆ ਮੈਨੂੰ ਅਗੇਨ ਮੈਨੂੰ 5 ਸਾਲ ਹੀ ਹੋਇਆ ਚਾਰ ਸਾਲ ਹੋਏ ਪੰਜ ਚਲੋ 5ਵਾਂ ਸਾਲ ਹੈ ਵਾਟ ਐਵਰ ਮੈਂ ਇੰਡਸਟਰੀ ਦੇ ਸ਼ੋਰੂਮ 'ਚ ਜਦੋਂ ਪਹਿਲੀ ਵਾਰੀ ਗਿਆ ਉਹਨਾਂ ਨੇ ਉਸ ਤੋਂ ਬਾਅਦ ਦੀ ਵਰਾਇਟੀ ਨਹੀਂ ਚੇਂਜ ਕੀਤੀ ਆ ਉਹੀ ਚਾਰ ਕਲਰ
0: ਉਹੀ ਚਾਰ ਇੰਡਸਟਰੀਜ਼ ਨਹੀਂ ਆ ਹੋਰ ਵੀ ਬੜੇ
1: ਟੈਰੋ ਕੈਸ਼ ਵਾਈਡੀ ਹੈ ਸਾਰੇ ਇੱਕੋ ਜਿਹੇ ਨੇ
0: ਵਾਈਡੀ ਕੋ ਉਹੀ ਪੈਂਟਾਂ ਹੋਣੀਆਂ
1: ਉਹੀ ਪੈਂਟਾਂ ਉਹੀ ਕਮੀਜ਼ਾਂ ਹੁਣ ਤਾਂ ਰੇਟ ਯਾਦ ਹੋ ਗਏ ਮੈਨੂੰ ਤਾਂ ਲੱਗਦਾ ਮੈਂ ਕੰਮ ਕਰਦਾ ਇਹਨਾਂ
0: ਵਾਸਤੇ 49 ਸਮਥਿੰਗ ਦੀ ਪੈਂਟ
1: 50 ਦੀ ਪੈਂਟ 30 ਦੀ ਕਮੀਜ਼
0: ਉਹ ਤੋਂ ਅੱਗੇ ਜੇ ਆਪਾਂ ਛੱਡ ਕੇ ਪ੍ਰੀਮੀਅਮ ਦੇ ਵਿੱਚ ਵੇਖ ਲਈਏ ਤੇ ਸਭ ਤੋਂ ਪਹਿਲੇ ਨੰਬਰ ਤੇ ਲੂਲੂਲੈਮਨ
1: ਅੱਛਾ ਉਹ ਕਿਉਂਕਿ ਫਿਰ ਉਹੀ ਨਾ ਵਰਕਵੇਅਰ ਆ ਗਿਆ
0: ਹਾਂ ਫਿਰ ਉਹਦੇ ਥੱਲੇ ਪ੍ਰੀਮੀਅਮ ਚ ਓਬਵੀਅਸਲੀ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਕਿ ਉਹ ਵਰਲਡ ਵਾਈਡ ਆ ਤੇ ਆਸਟ੍ਰੇਲੀਆ ਦੇ ਵਿੱਚ ਵੀ ਤੇ ਹੋਊਗਾ ਹੀ ਫਿਰ ਨਾਈਕੀ ਆ ਤੇ ਫਿਰ ਐਡੀਡਾਸ ਪਰ ਇੱਥੇ ਵੀ ਉੱਤੇ ਥੱਲੇ ਨੇ ਤੇ ਫਿਰ ਥੱਲੇ ਆਉਂਦਾ ਨਾਰਥ ਫੇਸ
1: ਕਠਮਾਂਡੂ ਦਾ ਮੇਰੇ ਹਿਸਾਬ ਨਾਲ ਤਾਂ ਉਹ ਉੱਪਰ ਹੋਣਾ ਚਾਹੀਦਾ ਸੀਗਾ ਉਹ ਤਾਂ ਨੈਸ਼ਨਲ ਡਰੈਸ ਆ ਮੋਦੀ ਜੀ ਆਏ ਸੀ ਉਹਨਾਂ ਨੂੰ ਵੀ ਕਠਮਾਂਡੂ ਜੈਕਟ ਪਵਾਈ ਹੋਈ ਸੀ ਉਹਨਾਂ ਨੇ ਜਦੋਂ ਪਲੇਨ ਤੋਂ ਉਤਰੇ ਆ ਇਹ ਤਾਂ ਨੈਸ਼ਨਲ ਡਰੈਸ ਹੈ ਕਾਲੇ ਰੰਗ ਦੀ ਪਫਰ ਕਠਮਾਂਡੂ ਹਰੀ ਜੀ ਪੱਟੀ ਦੇ ਨਾਲ ਸਾਹਮਣੇ।
0: ਤੇ ਵੈਸੇ ਜੇ ਡਾਟਾ ਦੇ ਹਿਸਾਬ ਨਾਲ ਵੇਖੀਏ ਤੇ ਸਭ ਤੋਂ ਮਹਿੰਗਾ ਬ੍ਰਾਂਡ ਆ ਉਹ ਹੈਗਾ ਜੀ ਹਰਮਸ।
1: ਹਾਂ ਉਹ ਤਾਂ
0: ਠੀਕ ਹੈ। ਤੇ ਜਿਹਦਾ ਕਿ ਲੱਖਾਂ ਡਾਲਰਾਂ ਦਾ ਬੈਗ ਆ।
1: ਬਰਕਿਨ ਬੁਰਕਿਨ ਇਹਨਾਂ ਦੇ ਹੁੰਦੇ?
0: ਹਾਂਜੀ ਹਾਂਜੀ ਹਾਂਜੀ ਹਾਂਜੀ ਇਹਨਾਂ ਦੇ, ਇਹਨਾਂ ਦੇ ਤਾਂ ਹੀ ਤੇ ਫਿਰ ਹੈਗੇ ਨੇ, ਕੁਆਲਿਟੀ ਆ ਨਾ ਫਿਰ ਇਦਾਂ, ਐਕਸਕਲੂਸਿਵਿਟੀ ਵੀ ਆ ਨਾ,
1: ਐਕਸਕਲੂਸਿਵਿਟੀ ਮੇਨ ਹੈ ਯਾਰ, ਐਕਸਕਲੂਸਿਵ ਹੋਣਾ ਜ਼ਰੂਰੀ ਹੈ ਵਿਰਸੇ।
0: ਇਦਾਂ ਹੀ ਆ। ਬਾਕੀ ਜੇ ਅੰਡਰ ਰੇਟਿਡ ਬ੍ਰਾਂਡਸ ਦੀ ਆਪਾਂ ਗੱਲ ਕਰੀਏ ਕਿ ਅੰਡਰ ਰੇਟਿਡ ਕਿਹੜੇ ਨੇ, ਹੈਗੇ ਬਹੁਤ ਵਧੀਆ ਨੇ ਪਰ ਫਿਲਹਾਲ ਅੰਡਰ ਰੇਟਿਡ
1: ਬਹੁਤ ਵੈਲਿਊ ਨਹੀਂ ਪਈ
0: ਹੈ। ਜਿਹਦੇ ਵਿੱਚੋਂ ਇੱਕ ਬ੍ਰਾਂਡ ਹੈ ਜੀ ਐਲਫਾ 60 ਆਸਟ੍ਰੇਲੀਅਨ ਮੇਡ, ਠੀਕ ਹੈ। ਫਿਰ ਆਉਂਦਾ ਪੈਂਟਾਗੋਨੀਆ, ਸ਼ਾਇਦ ਪੈਂਟਾਗੋਨੀਆ ਤਾਂ ਤੁਹਾਨੂੰ ਪਤਾ ਹੋਵੇ।
1: ਨੋ,
0: ਪੈਂਟਾਗੋਨੀਆ ਯੂ ਗੋਨਾ ਸਰਚ ਇਟ, ਐਂਡ ਪਰਸਨਲੀ ਆਈ ਲਾਈਕ ਦੈਟ ਬ੍ਰਾਂਡ
1: ਪੈਂਟਾਗੋਨੀਆ।
0: ਦੇ ਗੁੱਡ ਦ ਗੁੱਡ ਜਿਹੜੀਆਂ ਜੇਪ ਵਾਲੀਆਂ, ਅੱਧੀ ਜੇਪ ਵਾਲੀਆਂ
1: ਕੀ ਸ਼ਰਪਾ ਟਾਈਪ ਜਿਹੜੀਆਂ ਹੁੰਦੀਆਂ ਜੰਪਰ।
0: ਹਾਂ ਹਾਂ ਹਾਂ, ਮਤਲਬ ਉਦਾਂ
1: ਵੀ ਸ਼ਾਇਦ ਮੈਂ ਦੇਖਿਆ
0: ਪੈਂਟਾਗੋਨੀਆ ਇੱਥੇ ਸਕੇਅਰ ਜਾਂ ਉਹਨਾਂ ਦਾ ਲੋਗੋ।
1: ਐਲੀਟ 11 ਪਤਾ, ਉਹ ਕਾਫੀ ਵਿਕਦਾ ਐਥਲੀਜ਼ਰ ਚ।
0: ਹਾਂ, ਉਹ ਨਵੇਂ ਨਵੇਂ ਪੈਂਟਾਗੋਨੀਆ ਇਟਸ ਨਾਈਸ, ਤੁਸੀਂ ਵੇਖੋਗੇ ਤੇ ਤੁਹਾਨੂੰ ਵਧੀਆ ਲੱਗੂਗਾ।
1: ਓਕੇ,
0: ਮਤਲਬ ਤੁਸੀਂ ਲਓਗੇ ਲਓਗੇ ਉਹਦੀ ਇੱਕ ਵਾਰੀ, ਪੱਕੀ ਗੱਲ ਆ। ਤੇ ਬਾਕੀ ਜੇ ਆਸਟ੍ਰੇਲੀਆ ਦੀ ਕਲੋਥਿੰਗ ਮਾਰਕੀਟ ਦੀ ਗੱਲ ਕਰ ਲਈਏ ਤੇ ਲਗਭਗ ਡਾਲਰਸ ਦੀ ਜੇ ਗੱਲ ਕਰੀਏ ਤੇ 36 ਬਿਲੀਅਨ ਜਿਹੜਾ ਵਾ ਉਹ ਸਾਲ ਦੇ ਵਿੱਚ ਆਪਾਂ ਸਪੈਂਡ ਕਰਦੇ ਹਾਂ ਕੱਪੜਿਆਂ ਦੇ ਉੱਤੇ,
1: ਬ੍ਰਾਂਡ ਲਈ ਇੱਥੇ ਵੀ ਦੁਕਾਨ ਮੈਂ ਤਾਂ ਕਹਿੰਦਾ।
0: ਤੇ ਬਾਕੀ ਇਹ ਕਹਿੰਦੇ ਨੇ ਕਿ ਉਸ ਅਗਲੇ ਸਾਲ ਹੋਰ ਵਧਣਾ ਵਾ ਇਹ।
1: ਪਾਈਏ ਦੁਕਾਨ ਇੱਕ, ਦੱਸੋ
0: ਪਾ ਦਾਂਗੇ ਸਰ,
1: ਕਰੀਏ ਸ਼ੁਰੂ,
0: ਪਾਉਣੀ ਹੀ ਪੈਣੀ ਆ।
1: ਡਨ ਹੋ ਗਿਆ,
0: ਕੀ ਕਰੀਏ,
1: ਕੋਟ ਪੈਂਟ
0: ਅੱਜ ਹੀ ਪਾ ਦਈਏ,
1: ਕੋਟ ਪੈਂਟ ਸ਼ੁਰੂ ਕਰ ਦਾਂ ਕੰਮ, ਡਨ ਹੋ ਗਿਆ
0: ਕੋਟ ਪੈਂਟਾਂ ਦਾ।
1: ਓ ਲੈ,
0: ਪੱਕੀ ਗੱਲ ਹੈ,
1: ਮੈਂ ਯਾਰ ਅੱਜ ਜ਼ਬਾਨ ਹੋ ਗਈ ਤੇਰੇ ਨਾਲ।
0: ਓ ਮੇਰੇ ਨਾਲ ਜ਼ਬਾਨ ਹੋ ਗਈ,
1: ਜ਼ਬਾਨ ਹੋ ਗਈ ਤੇਰੇ,
0: ਫਿਰ ਮੈਂ ਕੱਚੀ ਸਮਝਾਂ?
1: ਨਹੀਂ ਨਹੀਂ, ਦੇਖਿਆ ਇਹ ਆਦਮੀ
0: ਜੀ ਬਿਲਕੁਲ। ਬਾਕੀ ਤੁਸੀਂ ਵੇਖਣਾ ਵਾ ਕਿ ਤੁਸੀਂ ਬ੍ਰਾਂਡ ਵੱਲ ਜਾਣਾ ਵਾ ਜਾਂ ਕੁਆਲਿਟੀ ਵੱਲ ਜਾਣਾ ਵਾ ਜਾਂ ਫਿਰ ਆਪਣੇ ਮਨ ਦੇ ਵੱਲ ਜਾਣਾ, ਇਹ ਅਪ ਟੂ ਯੂ ਆ ਆਲ ਦ ਥਿੰਗਸ।
1: ਮਨ ਕੋ ਜਿਤਾਏ ਔਰ ਹਮੇ ਇਜਾਜ਼ਤ ਦੇ।
0: ਹਾਂ ਯਾਰ, ਆਪਾਂ ਵੀ ਟੀ ਸ਼ਰਟ ਲੈ ਆਈਏ ਕੋਈ ਇੱਕ ਅੱਧੀ।
1: ਕਿਹੜੀ ਲੈ ਕੇ, ਯੂਨੀਕਲੋ ਤੋਂ?
0: ਯਾਰ ਤੁਸੀਂ ਕਿੱਦਾਂ ਕਰਦੇ ਹੋ ਵੀ ਸਿਆਲ 'ਚ ਸਿਆਲ ਦੇ ਕੱਪੜੇ ਖਰੀਦਦੇ ਹੋ ਕਿ ਉਲਟਾ ਕਰਦੇ ਹੋ ਕਿ ਜਦੋਂ ਸਿਆਲ ਹੁੰਦਾ ਉਦੋਂ ਗਰਮੀਆਂ ਦੇ ਖਰੀਦ ਲੈਂਦੇ?
1: ਨਹੀਂ, ਇੱਦਾਂ ਕਿਉਂ ਕਰੂੰਗਾ, ਸਿਆਲ 'ਚ ਸਿਆਲ ਦੇ ਖਰੀਦ।
0: ਕਈ ਕਰਦੇ ਆ ਯਾਰ।
1: ਨਹੀਂ ਨਹੀਂ, ਇੰਨੀ ਤਕੜੀ ਪਲੈਨਿੰਗ ਤਾਂ ਲਾਈਫ 'ਚ ਕਦੀ ਨਹੀਂ ਹੋਈ।
0: ਉਹ ਸੇਲ ਲੱਗੀ ਹੁੰਦੀ ਨਾ ਉਦੋਂ।
1: ਹਾਂ, ਸੇਲ ਯਾਰ ਇੱਥੇ ਵੈਸੇ ਪੱਕੀ ਲੱਗੀ ਰਹਿੰਦੀ ਮੈਨੂੰ, ਮਤਲਬ ਆਈ ਡੋਂਟ ਅੰਡਰਸਟੈਂਡ। ਮੈਂ ਤਾਂ ਲੌਂਗ ਕੋਟ ਪਿੱਛੇ ਲੈ ਕੇ ਆਇਆ ਤੇ ਆਹ ਪ੍ਰੋਪਰ ਸਰਦੀ ਸੀ, ਮੈਂ ਕਿਹਾ ਕੋਟ ਚਾਹੀਦਾ, ਮੈਂ ਲੈ ਕੇ ਆਇਆ।
0: ਆਹੋ, ਚੱਲ ਆਪਣੇ ਵਰਗੇ ਜਾਂਦੇ ਵੀ ਉਦੋਂ ਕੁਝ ਹੈ ਨਾ ਸੀਜ਼ਨ 'ਚ ਜਦੋਂ ਲੱਗੀ ਹੁੰਦੀ ਤੇ ਫਿਰ ਆਪਾਂ ਨੂੰ ਐਂ ਲੱਗਦਾ ਵੀ ਲੱਗੀ ਰਹਿੰਦੀ ਆ।
1: ਹਾਂ, ਇਹ ਵੀ ਹੋ ਸਕਦਾ, ਮੈਨੂੰ ਨਹੀਂ ਲੱਗਦਾ ਕਿ ਕੋਈ ਇੰਨਾ ਫਰਕ।
0: ਨਹੀਂ, ਇਦਾਂ ਹੀ ਆ, ਮੰਨ ਲਓ ਅੱਜ ਇੱਧਰ ਨਹੀਂ ਲੱਗੀ ਉੱਧਰ ਲੱਗੀ ਹੋਊਗੀ।
1: ਹਾਂ, ਮਤਲਬ ਕਿਤਨਾ ਕਿਤੇ ਕੁਛ ਨਾ ਕੁਛ ਲੱਗਾ।
0: ਹਾਂ, ਬਾਕੀ ਤੁਸੀਂ ਵੀ ਆਪਣਾ ਮਨ ਨਹੀਂ ਫਿਰ ਸੇਲ ਵੱਲ ਚੱਲ ਜਾਂਦਾ ਨਾ ਤੁਹਾਡਾ, ਹੁਣ ਜਦੋਂ ਸੇਲ ਲੱਗੀ ਹੁੰਦੀ ਆ ਫਰੈਸ਼ ਚੀਜ਼ਾਂ ਤੇ ਉਦੋਂ ਵੀ ਪਈਆਂ ਹੁੰਦੀਆਂ ਆ,
1: ਫਿਰ
0: ਉਹਦੇ ਬਾਅਦ ਤੁਸੀਂ ਜਾਂਦੇ ਨਹੀਂ ਜੇ
1: ਉਹਨਾਂ
0: ਨੂੰ। ਉਹ ਚ ਆਪਣਾ ਸਾਈਜ਼ ਲੱਭਦੇ ਰਹਿੰਦੇ ਵੀ ਮੇਰਾ ਸਾਈਜ਼ ਹੈਗਾ ਉਹ ਚ ਕਿ ਨਹੀਂ,
1: ਕੁਛ ਹੈ ਕਿ
0: ਨਹੀਂ ਹੈਗਾ, ਤੇ ਮੈਂ ਹੋਰ ਕੋਈ ਬ੍ਰਾਂਡ ਲੈ ਲਵਾਂ।
1: ਉਹ ਵੈਸੇ ਜਾਇਜ਼ ਆ ਨਾ, ਉਹ ਤਾਂ ਫਿਰ ਬੰਦਾ ਕਹਿੰਦਾ ਇਸੇ ਹੱਟੀ 'ਚ ਮੈਂ ਖਲੋਤਾ, ਮੈਂ 100 ਕਿਉਂ ਦਵਾਂ ਆਪ 30 ਨੂੰ ਵੇਚੀ ਜਾਂਦਾ ਵੀ ਚੀਜ਼ਾਂ, ਹੈ ਨਾ? ਇਹ ਗੱਲ ਤਾਂ ਹੈ, ਇਹ ਗੱਲ ਤਾਂ।
0: ਹੁਣ ਤੁਸੀਂ ਐਲਵੀ 'ਚ ਜਾ ਕੇ ਕਹੋ ਵੀ ਮੈਂ ਹੱਟੀ 'ਤੇ ਆਇਆ, ਨਾਈਸ ਨਹੀਂ ਨਾ ਲੱਗਦਾ?
1: ਨਹੀਂ, ਪਰ ਐਲਵੀ ਵਾਲੇ ਮੈਨੂੰ ਲੱਗਦਾ ਨਹੀਂ ਸੇ ਲਾਉਂਦੇ ਹੋਣਗੇ ਕਿ ਲਾਉਂਦੇ
0: ਹੋਣਗੇ।
1: ਆਈ ਡੋਨਟ ਥਿੰਕ ਸੋ ਬ੍ਰੋ।
0: ਮੈਨੂੰ ਲੱਗਦਾ ਕਿ ਮੈਂ ਹੁਣ ਧਿਆਨ ਨਹੀਂ ਆ ਪਰ ਸੇਲ ਲਾਉਂਦੇ ਆ, ਪਰ ਇੱਕ ਬ੍ਰਾਂਡ ਹੈਗਾ ਵਾ ਜਿਹੜਾ ਵਰਲਡ ਦੇ ਮਤਲਬ ਸਾਰਿਆਂ ਤੋਂ ਉਹ ਇੱਕੋ ਹੀ ਬ੍ਰਾਂਡ ਆ ਜਿਹੜਾ ਅੱਜ ਤੱਕ ਉਹਨੇ ਸੇਲ ਨਹੀਂ ਲਾਈ।
1: ਕਿਹੜਾ?
0: ਮੈਂ ਜਸਟ ਸਕਿਪਡ ਫਰੋਮ ਮਾਈ ਮਾਈਂਡ, ਮੈਂ ਥੋੜਾ
1: ਬੜਾ ਘੈਂਟ ਬ੍ਰਾਂਡ ਹੈ ਯਾਰ,
0: ਥੋੜੇ ਮਹੀਨੇ ਪਹਿਲਾਂ ਹੀ ਪੜਿਆ ਸੀ।
1: ਅੱਛਾ,
0: ਮੈਂ ਤੁਹਾਨੂੰ ਲੱਭ ਕੇ ਦੱਸੂਗਾ।
1: ਉਹਦਾ ਉਹਦਾ ਵੈਸੇ
0: ਬਾਕੀ ਸਾਰੇ ਲਾਉਂਦੇ ਆ
1: ਵੈਸੇ ਯੂਜੂਲੀ ਇਹ ਸਟੋਰਸ, ਪਤਾ ਕੀ ਕਰਦੇ ਆ ਜਦੋਂ ਤੁਸੀਂ ਇੱਥੇ ਜਾਓ ਇੰਨੇ ਕਦੇ ਕੋਈ ਫੱਟਾ ਨਹੀਂ ਲਾਇਆ ਹੁੰਦਾ ਸੇਲ ਦਾ, ਬਟ ਇਹ ਇਸ ਤਰ੍ਹਾਂ ਦੱਸਣਗੇ ਕਿ ਆਹ ਜਿਹੜੀ ਕਲੈਕਸ਼ਨ ਹੈ ਨਾ ਇਹ ਕਲੈਕਸ਼ਨ ਦਾ ਆਹ ਵਾਲਾ ਪੀਸ ਪਿਛਲੇ ਸਾਲ ਦਾ, ਸੋ ਆਪਾਂ ਇਹ ਤੇ 10% ਲਾਇਆ ਹੋਇਆ ਜੇ ਤੁਸੀਂ ਇਫ ਯੂ ਆਰ ਇੰਟਰਸਟਡ ਇਨ ਦਿਸ। ਸੋ ਇਹਦੇ ਅੰਦਰ ਇਸ ਤਰ੍ਹਾਂ ਹੀ ਦੱਸਣਗੇ ਕਿ ਪਿਛਲੇ ਸਾਲ ਦਾ ਤਾਂ ਕਰਕੇ ਐਂਡ ਆਲ ਦੈਟ, ਕਿਉਂ ਕਿਉਂਕਿ ਉਹ ਇਹਨਾਂ ਨੂੰ ਪਤਾ ਉਹ ਵਾਲੀ ਮਾਇੰਡ ਸੈਟ ਲੋਕਾਂ ਤੱਕ ਨਹੀਂ ਪਹੁੰਚਾਉਣੀ ਕਿ ਯਾਰ ਇਹ ਤੇ 100 ਦੀ ਚੀਜ਼ 80 ਨੂੰ ਵੇਚਦੇ ਪਏ, ਮੈਂ ਬਾਕੀ 100 ਦੀਆਂ ਵੀ ਛੱਡ ਦੇਵਾਂ। ਇਹਨਾਂ ਲਈ ਇਹ ਫਾਸਟ ਫੈਸ਼ਨ ਵਾਲਿਆਂ ਨੂੰ ਇਹ ਹੈ ਕਿ ਲੋਕ ਆਉਣ ਦੁਕਾਨ ਖਾਲੀ ਕਰਕੇ ਜਾਣ, ਇਹਨਾਂ ਨੂੰ ਇਹ ਹੈ ਕਿ ਲੋਕ ਆਉਣ ਤੇ ਐਕਸਪੀਰੀਅੰਸ ਲੈ ਕੇ ਜਾਣ। ਜ਼ਿਆਦਾ ਡਟਨ ਦਾ ਹੈ ਇਹਨਾਂ ਅੰਦਰ ਮਾਦਾ, ਹੈ ਨਾ?
0: ਉਹ ਮੈਂ ਤੁਹਾਨੂੰ ਦੱਸਣ ਲੱਗਾ ਸੀ, ਉਹ ਬ੍ਰਾਂਡ ਉਹ ਹਰਮਸੀ ਸੀਗਾ, ਸੋਰੀ, ਇਹੀ ਇਹਨੇ ਪਬਲਿਕ ਕੋਈ ਸੇਲ ਅੱਜ ਤੱਕ ਨਹੀਂ ਲਾਈ।
1: ਵਾਹ ਬਈ ਵਾਹ।